0: ਰੇਡੀਓ। ਹਾਂਜੀ, 1674 ਐਵੇਂ ਗਾਣਾ ਤੁਸੀਂ ਸੁਣ ਰਹੇ ਸੀ, ਸੁਨੰਦਾ ਸ਼ਰਮਾ ਦਾ ਚੋਰੀ ਚੋਰੀ ਪ੍ਰੋਗਰਾਮ। ਹਾਂਜੀ ਮੈਲਬਨ, ਅੱਜ ਦਿਨ ਵੀਰਵਾਰ ਦਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ 20 ਤਰੀਕ ਅਗਸਤ ਦਾ ਮਹੀਨਾ, ਅਤੇ ਜਿਹਦੇ ਨਾਲ ਉਹ ਪਿਆਰ ਕਰਦੀ ਸੀ ਉਹਦੇ ਘਰ ਕਾਕਾ ਹੋ ਗਿਆ, ਮੁੰਡਾ ਹੋਇਆ ਲੱਗਦਾ ਕੱਪੜਿਆਂ ਤੋਂ ਰੰਗ ਤੋਂ, ਅਤੇ ਉੱਥੇ ਨੱਚਣ ਆਈ ਆ ਉਹ ਵੀ ਹਾਂ ਵੀ ਜਿਹੜੇ ਉਹਦਾ ਮੈਂ ਪਿਆਰ ਕਰਦੀ ਹਾਂ। ਉਹਦੇ ਘਰ ਜਵਾਕ ਹੋ ਗਿਆ ਅਤੇ ਹੁਣ ਉਹ ਨੱਚਣ ਆਈ ਆ, ਅਤੇ ਉਹਨਾਂ ਨੇ ਸ਼ਗਨ ਪਾਇਆ ਉਹਨੂੰ। ਮੈਂ ਆਪ ਪਹਿਲੀ ਵਾਰੀ ਵੇਖੀ ਆ ਵੀਡੀਓ ਇੱਥੋਂ ਤੱਕ।
1: ਮੈਂ ਕਹਿੰਦਾ ਉਹ ਤੁਹਾਡਾ ਤਾਂ ਠੀਕ ਹੈ, ਤੁਸੀਂ ਵੇਖ ਕੇ ਦੱਸ ਰਹੇ। ਮੈਂ ਕਿਹਾ ਅਚਾਨਕ ਇਹ ਕੀ ਬੋਲਣਾ ਸ਼ੁਰੂ ਹੋ ਗਏ, ਸੋਚੀ ਪੈ ਗਿਆ ਮੈਂ, ਕੰਟੈਕਸਟ ਨਹੀਂ ਆ ਰਿਹਾ ਕੋਈ।
0: ਨਹੀਂ ਉਹ ਨਾਲ 5-7 ਕੁੜੀਆਂ ਲੈ ਗਏ ਨਾ।
1: ਅੱਛਾ,
0: ਵਧੀਆ ਸੋਹਣਾ ਕਨਸੈਪਟ ਆ, 5-7 ਕੁੜੀਆਂ ਲੈ ਗਏ, ਤੇ ਉਹ ਸਰਦਾਰ ਹੁਣੀ ਬਾਹਰ ਨਿਕਲੇ ਆ, ਉਹਨਾਂ ਕਾਕਾ ਹੋਇਆ ਤੇ ਮੰਗਣ ਆਏ ਉੱਥੇ, ਮੰਗਣ ਗਏ। ਮਤਲਬ ਇਸ ਪੱਖੋਂ ਤੇ ਬੰਦਾ ਫਿਰ ਕਹੂਗਾ ਵੀ ਠੀਕ ਹੀ ਆ, ਚਲੋ ਮਤਲਬ ਠੀਕ ਹੀ ਲਿਆ ਮੈਂ ਡਿਸੀਜਨ, ਹੈ ਨਾ।
1: ਹਾਂ ਨਹੀਂ ਇਹ ਗੱਲ ਤੇ ਠੀਕ ਹੈ, ਬੰਦਾ ਕਹਿੰਦਾ ਵੈਸੇ ਆਈ ਐਮ ਪ੍ਰੀਟੀ ਮੱਚ ਰਾਈਟ, ਤੂੰ ਰੈੱਡ ਫਲੈਗ ਹੀ ਆ ਬਈ ਕੁੜੀਏ।
0: ਉਹ ਬੰਦਾ ਵਾਹ, ਉਹ ਸ਼ਕਲੋਂ ਲੱਗਦਾ ਵੀ ਬੰਦਾ ਹੁਣ ਪਰਿਵਾਰਕ ਜਿਹਾ ਨਾ, ਬੰਦੇ ਦੀ ਸ਼ਕਲ ਹੀ ਪਰਿਵਾਰਿਕ ਹੋ ਜਾਂਦੀ ਵਿਆਹ ਤੋਂ ਬਾਅਦ,
1: ਪੁਆਇੰਟ ਸਹੀ ਹੈ ਨਾ।
0: ਹਾਂ ਕਈ ਬੰਦੇ ਤੁਸੀਂ ਵੇਖੋ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਮੁੜ ਕੇ ਫਿਰ ਅਭਿਸ਼ੇਕ ਬੱਚਨ ਵਾਂਗੂ ਪਛਾਣੇ ਹੀ ਜਾਂਦੇ।
1: ਅਭਿਸ਼ੇਕ ਬੱਚਨ ਵਿਚਾਰਾ ਕਿਵੇਂ ਵੀ, ਉਸਨੇ ਕਿਆ ਕੀਤਾ ਥਾ।
0: ਮੈਂ ਮੈਨੂੰ ਲੱਗਦਾ ਜੇ ਉਹ ਅਮਿਤਾਭ ਬੱਚਨ ਦਾ ਮੁੰਡਾ ਨਾਨਾ ਹੁੰਦਾ ਤੇ ਉਹਨੇ ਬੜਾ ਵਧੀਆ ਚੱਲ ਜਾਣਾ ਸੀ। ਮੈਨੂੰ ਤਾਂ ਬਹੁਤ ਵਧੀਆ ਲੱਗਦੀ ਉਹਦੀ ਐਕਟਿੰਗ।
1: ਹਾਂ ਐਕਟਿੰਗ ਵਧੀਆ ਕਰਦਾ,
0: ਪਰ ਵਧੀਆ ਐਕਟਿੰਗ ਵਧੀਆ, ਉਹਦਾ ਐਟੀਟਿਊਡ ਬਹੁਤ ਵਧੀਆ ਵਾ।
1: ਹਾਂ
0: ਉਹਦੀ ਜਿਹੜੀ ਉਹਦੀ ਅਪੀਅਰੈਂਸ ਆ, ਗੱਲਬਾਤ, ਬੋਡੀ ਲੈਂਗੁਏਜ ਆ, ਆਪਾਂ ਮੈਂ 2-3 ਵਾਰੀ ਵੇਖਿਆ ਇੱਥੇ, ਮਤਲਬ ਕਮਾਲ ਦਾ ਕੰਫੀਡੈਂਸ ਹੈ ਉਸ ਬੰਦੇ ਦਾ।
1: ਇਸ ਗੱਲੋਂ ਮਤਲਬ ਯੂ ਆਰ ਐਬਸੋਲੂਟਲੀ ਰਾਈਟ, ਸੈਫ ਅਲੀ ਖਾਨ ਹੋ ਗਿਆ ਤੇ ਆਹ ਅਭਿਸ਼ੇਕ ਬੱਚਨ ਹੋ ਗਿਆ, ਇਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ, ਅਪੀਅਰੈਂਸ, ਉੱਠਣ ਬੈਠਣ, ਮਤਲਬ ਪਤਾ ਲੱਗਦਾ ਬਲੂ ਬਲੱਡ ਨਾ।
0: ਸੈਫ ਅਲੀ ਖਾਨ ਦਾ ਮੈਨੂੰ ਆਈਡੀਆ ਨਹੀਂ, ਪਰ ਇਹ ਤੇ ਇੱਕ ਜਿਹੜਾ ਦੂਜਾ ਵਾ ਉਹਦਾ ਰਿਸ਼ੀ ਕਪੂਰ ਦਾ ਮੁੰਡਾ,
1: ਰਣਬੀਰ ਕਪੂਰ, ਹਾਂ
0: ਉਹਦਾ ਮਤਲਬ ਝਲਕਦਾ ਵਾ ਕੰਫੀਡੈਂਸ ਉਹਦੇ ਵੀ,
1: ਉਹ ਤਾਂ ਓਕੇ ਰਿਪੋਰਟ,
0: ਮਤਲਬ ਕੀਨ ਓਬਜ਼ਰਵਰ ਨੇ, ਉਹਨਾਂ ਨੇ ਵੇਖਣਾ ਬੰਦੇ ਨੂੰ ਤੋਂ ਲੈ ਕੇ ਥੱਲੇ ਤੱਕ, ਇਕੱਲੀ ਇਕੱਲੀ ਚੀਜ਼ ਓਬਜ਼ਰਵ ਕਰਦੇ ਆ, ਬਾਕੀ ਸਿਰਫ ਉਹ ਆਪਣੇ ਆਪ ਨੂੰ ਵਿਖਾਉਣ ਆਉਂਦੇ ਆ।
1: ਇਹ ਵੀ ਗੱਲ ਠੀਕ ਹੈ, ਇੱਕ ਰਣਬੀਰ ਦਾ ਕੌਨਫੀਡੈਂਸ ਵੀ ਮੈਨੂੰ ਯਾਦ ਹੈ, ਤੇ ਜਦੋਂ ਪਹਿਲੀ ਵਾਰੀ ਕੋਈ ਅਵਾਰਡ ਮਿਲਿਆ ਸੀਗਾ ਮੈਨੂੰ ਬੜੀ ਅਜੀਬ ਲੱਗੀ ਗੱਲ, ਉਹਨੇ ਸਿੱਧੇ ਸਿਰਾ ਕਿਹਾ ਕਿ ਮੈਂ ਤੁਹਾਨੂੰ ਇੱਥੇ ਬਾਰ ਬਾਰ ਦੱਸਦੇ ਰਿਹਾ ਕਰਾਂਗਾ, ਐਂਡ ਬਹੁਤ ਨਵਾਂ ਨਵਾਂ ਸੀਗਾ ਤਦ, ਕਿ ਕੌਨਫੀਡੈਂਸ ਆ ਬਿਗ ਡੀਲ ਹੈ ਸਟੇਜ 'ਤੇ, ਇਹਨੇ ਸਟਾਰਸ ਦੇ ਸਾਹਮਣੇ ਸਿਰਾ ਕਹਿ ਦੇਣਾ ਕਿ ਹੈ ਨਾ ਕਿ ਮੈਂ ਤੁਹਾਨੂੰ, ਉਹੀ ਜਿਸ ਤਰ੍ਹਾਂ ਸ਼ਾਹਰੁਖ ਖਾਨ ਕਰਦਾ ਕਿ ਆਈ ਐਮ ਦਾ ਲਾਸਟ ਆਫ ਦਾ ਸਟਾਰਸ, ਕਿ ਮੇਰੇ ਤੋਂ ਉੱਪਰ ਕੋਈ ਨਹੀਂ, ਕੋਈ ਵੀ ਕੌਨਫੀਡੈਂਸ ਆ। ਇਹਨਾਂ 'ਚ ਇੱਕ ਆਹ ਬਹੁਤ ਮਸ਼ਹੂਰ ਆ, ਜਿਹਦੀ ਫਿਲਮ ਆ ਰਹੀ ਹੈ ਡਿਊਨ 3 ਹੁਣ ਆਉਣੀ ਹੈ, ਟਿਮੋਥੀ ਸ਼ੈਲਮੇ,
0: ਉਹ ਕੀ ਚੀਜ਼ ਹੈ,
1: ਉਹ ਟਾਈਟੈਨਿਕ ਵਾਲਾ ਹੀਰੋ ਨਾ ਆਪਣਾ, ਲੋਨਾਰਡੋ ਡੀਕੈਪਰੀਓ ਜਿਹੜਾ
0: ਟਾਈਟੈਨਿਕ, ਅੰਗਰੇਜ਼ੀ ਫਿਲਮ ਹੈ,
1: ਹਾਂ ਹਾਂ ਹਾਂ,
0: ਓਕੇ ਓਕੇ,
1: ਹੈ ਨਾ, ਉਹਦਾ ਕਹਿ ਲਓ ਕਿ ਉਹਦਾ ਉੱਤਰਾਧਿਕਾਰੀ, ਮਤਲਬ ਜਿਸ ਲੈਵਲ ਦਾ ਉਹ ਘੈਂਟ ਐਕਟਰ ਆ, ਹੁਣ ਨਵਾਂ ਆਇਆ ਕਿ ਟਿਮੋਥੀ ਸ਼ੈਲਮੇ,
0: ਅੱਛਾ
1: ਉਹ ਨਾਮ ਆ ਮੁੰਡੇ ਦਾ, ਅਤੇ ਉਹ ਵੀ ਪਿੱਛੇ ਜੇ ਮੇਰੇ ਖਿਆਲ ਬਾਫਟਾ ਜਿੱਤਿਆ ਸੀਗਾ, ਬਹੁਤ ਮਸ਼ਹੂਰ ਮੇਨ ਅਵਾਰਡ ਹੁੰਦਾ ਬ੍ਰਿਟਿਸ਼ ਅਕੈਡਮੀ ਅਵਾਰਡ ਕਹਿੰਦੇ ਉਹਨੂੰ, ਜੇ ਆਪਾਂ ਨੰਬਰਿੰਗ ਕਰ ਲਈਏ ਤਾਂ ਔਸਕਰ ਤੋਂ ਬਾਅਦ ਗੋਲਡਨ ਗਲੋਬ, ਫੇਰ ਇਹ ਵਾਲਾ, ਹੈ ਨਾ, ਅਤੇ ਉੱਥੇ ਵੀ ਇੰਨੇ ਇਹੀ ਲੋਨਾਰਡੋ ਕੈਪਰੀ ਵਗੈਰਾ, ਕ੍ਰਿਸ਼ਚਨ ਬੇਲ, ਮਤਲਬ ਸਾਰੇ ਤਕੜੇ ਦਿੱਗਜ ਲੋਕ ਬੈਠੇ ਪਏ, ਤੁਹਾਨੂੰ ਸਾਹਮਣੇ ਕਿਹਾ ਕਿ ਮੈਂ ਤੁਹਾਡਾ ਕੰਮ ਵੇਖ ਕੇ ਜਿੰਨਾ ਤੁਹਾਡਾ ਕੰਮ ਪਸੰਦ ਕਰਦਾ ਓਨਾ ਹੀ ਮੇਰੇ ਅੰਦਰ ਟੀਸ ਹੈ ਕਿ ਮੈਂ ਇਸ ਤੋਂ ਵਧੀਆ ਕਰਕੇ ਦਿਖਾਵਾਂ, ਐਂਡ ਇਹ ਮੇਰਾ ਇੱਕ ਰਿਸਪੈਕਟ ਹੈ ਤੁਹਾਡੇ ਲਈ, ਕਿਉਂਕਿ ਮੈਂ ਤੁਹਾਡੇ ਤੋਂ ਤਗੜਾ ਜਾਂ ਤੁਹਾਡੇ ਲੈਵਲ ਦਾ ਲੈਜੈਂਡ ਬਣਨਾ ਚਾਹੁੰਦਾ, ਤਾਂ ਇਹ ਮੇਰਾ ਫਿਊਲ ਹੈ। ਐਂਡ ਮਤਲਬ ਉਹ ਇੱਦਾਂ ਦੀ ਸਪੀਚ ਸੀ ਕਿ ਯੂਜਲੀ ਕੀ ਹੁੰਦਾ ਕਿ ਨਵਾਂ ਬੰਦਾ ਹੋਵੇ, ਪੁਰਾਣਾ ਹੋਵੇ, ਸਟੈਂਡਿੰਗ ਓਵੇਸ਼ਨ ਤਾਂ ਮਿਲਦੀ ਹੀ ਆ ਕਿਉਂਕਿ ਤੁਸੀਂ ਬੈਸਟ ਐਕਟਰ ਜਿੱਤੇ ਹੋ ਮੇਨ ਆ, ਉਹਨੂੰ ਫੇਰ ਵੀ ਮਿਲੀ, ਮਤਲਬ ਕਹਿ ਲਓ ਕਿ ਲੋਕਾਂ ਨੇ ਦਿਸ ਰਿਹਾ ਸੀਗਾ ਕਿ ਪੂਰਾ ਕਰਾਊਡ ਨਾਲ ਪੁੱਲ ਕਰ ਲਿੱਤਾ ਨਾ। ਸੋ ਹਾਂ, ਇਹ ਤੁਹਾਡਾ ਪੁਆਇੰਟ ਸਹੀ ਹੈ,
0: ਇਹ ਚੀਜ਼ਾਂ
1: ਕੌਨਫੀਡੈਂਸ ਮੈਟਰਸ,
0: ਹਾਂ ਵਧੀਆ ਲੱਗਦੀਆਂ, ਤੁਸੀਂ ਮਤਲਬ ਆਪਣਾ ਕੌਨਫੀਡੈਂਸ ਜਿਹੜਾ ਵਿਖਾਉਣਾ, ਅਤੇ ਉਹਦਾ ਵਿਖਾਉਣ ਦੇ ਵਿੱਚ ਤੁਸੀਂ ਕਿਸੇ ਨੂੰ ਨੀਵਾਂ ਤੇ ਨਹੀਂ, ਕਈ ਵਾਰੀ ਹੁੰਦਾ ਬੰਦੇ ਆਪਣਾ ਕੌਨਫੀਡੈਂਸ ਵਿਖਾਉਂਦੇ ਆ, ਪਰ ਉਸ ਕੌਨਫੀਡੈਂਸ 'ਚੋਂ ਦੂਸਰੇ ਨੂੰ ਨੀਵਾਂ ਵਿਖਾ ਕੇ ਆਪਣਾ ਕੌਨਫੀਡੈਂਸ ਅਪ ਕਰਦੇ ਆ, ਉੱਥੇ ਫਿਰ ਉਹ ਦਿਲ ਜਿੱਤਣ ਦੀ ਬਜਾਏ ਤੁਸੀਂ
1: ਲੱਤਾਂ ਖਿੱਚਣ ਵਾਲੀ ਗੱਲ,
0: ਹਾਂ ਉੱਥੇ ਤੁਸੀਂ ਹਾਰ ਆਉਂਦੇ ਹੋ। ਸੋ ਇਹ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਬੜੀਆਂ ਜ਼ਰੂਰੀ ਨੇ। ਹੁਣ ਕਈ ਬੰਦੇ ਆ ਜਿਹੜੇ ਅਗਲੇ ਦੇ ਧਿਆਨ ਦੇ ਹਿੱਤ ਗੱਲ ਕਰਦੇ ਆ, ਜਿਹੜਾ ਬੰਦਾ ਸਾਹਮਣੇ ਬੈਠਾ ਜਾਂ ਆਡੀਅੰਸ ਆ, ਉਹਨਾਂ ਨੇ ਉਹਨਾਂ ਦੇ ਪਹਿਲਾਂ ਪੱਖ ਵੇਖਣਾ ਵੀ ਉਹ ਸੁਣ ਕੇ ਕੀ ਕਹਿਣਗੇ ਜਾਂ ਉਹਨਾਂ ਨੂੰ ਕਿੱਦਾਂ ਦਾ ਫੀਲ ਹੋਊਗਾ। ਕਈ ਬੰਦੇ ਆ ਜਾਂ ਆਮ ਆਪਾਂ ਸ਼ਾਇਦ ਆਪਣੇ ਆਪ ਨੂੰ ਪਹਿਲਾਂ ਰੱਖ ਕੇ ਗੱਲ ਕਰਾਂਗੇ ਵੀ ਅਸੀਂ ਕਿੱਦਾਂ ਦੇ ਲੱਗਣੇ ਆ, ਸਾਡੀ ਪ੍ਰੈਜੈਂਟੇਸ਼ਨ ਠੀਕ ਰਹੇ, ਅਗਲੇ ਦਾ ਮਤਲਬ ਹੁੰਦਾ ਕੋਈ ਇਹੋ ਹੀ ਚੀਜ਼ਾਂ ਨੇ ਨਾ
1: ਆਪਣਾ ਕਾਮ ਬਣਤਾ ਬਾੜ ਮੇ ਜਾਏ ਜਨਤਾ
0: ਹੋਰ ਕੀ ਚੱਲ ਰਿਹਾ ਦੇਸ਼ ਦੁਨੀਆਂ ਚ
1: ਦੇਸ਼ ਦੁਨੀਆਂ ਚ ਬਈ ਬਾਬਿਓ ਲੱਗ ਗਿਆ ਵੀਜ਼ਾ ਫਿਰ ਕੇ ਨਹੀਂ ਵੀਜ਼ਾ ਲੱਗ ਗਿਆ ਔਜਲਾ ਜੀ ਦਾ ਸ਼ੁਕਰ ਆ ਪਰਮਾਤਮਾ ਦਾ ਕਾਫੀ ਲੋਕ ਪਹੁੰਚੇ ਦੋ ਦਿਨ ਮੈਲਬੋਰਨ ਸੋਲਡ ਆਊਟ ਰਿਹਾ ਮੈਂ ਜਦੋਂ ਕੱਲ ਪਹੁੰਚਿਆ ਉੱਥੇ ਇੱਕ ਚੀਜ਼ ਬੜੀ ਕਮੈਂਡੇਬਲ ਲੱਗੀ ਮੈਨੂੰ ਉਹਨਾਂ ਨੇ 8 PM ਸਟਾਰਟ ਲਿਖਿਆ ਸੀਗਾ ਟਿਕਟ ਤੇ 8 PM ਹੀ ਸਟਾਰਟ ਹੋਇਆ ਮੈਂ ਕਹਿੰਦਾ ਨਾ ਇੱਕ ਹੋਇਆ ਨਾ 59 ਤੇ ਐਗਜੈਕਟਲੀ 8 ਤੇ 21 ਆਇਆ 21 ਉਹਦਾ ਪ੍ਰੋਡਿਊਸਰ ਹੈ ਸਾਰੇ ਗਾਣੇ ਉਹੀ ਪ੍ਰੋਡਿਊਸ ਕਰਦਾ ਉਹਨੇ DJ ਜਿਹਾ ਚਲਾਇਆ ਕੱਲ ਦੇ ਸ਼ੋਅ ਦੇ ਅੰਦਰ ਨਾ ਇੱਕ ਓਬਜ਼ਰਵੈਂਟ ਵਾਈਜ਼ ਮੈਂ ਕਾਫੀ ਜ਼ਿਆਦਾ ਸ਼ੋਅ ਵੇਖਿਆ ਕਾਫੀ ਚੀਜ਼ਾਂ ਓਬਜ਼ਰਵ ਕੀਤੀਆਂ ਮੈਂ ਪਹਿਲਾ ਓਬਜ਼ਰਵੇਸ਼ਨ ਮੈਨੂੰ ਇਹੋ ਹੀ ਜੋ ਇੱਕ ਨੋਰਮਲ ਹੈ ਹੈ ਨਾ ਕਿ ਯੂਜੁਅਲ ਓਬਜ਼ਰਵੇਸ਼ਨ ਹੈ ਕਿ ਬਹੁਤੇ ਲੋਕ ਇਸ ਕਰਕੇ ਆਉਂਦੇ ਕਿ ਮੈਂ ਸਟੋਰੀ ਜਾਂ ਰੀਲ ਪਾ ਦੇਵਾਂ ਕਿ ਬਾਈ ਅਸੀਂ ਪਹੁੰਚੇ
0: ਜ਼ਿਆਦਾ ਇਹੋ ਹੀ ਦੌੜ ਹੈ ਨਾ
1: ਕਿ ਅਸੀਂ ਭੀੜ ਦੇ ਉਸ ਭੀੜ ਦਾ ਹਿੱਸਾ ਕਿ ਹੂ ਇਜ਼ ਹੈਵਿੰਗ ਫਨ ਔਨ ਅ ਵੈਨਸਡੇ ਨਾਈਟ ਔਰ ਟਿਊਜ਼ਡੇ ਨਾਈਟ ਇੱਕ ਤਾਂ ਇਹ ਦੂਸਰੀ ਜਿਹੜੀ ਮੈਨੂੰ ਇੱਕ ਓਬਜ਼ਰਵੇਸ਼ਨ ਮੇਰੇ ਮਾਇੰਡ 'ਚ ਆਈ ਕਿ ਅਗੇਨ ਕਰਨ ਔਜਲਾ ਇਜ਼ ਅ ਹਿਊਜ ਸਟਾਰ ਨਥਿੰਗ ਟੇਕਿੰਗ ਅਵੇ ਫਰੋਮ ਹਿਮ ਪਰ ਇੱਕ ਹੁੰਦਾ ਨਾ ਜੀ ਅੱਜ ਇੱਕ ਮਿਆਰ ਬਣ ਗਿਆ ਕਿ ਸਟ੍ਰੀਮਸ ਕਿ ਸਪੋਟੀਫਾਈ 'ਤੇ ਜੀ 500 million ਸਟ੍ਰੀਮ ਆ ਹੈਨਾ ਜਾਂ ਯੂਟਿਊਬ 'ਤੇ 1 billion ਜਾਂਦੇ ਹੈ ਨਾ ਅਗੇਨ ਗ੍ਰੇਟ ਆਰਟਿਸਟ ਪਰ ਜਦੋਂ ਵੀ ਨਾ ਉਹਨੇ ਮਨਮੋਹਨ ਵਾਰਿਸ ਦਾ ਕੋਕਾ ਗਾ ਦਿੱਤਾ ਹੈਨਾ ਉਹਨੇ ਜੇ ਉਹ ਜਾਣੇ ਜਾਣਾ ਗਾ ਦਿੱਤਾ ਹੈਨਾ ਹਿੰਦੀ ਵਾਲਾ ਜਾਂ ਫਿਰ ਉਹਨੇ ਬੱਬੂ ਮਾਨ ਦਾ ਕੋਈ ਗਾਣਾ ਗਾ ਦਿੱਤਾ ਅਤੇ ਲੋਕ ਆਈ ਕੁਡ ਸੀ ਕਿ ਲੋਕਾਂ ਦੀ ਐਨਰਜੀ 300% ਹੋਵੇ ਭਾਵੇਂ ਉਹਨੇ ਛੋਟੇ ਛੋਟੇ ਮੁਖੜੇ ਗਾਏ ਰਾਦਰ ਦੈਨ ਉਹਦੇ ਗਾਣਿਆਂ ਦੇ ਵਿੱਚ 21 ਵੀ ਜਦੋਂ ਆਇਆ 21 ਨੇ ਵੀ ਆ ਕੇ DJ ਚਲਾਇਆ ਹੀ ਇਜ਼ ਅ DJ ਉਹਨੇ DJ ਆਪਣਾ ਲੈਪਟਾਪ 'ਤੇ ਔਨ ਕੀਤਾ ਅਤੇ ਲੈਂਬਰ ਹੁਸੈਨਪੁਰੀ ਤੋਂ ਲੈ ਕੇ ਮਤਲਬ ਉਹੀ ਸਾਰੇ ਪੱਕੇ ਗਾਣੇ ਵਿਆਹ ਸ਼ਾਦੀਆਂ ਵਾਲੇ ਹੋ ਗਏ ਨਾ ਜਿਸ ਤਰ੍ਹਾਂ ਕਿ ਦਾਰੂ ਵੀ ਕੇ ਬਸ ਆਹ ਸਭ ਵੀ ਚੱਲੇ ਹੈ ਨਾ ਜੇ ਜੱਟ ਵਿਗੜ ਗਿਆ ਲੋਕ ਫਨ ਕਰ ਰਹੇ ਆ ਜਦੋਂ ਵੀ ਗਾਣਾ ਨਹੀਂ ਚੱਲ ਰਿਹਾ ਪੁਰਾਣੇ ਘੈਂਟ ਗਾਣੇ ਮਿੱਤਰਾਂ ਦੀ ਛੱਤਰੀ 'ਤੇ ਉੱਡ ਗਈ ਐਂਡ ਆਲ ਦੈਟ ਮਤਲਬ ਉਹ ਵਾਲਾ ਡਿਜ਼ਾਇਨ ਪੱਖੋਂ ਸ਼ੋਅ ਬਹੁਤ ਉੱਪਰ ਸੀ ਕਿਉਂਕਿ ਮੇਰੇ ਖਿਆਲ ਨਾਲ ਕਰਨ ਔਜਲਾ ਦੀ ਸ਼ਾਇਦ ਹੀ ਇਜ਼ ਅ ਵੈਰੀ ਗ੍ਰੇਟ ਰਾਈਟਰ ਪਰ ਆਪਾਂ ਉਹਨੂੰ ਸਿੰਗਰ ਉਨਾ ਤਕੜਾ ਨਹੀਂ ਕਹਿ ਸਕਦੇ ਹੈ ਨਾ ਸੋ ਉਹ ਸ਼ੋਅ ਨੂੰ ਬਚਾ ਕੇ ਰੱਖਣ ਲਈ ਵਧੀਆ ਰੱਖਣ ਲਈ ਬਹੁਤ ਹੈਵੀਲੀ ਪ੍ਰੋਡਿਊਸਡ ਸ਼ੋਅ ਸੀ ਸਟੇਜ ਵੀਡੀਓਜ ਲਾਈਟ ਸ਼ੋਅ ਲੇਜ਼ਰ ਸ਼ੋਅ ਐਵਰੀਥਿੰਗ ਵਾਸ ਗੁੱਡ ਮਤਲਬ ਗੁੱਡ ਪ੍ਰੋਡਕਟ ਗੁੱਡ ਟਾਈਮ ਪਾਸ ਪਰ ਮੈਂ ਇਹ ਓਬਜ਼ਰਵ ਕੀਤਾ ਕਿ ਲੋਕ ਡੈਡ ਬਹੁਤ ਛੇਤੀ ਹੋ ਜਾਂਦੇ ਆ ਹਨਾ ਕਿ ਕਿਉਂਕਿ ਗਾਣੇ ਸੁਣੇ ਦੁਬਾਰਾ ਤੁਸੀਂ ਸੁਣੋ ਤਾਂ ਕਿੰਨੀ ਕੀ ਸੁਣ ਲਉਂਗੇ ਸਾਡੀ ਤੁਹਾਡੀ ਮੇਰੀ ਪਲੇਲਿਸਟ ਦੇ ਅੰਦਰ ਸਾਡੇ ਕੋਈ ਵੀ ਫੇਵਰੇਟ ਸਿੰਗਰ ਹੋਣ ਪਰ ਆਪਾਂ ਲੱਗਦਾ 7ਵਾਂ ਗਾਣਾ ਨਹੀਂ ਸੁਣਦੇ ਹੋ ਰਿਹਾ ਸੋ ਆਡੀਅੰਸ ਥੋੜ੍ਹਾ ਡਿਪ ਹੁੰਦੀ ਆ ਐਂਡ ਆਰਟਿਸਟ ਇਜ਼ ਵੈਰੀ ਸਮਾਰਟ ਹੀ ਨੋਜ਼ ਕਿ ਆਡੀਅੰਸ ਕਦੋਂ ਡਿਪ ਹੁੰਦੀ ਆ ਫਿਰ ਉਹ ਕੋਈ 7-8 ਮਿੰਟ ਦੀ ਹੈ ਨਾ ਆਈਟਮ ਜੀ ਵੱਖਰੀ ਜੀ ਕੱਢ ਕੇ ਲੈ ਆਊਗਾ ਹੈ ਨਾ ਜਿਹੜੀ ਤੁਸੀਂ ਸੁਣੀ ਨਹੀਂ ਮਤਲਬ ਕਿਸੇ ਹੋਰ ਦਾ ਗਾਣਾ ਗਾ ਦਿੱਤਾ ਕਿਸੇ ਨੂੰ ਟ੍ਰਿਬਿਊਟ ਦੇ ਦਿੱਤੀ ਜਾਂ ਵੀ ਉਹ ਲਿਆਓ ਜੀ ਕਰ ਦੀਏ ਸਾਇੰਸ ਹੋਏ ਨਾ ਕਿਸੇ ਨੇ ਜੈਕਟ ਸੁੱਟਤੀ ਇਹੋ ਜਿਹਾ ਕੰਮ ਨਹੀਂ ਕਰਨਾ ਬਾਬਿਓ ਏਡਲੇਡ ਵਾਲਾ ਕੰਮ ਨਹੀਂ ਕਰਨਾ ਮੈਲਬਨ 'ਚ ਕਲਾਸ ਹੈ ਕਲਾਸ ਬਸ ਜਨਤਾ ਕੁਛ ਕਿ ਮੈਲਬਨ ਕਿ ਵੈਰੀ ਸਮਾਰਟ ਸ਼ੋਅ ਮੈਂ ਕਹੂੰਗਾ
0: ਫਿਰ ਇਹ ਜਿੱਦਾਂ ਦਾ ਮੈਨੂੰ ਸੁਣਨ ਦੇ ਵਿੱਚ ਲੱਗ ਰਿਹਾ ਵਾ ਇਹ ਮਤਲਬ ਕਹਿ ਲਈਏ ਕਿ ਇੱਕ ਵੱਡਾ ਨਾਈਟ ਕਲੱਬ ਟਾਈਪ ਹੋ ਗਿਆ
1: ਐਬਸੋਲੂਟਲੀ
0: ਸੋ ਇਹ ਫਿਰ ਕੌਂਸਰਟ ਦੀ ਵਾਈਬ ਮੈਨੂੰ ਮਤਲਬ ਸੁਣਨ 'ਚ ਮੈਨੂੰ ਘੱਟ ਲੱਗ ਰਹੀ ਹੈ ਮੈਨੂੰ ਇਹ ਲੱਗ ਰਿਹਾ ਵੀ ਜਿੱਦਾਂ ਨਾਈਟ ਕਲੱਬ ਬਹੁਤ ਵੱਡਾ ਹੋਵੇ ਜਿੱਥੇ
1: ਮਤਲਬ ਕਹਿ ਲਓ ਇਹ ਬੇਸਿਕਲੀ ਜੋ ਡਰੇਕ ਜੋ ਕੈਂਡਰਿਕ ਲਮਾਰ ਇਹ ਸਭ ਆ ਕੇ ਕਰਦੇ ਆ ਜੋ ਹੈ ਨਾ ਜਿੰਨਾ ਤੋਂ ਇਹ ਲੋਕ ਬਹੁਤ ਜ਼ਿਆਦਾ ਵੈਸੇ ਵੀ ਇੰਸਪਾਇਰਡ ਨੇ ਜੈਸੇ ਕੱਲ੍ਹ ਡਰੇਕ ਦਾ ਵੀ ਗਾਣਾ ਗਾ ਦਿੱਤਾ DJ ਦਾ ਵੀ ਡਰੇਕ ਦਾ ਗਾਣਾ ਲਾਇਆ ਅਤੇ 21 ਨੇ ਆਵਾਜ਼ ਬੰਦ ਕਰਤੀ ਇਸ ਤਰ੍ਹਾਂ ਹੁੰਦਾ ਨਾ ਕਿ ਸਾਰੇ DJ ਨੂੰ ਕਹਿੰਦਾ ਕਿ ਬੋਲੋ ਸਾਰੇ ਕਹਿੰਦੇ ਓ ਹੋ ਫਿਰ ਚੰਗਾ ਇਸ਼ਕ ਤੇਰਾ ਤੜਵਾਵੇ ਉਹਨੇ ਡਰੇਕ ਦਾ ਡਾਊਨ ਕੀਤਾ ਐਂਡ ਉਹ 8-10 ਹਜ਼ਾਰ ਜਨਤਾ ਨੇ ਪ੍ਰੋਪਰ ਡਰੇਕ ਦਾ ਗਾਇਆ ਨਾਲ ਕਿ ਤੁਸੀਂ ਇੱਕ ਆਡੀਅੰਸ ਉਸ ਹਿਸਾਬ ਦੀ ਲੱਭ ਲਿੱਤੀ ਹੋਈ ਹੈ ਕਿ ਉਹਨਾਂ ਨੂੰ ਤੁਹਾਡੀ ਵਾਈਬ ਪਤਾ ਤੁਹਾਡੀ ਵਾਈਬ ਕੀ ਹੈ ਅਤੇ ਉਹਦੇ ਆਸੇ ਪਾਸੇ ਪਰ ਜੋ ਆਪਾਂ ਇੱਕ ਟ੍ਰੈਡੀਸ਼ਨਲ ਕਹਿੰਦੇ ਕਿ ਅਖਾੜੇ ਵਾਲਾ ਸਿੰਗਰ ਹੋ ਗਿਆ ਜਾਂ ਫਿਰ ਨਾ ਆਪਾਂ ਸਿਰਫ ਗਾਇਕੀ 'ਤੇ ਜ਼ੋਰ ਲਗਾਉਂਦੇ ਹਾਂ ਇਟ ਵਾਜ਼ ਨੋਟ ਦੈਟ ਇਟ ਵਾਜ਼ ਅ ਪ੍ਰੋਪਰ ਸ਼ੋਅ ਬਾਏ ਸ਼ੋਅ ਕਾਫੀ ਲੋਕਲ ਇਵੈਂਟਸ ਵੀ ਹੋਏ ਉਸ ਤੋਂ ਬਾਅਦ ਆਫਟਰ ਪਾਰਟੀ ਦੇ ਨਾਮ 'ਤੇ ਲੋਕਾਂ ਨੇ ਛੋਟੀ ਛੋਟੀ ਪਾਰਟੀਜ਼ ਰੱਖੀਆਂ ਹੋਈ ਸੀ ਕਾਫੀ ਲੋਕ ਹੈ ਨਾ ਹਾਂ ਕਿ ਦੋ 3-3 ਘੰਟੇ ਹੋਰ ਨੀਂਦ ਨਹੀਂ ਆਉਂਦੀ ਮੈਂ ਤਾਂ ਜਿਹੜੀ ਕੈਬ ਕੀਤੀ ਭਾਈਜਾਨ ਵੈਲ ਡਨ ਮੈਂ ਤੁਹਾਡਾ ਨਾਮ ਬੋਲਾਂਗਾ ਉਮਰ ਭਾਈ ਫਰੋਮ ਕਰਾਚੀ ਉਹਨਾਂ ਨੇ ਬਸ ਮੈਨੂੰ ਮਹਾਦੇਵ ਨਾਲ 2 ਸੈਕਿੰਡ ਲਈ ਮਿਲਾ ਦਿੱਤਾ ਸੀਗਾ ਕਿਆ ਉਹਨਾਂ ਨੇ ਕਾਰ ਕੱਢੀ ਹੈ ਰਸ਼ ਤੋਂ ਠੀਕ ਹੈ ਮੇਰੇ ਸਾਹਮਣੇ ਆਏ ਮੈਂ ਕਿਹਾ ਮਹਾਦੇਵ ਤੁਸੀਂ ਕਹਿੰਦੇ ਵੱਧ ਸਭੀ ਤੁਹਾਡਾ ਸਮੇਂ ਨਹੀਂ ਹੋਇਆ ਮੈਂ ਕਿਹਾ ਮੈਂ ਤਾਂ ਕਹਿ ਰਿਹਾ ਚਲ ਗਏ ਉਹਨੇ ਕਿਹਾ ਇਹਨੇ ਪਹਿਲੇ ਗੱਭਰੂ ਗਾਣਾ ਗਾਇਆ ਹਾਂ, ਕਹਿੰਦਾ ਐਂਡ ਚ ਗੈਂਗਸਟਰ ਗਾਇਆ ਹਾਂ, ਕਹਿੰਦਾ ਹਮੇਸ਼ਾ ਇਹੀ ਕਰਦਾ। ਮੈਂ ਕਿਹਾ ਯਾਰ ਸਾਨੂੰ, ਮੈਂ ਕਿਹਾ ਵੱਖਰੀ ਟੀਜ਼। ਉਹਨੇ ਵੀ ਅੱਧਾ ਘੰਟਾ ਔਜਲਾ ਚਲਾਇਆ, ਮੇਰਾ ਦਿਲ ਨਾ ਮਤਲਬ ਮੰਨੇ ਉਹਨੂੰ ਕਹਿਣ ਲਈ ਕਿ ਨਹੀਂ ਮੇਰਾ ਇੰਟਰਸਟ ਨਹੀਂ ਹੈ ਭਾਈ, ਆ ਚੈੱਕ ਕਰੋ, ਮੈਂ ਇਹ ਵੀ ਸੁਣਦਾ ਹਾਂ, ਇਹ ਵੀ ਸੁਣਦਾ। ਉਮਰ ਭਾਜੀ ਗ੍ਰੇਟ ਪਲੇ ਲਿਸਟ, ਪਰ ਬੰਦੇ ਨੂੰ ਪੁੱਛ ਲਿਆ ਕਰੋ ਪਹਿਲੇ ਉਹ ਤੇਰੀ ਇੱਛਾ ਹੈ।
0: ਚਲੋ ਖੈਰ, ਸਾਨੂੰ ਇੱਥੇ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਵੇਖਣੀਆਂ। ਮੈਂ ਕਈ ਵਾਰੀ ਸੋਚਦਾ ਵੀ ਆਖਰ ਮਤਲਬ ਕਿਹੜੀ ਚੀਜ਼ ਕਿਉਂ ਆਪਾਂ ਇਹ ਜਿਹੜੇ ਸ਼ੋਅ ਨੇ ਅਲੱਗ ਅਲੱਗ, ਵੈਸੇ ਹਰ ਇੱਕ ਦੀ ਬਿਰਤੀ ਹੋਊਗੀ ਸ਼ੋਅ ਵੇਖਣ ਦੀ। ਕੋਈ ਐਂਟਰਟੇਨ ਹੋਣ ਜਾਂਦਾ ਹੋਊਗਾ, ਕੋਈ ਫੁਕਰੀ ਮਾਰਨ ਜਾਂਦਾ ਹੋਊਗਾ, ਕੋਈ ਰੀਲ ਪਾਉਣ ਜਾਂਦਾ ਹੋਊਗਾ, ਕੁਛ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਇਸੇ ਕਰਕੇ ਜਾਂਦੇ ਆ ਵੀ ਆਪਾਂ ਸਟੇਟਸ ਸਿੰਬਲ ਸ਼ੋਅ ਕਰਨਾ, ਵੀ ਇਹ ਬਹੁਤ ਮਹਿੰਗੀ ਟਿਕਟ ਹੈ, ਅਸੀਂ ਤਾਂ ਵੀ ਲਈ ਹੈ, ਵੇਖੋ ਅਸੀਂ ਤਾਂ ਵੀ ਆਏ ਹਾਂ। ਅਲੱਗ ਅਲੱਗ ਸੋ ਕਿਸੇ ਨੂੰ ਵਾਕਈ ਇਹ ਲੱਗਦਾ ਹੋਊਗਾ ਵੀ ਯਾਰ ਮਤਲਬ ਵਿਹਲੇ ਬੈਠੇ ਬੋਰ ਹੋਣ ਡਿਆ, ਕਿੰਨੇ ਕੁ ਹੋਣਗੇ ਲੋਕ ਜਿਹਨਾਂ ਨੂੰ ਲੱਗਦਾ ਹੋਊਗਾ ਵੀ ਅਸੀਂ ਇਹਦੇ ਬੜੇ ਤਕੜੇ ਫੈਨ ਹੈ, ਅਸੀਂ ਤਾਂ ਜਾਣਾ ਹੀ ਜਾਣਾ। ਅਲੱਗ ਹੁਣ ਬਦਲ ਗਿਆ ਸਮੀਕਰਨ, ਹੁਣ ਪਹਿਲਾਂ ਵਾਲੇ ਨਹੀਂ ਰਹੇ ਹੁਣ।
1: ਮੈਂ ਤਾਂ ਇਹ ਸਗੋਂ ਸੋਚਦਾ ਮਤਲਬ ਔਜਲਾ ਨੇ ਖੁਦ ਕੱਲ ਜਦੋਂ ਸ਼ੋਅ ਕਰਦਾ ਪਿਆ ਨਾ, ਇੱਕ ਤਾਂ ਅਗੇਨ ਜੋ ਮੈਂ ਹੈਰਾਨ ਹੋਇਆ ਸੀਗਾ ਔਜਲਾ ਵੇਲੇ, ਮੈਂ ਇੰਨਾ ਹੈਰਾਨ ਨਹੀਂ ਹੋਇਆ ਕਿਉਂਕਿ ਦਿੱਲੀ ਬੰਬੇ ਤੱਕ ਤਾਂ ਗਾਣੇ ਚੱਲਦੇ। ਮੈਂ ਡਾਕਟਰ ਸਤਿੰਦਰ ਸਰਤਾਜ ਦੇ ਸ਼ੋਅ 'ਚ ਵੀ ਦੇਖਿਆ ਸੀ ਕਿ ਲੋਕ ਹਿੰਦੀ ਸਪੀਕਿੰਗ ਆਡੀਅੰਸ ਆਈ ਹੋਈ ਸੀਗੀ ਜਦੋਂ ਮਤਲਬ ਕਈ ਲੋਕਾਂ ਨੂੰ, ਕਿਉਂਕਿ ਉਹ ਇੱਕ ਗਾਣਾ ਮਸ਼ਹੂਰ ਹੋ ਗਿਆ ਸੀਗਾ ਨਾ ਧੁਰੰਧਰ ਫਿਲਮ ਦੇ ਅੰਦਰ, ਇੱਕ ਲਾਈਨ ਸਾਨੂੰ ਸਾਰੀਆਂ ਵਿਸਰ ਗਈਆਂ ਰਾਵਾਂ ਵੇ, ਹੈ ਨਾ।
0: ਨਹੀਂ ਉਹ ਮਸਲਾ ਨਹੀਂ ਆ। ਹੁਣ ਕੱਲ੍ਹ ਇੱਕ ਉਹ ਆਪਣੀ ਬੇਟੀ ਆ, ਉਹਦੇ ਡੈਡੀ ਨਾਲ ਮੇਰੀ ਗੱਲ ਹੋਣ ਡਈ ਅਤੇ ਉਹ ਦੱਸਣ ਡਿਆ ਸੀ ਵੀ ਉਹਦੀ ਜਿਹੜੀ ਬੇਟੀ ਆ ਉਹਦੇ ਨਾਲ ਚਾਰ ਕੁੜੀਆਂ ਜਿਹੜੀਆਂ ਨੇ ਉਹ ਗਈਆਂ ਸੀ, ਅਤੇ ਉਹਨਾਂ ਦੇ ਵਿੱਚੋਂ ਚੌਵਾਂ ਦੇ ਵਿੱਚੋਂ ਇਹ ਪੰਜਾਬੀ ਆ, ਅਤੇ ਚੌਵਾਂ ਦੇ ਵਿੱਚੋਂ ਇੱਕ ਕੁੜੀ ਜਿਹੜੀ ਆ ਉਹ ਸਾਊਥ ਵੱਲ ਦੀ ਆ, ਅਤੇ ਦੂਸਰੀਆਂ ਤਿੰਨ ਜਿਹੜੀਆਂ ਨੇ ਉਹ ਹੋਰ ਅਲੱਗ ਅਲੱਗ ਕਮਿਊਨਿਟੀਜ਼ ਦੀਆਂ ਨੇ, ਨਾ ਉਹਨਾਂ ਨੂੰ ਮਤਲਬ ਹਿੰਦੀ ਆਉਂਦੀ ਆ ਨਾ ਉਹਨਾਂ ਨੂੰ ਪੰਜਾਬੀ ਆਉਂਦੀ ਆ, ਹੈ ਨਾ। ਅਤੇ ਉਸ ਅਤੇ ਮੈਂ ਕਿਹਾ ਵੀ ਉਹ ਕਿੱਧਰ ਵੀ ਕੀ ਉਹਨਾਂ ਦਾ ਕੀ ਵਿਚਾਰ ਸੀ, ਕਹਿੰਦਾ ਉਹ ਕਹਿੰਦੀਆਂ, ਮੈਂ ਪੁੱਛਿਆ ਇਹ, ਕਹਿੰਦਾ ਉਹ ਕਹਿੰਦੀਆਂ ਵੀ ਸਾਨੂੰ ਕੋਈ ਸਮਝ ਤਾਂ ਨਹੀਂ ਲੱਗੀ ਉਹ ਕੀ ਕਹਿੰਦੇ, ਬਟ ਅਸੀਂ ਸਿਰਫ ਜੋ ਉੱਥੇ ਮਾਹੌਲ ਸੀ ਜਿੱਦਾਂ ਲੋਕ ਨੱਚਣ ਡੇ ਸੀ, ਮਿਊਜ਼ਿਕ ਸੀ, ਤਾਂ ਆਪਾਂ ਨੱਚ ਲਿਆ ਅਤੇ ਨੱਚ ਕੇ ਆ ਗਏ।
1: ਹਾਂ ਮਤਲਬ ਉਹੀ ਵਾਈਬ ਆ, ਬੇਸਿਕਲੀ ਇਹ ਕਿ ਵਾਈਬ ਉਹੀ ਹੈ ਨਾ, ਜੈਨਜ਼ੀ ਵਰਡ ਆ ਵਾਈਬ, ਵਾਈਬ ਲਈ ਜਾ ਰਹੇ। ਉਹ ਮੈਂ ਉਹੀ ਕਹਿ ਰਿਹਾ ਕਿ ਮਤਲਬ ਮੈਂ ਥੋੜ੍ਹਾ ਹੈਰਾਨ ਹੋਇਆ ਕਿ ਕਰਨ ਔਜਲਾ ਨੇ ਇੱਕ ਮੈਂ ਓਬਵੀਅਸਲੀ ਗਾਣੇ ਦਾ ਨਾਂ ਨਹੀਂ ਲਵਾਂ ਕਿ ਹੋਰ ਸ਼ੋਅ ਹੁੰਦੇ ਰਹਿਣਗੇ, ਆਪਾਂ ਸ਼ੋਅ ਥੋੜ੍ਹਾ ਨਾ ਕਿਸੇ ਲਈ ਸਪੋਇਲ ਕਰਨਾ, ਉਹਨੇ ਜਿਸ ਗਾਣੇ ਦਾ ਨਾਂ ਲਿੱਤਾ ਨਾ ਆਪਣੇ ਨਾਲ ਐਸੋਸੀਏਟ ਕਰਕੇ, ਇਹ ਉਹ ਗਾਣਾ ਜਿਹਨੇ ਔਜਲੇ ਨੂੰ ਔਜਲਾ ਬਣਾਇਆ ਬਾਬਿਓ। ਮੈਂ ਹੈਰਾਨ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਹੀ ਵਾਜ਼ ਹਿੱਟ, ਮਸ਼ਹੂਰ ਸੀਗਾ, ਕਾਫੀ ਤਕੜੇ ਗਾਣੇ ਆ ਚੁੱਕੇ ਸੀਗੇ। ਫਿਰ ਮੈਂ ਆਈਡੀਆ ਲਾਇਆ ਕਿ ਓਕੇ ਇਹ ਗਾਣੇ ਤੋਂ ਦਿੱਲੀ ਹਰਿਆਣਾ
0: ਪਹੁੰਚਿਆ।
1: ਜਦੋਂ ਆਰਟਿਸਟ, ਅਗੇਨ ਮੈਂ ਆਰਟਿਸਟ ਦੇ ਸੋਚ ਰਹੀ, ਜਦੋਂ ਆਰਟਿਸਟ ਦਾ ਪੁਆਇੰਟ ਆਫ ਵਿਊ ਇਹ ਆ ਕਿ ਹੈ ਨਾ ਕਿ ਦਿਸ ਇਜ਼ ਵਾਟ ਆਈ ਹੈਵ ਟੂ ਡੂ, ਉਹਦੇ ਸ਼ੋਅ 'ਚ ਲੱਗਦਾ ਪਿਆ ਸੀ। ਸੋ ਵੈਰੀ ਵੈਲ ਮੈਨੇਜ ਸ਼ੋਅ। ਅਗੇਨ ਉਹਨੇ ਜੇ 9 ਵਜੇ ਆਉਣਾ ਸੀ 9 ਵਜੇ ਆਇਆ, 8 ਵਜੇ ਆਉਣਾ 8 ਵਜੇ। ਸਗੋਂ ਆਪਣੇ ਬੰਦੇ ਪਤਾ ਨਹੀਂ ਬਾਹਰ ਕਿਉਂ ਬੈਠੇ ਰਹਿੰਦੇ, ਮੈਨੂੰ ਸਮਝ ਨਹੀਂ ਆਉਂਦਾ।
0: ਵੇਖੋ ਮੈਂ ਇਸੇ ਕਰਕੇ ਕਹਿ ਰਿਹਾ ਨਾ, ਅਲੱਗ ਅਲੱਗ ਬੰਦੇ ਦੀ ਅਲੱਗ ਅਲੱਗ ਬਿਰਤੀ ਆ ਸ਼ੋਅ ਵੇਖਣ ਦੀ। ਮਤਲਬ ਉਹ ਜਿਹੜਾ ਬਾਹਰ ਵਾਲਾ ਵਾ ਉੱਥੋਂ ਤੁਹਾਨੂੰ ਇੱਕ ਚੀਜ਼ ਸਮਝ ਲੱਗ ਜੂਗੀ ਵੀ ਉਹ ਸ਼ੋਅ ਵੇਖਣ ਨਹੀਂ ਗਏ, ਸਿਰਫ ਇੱਕ ਆਊਟਿੰਗ ਚਾਹੀਦੀ ਆ। ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ, ਕਿਤੇ ਵੀ ਹੋ ਸਕਦੀ ਆ, ਉਹ ਇੱਕ ਵਾਈਬ ਆ। ਉਹ ਵਾਈਬ ਉਹਨਾਂ ਨੂੰ ਬਾਹਰ ਦੀ ਚੰਗੀ ਲੱਗਦੀ, ਉਹਨਾਂ ਨੂੰ ਅੰਦਰ ਦੀ ਨਹੀਂ ਚੰਗੀ ਲੱਗਦੀ। ਉਹਨਾਂ ਨੇ ਬਹਿਣਾ ਨਹੀਂ ਉੱਥੇ, ਸੁਣਨਾ ਨਹੀਂ ਆ, ਉਹਨਾਂ ਨੇ ਨੱਚਣਾ ਨਹੀਂ ਆ। ਹੁਣ ਨੱਚਣ ਵਾਲੇ ਗੋਡੇ ਨਹੀਂ ਰਹੇ ਹੁਣ, ਹੁਣ ਉਹ ਜੁੱਤੀਆਂ ਉਹ ਵਾਲੀਆਂ ਨਹੀਂ ਪਾ ਕੇ ਆਏ ਜਿਹਨਾਂ ਦੇ ਨਾਲ ਨੱਚਿਆ ਜਾਵੇ। ਹੁਣ ਉਹ ਨੱਚਦੇ ਸ਼ਾਇਦ ਚੰਗੇ ਨਹੀਂ ਲੱਗਦੇ ਉਹਨਾਂ ਨੂੰ, ਲੱਗੂਗਾ ਵੀ ਯਾਰ ਮਤਲਬ ਉੱਥੇ ਨੱਚਦਿਆਂ ਜੇ ਕਿਸੇ ਨੇ ਯੰਗਸਟਰ ਨੇ ਉਹ ਇਹ ਕਹਿਤਾ ਤੇ ਯਾਰ ਸਾਡੇ ਕੋਲ ਨਹੀਂ ਜਰਿਆ ਜਾਣਾ, ਅਸੀਂ ਤਾਂ ਬਾਹਰੇ ਬਹਿ ਕੇ ਪੀ ਕੇ ਘਰ ਚੱਲ ਜਾਵਾਂਗੇ।
1: ਅੱਛਾ, ਆਸਟ੍ਰੇਲੀਅਨ ਓਪਨ ਦੀ ਲਿਸਟਿੰਗ ਨਹੀਂ ਲੱਗੀ ਉੱਪਰ, ਮੈਂ ਕਿਹਾ ਆਪਣੇ ਬੰਦੇ ਲੱਗ ਵੀ ਨਹੀਂ ਰਹੇ ਇੰਟਰਸਟਿਡ, ਬੈਠੇ ਕਿਉਂ ਪਏ ਆ ਬਈ, ਚੱਲੇ ਜਾਓ ਅੰਦਰ।
0: ਚਲੋ ਖੈਰ, ਇਹ ਤਾਂ ਸਾਡੇ ਵਿਚਾਰ ਨੇ, ਕਿਉਂਕਿ ਇਹ ਸੋਹਣੀ ਗੱਲ ਆ ਵੀ ਵੱਡੇ ਵੱਡੇ ਸ਼ੋਅ ਤੇ ਵੱਡੀ ਵੱਡੀ ਭੀੜ ਤੇ ਭਰ ਰਹੇ ਨੇ, ਇਹ ਸੋਹਣੀ ਗੱਲ ਹੈ।
1: ਮਤਲਬ ਤੇ ਸੋਚ ਕੇ ਲੋਕਾਂ ਕੋਲ ਪੈਸਾ ਹੈ ਇੱਥੇ ਖਰਚਣ ਲਈ, ਕਿ ਵੀ ਆਰ ਥਰਾਈਵਿੰਗ ਵੈਲ, ਆਪਾਂ ਇਹ ਕਹਿ ਸਕਦੇ ਹਾਂ।
0: ਪਰ ਇਹਦਾ ਇੱਕ ਪੱਖ ਹੋ ਰਿਹਾ ਕ੍ਰਿਸ਼ਨਾ ਜੀ, ਤੁਸੀਂ ਜਦੋਂ ਇੱਕ ਚੀਜ਼ ਨੋਟ ਕਰਿਓ, ਜਦੋਂ ਮਾਰਕੀਟ ਅਪ ਜਾਊਗੀ ਨਾ, ਅੱਜ ਕੱਲ੍ਹ ਵੇਖੋ ਮਾਰਕੀਟ ਡਾਊਨ ਆ, ਅੱਜ ਕੱਲ੍ਹ ਸਾਰੇ ਬਿਜ਼ਨਸ ਜਿਹੜੇ ਸਫੋਕੇਟ ਕਰ ਰਹੇ ਆ, ਹਰ ਇੱਕ ਪਾਸੇ ਕਿਸੇ ਨੂੰ ਤੁਸੀਂ ਪੁੱਛ ਲਓ ਕਹੂਗਾ ਵੀ, ਕਿਉਂਕਿ ਪ੍ਰੋਪਰਟੀ 'ਚ ਡਾਇਰੈਕਟਲੀ ਸਾਰੇ ਇਨਵੋਲਵ ਨੇ।
1: ਹਾਂ ਮਤਲਬ ਕੋਈ ਇੰਡਸਟਰੀ ਛੁੱਟੀ ਨਹੀਂ, ਯੂ ਆਰ ਰਾਈਟ।
0: ਠੀਕ ਆ, ਤੁਸੀਂ ਇੱਕ ਚੀਜ਼ ਨੋਟ ਕਰੋ, ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਸਾਰੇ ਇੱਦਾਂ ਸਫੋਕੇਟ ਸੀ, ਹੈ ਨਾ, ਅਤੇ ਉਦੋਂ ਸ਼ੋਅ ਬਹੁਤ ਚੱਲੇ, ਇੱਕਦਮ ਸਰਤਾਜ ਆਇਆ ਅਤੇ ਮਤਲਬ ਲੱਗਦਾ ਸੀ ਗਰਦਾਸ ਮਾਨ ਆਇਆ, ਲੋਕਾਂ ਨੂੰ ਲੱਗਦਾ ਸੀ ਵੀ ਨਹੀਂ ਇਹ ਨਹੀਂ ਚੱਲਣੇ ਸ਼ੋਅ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਬਹੁਤ ਚੱਲੇ।
1: ਬਿਲਕੁਲ,
0: ਹੁਣ ਇਸ ਟਾਈਮ ਦੇ ਉੱਤੇ ਫਿਰ ਬਹੁਤ ਚੱਲੇ। ਹੁਣ ਵੇਖਣ ਵਾਲੀ ਚੀਜ਼ ਇਹ ਹੋਊਗੀ ਵੀ ਜਦੋਂ ਮਾਰਕੀਟ ਠੀਕ ਹੁੰਦੀ ਆ ਕੀ ਉਦਣ ਸ਼ੋਅ ਚੱਲਦੇ ਆ, ਸਾਨੂੰ ਇਹ ਵੇਟ ਕਰਨੀ ਪਊਗੀ। ਕਿਉਂਕਿ ਇੱਕ ਨਾ ਫਿਨੋਮਨਾ ਇਹ ਵੀ ਨਾਲ ਚੱਲਦਾ ਵਾ ਪੈਰਲਲ ਕਿ ਜਿਹੜੇ ਜਿਹੜੇ ਟਾਈਮ ਦੇ ਉੱਤੇ ਲੋਕ ਘੁੱਟੇ ਘੁੱਟੇ ਜਿਹੇ ਹੁੰਦੇ ਆ ਉਦੋਂ ਆਪਣੇ ਆਪ ਨੂੰ ਵੱਧ ਐਂਟਰਟੇਨ ਕਰਨਾ ਚਾਹੁੰਦੇ ਆ, ਉਹ ਆਪਣਾ ਦੁੱਖ ਭੁਲਾਉਣਾ ਚਾਹੁੰਦੇ ਆ ਕਿਸੇ ਵੀ ਤਰ੍ਹਾਂ, ਇਟਸ ਲਾਈਕ ਅ ਨਸ਼ਾ ਹੈ ਨਾ। ਤੁਹਾਨੂੰ ਕੋਈ ਬਹੁਤ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਤੁਹਾਨੂੰ ਨਹੀਂ ਨੀਂਦ ਆ ਰਹੀ, ਤੁਹਾਨੂੰ ਸਟ੍ਰੈਸ ਆ, ਅਤੇ ਬੰਦਾ ਸੋਚਦਾ ਵੀ ਮੈਂ ਨਾ ਹੁਣ ਭੁੱਲ ਭੁਲਾ ਕੇ ਅਤੇ ਸੌਂ ਜਾ, ਇਸ ਇਹ ਇਹ ਉੱਦਾਂ ਦੀ ਇੱਕ ਭੁੱਲ ਭੁਲਾਟ ਆ।
1: ਹਾਂ, ਇੱਕ ਅਡਿਕਸ਼ਨ ਵੀ ਤਾਂ ਹੈ ਸਾਨੂੰ।
0: ਹਾਂ, ਪਰ ਇਹਨੂੰ ਆਪਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਮਤਲਬ ਇਹ ਚੀਜ਼ ਮੈਨੂੰ ਜੇ ਠੀਕ ਲੱਗਦੀ ਹੈ ਤਾਂ ਇਹੋ ਹੀ ਕਾਰਨ ਹੋਊਗਾ। ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹ ਸਾਨੂੰ ਵੇਖਣਾ ਪਊਗਾ ਵੀ ਜਦੋਂ ਮਾਰਕੀਟ ਠੀਕ ਹੋ ਜਾਂਦੀ ਆ ਕਿ ਉਦੋਂ ਵੀ ਇੱਦਾਂ ਸ਼ੋਅ, ਜੇ ਉਦੋਂ ਵੀ ਇੱਦਾਂ ਭਰਦੇ ਰਹਿੰਦੇ ਆ ਦੈਨ ਇਹਦੇ ਰੀਜ਼ਨ ਕੁਛ ਹੋਰ ਵੀ ਹੋ ਸਕਦੇ। ਪਰ ਇਸ ਮੌਕੇ ਜੇ ਤਾਂ ਮੰਨ ਲਓ ਸਿਰਫ ਇੱਕ ਚੀਜ਼ ਤਾਂ ਪੱਕੀ ਆ, ਵੇਖੋ ਜੇ ਤਾਂ ਸਿਰਫ ਪੈਸੇ ਦੀ ਖੇਡ ਹੋਵੇ ਬੰਦਾ ਆਪਣੀ ਜੇਬ ਵੇਖੇ ਤਾਂ ਫਿਰ ਨਾ ਲੋਕ ਜਾਣ। ਅਤੇ ਜੇ ਆਪਾਂ ਇਹ ਮੰਨੀਏ ਵੀ ਸਾਡੇ ਲੋਕ ਬਹੁਤ, ਚਲੋ ਸਿੰਗਰ ਤਾਂ ਇੱਦਾਂ ਹੀ ਕਹੂਗਾ, ਆਪਾਂ ਮਤਲਬ ਇਹ ਮੰਨੀਏ ਵੀ ਬਹੁਤ ਲੋਕ ਆਪਣੇ ਖੁਸ਼ਹਾਲ ਨੇ, ਉਹਨਾਂ ਦੀ ਬਾਇੰਗ ਪਾਵਰ ਬਹੁਤ ਵੱਧ ਗਈ ਆ, ਉਹ ਖੁੱਲ੍ਹਾ ਖਰਚਣਾ ਚਾਹੁੰਦੇ ਆ, ਅਤੇ ਮਤਲਬ ਆਸ ਪਾਸ ਜਿੰਨਾ ਕੁ ਵੀ ਆਪਾਂ ਝਾਤੀ ਮਾਰਦੇ ਹਾਂ ਐਡੀ ਵੀ ਕੋਈ ਬਾਇੰਗ ਪਾਵਰ ਨਹੀਂ ਵਧੀ ਵੀ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ। ਮੰਨ ਲਓ ਇੱਕ ਪਰਿਵਾਰ ਜਾ ਰਿਹਾ ਵਾ ਅਤੇ $1,000 ਆਰਾਮ ਦੇ ਨਾਲ ਉਹਦਾ ਲੱਗ ਰਿਹਾ, ਇੰਨੀ ਵੀ ਬਾਇੰਗ ਪਾਵਰ ਨਹੀਂ ਕਿਸੇ ਦੀ ਵਧੀ, ਅਤੇ ਬਾਇੰਗ ਪਾਵਰ ਜੇ ਵਧੀ ਵੀ ਹੋਊਗੀ ਤਾਂ ਉਹ ਹੋਰ ਚੀਜ਼ਾਂ 'ਚ ਵੀ ਹੋ ਸਕਦੀ ਹੈ।
1: ਇਹ ਵੀ ਗੱਲ ਠੀਕ ਹੈ। ਹਾਂ, ਮਤਲਬ ਉਹੀ ਨਾ ਇੱਕ ਕਪੈਸਿਟੀ, ਬਾਇੰਗ ਕਪੈਸਿਟੀ ਦੀ ਗੱਲ ਵੀ ਹੈ, ਇੱਕ ਤੁਹਾਡਾ ਸਿਸਟਮ ਕਿਸ ਤਰ੍ਹਾਂ ਸੈੱਟ ਹੋ ਜਾਂਦਾ। ਮੇਰੇ ਖਿਆਲ ਨਾਲ ਇਫ ਯੂ ਆਰ ਅ ਫੈਮਿਲੀ ਆਫ ਫੋਰ ਤੁਹਾਡਾ ਇੰਟਰਸਟ ਵੀ ਨਹੀਂ ਹੋਏਗਾ ਇੱਧਰ ਸ਼ੋਅ 'ਚ ਜਾਣ ਦਾ, ਪਰ ਇਫ ਯੂ ਆਰ ਮੋਰ ਯੰਗ, ਜਿਸ ਤਰ੍ਹਾਂ ਕੱਲ੍ਹ ਜ਼ਿਆਦਾ ਮੇਰੇ ਹਿਸਾਬ ਨਾਲ 70% ਕਰਾਊਡ 23-24-25 ਦਾ ਲੱਗਦਾ ਪਏਗਾ।
0: ਚਲੋ ਤੁਸੀਂ ਬਾਕੀ ਸਾਡੇ ਸਰੋਤੇ ਵੀ ਇਹਦੇ ਉੱਤੇ ਆਪਣੇ ਵਿਚਾਰ ਦੇ ਸਕਦੇ ਹੋ ਕਿਉਂਕਿ ਤੁਸੀਂ ਕੀ ਸੋਚਦੇ ਹੋ ਕਿਹੜੀ ਚੀਜ਼ ਬਾਰੇ। ਮੈਨੂੰ ਇੱਕ ਇੱਕ ਮੈਨੂੰ ਹੋਰ ਰੀਜ਼ਨ ਲੱਗਦਾ ਕ੍ਰਿਸ਼ਨ ਜੀ, ਮੈਂ ਮਤਲਬ ਆਪਣੇ ਪਹਿਲਾਂ ਰੱਖ ਦਿੰਦਾ
1: ਫਿਰ ਤੁਸੀਂ ਆਪਣੇ ਚਿੱਠੀ ਆਈ
0: ਫਿਰ ਆਪਣੇ ਤੁਸੀਂ ਦੱਸਿਓ, ਫਿਰ ਹੋਰ ਵੀ ਆਪਾਂ ਨਾਲ ਕਈ ਇਵੈਂਟ ਖੋਲ੍ਹਣੇ ਹਲੇ। ਅਤੇ ਇੱਕ ਇੱਕ ਰੀਜ਼ਨ ਹੋਰ ਆ, ਆਪਾਂ ਨਾ ਦੋ ਚੀਜ਼ਾਂ ਫਿਲਮਾਂ ਨੂੰ ਜਾਂ ਸ਼ੋਅਜ਼ ਨੂੰ ਸਿੰਗਰਸ ਨੂੰ ਸਕਸੈਸਫੁਲ ਬਣਾਉਂਦੀਆਂ, ਇੱਕ ਲੇਡੀਜ਼ ਫੈਕਟਰ, ਅਤੇ ਅੱਜ ਕੱਲ੍ਹ ਲੇਡੀਜ਼ ਫੈਕਟਰ ਵੀ ਧੁੰਦਲਾ ਪੈ ਗਿਆ। ਪਹਿਲੀਆਂ ਦੇ ਵਿੱਚ ਹੁੰਦਾ ਸੀ ਜਿਹੜਾ ਗਾਣਾ ਜਿਹੜੀ ਫਿਲਮ ਲੇਡੀਜ਼ ਦੇ ਵਿੱਚ ਚੱਲ ਗਏ ਉਹ ਸੁਪਰਹਿਟ ਹੋ ਗਈ ਕਿਉਂਕਿ ਲੇਡੀਜ਼ ਨੇ ਬੱਚਿਆਂ ਨੂੰ ਆਪੇ ਜਾਣਾ ਹੀ ਜਾਣਾ ਬੱਚਿਆਂ ਨੇ, ਅਤੇ ਘਰ ਵਾਲੇ ਦੀ ਕਿ ਮਜਾਲ ਹੈ ਉਹ ਆਟੋਮੈਟਿਕਲੀ, ਜੇ ਨਹੀਂ ਵੀ ਮਜਾਲ ਦੀ ਵੀ ਛੱਡੋ ਤੁਸੀਂ ਵੈਸੇ ਹੀ ਲੇਡੀਜ਼ ਜਿਹੜੀ ਚੀਜ਼ ਨੂੰ ਹਾਂ ਕਰ ਦੇਣ, ਅਤੇ ਇੱਕ ਇੱਕ ਨਾ ਉਹ ਹੈ ਹੀ ਆ ਚੀਜ਼ ਪ੍ਰਮਾਣਿਤ ਹੀ ਆ ਵੀ ਲੇਡੀਜ਼ ਨੂੰ ਸਿਆਣਿਆਂ ਮੰਨਿਆ ਜਾਂਦਾ ਵੀ ਜੇ ਇਹਨਾਂ ਨੂੰ ਪਸੰਦ ਆਈ ਆ ਅਤੇ ਫਿਰ ਬੰਦੇ ਨੇ ਤਾਂ ਚਲੋ ਵੇ, ਬੰਦੇ ਨੂੰ ਜਿਹੜੀ ਚੀਜ਼ ਪਸੰਦ ਆਵੇ ਜ਼ਰੂਰੀ ਨਹੀਂ ਆ ਉਹ ਹਿੱਟ ਹੋ ਜੇ,
1: ਬਿਲਕੁਲ
0: ਜ਼ਰੂਰੀ ਨਹੀਂ ਆ ਵੀ ਲੇਡੀ ਵੇਖੇ। ਹੁਣ ਮੰਨ ਲਓ ਜੇ ਮੈਚ ਆ ਤਾਂ ਜ਼ਰੂਰੀ ਨਹੀਂ ਆ ਵੀ ਬੰਦਾ ਘਰ 'ਚ ਵੇਹਦਾ ਮੈਚ, ਅਤੇ ਜ਼ਰੂਰੀ ਨਹੀਂ ਆ ਬਹੁਤਿਆਂ ਦੀਆਂ ਜਨਾਨੀਆਂ ਨਹੀਂ ਵੇਹਦੀਆਂ।
1: ਹਾਂ, ਸਾਰੀ ਸਪੋਰਟਸ ਨਾਲ ਇਹੀ ਆ, ਸਹੀ ਗੱਲ ਆ।
0: ਐਕਸ਼ਨ ਮੂਵੀਜ਼ ਬੰਦੇ ਵੇਹਦੇ ਆ, ਜ਼ਰੂਰੀ ਨਹੀਂ ਆ ਵੀ ਜਨਾਨੀਆਂ,
1: ਠੀਕ ਸਹੀ ਗੱਲ।
0: ਪਰ ਜੋ ਲੇਡੀਜ਼ ਪਸੰਦ ਕਰਦੀਆਂ, ਮੰਨ ਲਓ ਕੋਈ ਫੈਮਿਲੀ ਮੂਵੀ ਆ ਜਾਂ ਮੰਨ ਲਓ ਪਾਕਿਸਤਾਨੀ ਡਰਾਮੇ ਆ, ਹੈ ਨਾ, ਸਾਸ ਕਭੀ ਬਹੂ ਥੀ, ਦਿਸ ਦੈਟ, ਬਾਲਿਕਾ ਵਧੂ, ਅਤੇ ਉਹ ਬੰਦੇ ਭਾਵੇਂ ਵੇਖਣ ਭਾਵੇਂ ਨਾ ਵੇਖਣ ਪਰ ਉਹਨਾਂ ਨੂੰ ਬਹਿਣਾ ਪੈਂਦਾ, ਉਹਨਾਂ ਦੇ ਇੰਟਰਸਟ ਬਣ ਜਾਂਦੇ ਹੌਲੀ ਹੌਲੀ।
1: ਬਿਲਕੁਲ ਸਹੀ ਗੱਲ ਆ,
0: ਪਤਾ ਉਹਨਾਂ ਨੂੰ ਹੁੰਦਾ ਵੀ ਕਿਹੜੀ ਕਿ
1: ਇਹਦੇ ਨਾਲ ਕੀ ਹੋਇਆ,
0: ਹੈ ਨਾ, ਇੰਟਰਸਟ ਜਿਹਾ ਬਣ ਜਾਂਦਾ। ਸੋ ਤੁਹਾਡਾ ਉਹ, ਸੋ ਇੱਕ ਸਮਾਂ ਉਹ, ਹੁਣ ਮੈਨੂੰ ਲੱਗਦਾ ਅੱਜ ਕੱਲ੍ਹ ਜਾਂ ਫਿਰ ਇੱਥੇ ਸਮਾਂ ਇਹ ਆ ਕਿ ਅਸੀਂ ਹੁਣ ਯੰਗਸਟਰ ਨੂੰ ਫੋਲੋ ਕਰਨਾ ਸ਼ੁਰੂ ਕਰਤਾ, ਉਹ ਸ਼ਾਇਦ ਉਹਦੇ ਵੀ ਅੱਗੇ ਸ਼ਾਇਦ ਵੱਖ ਵੱਖ ਰੀਜ਼ਨ ਹੋ ਸਕਦੇ ਆ, ਜਾਂ ਫਿਰ ਆਪਾਂ ਉਹਨਾਂ ਦੇ ਹਾਣੀ ਹੋ ਕੇ ਜੀਣਾ ਚਾਹੁੰਦੇ ਹਾਂ ਕਿ ਜੇ ਆਪਾਂ ਨਾ ਗਏ ਤਾਂ ਆਪਾਂ ਬੁੱਢਿਆਂ 'ਚ ਗਿਣੇ ਜਾਵਾਂਗੇ।
1: ਇਹ ਵੀ ਗੱਲ ਸਹੀ ਆ,
0: ਇਹ ਰੀਜ਼ਨ ਹੋ ਸਕਦਾ, ਕੁੱਡ ਵੀ, ਕਿਉਂਕਿ ਤੁਹਾਡੀ ਇਹ ਤੁਹਾਡੇ ਸਭ ਕੌਨਸ਼ੀਅਸ 'ਚ ਪਏ ਨੇ, ਇਹ ਕੋਈ ਮੰਨੂਗਾ ਨਹੀਂ, ਕਿਸੇ ਨੇ ਐਕਸੈਪਟ ਨਹੀਂ ਕਰਨੀ ਇਹ ਚੀਜ਼, ਪਰ ਕੁੱਡ ਵੀ ਮਤਲਬ ਹੋ ਸਕਦਾ, ਆਪਾਂ ਤਾਂ ਆਈਡੀਆ ਲਾ ਸਕਦੇ ਹਾਂ। ਅਤੇ ਜੇ ਆਪਾਂ ਮਤਲਬ ਯੰਗਸਟਰਸ ਦੇ ਕਲਾਕਾਰ ਨਹੀਂ ਆਪਾਂ ਪਿੱਕ ਕਰਾਂਗੇ ਅਤੇ ਫਿਰ ਉਹ ਸਾਨੂੰ ਕਈ ਵਾਰੀ ਉਹ ਜਿਹੜੀ ਆ ਨਾ ਉਹ ਅੰਦਰੋਂ ਅੰਦਰੀ ਟੀਚਰ ਸਾਨੂੰ ਜਿਹੜੀ ਆ ਉਹ ਟੀਜ਼ ਕਰਦੀ ਆ, ਹੈ ਨਾ, ਸਾਨੂੰ ਵੀ ਤੁਸੀਂ ਮਤਲਬ ਬੁੱਢਿਆਂ ਵਾਲੇ ਕਲਾਕਾਰ ਸੁਣਦੇ ਹੋ।
1: You're right, you're right.
0: ਸੋ ਇਹ ਚੀਜ਼ ਵੀ ਸ਼ਾਇਦ ਤੁਹਾਨੂੰ ਪੁੱਛ ਕਰਦੀ, ਫਿਰ ਆਪਾਂ ਸ਼ਾਇਦ ਵੇਖਣਾ ਚਾਹੁੰਦੇ ਹਾਂ ਵੀ ਯੰਗਸਟਰ ਦੀ ਲਾਈਫ ਕੀ ਆ, ਕੋਈ ਇੱਕ ਆਨਾ ਬਹਾਨਾ ਵਾ। ਹੁਣ ਮੰਨ ਲਓ ਇੱਕ 100 and 100 ਇੱਕ ਕੈਟੇਗਰੀ ਆ, ਮੰਨ ਲਓ ਮੈਂ ਹੀ ਹਾਂ, ਚਲੋ, ਅਤੇ ਨਾਈਟ ਕਲੱਬ ਨਹੀਂ ਮੈਂ ਜਾ ਸਕੂੰਗਾ, 100 ਤਰ੍ਹਾਂ ਦੇ ਹਰਡਲ ਹੁੰਦੇ ਆ।
1: ਨਹੀਂ, ਆਪਾਂ ਚੱਲਾਂਗੇ ਯਾਰ, ਇਸ ਤਰ੍ਹਾਂ ਕਰ ਰਹੇ ਹੋ,
0: ਇੱਕ ਐਗਜ਼ਾਮਪਲ ਆ,
1: ਬਿਲਕੁਲ,
0: ਹੈ ਨਾ, ਅਤੇ ਪਰ ਉਹ ਇੱਥੇ ਚੱਲ ਜੂਗਾ।
1: ਹਾਂ
0: ਮੈਂ ਇੱਥੇ ਚੱਲ ਜੂੰਗਾ, ਉਹ ਇੱਕ ਮਤਲਬ ਉਦਾਂ ਦਾ ਟੇਸਟ ਵੀ ਮਿਲ ਜੂਗਾ ਤੇ ਉਹ ਤੁਹਾਡਾ ਜਿਹੜਾ ਉਹ ਤੁਸੀਂ ਵੇਖ ਲਓਗੇ ਵੀ ਦੇਸ਼ ਦੁਨੀਆ ਚ ਵਾਪਰ ਕੀ ਰਿਹਾ, ਦੁਨੀਆਦਾਰੀ ਚ ਕੀ ਚੱਲ ਰਿਹਾ।
1: ਚੈਨਲ 7 ਕੀ ਤਰਫ ਸੇ,
0: ਕਿਉਂਕਿ ਇੱਕ ਚੀਜ਼ ਨਾ ਬਹੁਤ ਬੰਦਾ ਬੜੀ ਕੁੱਤੀ ਸ਼ਾਇ ਆ ਜਿਹੜੀ
1: ਉਹ ਨਵਾਂ ਪੁਆਇੰਟ
0: ਹੈ, ਜਿਹੜੀ ਇਨਸਾਨ ਜਿਹੜੀ ਚੀਜ਼ ਦੀ ਭੰਡਣੀ ਕਰਦਾ ਨਾ
1: ਉੱਥੇ ਤਾਂ ਪਹਿਲੇ ਪਹੁੰਚਦਾ,
0: ਉੱਥੇ ਉਹਨੇ ਡਾਇਰੈਕਟਲੀ ਇਨਡਾਇਰੈਕਟਲੀ ਪਹਿਲਾਂ ਮੌਜੂਦ ਹੋਣਾ।
1: ਹਾਂ ਹਾਂ ਬਿਲਕੁਲ ਬਿਲਕੁਲ,
0: ਹੈ ਨਾ। ਤੁਸੀਂ ਮਤਲਬ ਇਸ ਲਾਇਕ ਵੀ ਜਿੱਦਾਂ ਮੰਨ ਲਓ ਮਤਲਬ ਜਿਸ ਸਮਝੋ ਮਤਲਬ ਗੱਲ ਪੁਆਇੰਟ ਕਲੀਅਰ ਕਰਨ ਦੇ ਲਈ, ਜਿੱਦਾਂ ਮੰਨ ਲਓ ਇੱਕ ਕੋਈ ਮਹਿਫਲ ਹੈ, ਕੋਈ ਲੇਡੀ ਆ ਜਾਂ ਕੋਈ ਮੰਨ ਲਓ ਹਸਬੈਂਡ ਵਾਈਫ ਆ, ਨਾ ਉਦੋਂ ਲੇਡੀਜ਼ ਕਹਿਣਗੀਆਂ ਉਹ ਨਾ ਉਹ ਬਹੁਤ ਖਰਾਬ ਆ ਜਨਾਨੀ, ਉਹ ਦੂਜੇ ਦੇ ਬੰਦਿਆਂ ਦੇ ਉੱਤੇ ਨਜ਼ਰ ਰੱਖਦੀ ਆ, ਹੈ ਨਾ, ਉਹਦੇ ਤਿਆਰ ਵੇਖਿਆ ਕਿੱਦਾਂ ਹੁੰਦੀ ਆ ਉਹ, ਹੈ ਨਾ, ਉਹਦਾ ਮੇਕਅਪ ਵੇਖਿਆ ਉਹਦਾ, ਉਹ ਵੇਖਿਆ ਕਿੱਡੀ ਕੱਪੜੇ ਵੇਖਿਆ ਉਹਦੇ ਕਿੱਦਾਂ ਦੇ ਆ,
1: ਹੈ ਨਾ।
0: ਉੱਥੇ ਤੇ ਮਤਲਬ ਮੰਨ ਲਓ ਜੇ ਲਾਗੇ ਕੋਈ ਬੰਦਾ ਵੀ ਬੈਠਾ ਨਾ, ਤੇ ਉਹ ਵੀ ਕਹੂਗਾ ਆਹੋ ਮਤਲਬ ਇੱਦਾਂ ਕੁਝ ਚੰਗਾ ਥੋੜੀ ਲੱਗਦਾ, ਮੈਂ ਉਹਦੇ ਘਰ ਵਾਲੇ ਨੂੰ ਮਤਲਬ ਚਾਹੀਦਾ ਬਾਬੇ ਨੂੰ ਕਵੇ, ਹੈ ਨਾ, ਉੱਥੇ ਤੋਂ ਉਹਨੇ ਹੋਰ ਮਤਲਬ ਚਾਰ ਉਹਨੂੰ ਦੱਸਣੀ, ਹੈ ਨਾ। ਪਰ ਜੇ ਕਿਤੇ ਉਹ ਬਾਹਰ ਮਿਲ

0: ਪਾਰਕਿੰਗ ਲੋਟ ਤੇ ਜਾਣਾ ਮੰਦ ਮੰਦ ਮੁਸਕਾਂਦਾ ਜਾਂਦਾ ਸਤਿ ਸ਼੍ਰੀ ਅਕਾਲ
1: ਫਿਰ ਮੈਂ ਘਰ ਜਾ ਕੇ ਦੱਸਣਾ ਵੀ ਨਹੀਂ ਪਿਆ ਅੱਜ ਮਿਲੇ ਸੀ
0: ਹਾਂ ਹਾਂ ਮਿਲੇ ਸੀਗੇ ਹਾਂ
1: ਦੋ ਵਾਲੇ ਭਾਬੀ ਜੀ ਮਿਲੇ ਸੀ ਸੋ ਆਪਾਂ ਜਿਹੜੀਆਂ ਕਹਿਣ ਦਾ ਮਤਲਬ ਇਹ ਕਿ ਜਿਹੜੀਆਂ ਚੀਜ਼ਾਂ ਦੇ ਬਾਰੇ ਆਪਾਂ ਸੁਣਦੇ ਆ ਨਾ
0: ਜੋ ਟੈਬੂ ਹੈ ਸਾਡੇ ਲਈ ਉਹ ਹਮੇਸ਼ਾ
1: ਸ਼ੋਜ਼ ਦੇ ਬਾਰੇ ਮਤਲਬ ਨਾਈਟ ਲਾਈਫ ਦੇ ਬਾਰੇ ਜਾਂ ਜੋ ਵੀ ਸਾਡੇ ਹੈ ਨਾ ਯੰਗਸਟਰ ਲਾਈਫ ਦੇ ਬਾਰੇ ਜਾਂ ਉਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੀ ਆਪਾਂ ਕਰਦੇ ਹਾਂ ਭੰਡਣੀ ਕਰਦੇ ਹਾਂ ਆਪਾਂ ਪਰ ਜਦੋਂ ਕਿਤੇ ਮੌਕਾ ਮਿਲਦਾ ਤੁਸੀਂ ਉੱਦਾਂ ਦੀ ਲਾਈਫ ਜੀਣੀ ਚਾਹੁੰਦੇ ਹੋ
0: ਬਿਲਕੁਲ
1: ਮਤਲਬ ਇਹ ਇਹਦਾ ਮਤਲਬ ਇਹ ਨਹੀਂ ਆ ਵੀ ਸ਼ੋਜ਼ ਦੇ ਵਿੱਚ ਕੋਈ ਉਹ ਆ ਗਲਤੀ ਆ ਜਾਂ ਗਲਤ ਹੈ ਜਾਂ ਕੁਛ ਵੀ ਆਪਾਂ ਜਸਟ ਕੁਛ
0: ਮਤਲਬ
1: ਅਲੱਗ ਅਲੱਗ ਬਿਰਤੀ ਦੇ ਹੁਣ ਮੰਨ ਲਓ ਜੇ ਉੱਥੇ 10,000 ਬੰਦਾ ਆਇਆ ਵਾ ਠੀਕ ਆ ਤੇ ਉਹਦੇ ਵਿੱਚੋਂ ਆਪਾਂ ਇੱਕ ਮਤਲਬ ਅਲੱਗ ਅਲੱਗ ਬਿਰਤੀ ਵੇਖ ਰਹੇ ਹਾਂ ਵੀ ਕਿੱਦਾਂ ਕਿੱਦਾਂ ਦੇ ਲੋਕ ਹੋ ਸਕਦੇ
0: ਕੌਣ ਕੌਣ ਆਇਆ ਹੋਏਗਾ ਬਿਲਕੁਲ ਬਿਲਕੁਲ
1: ਨਾ ਮੈਂ ਨਹੀਂ ਕਹਿੰਦਾ ਵੀ ਕ੍ਰਿਸ਼ਨਾ ਗਿਆ ਸੀ ਤੁਹਾਡੀ ਇਹ ਬਿਰਤੀ ਸੀ
0: ਥੈਂਕ ਯੂ ਸੋ ਮਚ
1: ਮੈਂ ਨਹੀਂ ਕਹਿੰਦਾ ਵੀ ਲਾਲ ਜੀ ਗਏ ਤੇ ਉਹਨਾਂ ਦੀ ਇੱਦਾਂ ਦੀ ਬਿਰਤੀ
0: ਲਾਲ ਜੀ ਯਾਰ ਫੋਨ ਨਹੀਂ ਕੀਤਾ ਮਾੜੀ ਗੱਲ ਹੈ
1: ਨਾ ਹੁਣ ਮਤਲਬ ਜਿਹੜਾ ਮੰਨ ਲਓ ਹੁਣ ਤੁਹਾਨੂੰ ਆਪਣੇ ਆਪਣੇ ਬੰਦਿਆਂ ਦਾ ਪਤਾ ਹੁੰਦਾ ਹੁਣ ਲਾਲ ਜੀ ਮੈਨੂੰ ਪਤਾ ਉਹ ਹਰ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਇਸ ਲਾਈਨ ਦੇ ਨਾਲ ਇਸ਼ਕ ਆ
0: ਹੀ ਲਾਈਕਸ ਇਟ
1: ਹੈ ਨਾ ਉਹ ਮਤਲਬ ਇੱਕੋ ਫਿਲਮ ਬੰਦਾ 4 ਵਾਰੀ ਵੇਖ ਆਊਗਾ
0: ਅੱਛਾ ਵਾਹ ਕੀ ਬਾਤ ਹੈ
1: ਮੈਂ ਨਹੀਂ ਵੇਖਿਆ ਉਹਨਾਂ ਬਹੁਤ ਘੱਟ ਮਤਲਬ ਸ਼ੋਅ ਹੋਣਗੇ ਜਿਹਨਾਂ ਨੂੰ ਕਿਹਾ ਹੋਊਗਾ ਵੀ ਹਾਂ ਨਹੀਂ
0: ਨੋਟ ਇੰਟਰਸਟਿਡ
1: ਹਾਂ ਵੀ ਨਹੀਂ ਹੈ ਨਾ ਉਹਨਾਂ ਉਹਨੂੰ ਨਹੀਂ ਹੁੰਦਾ ਵੀ ਹਾਂ ਮੈਂ ਵੇਖਣਾ ਮੈਂ ਜਾਣਾ ਉਹ ਉਹਨਾਂ ਦੇ ਅਲੱਗ ਕਹਾਣੀ ਉਸ ਅਲੱਗ ਹਰ ਇੱਕ ਬੰਦੇ ਦੀ ਅਲੱਗ ਅਲੱਗ ਕਹਾਣੀ ਹੈ ਉਹਨਾਂ ਨੂੰ ਤੁਸੀਂ ਇੱਦਾਂ ਨਹੀਂ ਵੇਖੋਗੇ ਵੀ ਉੱਥੋਂ ਬਾਹਰੋਂ ਬਹਿ ਕੇ ਆ ਗਿਆ ਉਹ ਬੰਦਾ ਸ਼ੋਅ ਵੇਖ ਕੇ ਆਊਗਾ ਪ੍ਰੋਪਰ ਭਾਵੇਂ ਰਾਤ ਦਾ 1 ਵਜੇ ਉਸ ਬੰਦੇ ਨੇ ਵੇਖਣਾ ਭਾਵੇਂ ਉਹ 9 ਵਜੇ ਵਾਲਾ ਸ਼ੋਅ 11 ਵਜੇ ਸਟਾਰਟ ਹੋਵੇ ਉਹਨੂੰ ਕਹਿੰਦਾ ਨਹੀਂ ਭਾਈ ਹੁਣ ਆਏ
0: ਹਾਂ
1: ਤੁਸੀਂ ਜਾਓ ਮੈਂ ਮੈਂ ਫੋਟੋਆਂ ਖਿੱਚ ਲੂੰਗਾ ਮੈਂ ਜਾਓ
0: ਲਵ ਯੂ ਲਾਲ ਜੀ
1: ਹੈ ਨਾ ਇਹ ਅਲੱਗ ਅਲੱਗ ਬਿਰਤੀ ਆ
0: ਨਹੀਂ ਨਹੀਂ ਯੂ ਆਰ ਐਬਸੋਲੂਟਲੀ ਰਾਈਟ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਜਿਹੜਾ ਤੁਸੀਂ ਆਹ ਵਾਲਾ ਕਿਹਾ ਨਾ ਸਬਕੋਨਸ਼ੀਅਸਲੀ ਆਪਾਂ ਹਮੇਸ਼ਾ ਨਾ ਉਹ ਵਾਲੀ ਏਜ ਦਾ ਰਹਿਣਾ ਚਾਹੁੰਦੇ ਹਾਂ ਜਿਹੜੀ ਸਾਡੀ ਸਭ ਤੋਂ ਮਜ਼ੇਦਾਰ ਏਜ ਸੀ ਐਂਡ 99% ਲੋਕਾਂ ਦੀ ਵਧੀਆ ਏਜ ਉਹੀ ਵਾਲੀ ਹੁੰਦੀ ਹੈ ਯੰਗ ਏਜ ਹੈ ਨਾ ਕਾਲਜ ਟਾਈਮ
1: ਅਸੀਂ ਉੱਥੇ ਬਣ ਕੇ ਰਹਿਣਾ ਚਾਹੁੰਦੇ ਹਾਂ ਉਸੇ ਦੇ ਵਿੱਚ ਮਤਲਬ ਵਾਲ ਕਲਰ ਕਰਨੇ ਇਸੇ ਇਹ ਵੀ ਤਾਂ ਉਸੇ ਦਾ ਪਾਰਟ ਆ
0: ਬਿਲਕੁਲ ਠੀਕ
1: ਆਪਾਂ ਉੱਥੋਂ ਗਾਂਹ ਨਹੀਂ ਵਧਣਾ ਚਾਹੁੰਦੇ ਅਸੀਂ ਚਾਹੁੰਦੇ ਵੀ ਇੱਦਾਂ ਦੇ ਆਪਾਂ ਹਲੇ ਹੋਰ ਇੱਦਾਂ ਦੇ ਰਹੀਏ ਹੋਰ ਇੱਦਾਂ ਦੇ ਮਾਹੌਲ ਦੇ ਵਿੱਚ ਆਪਾਂ ਇੰਜੋਏ ਕਰੀਏ ਹੋਰ ਇੱਦਾਂ ਦੇ ਦਿਖੀਏ ਹੈ ਨਾ
0: ਹਾਂ ਦਿਖੀਏ
1: ਹਾਂ ਬਾਕੀ ਇੱਕ ਉਹੀ ਜਿੱਦਾਂ ਸੈਂਪਲ ਰੇਟ ਹੈ ਇੱਕ ਕੈਟੇਗਰੀ ਉਹ ਵੀ ਆ ਜਿਹਨਾਂ ਜਿਹਨਾਂ ਨੂੰ ਪਤਾ ਵਾ ਵੀ ਬੱਚਿਆਂ ਜਾਣਾ ਅਤੇ ਅਸੀਂ ਭਾਈ ਬੱਚੇ ਇਕੱਲੇ ਨਹੀਂ ਛੱਡਣੇ ਅਸੀਂ ਨਾਲ ਜਾਵਾਂਗੇ ਵਿਚ ਇਜ਼ ਗੁੱਡ
0: ਹਾਂ ਵਧੀਆ
1: ਤੁਸੀਂ ਵੇਖ ਲਿਆ ਵੀ ਕਿੱਦਾਂ ਦਾ ਵਾ ਅਤੇ ਮੈਨੂੰ ਤਾਂ ਇਹ ਚੀਜ਼ ਸਗੋਂ ਵਧੀਆ ਲੱਗਦੀ ਆ ਵੀ ਜੇ ਮੰਨ ਲਓ ਬੱਚਿਆਂ ਨੂੰ ਇਸ ਚੀਜ਼ 'ਤੇ ਇਤਰਾਜ਼ ਨਹੀਂ ਆ ਨਾ ਕਿਉਂਕਿ ਅਸੀਂ ਜੇ ਆਪਣਾ ਸਮਾਂ ਵੀ ਵੇਖੀਏ ਤਾਂ ਸਾਨੂੰ ਇਹ ਹੁੰਦਾ ਸੀ ਅਸੀਂ ਮਤਲਬ ਉੱਥੇ ਇੰਜੋਏ ਕਰਨਾ ਸਾਨੂੰ ਤਾਂ ਇਹ ਹੁੰਦਾ ਸੀ ਵੀ ਕੋਈ ਵੱਡਾ ਵੇਖ ਵੀ ਨਾ ਲਵੇ ਘਰ ਦੇ ਅਤੇ ਨਾਲ ਲੈ ਕੇ ਜਾਣੇ ਦੂਰ ਦੀ ਗੱਲ ਹੈ
0: ਅੱਛਾ ਓਕੇ ਠੀਕ ਠੀਕ
1: ਹੁੰਦਾ ਹੀ ਆ
0: ਠੀਕ
1: ਪਰ ਇੱਥੇ ਬੱਚਿਆਂ ਦੀ ਮੈਂ ਕਹੂੰਗਾ ਵੀ ਇਹ ਗੁੱਡ ਚੀਜ਼ ਆ ਉਹ ਕਹਿੰਦੇ ਕੋਈ ਨਹੀਂ ਪਾਪਾ ਤੂੰ ਚੱਲ ਮੇਰੇ ਨਾਲ
0: ਹਾਂ ਨਹੀਂ
1: ਮਾਮਾ ਤੂੰ ਚੱਲ ਮੇਰੇ
0: ਮੈਨੂੰ ਬਹੁਤ ਵਧੀਆ ਲੱਗਾ ਜਿੰਨੀਆਂ ਵੀ ਮੈਂ ਫੈਮਿਲੀਜ਼ ਵਗੈਰਾ ਵੇਖੀਆਂ ਨਾ ਪ੍ਰੀ ਟੀਨ ਬੱਚਿਆਂ ਨਾਲ ਆਏ ਹੋਏ ਸਾਰੇ ਆਪਸ ਇੰਜੋਏ ਕਰੇ ਸੈਲਫੀਜ਼ ਵੀਡੀਓਜ਼ ਵਗੈਰਾ ਖਿੱਚ ਇਟਸ ਗੁੱਡ ਗ੍ਰੇਟ ਇੱਕ ਪ੍ਰੋਗਰੈਸ ਤਾਂ ਆਉਂਦੀ ਹੈ ਸੋਸਾਇਟੀ ਦੇ ਅੰਦਰ ਇਹ ਵੈਲਕਮਿੰਗ ਪ੍ਰੋਗਰੈਸ ਹੈ ਵੈਸੇ ਵਧੀਆ ਗੱਲ ਹੈ ਛੋਟੇ ਛੋਟੇ ਬੱਚੇ ਡਾਂਸ ਕਰ ਰਹੇ ਨੱਚ ਰਹੇ ਆ ਉਹਨਾਂ ਦੀ ਜਦੋਂ ਵੀਡੀਓ ਆ ਰਹੀ ਹੈ ਉਹ ਇੱਕ ਕੁੜੀ ਦੀ ਵੀਡੀਓ ਆਈ ਨਿੱਕੀ ਜਿਹੀ ਦੀ ਉਹ ਰੋਣਾ ਸ਼ੁਰੂ ਹੋ ਗਈ ਉਹਦੀ ਫਿਰ ਤੋਂ ਵੀਡੀਓ ਦਿਖਾਈ ਫਿਰ ਉਹਨੇ ਉਹਦਾ ਮੰਗਾਇਆ ਕਾਰਡ ਵਗੈਰਾ ਕੋਈ ਉਹਨੇ ਹੈ ਨਾ ਬਣਾਇਆ ਹੋਣਾ ਸਾਈਨ ਵਗੈਰਾ ਕੀਤਾ ਇਟਸ ਗੁੱਡ
1: ਸੋ ਇਹ ਮਤਲਬ ਸੋਰੀ ਜੇ ਕਿਸੇ ਨੂੰ ਮਤਲਬ ਗਲਤ ਲੱਗੇ ਕੋਈ ਚੀਜ਼ ਪਰ ਇਹ ਅਲੱਗ ਅਲੱਗ ਉਹ ਨੇ ਅਲੱਗ ਅਲੱਗ ਲੋਕਾਂ ਦੇ ਹੀ ਵਿਚਾਰ ਨੇ ਜਿਹੜੇ ਸਮ ਅਪ ਕਰਕੇ ਆਪਾਂ ਸਾਰੇ ਤੁਹਾਡੇ ਅੱਗੇ
0: ਤੁਹਾਡੇ ਅੱਗੇ ਪਰੋਸਤੇ
1: ਰੱਖਤੇ ਹੁਣ ਤੁਸੀਂ ਤੁਹਾਡੇ ਕੋਲ ਜੇ ਹੋ ਰਿਹਾ ਕੁਛ ਤੁਸੀਂ ਉਹ ਕਹਿ ਸਕਦੇ ਹੋ ਅਤੇ ਇਸੇ ਨੂੰ ਹੀ ਆਪਾਂ ਅੱਗੇ ਤੁਰਨ ਦੀ ਸਾਡੀ ਕੋਸ਼ਿਸ਼ ਆ ਕਿ ਲਾਸਟ ਪੁਆਇੰਟ ਫਿਰ ਆਪਾਂ ਬ੍ਰੇਕ ਲਵਾਂਗੇ ਅਤੇ ਉੱਥੋਂ ਹੀ ਸਾਡਾ ਜਿਹੜਾ ਵਾ ਉਹ ਅੱਗੇ ਗੱਲਬਾਤ ਤੁਰਦੀ ਆ ਲਾਸਟ ਜਿਹੜੀ ਚੀਜ਼ ਹੈ ਨਾ ਸਾਰਿਆਂ ਦੀ ਉਹ ਕੋਮਨ ਹੋ ਸਕਦੀ ਆ ਬਹੁਤ ਸਾਰਿਆਂ ਦੀ ਅਤੇ ਉਹਦੇ ਉਹ ਇੱਕ ਇਹ ਆ ਕਿ ਚਾਹੇ ਸਾਡਾ ਫੋਨ ਆ ਜਾਂ ਆਪਾਂ ਸਿਨੇਮਾ ਵੇਖਣ ਜਾਂਦੇ ਹਾਂ ਜਾਂ ਆਪਾਂ ਮੈਚ ਵੇਖਣ ਜਾਂਦੇ ਹਾਂ ਜਾਂ ਆਪਾਂ ਸ਼ੋਅ ਵੇਖਣ ਜਾਂਦੇ ਹਾਂ ਇੱਕ ਦੂਸਰੇ ਦੇ ਘਰ ਆਉਣਾ ਜਾਣਾ ਸਾਡਾ ਹੁੰਦਾ ਵਾ ਹੈ ਨਾ ਆਪਾਂ ਆਊਟਿੰਗ ਜਾਂਦੇ ਹਾਂ ਛੁੱਟੀਆਂ ਮਨਾਉਣ ਜਾਂਦੇ ਹਾਂ ਆਪਾਂ ਪਿਕਨਿਕ ਕਰਦੇ ਹਾਂ ਅਤੇ ਹੋਰ ਬਹੁਤ ਸਾਰਾ ਕੁਛ ਹੈ ਨਾ ਗਲੈਂਪਿੰਗ ਕਰਦੇ ਹਾਂ ਕੈਂਪਿੰਗ ਕਰਦੇ ਹਾਂ ਤੁਸੀਂ ਵੇਖੋਗੇ ਵੀ ਇਸ ਸਾਰੇ ਕੁਛ ਦੇ ਪਿੱਛੇ ਇੱਕ ਚੀਜ਼ ਆ ਵੀ ਆਪਾਂ ਨਾ ਭੱਜ ਨੱਠ ਦੀ ਜ਼ਿੰਦਗੀ 'ਚੋਂ ਬਚ ਕੇ ਕਿਸੇ ਤਰ੍ਹਾਂ ਦੇ ਨਾਲ ਨਿਕਲ ਜਾਈਏ ਅਤੇ ਕੋਈ ਇੱਦਾਂ ਦਾ ਮੌਕਾ ਇੱਦਾਂ ਦਾ ਪਲ ਕੋਈ ਇੱਦਾਂ ਦਾ ਦਿਨ ਕੋਈ ਇੱਦਾਂ ਦੇ ਆਵਰ ਸਾਨੂੰ ਮਿਲ ਜਾਣ ਜਿੱਥੇ ਆਪਾਂ ਮਤਲਬ ਇਹ 'ਚੋਂ ਨਿਕਲ ਜਾਈਏ ਕਿਸੇ ਤਰ੍ਹਾਂ ਆਹ ਜਿਹੜੀ ਆਪਾਂ

0: ਰੂਟੀਨ ਮੋਨੋਟਨਸ ਨੂੰ ਪਰੇ ਕਰਨ ਲਈ ਐਬਸੋਲੂਟਲੀ
1: ਰਾਈਟ ਇਹ ਇਹ ਇੱਕ
0: ਵਧੀਆ ਚੀਜ਼ ਹੈ ਸਗੋਂ
1: ਹੈਨਾ ਗੁੱਡ ਤੇ ਮਤਲਬ ਉਹ ਹੁਣ ਕਿੱਥੋਂ ਕੁ ਤੱਕ ਕਾਰਗਰ ਰਹਿੰਦੀ ਹੈ ਕਿੱਥੋਂ ਕੁ ਤੱਕ ਕਾਮਯਾਬ ਰਹਿੰਦੀ ਆ ਕਿਉਂਕਿ ਇਟਸ ਲਾਈਕ ਇੱਕ ਇੱਕ ਇੱਕ ਇੱਕ ਅਡਿਕਸ਼ਨ ਇੱਕ ਨਸ਼ਾ ਕਹਿ ਲਈਏ ਜਿੱਦਾਂ ਨਸ਼ਾ ਵਾ ਤੁਸੀਂ ਕੀਤਾ ਵਾ ਤੁਹਾਨੂੰ ਉਸ ਮੌਕੇ ਵਧੀਆ ਲੱਗਾ ਵਾ ਨਸ਼ਾ ਲੱਥ ਗਿਆ ਵਾ ਤੁਸੀਂ ਫਿਰ ਦੁਬਾਰਾ ਸੋਚਦੇ ਵੀ ਉੱਦਾਂ ਦਾ ਇੱਕ ਹੋਰ ਸ਼ੋਟ ਲਾਇਆ ਜਾਵੇ ਅਤੇ ਫਿਰ ਆਪਾਂ ਅਗਲੇ ਕਿਸੇ ਹੋਰ ਮੌਕੇ ਦਾ ਆਪਾਂ ਭਾਲ ਕਰਦੇ ਹਾਂ ਹੁਣ ਪਤਾ ਨਹੀਂ ਇਹਨੂੰ ਤੁਸੀਂ ਇੱਕ ਸ਼ਬਦ ਇਹਨੂੰ ਕੀ ਦਿਓਗੇ ਪਰ ਸ਼ਾਇਦ ਇਹ ਵੀ ਚੀਜ਼ ਆਪਾਂ ਆਪਾਂ ਇਨਸਾਨ ਅੱਜ ਦੀ ਡੇਟ 'ਚ ਨਾ ਇਹ ਵੀ ਚੀਜ਼ ਲੱਭਦਾ ਫਿਰਦਾ
0: ਮੈਂ ਕਹਿੰਦਾ ਐਡਿਕਸ਼ਨ ਤੋਂ ਜ਼ਿਆਦਾ ਹੁਣ ਥੋੜ੍ਹਾ ਉੱਪਰ ਚਲਾ ਗਿਆ ਕਾਫੀ ਲੋਕਾਂ ਨਾਲ ਜਿਨ੍ਹਾਂ ਨਾਲ ਚਲਾ ਗਿਆ ਉਹ ਡਿਪੈਂਡੈਂਸ 'ਤੇ ਪਹੁੰਚ ਗਿਆ ਹੁਣ
1: ਪ੍ਰੋਬਲਮ ਚੱਲ ਰਹੀ ਹੈ ਜਾਂ ਤੁਹਾਡੇ ਨਾਲ ਵੀ ਚੱਲਦੀ ਹੈ ਜਾਂ ਤੁਹਾਨੂੰ ਲੱਗਦਾ ਤੁਹਾਡੇ ਆਸ ਪਾਸ ਚੱਲਦੀ ਹੈ ਜਾਂ ਫਿਰ ਕੀ ਰੀਜ਼ਨ ਹੈ ਪਹਿਲਾਂ ਕਿਉਂ ਇੰਨੀ ਸਾਨੂੰ ਲੋੜ ਨਹੀਂ ਸੀ ਪੈਂਦੀ ਜਾਂ ਪੈਂਦੀ ਸੀ ਤਾਂ ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਸੀ ਉੱਥੇ
0: ਤੁਸੀਂ
1: ਥੋੜ੍ਹਾ ਜਿਹਾ ਕੰਪੇਅਰ ਕਰੋਗੇ ਜਾਂ ਸੋਚੋਗੇ ਸਾਨੂੰ ਦੱਸੋਗੇ ਤੇ ਫਿਰ ਆਪਾਂ ਕੁਛ ਨਾ ਕੁਛ ਸ਼ਾਇਦ ਆਪਾਂ ਕੱਢ ਲਾਂਗੇ ਅੱਜ ਦੇ ਇਸ ਵਿਸ਼ੇ ਚੋਂ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਾਂ ਦਾ ਇੰਤਜ਼ਾਰ ਰਹੂਗਾ 044-7174-0447-1-7174 ਇਹ ਸਾਡਾ ਨੰਬਰ ਇੱਕ ਨਿੱਕੀ ਜੀ ਬ੍ਰੇਕ ਤੇ ਵਾਪਸੀ ਰੇਡੀਓ ਹਾਂਜੀ
0: 1674 AM
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
5: ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 Gateway ਰੇਵਨ ਹਾਲ
7: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
8: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
7: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
9: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
7: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਿਡ ਬਾਈ ਰਾਕੇਸ਼ ਧਵਨ
10: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
11: Wow, teri sabji di khushbu ate taste vich kuch ta kamal hai. Mainu vi dasde hai secret, Amrit e kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai. Tusi vi ajj hi buy karo Gold Leaf da pure New Zealand tea apne nede de Indian grocery store to. Visit goldleafdairy.com.
12: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੌਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ
13: ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰੌਕਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
13: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: Are you ready?
0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: ਰੇਡੀਓ ਹਾਂਜੀ 1674 ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ, ਸਤਿ ਸ਼੍ਰੀ ਅਕਾਲ। 20 ਤਰੀਕ ਅਗਸਤ ਦਾ ਮਹੀਨਾ ਅੱਜ ਵੀਰਵਾਰ ਆ ਅਤੇ ਗੱਲਾਂ ਬਾਤਾਂ ਸਾਡੀਆਂ ਸ਼ੋਅ ਤੋਂ ਸ਼ੁਰੂ ਹੋਈਆਂ ਸੀ, ਐਂਟਰਟੇਨਮੈਂਟ ਅਡਿਕਸ਼ਨ ਤੱਕ ਪਹੁੰਚੀਆਂ ਨੇ ਅਤੇ ਹੁਣ ਆਪਾਂ ਉਹਨਾਂ ਨੂੰ ਅੱਗੇ ਕੰਟੀਨਿਊ ਕਰਾਂਗੇ। ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਹਾਂਜੀ ਬਾਬਿਓ, ਮੇਰਾ ਵੀਜ਼ਾ ਹਜੇ ਤੱਕ ਨਹੀਂ ਲੱਗਾ, ਅਰਦਾਸ ਕਰੋ ਪਲੀਜ਼, ਥੈਂਕ ਯੂ।
0: ਵੇਖੋ ਆਸਟ੍ਰੇਲੀਆ ਕਿਹੋ ਜਿਹਾ ਦੇਸ਼ ਆ ਜਿਹੜਾ ਨਾ ਵੱਡੇ ਵੱਡਿਆਂ ਨੂੰ ਗੋਡਿਆਂ ਪਰਨੇ ਕਰ ਦਿੰਦਾ।
1: ਸਹੀ ਗੱਲ
0: ਨਾ, ਤੁਸੀਂ ਲਾ ਲਓ, ਤੁਸੀਂ ਭਾਵੇਂ ਕਪਿਲ ਦੇ ਸ਼ੋਅ 'ਚ ਇੱਥੇ ਇੱਥੋਂ ਸ਼ੁਰੂ ਹੋਈ ਪ੍ਰੋਬਲਮ ਵਾਪਸੀ 'ਤੇ ਜਾਂਦਿਆਂ।
1: ਸਹੀ ਗੱਲ, ਉਹ ਤਾਂ ਬਹੁਤ
0: ਗਰੋਵਰ ਅਤੇ ਉਹਨਾਂ ਦਰਮਿਆਨ, ਫਿਰ ਮੰਨ ਲਓ ਤੁਸੀਂ ਆਹ ਲਾ ਲਓ ਹੁਣ, ਹੈ ਨਾ, ਇਹਨੂੰ ਪ੍ਰੋਬਲਮ ਆਈ। ਸ਼ੈਰੀਮਾਨ ਵਰਗੇ ਦਾ ਵੀਜ਼ਾ,
1: ਹਾਂ ਸ਼ੈਰੀਮਾਨ
0: ਰਿਜੈਕਟ ਕਰ ਦਿੱਤਾ ਉਹਨਾਂ ਨੇ। ਹੋਰ ਮੈਨੂੰ ਦੋ ਤਿੰਨ ਹੋਰ ਇੰਸੀਡੈਂਟ,
1: ਕਰਨ ਔਜਲਾ ਦੇ ਨਾਲ ਹੀ ਮੋਹਨ ਲਾਲ ਜਿਹੜਾ ਸਾਊਥ ਦਾ ਅਮਿਤਾਭ ਬੱਚਨ ਕਹਿੰਦੇ ਜਿਹਨੂੰ, ਉਹਦਾ ਵੀ ਵੀਜ਼ਾ ਨਹੀਂ ਲੱਗਾ, ਜਿਹਦੀ ਜਿਹਦੀ ਦ੍ਰਿਸ਼ਯਮ ਫਿਲਮ ਅਸਲੀ ਆ, ਅਸਲ ਚ ਦ੍ਰਿਸ਼ਯਮ ਫਿਲਮ ਆ ਜਿਸ ਬੰਦੇ ਦੀ, ਮੋਹਨ ਲਾਲ ਬਹੁਤ ਪੁਰਾਣਾ,
0: ਬਹੁਤ ਮਸ਼ਹੂਰ ਫਿਲਮ ਹੀ ਕਹਿੰਦੇ ਹੋ।
1: ਹਾਂ ਹਾਂ ਹਾਂ, ਅਤੇ ਉਹਦਾ ਵੀ ਨਹੀਂ ਵੀਜ਼ਾ ਲੱਗਾ। ਇੱਕ ਕੋਮੇਡੀਅਨ ਆ ਬੜਾ ਮਸ਼ਹੂਰ ਐਂਡ ਬਹੁਤ ਵਧੀਆ ਕੋਮੇਡੀ ਕਰਦਾ, ਜਸਪ੍ਰੀਤ ਸਿੰਘ ਨਾਮ ਹੈ, ਉਹ ਵੀ ਉਸ ਦਿਨ ਪਿੱਛੇ ਜੇ ਵੀਡੀਓ ਬਣਾ ਰਹੇ, ਕਹਿੰਦਾ ਕਰਨ ਔਜਲਾ ਤੇ ਮੇਰੀ ਸੇਮ ਲਾਈਫ ਹੈ, ਮੇਰਾ ਵੀ ਕਹਿੰਦਾ ਵੀਜ਼ਾ ਨਹੀਂ ਲੱਗ ਰਿਹਾ, ਮੇਰਾ ਵੀ 23 ਅਗਸਤ ਨੂੰ ਸ਼ੋਅ ਹੈ, ਚਲੋ ਜੇ ਲੱਗ ਜਾਏਗਾ ਪਹੁੰਚ ਜ਼ਰੂਰ ਜਾਣਾ। ਉਹਨੇ ਤਰੀਕੇ ਜਿਹੇ ਨਾਲ ਪ੍ਰਮੋਟ ਕਰ ਲਿਆ, ਵਧੀਆ। ਹੁਣ
0: ਆਪਣੇ ਉਹ ਲਾ ਲਓ ਕ੍ਰਿਕਟਰ ਲਾ ਲਓ,
1: ਹਾਂ
0: ਆਸਟ੍ਰੇਲੀਆ ਕਿੰਨੇ ਕਿੰਨੇ ਕ੍ਰਿਕਟਰਾਂ ਦੀ ਕੈਰੀਅਰ ਖਾ ਗਿਆ।
1: ਹਾਂ ਇਹ ਗੱਲ ਸਹੀ ਹੈ,
0: ਕਿੰਨੇ ਕਿੰਨੇ ਇੱਥੇ ਆ ਕੇ ਮੁੜ ਕੇ ਬਾਅਦ ਚ ਕਦੀ ਵਿਚਾਰੇ।
1: ਹਾਂ ਕੋਹਲੀ ਨੂੰ ਤਾਂ ਰਿਟਾਇਰਮੈਂਟ ਲੈਣੀ ਪਈ, ਸਕੌਟ ਬੋਲਣ ਕਰਕੇ ਕਰਨਾ ਪਿਆ।
0: ਨਹੀਂ ਉਹ ਦੂਸਰਾ ਆਪਣਾ ਕਿਹੜਾ, ਉਹ ਸਰਫਰਾਜ਼, ਉਹਦਾ ਵੀ ਰੌਲਾ ਇੱਥੋਂ ਪਿਆ ਸੀ, ਸਰਫਰਾਜ਼ ਖਾਨ ਦਾ।
1: ਕਿਹੜਾ
0: ਸਰਫਰਾਜ਼ ਖਾਨ? ਨਹੀਂ ਉਹ ਮੇਰੇ ਖਿਆਲ ਜਿਹਨੂੰ ਲਿਆਂਦਾ ਸੀ, ਖੜਾਇਆ ਨਹੀਂ ਸੀ, ਕਹਿੰਦੇ ਵੀ ਉਹਨੇ ਰੂਮ ਦੀਆਂ ਗੱਲਾਂ ਲੀਕ ਕਰਤੀਆਂ,
1: ਹਾਲੇ
0: ਤੱਕ ਨਹੀਂ ਉਹਨੂੰ ਖੜਾਉਂਦਾ,
1: ਉਹਦੀ ਵਿਚਾਰੇ
0: ਨੂੰ ਉਹਦਾ ਕੈਰੀਅਰ ਜਾਂਦਾ ਰਿਹਾ।
1: ਸ਼੍ਰੀਲੰਕਾ ਦਾ ਜਿਹੜਾ T20 ਕੈਪਟਨ ਸੀਗਾ, ਉਹ ਤਾਂ ਜੇਲ੍ਹ ਦੀ ਹਵਾ ਹੀ ਖਾ ਲਈ ਉਹਨੇ, ਤੇ
0: ਉਹਦਾ ਸਿਡਨੀ 'ਚ ਉਹਦਾ ਸਕੈਂਡਲ ਹੋ ਗਿਆ। ਸੋ ਇਹ ਮਤਲਬ ਬਾਕੀ ਥਾਵਾਂ ਤੋਂ ਬਚਦੇ ਬਚਾਉਂਦੇ। ਵੈਸੇ ਜਿੱਥੇ ਆਸਟ੍ਰੇਲੀਆ ਜਿਹੜਾ ਉਹ ਇੱਕ ਜਿੱਦਾਂ ਬੜੇ ਕਲਾਕਾਰ ਬਣਾਏ ਵੀ ਆ, ਮਤਲਬ ਰਾਤੋ ਰਾਤ ਜਿਹੜੇ ਕਹਿ ਲਓ ਤੁਸੀਂ ਵੀ, ਜੇ ਨਹੀਂ ਆ ਤਾਂ ਨਹੀਂ ਆ, ਪਤਾ ਨਹੀਂ ਇਹ ਵੀ ਕੀ ਚੱਕਰ ਆ ਵੀ ਜੇ ਨਹੀਂ ਆ ਤਾਂ ਨਹੀਂ ਆ, ਜੇ ਹੈਗਾ ਵਾ ਕੋਈ ਤਾਂ ਫਿਰ ਆਹ ਹੁਣ ਅਗਰ ਆਹ ਹੰਸਰਾਜ ਹੰਸਦਾ ਲਓ, ਮੈਨੂੰ ਮੇਰੀ ਨੌਲੇਜ ਵਿੱਚ ਹੀ ਆ ਵੀ 3 ਕੁ ਵਾਰੀ ਤਾਂ ਮਤਲਬ ਮੇਰੀ ਨੌਲੇਜ 'ਚ ਹੀ ਆ ਵੀ ਆਉਣਾ ਆਉਣਾ ਆਉਣਾ ਅਤੇ ਬਾਅਦ 'ਚ ਫਿਰ ਸ਼ੋਅ ਕੈਂਸਲ ਹੋ ਗਿਆ।
1: ਅੱਛਾ,
0: ਹਾਂਜੀ
1: ਯਾਰ, ਬੜੀ ਪ੍ਰੋਬਲਮ ਹੈ ਬਈ ਤੁਹਾਨੂੰ ਲੋਕਾਂ ਨੂੰ, ਮਾੜੀ ਗੱਲ ਹੈ ਇਮੀਗ੍ਰੇਸ਼ਨ ਵਾਲਿਓ,
0: ਕਿੰਨਾ ਕਿੰਨਾ ਕੁਛ ਆ ਵੇਖ ਲਓ। ਸੋ ਇਹ ਬਾਕੀ ਜਿੱਥੇ ਜੋ ਮਰਜ਼ੀ
1: ਹੋਵੇ, ਮੈਂ ਕਈ ਵਾਰੀ ਸੋਚਦਾ ਕਿ ਉਹ ਵੀ ਸੋਚਦੇ ਹੋਣੇ ਕਿ ਯਾਰ ਇਹ ਹਰ ਹਫ਼ਤੇ ਹੀ ਇਹਨਾਂ ਦਾ ਕੋਈ ਨਾ ਕੋਈ ਬੰਦਾ ਆਇਆ ਹੁੰਦਾ, ਹੈ ਨਾ, ਸੋਚਦੇ ਹੀ
0: ਹਰ ਹਫ਼ਤੇ ਤਾਂ ਤੁਹਾਨੂੰ ਪਤਾ ਵਾ, ਪਰ ਬਾਕੀ ਕਿੰਨੀਆਂ ਕਮਿਊਨਿਟੀਆਂ ਨੇ ਵੇਖੋ ਇੱਥੇ, ਮਤਲਬ ਕੰਨੜ, ਤਾਮਿਲ, ਮਲਿਆਲਮ,
1: ਉਹਨਾਂ ਦੇ ਵੱਖਰੇ,
0: ਹੈ ਨਾ, ਕਿੰਨੇ ਜ਼ਿਆਦਾ ਗੁਜਰਾਤੀਆਂ ਦੇ ਵੱਖਰੇ, ਹੁਣ
1: ਸ਼ੁਰੂ ਹੋ ਜਾਣੇ ਗਰਬੇ, ਸ਼ੁਰੂ ਹੋ ਜਾਣੇ,
0: ਹਾਂ ਗਰਬੇ ਉਹ ਸ਼ੁਰੂ ਹੋ ਗਏ ਪੰਜਾਬੀਆਂ ਦੇ। ਸਾਨੂੰ ਲੱਗਦਾ ਵੀ ਸਿਰਫ ਪੰਜਾਬੀਆਂ ਦੇ, ਤੁਸੀਂ ਜਾ ਕੇ ਤਾਂ ਵੇਖੋ ਕੀ ਕੀ ਬਣ ਰਿਹਾ ਹੁੰਦਾ, ਮਤਲਬ ਦਲੀ ਦੀ ਮਲੀ ਦੀ, ਮਤਲਬ ਸਾਹ ਹੀ ਨਹੀਂ ਆਉਣ ਡਿਆ। ਮਤਲਬ ਤੁਸੀਂ ਜੇ ਤੁਸੀਂ ਮਤਲਬ ਫਿਲਮਾਂ ਬਾਰੇ ਜੇ ਜਾਣਨਾ ਵੀ ਕਿਹੜੀ ਕਿਹੜੀ ਫਿਲਮ 'ਤੇ ਕਿੱਦਾਂ ਕਿੱਦਾਂ ਅਤੇ ਕੀ ਹੈ, ਤਾਂ ਸਨਸ਼ਾਈਨ ਜਾਓ ਤੁਸੀਂ, ਕੋਰੀਅਨ ਵਾਲਿਆਂ ਨੇ ਕਾਊਂਟਰ ਲਾਇਆ ਹੁੰਦਾ ਵਾ, ਉਹਨਾਂ ਦਾ ਕੋਈ ਸਟਾਰ ਆਇਆ ਹੁੰਦਾ, ਕਦੀ ਚਾਈਨੀਜ਼ ਵਾਲਿਆਂ ਨੇ ਲਾਇਆ ਹੁੰਦਾ ਵਾ, ਕਦੀ ਸਾਊਥ ਵਾਲਿਆਂ ਨੇ ਲਾਇਆ ਹੁੰਦਾ ਵਾ, ਤੇ ਆਪਣੇ ਤੇ ਲੱਗੇ ਰਹਿੰਦੇ, ਸਾਨੂੰ ਸਿਰਫ ਆਪਣਿਆਂ ਦਾ ਪਤਾ,
1: ਸਾਨੂੰ ਆਪਣਿਆਂ ਦਾ ਪਤਾ।
0: ਸੋ ਇਹ ਮਤਲਬ ਇੰਨੀ ਕੁ ਵੱਡੀ ਇੰਡਸਟਰੀ ਹੋ ਗਈ ਆ। ਅੱਗੇ ਮੈਨੂੰ ਲੱਗਦਾ ਵੀ ਪਤਾ ਨਹੀਂ, ਜਾਂ ਆਪਾਂ ਨੂੰ ਸਮਝ ਨਹੀਂ, ਨੌਲੇਜ ਨਹੀਂ, ਅੱਗੇ ਹੁੰਦਾ ਸੀ ਵੀ ਸਿਰਫ ਸ਼ਾਇਦ ਬਾਲੀਵੁੱਡ ਹੀ ਸਾਰੇ ਵੇਖਦੇ ਸੀ, ਪਤਾ ਨਹੀਂ ਇੱਦਾਂ ਲੱਗਦਾ ਹੁੰਦਾ ਸੀ ਵੀ ਉਹੋ ਹੀ ਸਾਰੇ ਉਹੀ ਫਿਲਮਾਂ ਵੇਖਦੇ ਆ, ਪਰ ਹੁਣ ਆਪਾਂ ਵੇਖੀਏ ਤਾਂ ਹਰ ਕੋਈ ਆਪਣੇ ਆਪ ਦੇ ਵਿੱਚ ਹੁਣ ਬਾਲੀਵੁੱਡ ਆ।
1: ਹਾਂ ਹਾਂ ਹਾਂ, ਤਮਿਲ ਤੇਲਗੂ ਇੰਡਸਟਰੀ ਜਿਹੜੀ ਆ ਪ੍ਰੋਪਰ ਬਾਲੀਵੁੱਡ ਦੇ ਲੈਵਲ ਦਾ ਹੀ ਕਰਦੇ ਆ ਬਿਜ਼ਨਸ। ਐਕਚੁਅਲੀ ਬਹੁਤ ਵੱਡਾ ਮਿੱਥ ਆ ਜਿਹੜੀ ਬਾਲੀਵੁੱਡ ਆ, ਜਾਂ ਜਿਹਨੂੰ ਆਪਾਂ ਹਿੰਦੀ ਫਿਲਮ ਇੰਡਸਟਰੀ ਕਹਿ ਦਿੰਦੇ, ਹੈ ਨਾ, ਉਹਦਾ ਅੱਜ ਵੀ 60% ਰੈਵੀਨਿਊ ਮਹਾਰਾਸ਼ਟਰ ਤੋਂ ਹੀ ਆਉਂਦਾ ਅੱਜ ਵੀ। ਪਰ ਇਹ ਹੈ ਕਿ ਕਿਉਂਕਿ ਉਹਨੇ ਡਿਸਟ੍ਰੀਬਿਊਸ਼ਨ ਟੀਵੀ 'ਤੇ ਬਹੁਤ ਤਗੜੀ ਸੀਗੀ, ਕਿਉਂਕਿ ਆਪਾਂ ਸੈੱਟ ਮੈਕਸ 'ਤੇ ਫਿਲਮਾਂ ਦੇਖੀਆਂ, ਜ਼ੀ ਸਿਨੇਮੇ 'ਤੇ ਫਿਲਮਾਂ ਦੇਖੀਆਂ, ਦੂਰਦਰਸ਼ਨ 'ਤੇ ਫਿਲਮਾਂ ਦੇਖੀਆਂ ਜਦੋਂ ਆਈਆਂ, ਸੋ ਹਰ ਕਿਸੇ ਤੱਕ ਪਹੁੰਚੀ। ਪਰ ਜੇ ਤੁਸੀਂ ਰੈਵੀਨਿਊ ਵਾਈਜ਼ ਕਹੋ, ਅੱਜ ਵੀ ਮਹਾਰਾਸ਼ਟਰ ਸਭ ਤੋਂ ਵੱਡੀ ਟੈਰੀਟਰੀ ਆ, 60%
0: ਉੱਥੇ ਕਿਜੇ ਵੇਂਦੇ ਆ ਸਾਰੇ।
1: ਹਾਂ, ਸਾਊਥ ਤੋਂ ਤਾਂ ਇਹਨਾਂ ਨੂੰ 2-3% ਆਉਂਦਾ, ਸਾਊਥ ਦੀਆਂ 5 ਸਟੇਟਸ ਤੋਂ ਸ਼ਾਹਰੁਖ ਖਾਨ ਵਰਗਾ ਲੈ ਆਉਂਦਾ ਕਈ ਵਾਰੀ 20-25 ਕਰੋੜ ਰੁਪਏ, 500-600 ਕਰੋੜ, ਮਗਰ ਅਦਰਵਾਈਜ਼ ਦੇ ਡੋਂਟ ਵਾਚ ਦੇਅਰ ਫਿਲਮਾਂ, ਕਿਉਂਕਿ ਹਿੰਦੀ ਨਹੀਂ ਆਉਂਦੀ ਨਾ ਉਹਨਾਂ ਲੋਕਾਂ ਨੂੰ, ਇੰਟਰਸਟ ਹੀ ਨਹੀਂ ਹੈ।
0: ਓਕੇ ਓਕੇ,
1: ਫਿਰ ਸਾਡੀ ਟੈਰੀਟਰੀ ਹੈ, ਉਸ ਤੋਂ ਬਾਅਦ ਨੌਰਥ ਵਾਲੀ ਟੈਰੀਟਰੀ ਹੈ ਨਾ, ਯੂਪੀ, ਦਿੱਲੀ, ਹਰਿਆਣਾ, ਪੰਜਾਬ, ਇਹ ਵਾਲਾ ਬੇਸਿਕਲੀ ਬਿਜ਼ਨਸ ਇੱਥੋਂ ਹੀ ਆਉਂਦਾ। ਨੌਰਥ ਈਸਟ 'ਚ ਵੀ ਕੋਈ ਸਿਨੇਮਾ ਨਹੀਂ ਦੇਖਦਾ ਇਹਨਾਂ ਦਾ, ਬੰਗਾਲੀ ਵੀ ਨਹੀਂ ਦੇਖਦੇ ਕਿਉਂਕਿ ਬੰਗਾਲ ਦਾ ਆਪਣਾ ਖੁਦ ਦਾ ਬਾਲੀਵੁੱਡ ਤੋਂ ਹੀ ਪੁਰਾਣਾ ਸਿਨੇਮਾ
0: ਲੈਵਲ ਹੀ ਹੋ
1: ਰਿਹਾ, ਲੈਵਲ ਵੀ ਉਹਨਾਂ ਦਾ ਵੱਖਰਾ ਤੇ ਉਹਨਾਂ ਦੀ ਕਹਾਣੀਆਂ ਵੀ ਮਤਲਬ ਉਹ ਪੜ੍ਹੇ ਲਿਖੇ ਲੋਕ ਨੇ ਬੇਸਿਕਲੀ ਹਿੰਦੀ ਫਿਲਮ ਇੰਡਸਟਰੀ ਦੇ ਮਿਆਰ ਦੇ ਹਿਸਾਬ ਨਾਲ, ਸੋ ਨਹੀਂ ਦੇਖਦਾ। ਸੋ ਬੇਸਿਕਲੀ ਨੌਰਥ ਇੰਡੀਆ ਤੇ ਮਹਾਰਾਸ਼ਟਰ ਵੇਖਦਾ, ਤਾਂ ਹੀ ਤੇ ਇਹ ਜਿਹੜਾ ਇੱਕ ਪ੍ਰੋਪਾਗੈਂਡਾ, ਚਲੋ ਇਹਨੂੰ ਕਹਿ ਲਓ ਜਾਂ ਏਜੰਡਾ ਕਹਿ ਲਓ, ਕਿ ਹਿੰਦੀ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਆ, ਉਹਦੇ ਪਿੱਛੇ ਮੇਜਰ ਕਾਰਨ ਤਾਂ ਇਹ ਹੈ ਕਿਉਂਕਿ ਹਿੰਦੀ ਫਿਲਮਾਂ ਇੰਨੇ ਏਰੀਆ ਤੱਕ ਟਰੈਵਲ ਕੀਤੀਆਂ, ਨਹੀਂ ਤਾਂ ਹਰ ਏਰੀਆ ਦੀ ਆਪਣੀ ਖੁਦ ਦੀ ਜ਼ਬਾਨ ਸੀ ਜਿਨ੍ਹਾਂ ਨੇ ਅਡੋਪਟ ਕੀਤੀ ਨਹੀਂ ਕੀਤੀ। ਸਾਡੇ ਤੱਕ ਹਿੰਦੀ ਤਾਂ ਪਹੁੰਚ ਗਈ ਈਜ਼ੀਲੀ ਕਿਉਂਕਿ ਅਵਧੀ ਤੋਂ ਨਿਕਲੀ ਆ, ਅਵਧੀ ਪਾਰਸੀ ਰਲ ਕੇ, ਉਹ ਪਾਰਸੀ ਕਹਿਤਾ ਫਾਰਸੀ ਰਲ ਕੇ ਕਾਫੀ ਡਾਇਲੈਕਟ ਬਣ ਗਏ। ਸਾਡੇ ਕਿੰਨੇ ਸ਼ਬਦ ਫਾਰਸੀ ਤੋਂ ਆਉਂਦੇ ਪੰਜਾਬ ਦੇ, ਹੈ ਨਾ। ਹਰਿਆਣਾ ਫਿਰ ਟੁੱਟਵੀਂ ਟੁੱਟਵੀਂ ਜੀ ਸਮਝ ਆ ਜਾਂਦੀ ਹਰ ਕਿਸੇ ਨੂੰ, ਮਤਲਬ ਡਾਇਲੈਕਟ ਚੇਂਜ ਹੁੰਦਾ। ਬੇਸਿਕਲੀ ਭਾਸ਼ਾ ਸਿਮਿਲਰ ਸੀਗੀ ਜਿਹੜੀ ਟੁੱਟ ਟੁੱਟ ਕੇ ਪਹੁੰਚਦੀ ਰਹੀ, ਹਿੰਦੀ ਲੋਕਾਂ ਨੇ ਐਕਸੈਪਟ ਕਰ ਲਈ। ਇਹਦੇ 'ਤੇ ਫਿਰ ਬਾਅਦ 'ਚ ਮੁੜ ਕੇ ਇਹਨਾਂ ਨੇ ਕੀਤਾ ਸੀਗਾ ਨਾ, ਜਿੰਨੇ ਵੀ ਸੀਗੇ ਪਾਕਿਸਤਾਨ ਦੇ ਥੋੜ੍ਹੇ ਮਸ਼ਹੂਰ ਰਾਈਟਰ ਅਤੇ ਇੰਡੀਆ ਦੇ ਜਾਵੇਦ ਅਖਤਰ ਵਗੈਰਾ, ਇਹਨਾਂ ਨੇ 60-65-70 ਸਾਲ ਤੱਕ ਤਾਂ ਕੋਸ਼ਿਸ਼ ਕੀਤੀ ਸੀ ਕਿ ਪਾਰਲੀਮੈਂਟ ਤੱਕ ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ ਹਿੰਦੀ, ਜਿਹਨੂੰ ਹਿੰਦੀ ਕਹਿ ਦਿੰਦੇ, ਕਿਉਂਕਿ ਉਹ ਹਿੰਦੀ ਵੀ ਨਹੀਂ ਆ, ਕਿਉਂਕਿ ਅਸੀਂ ਕਾਮ ਕਹਿੰਦੇ, ਕਾਰਿਆ ਨਹੀਂ ਕਹਿੰਦੇ, ਠੀਕ ਹੈ ਨਾ, ਠੀਕ ਕਹਿੰਦੇ, ਉਚਿਤ ਨਹੀਂ ਕਹਿੰਦੇ, ਹੈ ਨਾ, ਚੰਦਰਮਾ ਨਹੀਂ ਕਹਿੰਦੇ, ਚਾਂਦ ਕਹਿੰਦੇ ਆ, ਕਿਉਂਕਿ ਉਰਦੂ ਵੀ ਮਿਕਸ ਹੈ, ਅਵਧੀ ਵੀ ਮਿਕਸ ਹੈ, ਕਹਿੰਦੇ ਇਹਦਾ ਨਾਮ ਹਿੰਦੁਸਤਾਨੀ ਹੋਣਾ ਚਾਹੀਦਾ, ਕਿਉਂਕਿ ਸਾਰਿਆਂ ਦੀ ਰਲਵੀਂ ਮਿਲਵੀਂ ਹੈ, ਪਰ ਕਦੀ ਉਹ ਪਾਸ ਨਹੀਂ ਹੋਇਆ ਕਿਉਂਕਿ ਲਿਪੀ ਕੀ ਹੋਈ ਕੀ ਨਹੀਂ ਹੋਏਗੀ,
0: ਫਿਰ ਅੱਗੇ ਦੂਜੇ ਪਾਸੇ ਤੁਰ ਪੈਂਦੀ ਹੈ।
1: ਹਾਂ ਹਾਂ ਹਾਂ, ਉਹ ਇੱਕ ਡਿਸਟ੍ਰੀਬਿਊਸ਼ਨ ਦੀ ਗੱਲ ਸੀ, ਹੋਰ ਕੋਈ ਨਹੀਂ। ਐਂਡ ਅੱਜ ਉਹ ਕਿਉਂ ਨਹੀਂ, ਕਿਉਂਕਿ ਐਡਿਕਸ਼ਨ ਤਾਂ ਹੀ ਆ ਜਾਂਦਾ ਪੁਆਇੰਟ, ਅੱਜ ਇਸ ਕਰਕੇ ਨਹੀਂ ਕਿਉਂਕਿ ਸਟ੍ਰੀਮਿੰਗ ਪਲੇਟਫਾਰਮਸ ਬਹੁਤ ਨੇ, ਨੈਟਫਲਿਕਸ ਹੈ, ਪ੍ਰਾਈਮ ਹੈ, ਹੈ ਨਾ, ਡੱਬ ਫਿਲਮਾਂ ਸਾਰਿਆਂ ਨੇ ਦੇਖ ਲਿੱਤੀਆਂ,
0: ਅਸਲ ਜੋ ਪੱਤੇ ਓਪਨ ਹੋ ਗਏ ਨਾ,
1: ਹੁਣ ਪੱਤੇ ਓਪਨ ਹੋ ਗਏ,
0: ਸਹੀ ਹੈ,
1: ਤੁਸੀਂ ਵੇਖ ਸਕਦੇ
0: ਹੋ। ਹਾਂ, ਮੈਂ ਪਿੱਛੇ ਜੇ ਆਪਣਾ ਤੁਸੀਂ ਕਦੀ ਜਿਹੜੇ ਬੰਦੇ ਇੱਧਰ ਗਏ ਹੋਣਗੇ ਨਾ, ਤੁਸੀਂ ਇਹਨਾਂ ਸਟੇਟਸ ਵਿੱਚ ਸਾਊਥ ਜਾਂ ਕਿਤੇ ਵੀ ਤੁਸੀਂ ਬਾਹਰ ਨਿਕਲੋ ਇੱਧਰੋਂ, ਆਪਣਾ ਨੌਰਥ 'ਚੋਂ ਤੁਸੀਂ ਪਰੇ ਚੱਲ ਜਾਓ ਕਿਤੇ, ਅਤੇ ਉੱਥੇ ਤੁਹਾਨੂੰ ਵਾਕਈ ਤੁਹਾਨੂੰ ਹਿੰਦੀ ਵੀ ਨਹੀਂ ਕਈ ਵਾਰੀ ਬੋਲਣ ਵਾਲੇ, ਤੁਹਾਨੂੰ ਅੰਡਰਸਟੈਂਡ ਕਰਨ ਵਾਲੇ ਨਹੀਂ ਲੱਭਦੇ। ਮੈਂ ਕਰੀ ਆਪਣੇ ਕੋਇੰਬਤੂਰ ਮੇਰੇ ਨਾਲ ਹੋਇਆ ਸੀ, ਮਤਲਬ ਐਂ ਉਹ ਕੁਛ ਲੈਣਾ ਸੀ ਖਾਣ ਨੂੰ ਅਤੇ ਉਹ ਪੰਗਾ ਪੈ ਗਿਆ, ਸਮਝ ਨਾ ਲੱਗੇ ਵੀ ਉਹਨੂੰ ਹੁਣ ਕਿੱਦਾਂ ਸਮਝਾਵਾਂ ਕਿੱਦਾਂ, ਹੈ ਨਾ। ਅਤੇ ਉੱਥੇ ਹੁਣ ਇੱਦਾਂ ਵੀ ਨਹੀਂ ਹੁੰਦਾ ਵੀ ਆਪਣੇ ਜਿੱਦਾਂ ਇੱਥੇ ਸਾਹਮਣੇ ਵਿੰਡੋ ਲੱਗੀਆਂ ਨੇ ਅਤੇ ਆਪਾਂ ਕਹਿ ਦਿੰਦੇ ਵੀ ਆਹ ਫਲਾਣੀ ਚੀਜ਼ ਦੇ ਦੇ, ਆਪਣੇ ਸਿਸਟਮ ਹੋ ਰਿਹਾ ਹੈ ਨਾ ਪੁਰਾਣੀਆਂ ਦੁਕਾਨਾਂ ਦਾ, ਉਹ ਤੁਹਾਡੀ ਚੀਜ਼ ਪਿੱਛੇ ਪਈ, ਅੱਗੇ ਸਿਰਫ ਗੱਲੇ 'ਤੇ ਬੈਠਾ ਬੰਦਾ, ਕੀ ਕਰੋਗੇ ਤੁਸੀਂ, ਹਾਰ ਕੇ ਮੈਂ ਯਾਰ ਹੁਣ ਮੈਂ ਕੀ ਕਰਾਂ, ਹੈ ਨਾ। ਅਤੇ ਈਵਨ ਇੱਥੋਂ ਨਾਲੋਂ ਸਗੋਂ ਮੈਂ ਇਹ ਰਿਲਾਈਜ਼ ਕੀਤਾ ਵੀ ਉੱਥੋਂ ਨਾਲੋਂ ਚਾਈਨਾ ਕਮਿਊਨੀਕੇਸ਼ਨ ਠੀਕ ਰਹੀ ਸਗੋਂ, ਕਿਉਂਕਿ ਉਹ ਕੀ ਕਰਦੇ ਆ, ਉਹਨਾਂ ਨੂੰ ਪਤਾ ਵਾ ਵੀ ਉਹ ਚੀਲੀ ਪ੍ਰਪੇਡ ਨੇ, ਉਹਨਾਂ ਨੂੰ ਪਤਾ ਵਾ ਵੀ ਜਿਹੜਾ ਆਇਆ ਉਹਨੂੰ ਨਹੀਂ ਪਤਾ, ਉਹ ਕੀ ਕਰਦੇ ਉਸ ਵੇਲੇ ਕਹੋ ਉਹ ਬੋਲ ਕੇ ਉਹ ਤੁਹਾਡੇ ਅੱਗੇ ਕਰ ਦਿੰਦੇ ਆ,
1: ਕਿੱਦਾਂ ਕਿੱਦਾਂ ਦੁਬਾਰਾ ਕਰੇ, ਦੁਬਾਰਾ ਕਰੇ,
0: ਉਹ ਨਹੀਂ ਹੋਣੀ ਹੋਣੀ ਉਹਨਾਂ ਕੋਲ ਟਰਾਂਸਲੇਟਰ ਨੇ, ਤੇ ਆਪਣੇ ਤੇ ਇੰਡੀਅਨਸ ਕੋਲ ਉੱਥੇ ਟਰਾਂਸਲੇਟਰ ਵੀ ਨਹੀਂ,
1: ਆਪਣੇ ਤਾਂ ਅੱਛਾ ਉਹ ਹੈ ਵੀ ਅਥਰੇ, ਉਹ ਕਹਿੰਦੇ ਨਹੀਂ ਆਉਂਦੀ ਬਾਈ ਤੇਰੀ ਪ੍ਰੋਬਲਮ ਹੈ, ਉਹ ਹੈ ਵੀ ਇੱਦਾਂ ਦੇ। ਪਰ ਬਟ ਆਈਵ ਹਰਡ ਕਿ ਇੰਗਲਿਸ਼ ਸਮਝ ਆਉਂਦੀ ਉੱਥੇ ਕਾਫੀ ਈਜ਼ੀਲੀ ਲੋਕਾਂ ਨੂੰ, ਮਤਲਬ ਰਿਕਸ਼ਾ ਪੁਲਰ ਹੋਵੇ ਜਾਂ ਵੀ, ਮਤਲਬ
0: ਉਹ ਵੀ ਸਮੱਸਿਆ ਵਾ ਹਰ ਇੱਕ ਥਾਂ 'ਤੇ ਨਹੀਂ, ਉਹ ਜਿੱਦਾਂ ਕੇਰਲ ਵਗੈਰਾ ਤੇ ਉੱਥੇ ਤੁਹਾਨੂੰ ਉੱਥੇ ਇੰਗਲਿਸ਼ ਵਾਲੇ ਸਾਂਭ ਲੈਣਗੇ ਉਹ ਇੰਗਲਿਸ਼ 'ਚ, ਪਰ ਬਾਕੀ ਜਿਹੜੀਆਂ ਲਾਗੇ ਤਾਮਿਲਨਾਡੂ ਜਾਂ ਦੂਸਰੀਆਂ ਸਟੇਟ
1: ਰੀਜਨਲ ਬਹੁਤਾ ਪਾਸਾ ਹੋਵੇ
0: ਜ਼ਰੂਰੀ ਨਹੀਂ ਆ ਵੀ ਉੱਥੇ ਸਾਨੂੰ। ਸੋ ਹਾਰ ਕੇ ਉੱਥੇ ਮੈਨੂੰ ਵੇਟ ਕਰਨੀ ਪਈ, ਫਿਰ ਇੱਕ ਜਣਾ ਆਇਆ ਉਹਨੇ ਆਪਣੀ ਭਾਸ਼ਾ 'ਚ ਕੁਛ ਕਿਹਾ, ਉਹਨੇ ਪਕੌੜੇ ਪਾ ਕੇ ਦਿੱਤੇ, ਮੈਂ ਮੈਨੂੰ ਵੀ ਆ ਦੇ ਦੇ,
1: ਸਰਦਾਰ ਜੀ ਪਕੌੜਿਆਂ ਨੂੰ ਬੈਠੇ ਕਿ ਕੋਈ ਆਵੇ ਤੇ ਬੋਲੇ, ਹੈ ਮਾੜੀ ਗੱਲ ਹੈ ਯਾਰ,
0: ਆ ਗੱਲ ਸਹੀ ਆ ਤੁਹਾਡੀ। ਆਪਾਂ ਨੂੰ ਇੱਥੇ ਬੈਠਿਆਂ ਜਾਂ ਘਰੇ ਬੈਠਿਆਂ ਲੱਗਦਾ ਜਾਂ ਉੱਥੇ ਬੈਠਿਆਂ ਲੱਗਦਾ ਸੀ ਵੀ ਸਾਰਾ ਇੰਡੀਆ ਹੀ ਹਿੰਦੀ ਬੋਲਦਾ ਵਾ, ਨਹੀਂ ਪਤਾ।
1: ਉਹਨੂੰ ਮੈਂ ਕਿੰਨਾ ਜਿੰਨਾ ਕੁ ਟਾਈਮ ਮਿਲਿਆ ਹਾ ਕਾਂਤਾਰਾ ਦੇ ਹੀਰੋ ਨਾਲ ਗੱਲ ਕਰਨ ਦਾ, ਉਹਦੇ ਨਾਲ ਬੈਕ ਆਫ ਦਾ ਹੈਡ ਇੱਕੋ ਸਵਾਲ ਸੀ ਮੇਰਾ ਕਿ ਤੂੰ ਕਦੋਂ ਹਿੰਦੀ ਫਿਲਮ ਕਰੇਗਾ। ਉਹਨੇ ਸਾਫ਼ ਕਿਹਾ ਕਿ ਮੈਂ ਪੇਂਡੂ ਬੰਦਾ ਬਈ, ਆਪਣੇ ਪਿੰਡ ਤੋਂ ਫਿਲਮਾਂ ਬਣਾਉਂਦਾ, ਮੈਨੂੰ ਲੋੜ ਹੀ ਨਹੀਂ। ਕਹਿੰਦਾ ਕੋਈ ਸਬਜੈਕਟ ਹੋਏਗਾ ਹਿੰਦੀ ਜਿਹਨੂੰ ਹਿੰਦੀ ਦੀ ਲੋੜ ਆ, ਤਬ ਸਿੱਖੇਗਾ ਤਾਂ ਬੋਲੇਗਾ, ਪਰ ਅਭੀ ਜ਼ਰੂਰਤ ਨਹੀਂ ਹੈ, ਨਹੀਂ ਬੋਲੇਗਾ, ਠੀਕ ਹੈ, ਨਹੀਂ ਬੋਲੇਗਾ, ਨਹੀਂ ਬੋਲੇਗਾ, ਠੀਕ ਹੈ ਭਰਾ।
0: ਪਰ ਇੱਕ ਚੀਜ਼ ਉਹਨਾਂ 'ਚ ਹੋਰ ਮੈਂ ਵੇਖੀ ਆ ਵੀ ਉਹ ਨਾ ਸਾਦੇ ਆ, ਆਪਣੇ ਪੰਜਾਬੀ ਵਾਲਾ ਕੋਈ ਮਾੜੀ ਮੋਟੀ ਵੀ ਕਿਸੇ ਦੀ ਕੋਈ ਫਿਲਮ ਬਣੀ ਹੋਵੇ, ਐਵੇਂ ਭਾਵੇਂ ਚੱਲੀ ਵੀ ਨਾ ਹੋਵੇ,
1: ਸਹੀ ਗੱਲ,
0: ਉਹਦੀ ਆਕੜ ਵੇਖੋ ਤੁਸੀਂ ਕਿੰਨੀ ਆ
1: ਭਾਈ। ਸਹੀ ਗੱਲ ਆ, ਲੱਗ ਹੀ ਨਹੀਂ ਰਿਹਾ ਸੀ ਯਾਰ ਬੰਦੇ ਨੇ 1500 ਕਰੋੜ ਵਰਲਡ ਵਾਈਡ ਗਰੋਸ ਕਰਕੇ ਆਇਆ, ਇੰਨਾ ਸਾਦਾ ਨੋਰਮਲ।
0: ਇਹਨਾਂ ਦਾ ਜਿਹੜਾ ਦੂਜਾ ਵੀ ਆ ਉਹ ਸਲਮਾਨ, ਇਹਨਾਂ ਦਾ
1: ਦੁਲਕਰ
0: ਸਲਮਾਨ, ਤੇ ਉਹ ਉਹ 'ਚ ਵੀ ਕੋਈ ਆਕੜ ਮਜਾਜ ਨਹੀਂ, ਆਮ ਲੋਕਾਂ ਨਾਲ ਜਿਹੜਾ ਆਵਾਜ਼ ਮਾਰਦਾ ਉਹਦੇ ਨਾਲ ਕੋਈ ਜਾ ਕੇ ਫੋਟੋ ਵੀ ਖਿਚਾਉਂਦਾ, ਸੈਲਫੀ ਵੀ ਕਰਦਾ, ਤੇ ਆਪਣੇ
1: ਜਦਕਿ ਹੀ ਕਮਸ ਫਰੋਮ ਅ ਫੈਮਿਲੀ, ਮਤਲਬ ਮਮੂਟੀ ਨੂੰ ਇਸ ਸਾਲ ਵੀ ਮਿਲਿਆ ਨੈਸ਼ਨਲ ਅਵਾਰਡ ਜਿਹੜਾ ਮਿਲਿਆ, ਕਿ ਉਹ ਸਭ ਤੋਂ ਪੁਰਾਣਾ ਮਲਿਆਲੀ ਸੁਪਰ ਸਟਾਰ ਹੈ, 75-76 ਸਾਲ ਦਾ ਹੋ ਗਿਆ, ਇਹਦੇ ਬਰਾਬਰ ਦੀਆਂ ਫਿਲਮਾਂ ਕਰਦਾ, ਇਹ ਵੀ ਸੁਪਰ ਸਟਾਰ ਹੈ ਉੱਥੇ, ਉਹ ਵੀ ਹੈ, ਐਂਡ ਮਤਲਬ ਪ੍ਰਾਈਵੇਟ ਜੈੱਟ ਰੱਖਣ ਵਾਲੇ ਲੋਕ ਨੇ, ਪਰ ਪਤਾ ਨਹੀਂ ਲੱਗਦਾ। ਅੱਛਾ ਇੱਕ ਇਹਨਾਂ ਦਾ ਆਹ ਬੜਾ, ਜੇ ਆਪਾਂ ਇਸ ਤਰ੍ਹਾਂ ਮੈਚ ਕਰਨਾ ਸ਼ੁਰੂ ਕਰੀਏ, ਜਿਸ ਤਰ੍ਹਾਂ ਪੰਜਾਬੀ ਆਰਟਿਸਟਾਂ ਦੇ ਅੰਦਰ ਇਹ ਬਹੁਤ ਨਾ ਕਿ ਫੈਮਿਲੀ ਹੀ ਨਹੀਂ ਦਿਖਾਉਂਦੇ ਹੈ ਕਿ ਨਹੀਂ ਹੈ, ਕਿੰਨੇ ਆਪਣੇ ਮੇਨ ਮੇਨ ਸਟਾਰ ਹੈ ਪਤਾ ਹੀ ਨਹੀਂ, ਵਿਆਹ ਹੈ ਕਿ ਨਹੀਂ ਹੈ, ਹੈ ਨਾ, ਇਹ ਜਿੱਥੇ ਜਾਂਦੇ ਪ੍ਰੋਪਰ, ਜੇ ਬੱਚੇ ਜਿਸ ਤਰ੍ਹਾਂ ਆਮ ਬੰਦਾ ਨਿਕਲਦਾ ਨਾ ਕਿਤੇ ਗਏ ਆ ਤੇ ਪੂਰੀ ਫੈਮਿਲੀ ਨਾਲ ਗਈ ਹੈ, ਫੈਮਿਲੀ ਦਿਖਾਣੀ ਕਿ ਹਾਂਜੀ ਆ ਵਾਈਫ ਹੈ, ਆਹ ਬੱਚੇ, ਮਤਲਬ ਆਪਣੇ ਜੇ ਲੱਗਦਾ, ਨੋਰਮਲ ਜੇ ਲੋਕ ਲੱਗਦੇ, ਇਹ ਇਹਨਾਂ ਸਾਰਿਆਂ 'ਚ ਹੀ ਆ। ਰਾਮਚਰਨ ਵੀ ਆਇਆ ਸੀਗਾ, ਉਹਦੇ ਅੰਦਰ ਵੀ ਇਸ ਤਰ੍ਹਾਂ ਦਾ ਕੋਈ ਲੱਗਾ ਨਹੀਂ ਕਿ
0: ਕਰਨਾ ਪਊਗਾ ਨਾ ਇਹਨਾਂ ਨੂੰ ਹੌਲੀ ਹੌਲੀ, ਉਹ ਚੀਜ਼ਾਂ ਇਹੋ ਹੀ ਜਿਹੜੀਆਂ ਤੁਹਾਨੂੰ ਵੱਡਾ ਬਣਾਉਂਦੀਆਂ। ਤੁਸੀਂ ਨਹੀਂ ਜਾਣਦੇ, ਜਿਹੜਾ ਨਹੀਂ ਜਾਣਦਾ ਉਹ ਸਾਡੇ ਵਾਂਗੂ ਇੱਦਾਂ ਵੇਖ ਕੇ ਫਿਰ ਹੀ ਆਈਡੀਆ ਲਾਉਂਦਾ ਵੀ ਆਹ ਬੰਦਾ ਕਿੱਦਾਂ ਦਾ, ਹੈ ਨਾ। ਹੁਣ ਆਪਾਂ ਵਾਪਸ ਆਉਂਦੇ ਹਾਂ ਫਿਰ ਆਪਣੇ ਪਹਿਲੇ ਹਿੱਸੇ ਦੇ ਉੱਤੇ, ਕੀ ਆਪਾਂ ਨੂੰ ਲੱਗਦਾ ਇੱਕ ਤਾਂ ਪਹਿਲੀ ਗੱਲ ਵੀ ਕੀ ਰੀਜ਼ਨ ਤੁਹਾਨੂੰ ਕੀ ਲੱਗਦਾ ਵੀ ਆਪਾਂ ਬਹੁਤ ਜ਼ਿਆਦਾ ਕਿਉਂ ਆਪਾਂ ਜਾਂਦੇ ਹਾਂ, ਆਪਣੇ ਆਪ ਨੂੰ ਐਂਟਰਟੇਨ ਇੰਨਾ ਕਿਉਂ ਆਪਾਂ ਕਰਨਾ ਚਾਹ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ? ਇੱਕ ਹੁੰਦਾ ਐਂਟਰਟੇਨ ਹੋਣਾ, ਕੋਈ ਮਾੜੀ ਗੱਲ ਨਹੀਂ ਆ, ਇੱਕ ਹੁੰਦਾ ਸੁਭਾਵਿਕ ਤੁਹਾਡੇ ਤੁਹਾਡੀ ਦਿਨ ਕਿਰਿਆ ਦੇ ਵਿੱਚੋਂ, ਤੁਹਾਡੀ ਡੇਲੀ ਦੀ ਰੂਟੀਨ ਦੇ ਵਿੱਚੋਂ ਐਂਟਰਟੇਨਮੈਂਟ ਨਿਕਲਣੀ।
1: ਬਿਲਕੁਲ ਠੀਕ।
0: ਉਹ ਕਿੱਦਾਂ ਵੀ ਮੰਨ ਲਓ ਤੁਸੀਂ ਘਰ ਗਏ ਹੋ, ਤੁਸੀਂ ਬੱਚਿਆਂ ਦੇ ਨਾਲ ਮਾੜਾ ਜਿਹਾ ਖੇਡ ਲਿਆ, ਬੱਚਿਆਂ ਨੂੰ ਪਾਰਕ ਲੈ ਗਏ, ਹੈ ਨਾ, ਉਹਨਾਂ ਦੇ ਨਾਲ ਤੁਸੀਂ ਚਿੜੀ ਉਡਕਾਉਂਡ ਖੇਡ ਲਿਆ, ਤਾਸ਼ ਖੇਡ ਲਈ ਆਪਾਂ ਘਰਾਂ 'ਚ ਬੈਠ ਕੇ, ਹੋਰ ਰੋਟੀ ਦੇ ਵੇਲੇ ਆਪਾਂ ਬਹਿ ਕੇ ਹਾਸਾ ਠੱਠਾ ਕਰ ਲਿਆ,
1: ਬਿਲਕੁਲ,
0: ਹੈ ਨਾ, ਰਿਸ਼ਤੇਦਾਰਾਂ ਦੀਆਂ ਚੁਗਲੀਆਂ ਕਰ ਲਿਆ, ਇਟਸ ਗੁੱਡ ਐਂਟਰਟੇਨਮੈਂਟ,
1: ਬੈਸਟ ਬੈਸਟ ਮਾਈ ਫੇਵਰੇਟ
0: ਐਂਟਰਟੇਨਮੈਂਟ। ਸੋ ਉਹਦੇ ਸੋ ਹੁਣ ਸਾਨੂੰ ਧੱਕੇ ਦੇ ਨਾਲ ਐਂਟਰਟੇਨਮੈਂਟ ਕਰਨੀ ਪੈਂਦੀ ਹੈ, ਅਤੇ ਆਪਣੀ ਆਪਣੀ ਅਲੱਗ ਅਲੱਗ ਕਰਨੀ ਪੈ ਰਹੀ ਹੈ।
1: ਹਾਂ,
0: ਬੱਚਿਆਂ ਦੀ ਅਲੱਗ ਐਂਟਰਟੇਨਮੈਂਟ, ਯੰਗਸਟਰ ਦੀ ਅਲੱਗ ਐਂਟਰਟੇਨਮੈਂਟ ਆ, ਅਡਲਟਸ ਦੀ ਅਲੱਗ ਆ, ਅਤੇ ਆਹ ਜਿਹੜੇ ਆਪਣੇ ਆ 40 ਕੁ ਦੇ ਗੇੜ 'ਚ ਨਾ, ਇਹਨਾਂ ਨੇ ਆਪਣੀ ਵੱਖਰੀ ਬਣਾ ਲਈ।
1: 40 ਇਜ਼ ਦਾ ਨਿਊ 20 ਹੋ ਗਿਆ ਹੁਣ।
0: ਹਾਂਜੀ,
1: ਉਹ ਕਹਿੰਦੇ ਨਾ, ਨਹੀਂ 30 ਕਹਿ ਲਓ, ਚਲੋ 40 ਇਜ਼ ਦਾ ਨਿਊ 30।
0: ਹਾਂ, ਇਹ ਵੱਖਰੀਆਂ ਵੱਖਰੀਆਂ ਨੰਗੀਆਂ ਕਰੀ ਫਿਰਦਾ।
1: ਏ ਰਾਮ, ਕਿਤਾਬ ਕਿਤਾਬ ਲਿਖੀ ਜਾਏਗੀ।
0: ਮਤਲਬ ਸਾਡੇ ਵਾਲੀ ਲਾ ਲਓ, ਸਾਡੇ ਵਾਲੀ ਕੈਟੇਗਰੀ,
1: ਬਿਲਕੁਲ,
0: ਇੱਕ ਵੱਖਰੀ ਕਲਾਸ ਬਣ ਗਈ ਅੱਜ ਕੱਲ੍ਹ,
1: ਬਿਲਕੁਲ,
0: ਕਿਉਂਕਿ ਹੁਣ ਉਹ ਪਹਿਲੀਆਂ 'ਚ ਹੁੰਦਾ ਸੀ ਮਤਲਬ ਅਧਖੜ ਜਿਹਾ, ਹੈ ਨਾ, ਉਹ ਕਹਿ ਦਿੰਦੇ ਵੀ ਅਧਖੜ ਜਿਹੀ ਉਮਰ ਦੇ ਵਿੱਚ, ਹੈ ਨਾ, ਮਤਲਬ ਨਾ ਇਹ ਜਵਾਨੀ ਵਾਲੀ ਆ, ਨਾ ਇਹ ਅਧਖੜ ਵਾਲੀ ਆ, ਹੁਣ ਇਹ ਮਤਲਬ ਇਹਦੇ 'ਚ ਇਹ ਹੋਰ ਖਤਰਨਾਕ ਆ, ਨਾ ਹਲੇ ਮਤਲਬ ਲੱਸੀ ਬਣੀ ਆ, ਨਾ ਮੱਖਣ ਨਿਕਲਿਆ, ਇਹ ਹੋਰ ਅਧੜਿਕਾ ਜਿਹਾ ਵਿੱਚ, ਹੈ ਨਾ। ਸੋ ਇਹ ਵੱਖਰੀ ਕਲਾਸ ਬਣ ਗਈ ਆ। ਉਸ ਤੋਂ ਬਾਅਦ ਫਿਰ ਬਜ਼ੁਰਗਾਂ ਦੀ ਅਲੱਗ ਕਲਾਸ ਆ, ਬਜ਼ੁਰਗਾਂ ਦੀਆਂ ਵੀ ਦੋ ਕੈਟੇਗਰੀਆਂ ਵੰਡੀਆਂ ਗਈਆਂ, ਇੱਕ ਉਹ ਜਿਹਨਾਂ ਦੇ ਗੋਡੇ ਚੱਲਦੇ ਉਹਨਾਂ ਦੀ ਵੱਖਰੀ ਕਲਾਸ ਆ, ਇੱਕ ਜਿਹਨਾਂ ਉਹਨਾਂ ਦੀ ਅਲੱਗ
1: ਐਂਟਰਟੇਨਮੈਂਟ।
0: ਤੁਸੀਂ ਇਹ ਵੇਖੋ ਵੀ ਸਾਡੀ ਸੈਗਮੈਂਟੇਸ਼ਨ ਕਿੰਨੇ, ਪਹਿਲਾਂ ਇੰਨੀ ਸੈਗਮੈਂਟੇਸ਼ਨ ਥੋੜੀ ਸੀ,
1: ਇੰਨੀ ਸੀ,
0: ਸਾਰੇ ਜਾਂਦੇ ਸੀ ਤੇ ਇਕੱਠੇ, ਮੰਨ ਲਓ ਤੁਸੀਂ ਐਂਟਰਟੇਨਮੈਂਟ ਕੀ ਆ, ਤੁਸੀਂ ਵਿਆਹ ਜਾਣਾ, ਸਾਰੇ ਟੱਬਰ ਨੇ ਇਕੱਠੇ ਟਰਾਲੀ 'ਚ ਚੱਲ ਜਾਣਾ, ਹੈ ਨਾ, ਜਾਂ ਗੱਡੀ ਵੀ ਆਈ ਤੇ ਗੱਡੀ 'ਚ ਸਾਰਿਆਂ ਨੇ ਚੱਲ ਜਾਣਾ, ਤੇ ਹੁਣ ਏਦਾਂ ਨਹੀਂ ਹੁੰਦਾ। ਹੁਣ ਉਹ ਕਹਿੰਦੇ ਵੀ ਤੁਸੀਂ ਪਹੁੰਚੋ, ਅਸੀਂ ਆਵਾਂਗੇ, ਅਸੀਂ ਤੇ ਲੇਡੀ ਸੰਗੀਤ 'ਤੇ ਜਾਣਾ, ਤੁਸੀਂ ਚੱਲ ਜਾਓ ਵਿਆਹ 'ਤੇ, ਤੇ ਤੁਹਾਡੇ ਗੋਡੇ ਨਹੀਂ ਚੱਲਦੇ, ਤੁਸੀਂ ਇੱਦਾਂ ਕਰੋ, ਤੁਸੀਂ ਫੇਰਿਆਂ ਤੋਂ ਆਓ, ਉੱਥੋਂ ਹੀ ਘਰ ਆਓ, ਉੱਥੋਂ ਹੀ ਘਰ ਆ ਜਾਓ ਵਾਪਸ, ਸਾਡਾ ਟੱਬਰ ਅਲੱਗ ਅਲੱਗ ਵੰਡਿਆ।
1: ਇਹ ਵੀ ਸਹੀ ਹੈ, ਐਕਚੁਅਲੀ ਵਿਆਹ ਵੀ ਤਾਂ ਟਾਸਕ ਹੋ ਗਏ ਹੋਏ ਨਾ, ਪ੍ਰੋਪਰ 5 ਦਿਨ ਲੰਬਾ ਪ੍ਰੋਗਰਾਮ, 6 ਦਿਨ ਲੰਬਾ ਪ੍ਰੋਗਰਾਮ,
0: ਇਸੇ ਕਰਕੇ ਕਿਸੇ ਲੰਮਾ ਵਾ, ਕਿਤੇ ਨਾ ਕਿਤੇ ਉਹਦਾ ਰੀਜ਼ਨ ਜਿਹੜਾ ਵਾ, ਉਹ ਇੱਕ ਰੀਜ਼ਨ ਛੋਟਾ ਜਿਹਾ ਇਹ ਵੀ ਆ, ਕਿਉਂਕਿ ਜਿਹੜੀਆਂ ਸੈਗਮੈਂਟੇਸ਼ਨਸ ਨੇ, ਉਹ ਹਰ ਇੱਕ ਬੰਦਾ ਚਾਹੁੰਦਾ ਵੀ ਮੇਰੇ ਮੁਤਾਬਿਕ ਵੀ ਉਹਦੇ 'ਚ ਕੁਛ ਹੋਵੇ, ਕੀ ਆ ਉੱਥੇ ਮੇਰੇ ਮੁਤਾਬਿਕ।
1: ਹਾਂ, ਬਿਲਕੁਲ ਠੀਕ,
0: ਹੈ ਨਾ। ਤੁਸੀਂ ਹੁਣ ਯੰਗਸਟਰ ਆ, ਉਹ ਚਾਹੂਗਾ ਵੀ ਮੇਰੇ ਮੁਤਾਬਿਕ ਇੱਕ ਪ੍ਰੋਗਰਾਮ ਹੋਵੇ, ਜਿਹੜੇ ਹੁਣ ਬਜ਼ੁਰਗ ਨੇ, ਸਿਆਣੇ ਨੇ, ਉਹ ਚਾਹੁੰਦੇ ਵੀ ਟ੍ਰੈਡੀਸ਼ਨ ਵਿੱਚ ਹੋਵੇ, ਹੈ ਨਾ। ਉਸ ਟ੍ਰੈਡੀਸ਼ਨ ਨੂੰ ਜਦੋਂ ਤੜਕਾ ਲਾਉਣਾ ਵਾ, ਫਿਰ ਯੰਗਸਟਰ ਕਹਿੰਦਾ ਵਾ ਵੀ ਨਹੀਂ, ਆਹ ਚੀਜ਼ਾਂ ਜਿਹੜੀਆਂ ਨੇ, ਚਲੋ ਤੁਸੀਂ ਕਰ ਲਓ, ਚਲੋ ਆਹ ਤਾਂ ਬਣਿਆ ਵਾ, ਪਰ ਆਹ ਚੀਜ਼ ਨਾਲ ਹੋਊਗੀ। ਸੋ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਵੇਖੀਏ ਤਾਂ ਆਪਾਂ ਪਰਿਵਾਰਾਂ ਦੀ ਜਾਂ ਏਜ ਗਰੁੱਪ ਦੀ ਸੈਗਮੈਂਟੇਸ਼ਨਸ ਬਹੁਤ ਵੱਧ ਗਈਆਂ ਨੇ ਉਹਨਾਂ ਸਾਰਿਆਂ ਦੇ, ਅਲੱਗ ਅਲੱਗ ਐਂਟਰਟੇਨਮੈਂਟ ਦੇ। ਸੋ ਮੁੱਖ ਦੀ ਗੱਲ, ਆਪਾਂ ਸਾਰੇ ਐਂਟਰਟੇਨਮੈਂਟ ਭਾਲਦੇ ਹਾਂ ਅਤੇ ਆਪਾਂ ਸੋਚਦੇ ਹਾਂ ਵੀ ਇੱਦਾਂ ਸਾਡੀ ਸਮੱਸਿਆ ਦਾ ਹੱਲ ਹੋ ਜੂਗਾ।
1: ਹਾਂ, ਪਰ ਹੁੰਦਾ ਨਹੀਂ,
0: ਹੋ ਵੀ ਜਾਂਦਾ ਹੋਊਗਾ, ਆਈ ਡੋਂਟ ਨੋ,
1: ਮੇਰੇ ਖਿਆਲ ਨਾਲ ਡਿਸਟ੍ਰੈਕਸ਼ਨ ਬਣ ਜਾਂਦੀ ਨਾ ਫਿਰ।
0: ਤੁਹਾਨੂੰ ਇੱਦਾਂ ਕਦੀ ਫੀਲ ਹੁੰਦਾ, ਮਤਲਬ ਆਪਾਂ ਥੋੜ੍ਹਾ ਜਿਹਾ ਹੋਰ ਈਜ਼ੀ ਕਰਦੇ ਹਾਂ, ਅਤੇ ਤੁਹਾਨੂੰ ਕਦੀ ਇੱਦਾਂ ਫੀਲ ਹੁੰਦਾ ਵੀ ਯਾਰ ਤੁਸੀਂ ਨਾ, ਮਤਲਬ ਮੰਨ ਲਓ ਕੋਈ 10,000 ਬੰਦਾ, 1,000, 500, 100, 50, ਤੁਸੀਂ ਉਨੇ ਬੰਦਿਆਂ ਦੇ ਵਿੱਚ ਬੈਠੇ ਹੋ ਤੁਸੀਂ, ਅਤੇ ਬਾਕੀ ਸਾਰੇ ਤੁਹਾਨੂੰ ਲੱਗਦਾ ਵੀ ਯਾਰ ਬਹੁਤ ਨੱਚਣ ਨੱਚਣ ਡਏ ਆ, ਹੈਂ ਯਾਰ ਕਿੰਨਾ ਕਿੰਨਾ ਇੰਜੋਏ ਕਰ ਰਿਹਾ। ਤੁਹਾਨੂੰ ਕਦੀ ਇੱਦਾਂ ਫੀਲ ਹੋਇਆ ਵੀ ਯਾਰ ਮਤਲਬ ਮੇਰੇ ਅੰਦਰੋਂ ਕਿਉਂ ਨਹੀਂ ਇੱਦਾਂ ਦੀ ਫੀਲਿੰਗ ਆਉਣ ਡਈ?
1: ਫੈਕਟ ਫੈਕਟ
0: ਹੁੰਦੀ ਆ।
1: ਮੈਂ ਕੱਲ ਹੀ ਸਗੋਂ ਅਸੀਂ ਮੈਂ ਮੇਰੇ ਵਾਈਫ ਆਪਾਂ ਦੋਨੋਂ ਆਪਾਂ ਬੈਠੇ ਹੋਏ ਤਾਂ ਆਪਾਂ ਨਾ ਮਤਲਬ ਜਿਸ ਤਰ੍ਹਾਂ ਉਹ ਜੋਨੀ ਬਾਬਾ ਨਹੀਂ ਆ ਉਹ ਨਹੀਂ ਕਹਿੰਦਾ ਇਹ 'ਚ ਤਾਂ ਜਕਾਰੇ ਵਾਲੀ ਕੋਈ ਗੱਲ ਨਹੀਂ ਸੀ। ਮੈਂ ਕਿਹਾ ਯਾਰ ਇਹ 'ਚ ਤਾਂ ਇੰਨਾ ਕਿਉਂ ਸਾਡੇ ਸਾਹਮਣੇ ਨਾ ਗ੍ਰੇਟ ਕਪਲਸ ਥੈਂਕ ਯੂ ਪਰ ਉਹ ਜਿਸ ਤਰੀਕੇ ਨਾਲ ਸੀਗੇ ਕਿ ਬਸ ਯੈਸ ਹੋ ਗਿਆ। ਮੈਂ ਕਿਹਾ ਗਾਣਾ ਤਾਂ ਯਾਰ ਉਹ ਗਾ ਰਿਹਾ ਮਾਹੌਲ ਪੂਰਾ ਵੇਵੀ। ਮੈਂ ਕਿਹਾ ਇਹਦੇ 'ਚ ਤਾਂ ਵੈਸੇ ਧਮਾਲ ਵਾਲੀ ਗੱਲ ਸੀਗੀ ਨਹੀਂ ਕੋਈ ਪਰ ਲੋਕੀ ਮੈਂ ਉਹੀ ਕਹਿ ਰਿਹਾ ਨਾ ਕਿ ਆਈ ਕੁਡ ਓਬਜ਼ਰਵ ਇਟ ਕਿ ਇੱਕ ਪੁਆਇੰਟ 'ਤੇ ਆ ਕੇ ਲੋਕ ਵੀ ਲਥਾਰਜਿਕ ਹੋ ਰਹੇ ਸੀ ਥੱਕ ਰਹੇ ਸੀ ਕਿਉਂਕਿ ਸੁਣੇ ਹੋਏ ਗਾਣੇ ਆ ਐਂਡ ਇਹ ਸਾਰੇ ਗਾਣੇ ਵਾਈਬ ਵਾਈਬ ਵਾਲੇ ਮਤਲਬ ਇਹ ਉਹ ਨਹੀਂ ਹੈ ਸਰਤਾਜ ਨੇ ਇੱਕ ਵਾਰੀ ਸ਼ਾਇਰੀ ਸੁਣਾ ਅਤੇ ਬਾਅਦ 'ਚੋਂ ਭੰਗੜਾ ਹੀ ਹੈ ਕਿਉਂਕਿ ਜੇ ਢੋਲ ਨਹੀਂ ਆ ਤਾਂ ਗੱਲ ਨਹੀਂ ਹੈ ਹੈ ਨਾ ਉਹ ਵਾਲੀ ਗੱਲ ਨਹੀਂ ਹੈ ਬੇਸਿਕਲੀ ਤਾਂ ਬੰਦਾ ਢੋਲ ਦੇ ਡਗੇ 'ਤੇ ਹੀ ਹੈ ਹੈ ਨਾ ਜੇ ਨੱਚਦਾ ਤਾਂ ਉਹ ਨਹੀਂ ਹੈ ਤਾਂ ਨਹੀਂ ਹੈ ਪਰ ਕਿਉਂਕਿ ਪੈਸੇ ਲੱਗੇ ਆ ਤਿਆਰ ਹੋ ਕੇ ਆਇਆ ਕਿਉਂਕਿ ਉਹ ਗਾ ਰਿਹਾ ਬੰਦਾ ਸਪੈਸ਼ਲੀ ਆਇਆ ਉਹਦਾ ਵੀਜ਼ਾ ਵੀ ਰੁਕਿਆ ਸੀਗਾ ਯੇ ਲੱਗੇ ਲੋਕ ਇਫੈਕਟ ਆ ਐਂਡ ਬਹੁਤ ਲੋਕ ਸੀਗੇ ਐਂਡ ਮੈਂ ਉਹ ਸ਼੍ਰੇਣੀਆਂ ਦੇਖੀਆਂ ਕਈ ਜਿਸ ਤਰ੍ਹਾਂ ਕਹਿ ਲਓ ਕਿ ਤੰਗ ਆ ਗਿਆ ਫੋਟੋਆਂ ਖਿੱਚ ਕੇ ਨਾ ਗਰੁੱਪ 'ਚ ਆਏ ਹੋਏ ਆ ਇੱਕ ਬੰਦੇ ਦੀ ਜ਼ਿੰਮੇਵਾਰੀ ਲੱਗ ਜਾਂਦੀ ਬਾਅਦ 'ਚ ਆਪਣਾ ਫੋਨ ਐਵੇਂ ਦੇਖੀ ਜਾਂਦਾ ਵਾ ਬੰਦਾ ਟਾਈਮ ਦੇਖੀ ਜਾਂਦਾ ਵਾ ਬਾਰ ਬਾਰ ਕੀ ਹੋਇਆ ਕੀ ਨਹੀਂ ਆ ਕਈਆਂ ਵੀ ਬਸ ਗੇੜਾ ਲਾਈ ਜਾਂਦੇ ਪਏ ਪਿੱਛੇ ਜਾ ਕੇ ਹਾਂਜੀ ਡਰਿੰਕਸ ਲੈ ਆਉਂਦੀਆਂ ਫਿਰ ਬਾਅਦ 'ਚੋਂ ਦੁਬਾਰਾ ਆਇਆ ਬੰਦਾ ਚਿਪਸ ਲੈ ਆਇਆ ਫਿਰ ਆਇਆ ਹੈ ਨਾ ਕਿ ਕਈ ਇੱਦਾਂ ਦੀ ਕੁਰਬਾਨੀਆਂ ਵੀ ਦਿੰਦੇ ਆ ਕਿ ਉਹ ਪੁਆਇੰਟ ਇਹੀ ਹੁੰਦਾ ਕੋਈ ਕੁਰਬਾਨੀ ਦਿੰਦਾ ਉਹ ਹੁੰਦਾ ਠੀਕ ਹੈ ਯਾਰ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਕਰਾਂ ਇੱਥੇ ਇਹ ਕੀ ਆ
0: ਉਹ ਪ੍ਰੋਬਲਮ ਮੈਨੂੰ ਲੱਗਦਾ ਵੀ ਉਹ ਵੀ ਆਉਂਦੀ ਆ ਸੋ ਤੁਸੀਂ ਵੀ ਆਪਣੇ ਵਿਚਾਰ ਭਾਈ ਦੱਸ ਸਕਦੇ ਹੋ 044-717-1674-0444-7176-74 ਅਤੇ 93-56-0-344 ਇਹਨਾਂ ਨੰਬਰਾਂ ਦੇ ਉੱਤੇ ਹੁਣ ਤੁਸੀਂ ਕਾਲ ਕਰਕੇ ਅਤੇ ਦੱਸ ਸਕਦੇ ਹੋ ਤੁਹਾਡੇ ਕੀ ਵਿਚਾਰ ਨੇ ਕਿ ਆਪਾਂ ਵਾਕਈ ਮਤਲਬ ਇੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਐਂਟਰ ਕਰਨਾ ਚਾਹੁੰਦੇ ਹਾਂ ਕੀ ਇਹ ਐਡਿਕਸ਼ਨ ਤਾਂ ਨਹੀਂ ਸਾਡੀ ਹੋ ਗਈ ਐਂਟਰਟੇਨਮੈਂਟ ਦੀ ਐਡਿਕਸ਼ਨ ਤਾਂ ਨਹੀਂ ਸਾਨੂੰ ਵੀ ਆਪਾਂ ਚੱਤੇ ਪੈਰ ਐਂਟਰਟੇਨ ਹੀ ਰਹੀਏ ਆਪਾਂ ਅਤੇ ਫਿਰ ਜਦੋਂ ਆਪਾਂ ਨਹੀਂ ਐਂਟਰਟੇਨ ਰਹਿੰਦੇ ਸਮੱਸਿਆ ਇਹ ਆਉਂਦੀ ਆ ਵੀ ਉਹ ਤੁਸੀਂ ਹੁਣ ਮਤਲਬ ਘਰੇ ਤਾਂ ਨਹੀਂ ਤੁਹਾਨੂੰ ਕੋਈ ਰੱਖ ਸਕਦਾ ਨਾ ਵਹੁਟੀ ਨੂੰ ਘਰ ਵਾਲੇ ਨੂੰ ਵਹੁਟੀ ਆਲਵੇਜ਼ ਐਂਟਰਟੇਨ ਤਾਂ ਨਹੀਂ ਕਰ ਸਕਦੀ ਵੀ ਤੁਹਾਡੇ ਮੁਤਾਬਿਕ ਉਹ ਚੀਜ਼ਾਂ ਚੱਲਦੀਆਂ ਰਹਿਣ ਅਤੇ ਉੱਥੇ ਫਿਰ ਉਹ ਚੀਜ਼ ਸਾਨੂੰ ਲੱਗਦਾ ਵਾ ਵੀ ਲਾਈਫ ਬੋਰ ਹੋ ਗਈ ਲਾਈਫ 'ਤੇ ਜੀਣ ਵਾਲੀ ਚੀਜ਼ ਹੀ ਨਹੀਂ ਰਹੀ ਕਿਉਂਕਿ ਐਂਟਰਟੇਨਮੈਂਟ ਵਰਸਿਸ ਬੋਰ
1: ਹਾਂ
0: ਉਹਦੇ ਇਨ ਬਿਟਵੀਨ ਮਤਲਬ ਤੁਹਾਨੂੰ ਲੱਗਦਾ ਵਾ ਵੀ ਹੁਣ ਉਹ ਇੱਕ ਮਤਲਬ ਇੱਕ ਤਰ੍ਹਾਂ ਦੇ ਨਾਲ ਉਹ ਹਾਰਮੋਨ ਹੈ ਨਾ ਡੋਪਾਮਾਈਨ ਹੈ ਅਤੇ ਉਹ ਜਦੋਂ ਨਹੀਂ ਆ ਤੁਹਾਨੂੰ ਲੱਗਦਾ ਵਾ ਵੀ ਯਾਰ ਹੁਣ ਕੀ ਕਰੀਏ ਆਪਾਂ ਹੁਣ ਫਿਰ ਆਪਾਂ ਉਹਨੂੰ ਫਿਲ ਕਰਦੇ ਹਾਂ ਸ਼ਾਇਦ ਰੀਲਾਂ ਦੇ ਨਾਲ
1: ਹਾਂ ਰੀਲਾਂ ਟਿਕਟੋਕ ਯੂਟਿਊਬ ਸ਼ੋਰਟ ਸਭ ਕੁਛ ਹੈ ਨਾ ਅਗੇਨ ਸਿਮਿਲਰ ਚੀਜ਼ਾਂ ਨੇ ਹੈ ਨਾ ਆਸਟ੍ਰੇਲੀਅਨ ਬਿਊਰੋਟਿਕ ਸਟੈਟਿਕਸ ਹੈ ਕਿ ਆ ਮੌਜ਼ੀ ਮੈਂ ਇਹ 'ਚ ਲੌਂਗ ਫੋਰਮ ਵੀਡੀਓਜ਼ ਨਹੀਂ ਦੱਸ ਰਿਹਾ ਇੱਕ ਆਮ ਔਜ਼ੀ 1.5 ਤੋਂ 2 ਘੰਟੇ ਦੇ ਵਿੱਚ ਯੂਟਿਊਬ ਪਲੱਸ ਅੱਧਾ ਘੰਟਾ ਟਿਕਟੋਕ ਸੋਰੀ ਅੱਧਾ ਘੰਟਾ ਇੰਸਟਾਗ੍ਰਾਮ ਅਤੇ 1 ਘੰਟਾ ਆਹ ਦੂਸਰਾ ਟਿਕਟੋਕ
0: ਅੱਛਾ
1: ਰਲਾ ਕੇ ਕੋਈ 3.5 ਘੰਟੇ ਹਰ ਰੋਜ਼ ਇੱਕ ਐਵਰੇਜ
0: ਸਨੈਪਚੈਟ ਨਹੀਂ ਹੈਗੀ
1: ਤੁਸੀਂ ਵਰਤਦੇ ਹੋ ਸਨੈਪਚੈਟ ਨਹੀਂ ਸਨੈਪਚੈਟ ਤਾਂ ਫਿਰ ਇਹੀ ਹੈ ਨਾ ਇੱਕ ਦੂਸਰੇ ਫੋਟੋ ਭੇਜਦੀ ਵਿਹਲੇ ਹੋ ਗਏ ਉਹ 'ਚ ਆਈ ਡੋਂਟ ਥਿੰਕ ਸੋ ਇੰਨਾ ਕੁਛ ਹੈ ਮੈਂ ਵੈਸੇ ਬਹੁਤਾ ਵਰਤਦਾ ਨਹੀਂ ਪਰ ਹਾਂ ਸੋ ਇਹ ਹੈ ਕਿ ਇੰਨਾ ਜ਼ਿਆਦਾ ਲੋਕ ਵਰਤ ਰਹੇ ਆ ਅਤੇ ਜੇ ਤੁਸੀਂ ਕੌਂਸਰਟਸ ਬਾਰੇ ਕਹੋ ਤਾਂ ਕੌਂਸਰਟਸ 'ਤੇ ਜਾਣ ਦਾ ਕਿ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਐਗਜ਼ਾਮਪਲ ਦੇਣਾ ਕਿ ਲਾਈਵ ਨੇਸ਼ਨ ਇੱਕ ਕੰਪਨੀ ਹੈ ਜਿਹੜੇ ਕੌਂਸਰਟ ਕਰਾਉਂਦੀ ਆ ਰਾਈਟ ਔਜਲਾ ਦਾ ਇਸ ਵਾਰ ਦਾ ਕੌਂਸਰਟ ਉਹਨਾਂ ਨੇ ਕਰਾਇਆ ਸੀਗਾ ਹੁਣ ਉਹਨਾਂ ਦਾ ਜਿਸ ਤਰ੍ਹਾਂ ਹੀ ਉਹ ਖਤਮ ਹੋਇਆ ਤਾਂ ਮੈਂ ਇੰਸਟਾਗ੍ਰਾਮ ਆਪਣਾ ਖੋਲ੍ਹਿਆ ਅੱਜ ਸਵੇਰੇ ਅਤੇ ਮੇਰੇ ਸਾਹਮਣੇ ਹੈਰੀ ਸਟਾਈਲਸ ਦੀ ਐਡ ਆ ਗਈ ਹੈ ਜਿਹੜਾ ਵਾਈਨ ਡਾਇਰੈਕਸ਼ਨ ਦੇ ਨਾਲ ਜੁੜਿਆ ਹੁੰਦਾ ਸੀਗਾ ਹੁਣ ਇਕੱਲਾ ਗਾਉਂਦਾ ਠੀਕ ਹੈ ਗੋਰਿਆ ਸਿੰਗਰ ਕਿ ਲਾਈਵ ਨੇਸ਼ਨ ਕੋਲ ਟਾਰਗੇਟਡ ਐਡ ਹੁਣ ਚੱਲੀ ਕਿ ਤੂੰ ਸਾਡੇ ਤੋਂ ਇੱਕ ਵਾਰੀ ਟਿਕਟ ਖਰੀਦੀਏ ਤੂੰ ਦੁਬਾਰਾ ਹੈ ਨਾ ਜਸਟ ਟੂ ਗਿਵ ਯੂ ਐਗਜ਼ਾਮਪਲ ਕਿ ਉਹਨਾਂ ਦੀ ਅੱਜ ਮਾਰਕੀਟ ਵੈਲੂਏਸ਼ਨ $45 billion ਉਹਦੇ ਪਿੱਛੇ ਕਾਰਨ ਇਹ ਆ ਕਿ ਉਹ ਜਨਰੇਟ ਹਰ ਸਾਲ ਬਿਲੀਅਨਸ 'ਚ ਕਰ ਰਹੇ ਆ ਗਲੋਬਲ ਇਵੈਂਟਸ ਦੇ ਅੰਦਰ ਐਂਡ ਬੇਸਿਕ ਪੁਆਇੰਟ ਇਹੀ ਹੈ ਐਂਡ ਇਹਦੇ ਅੰਦਰ ਇਹ ਲੋਕ ਬਹੁਤ ਮੇਜਰ ਨਹੀਂ ਕਰਦੇ ਸਾ ਚਲੋ ਇੱਕ ਟਮੋਰੋਲੈਂਡ ਹੁੰਦਾ ਇੱਕ ਕੋਚੇਲਾ ਵਗੈਰਾ ਹੁੰਦੇ ਆ ਇਹ ਵੀ ਦੇਖੋ ਇੱਕ ਇਹ ਵੀ ਵੱਖਰੀ ਦੁਨੀਆ ਹੈ ਨਾ ਟਮੋਰੋਲੈਂਡ ਹੈਗਾ EDM ਸਿਰਫ DJ ਆ ਵੱਖਰੇ ਵੱਖਰੇ DJ ਆਣਗੇ ਡਿਕਚਿਕ ਚਲਾਉਣਗੇ 4 ਦਿਨ ਚੱਲਣਾ ਜੀ ਲਗਾਤਾਰ ਦਿਨ ਰਾਤ ਕੋਚੇਲਾ ਵੀ ਇਹੀ ਹੈ ਨਾ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਆਹੀ ਚੱਲੀ ਜਾਣਾ ਇਹ ਇਹ ਆਏ ਤਾਂ ਇਸ ਪ੍ਰਵਿਰਤੀ ਤੋਂ ਹੀ ਹੈ ਨਾ ਕਿ ਯਾਰ ਕੁਛ ਹੋਰ ਬੈਟਰ ਲਿਆ ਕੇ ਆ
0: ਯਾਰ ਬੇਸਿਕਲੀ ਆਹ ਜਿਹੜੇ ਸ਼ੋਅ ਨੇ ਮਤਲਬ ਮੈਨੂੰ ਲੱਗਦਾ ਹੈ ਤਾਂ ਵੀ DJ ਨੇ
1: ਹਾਂ ਇਹ ਵੀ ਡੀਜੇ ਆ, ਮੈਂ
0: ਤਾਂ ਮੂੰਹ ਹੀ ਹਿਲਾ ਰਹੇ ਨੇ ਉਹ, ਤੁਸੀਂ ਮਤਲਬ ਤੁਹਾਨੂੰ ਲੱਗਦਾ ਹੋਊਗਾ ਵੀ ਉਹ ਬਹੁਤ ਮਤਲਬ ਉੱਥੇ ਜ਼ੋਰ ਲਾ ਰਹੇ ਆ, ਕੋਈ ਜ਼ੋਰ ਜ਼ਾਰ ਨਹੀਂ, ਹੋ ਸਕਦਾ ਕਿਤੇ ਥੋੜਾ ਬਹੁਤਾ ਵਿੱਚ ਉਹ ਮਿਕਸ ਕਰਦੇ ਆ ਗਾਉਂਦੇ ਆ, ਪਰ ਜੇ ਤੁਸੀਂ ਬਹੁਤ ਧਿਆਨ ਦੇ ਨਾਲ ਵੇਖੋ ਤੇ ਇਟਸ ਆਲ ਅਬਾਊਟ ਪਰਫੈਕਟ ਪ੍ਰੋਗਰਾਮਿੰਗ।
1: ਹਾਂ ਹਾਂ, ਪਰਫੈਕਟ ਪ੍ਰੋਗਰਾਮਿੰਗ, ਪਰਫੈਕਟ ਪਰਫਾਰਮੈਂਸ ਉਹਦੇ, ਮਤਲਬ ਉਹ ਜਦੋਂ ਉਹਦੇ ਡਾਂਸਿਸ, ਮੈਂ ਇਹ ਸੋਚ ਰਿਹਾ ਸੀਗਾ ਕਿ ਇਹ ਡਾਂਸਿੰਗ ਕਰੂ ਵੀ ਸ਼ਾਇਦ ਨਾਲ ਚੱਲਦਾ ਕਿ ਨਹੀਂ, ਕਿਉਂਕਿ ਉਹਦਾ ਇੱਕ ਇੱਕ ਸਟੈਪ ਸਿੰਕਰਨਾਈਜ਼ ਸੀਗਾ ਜਦੋਂ ਡਾਂਸ ਕਰ ਰਿਹਾ ਸੀਗਾ, ਬਰਾਬਰ ਦਾ ਡਾਂਸ ਕਰ ਰਿਹਾ ਸੀ,
0: ਲਾਈਵ ਹੋਵੇ ਤਾਂ ਕਿਦਾਂ ਹੋ ਸਕਦਾ।
1: ਹਾਂ ਨਾ, ਮਤਲਬ ਇਹ ਕਿ ਐਵਰੀਥਿੰਗ ਇਜ਼ ਔਨ ਦਾ ਬੀਟ, ਕਿ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ, ਇਸ ਤਰ੍ਹਾਂ ਮਤਲਬ ਡੋਟ ਟੂ ਡੋਟ ਜੋੜਿਆ ਹੋਇਆ, ਕੁਛ ਵੀ ਉੱਚੇ ਨੀਚੇ ਹੋ ਜਾਏ ਤਾਂ ਫਿਰ ਤਾਂ ਮਤਲਬ ਕੰਮ ਖਰਾਬ।
0: ਵੇਖੋ ਆਪਾਂ ਜਿਹੜਾ ਇਹ ਕਹਿ ਦਿੰਦੇ ਨਾ ਕਿ ਉਹਦੇ ਫੈਨ ਜਾਂਦਾ, ਅਤੇ ਇੱਕ ਉਹ ਫੈਨ ਦੀ ਨਾ ਇੱਕ ਐਗਜ਼ਾਮਪਲ ਲਿਆ ਦਿੰਦੇ ਹੁੰਦੇ ਆ ਕਿ ਜਿਹਦਾ ਚਾਰਲੀ ਚੈਪਲਿਨ ਸੀ, ਉਹਨੇ ਇੱਕ ਸ਼ਾਇਦ ਮੁਕਾਬਲਾ ਕਰਾਇਆ ਸੀ, ਕੀ ਕਰਾਇਆ ਸੀ ਕਿ ਆਪਣੇ ਵਰਗਾ ਮੇਰੇ ਵਰਗਾ ਕੋਈ ਐਕਟ ਕਰਕੇ ਵਿਖਾਵੇ
1: ਜੀ,
0: ਅਤੇ ਜਿਹੜੇ ਉਹ ਲੋਕ ਜਿਹੜੇ ਦਾਅਵਾ ਕਰਦੇ ਸੀ ਵੀ ਅਸੀਂ ਬਹੁਤ ਤੁਹਾਡੇ ਫੈਨ ਹਾਂ, ਚਾਰਲੀ ਚੈਪਲਿਨ ਦੀ ਬਹੁਤ ਫੈਨ ਸੀ, ਦੁਨੀਆ ਅੱਜ ਵੀ ਫੈਨ ਆ,
1: ਬਿਲਕੁਲ,
0: ਅਤੇ ਉਹ ਵੀ ਆਪ ਵੀ ਉਹਦੇ ਵਿੱਚ ਸ਼ਾਮਿਲ ਹੋਏ,
1: ਅੱਛਾ,
0: ਅਤੇ ਉਹ ਆਪ ਹੀ ਹਾਰ ਗਏ। ਮਤਲਬ ਜਿਹੜੇ ਲੋਕ ਇਹ ਦਾਅਵਾ ਕਰ ਰਹੇ ਸੀ ਕਿ ਅਸੀਂ ਤੁਹਾਡੇ ਬੜੇ ਫੈਨ ਹਾਂ, ਹੈ ਨਾ, ਅਸੀਂ ਤੁਹਾਡੀ ਰਗ ਰਗ ਤੋਂ ਵਾਕਫ ਹਾਂ, ਅਸੀਂ ਤੁਹਾਡਾ ਮਤਲਬ ਜਾਨ ਦੇਣ ਨੂੰ ਤਿਆਰ ਹਾਂ, ਅਤੇ ਉਹ ਬੰਦੇ ਉਸ ਆਪਣੇ ਉਹ ਚਹੇਤੇ ਨੂੰ ਪਛਾਣ ਤੱਕ ਨਹੀਂ ਪਾਏ। ਸੋ ਇਹ ਚੀਜ਼ਾਂ ਸਾਨੂੰ ਲੱਗਦੀਆਂ ਕਿਸੇ ਹੋਰ ਹਿਸਾਬ ਦੇ ਨਾਲ ਨੇ, ਪਰ ਦਿਮਾਗੀ ਖੇਡ ਜਿਹੜੀ ਆ ਉਹ ਕਿਸੇ ਹੋਰ ਪਾਸੇ ਨੂੰ ਇਸ਼ਾਰਾ ਕਰਦੀ ਹੈ। ਟੈਕਨੀਕਲੀ ਵੇਖਿਆ ਜਾਵੇ ਤਾਂ ਲਾਈਵ ਸ਼ੋਅ, ਵਟ ਇਜ਼ ਲਾਈਵ ਸ਼ੋਅ, ਸਾਨੂੰ ਪਹਿਲਾਂ ਮਤਲਬ ਇਸ ਚੀਜ਼ ਦਾ ਜੇ ਆਪਾਂ ਸਮਝੀਏ ਕਿ ਲਾਈਵ ਸ਼ੋਅ ਦਾ ਮਤਲਬ ਇਹ ਹੈ ਕਿ ਲਾਈਵ ਦੇ ਵਿੱਚ ਉਹ ਲਾਈਵ ਕਿੱਦਾਂ ਦਾ ਹੋਊਗਾ, ਲਾਈਵ ਕਿੱਦਾਂ ਦਾ ਉਹ ਬੋਲਣਗੇ, ਪਰ ਜੇ ਉਹਦੇ ਵਿੱਚ ਵੀ ਰਿਕਾਰਡਿਡ ਹੀ ਆ। ਸੋਰੀ ਟੂ ਸੇ, ਮੈਂ ਇੱਕ ਵਾਰੀ ਰਾਹਤ ਫਤਿਹ ਅਲੀ ਖਾਨ ਦਾ ਸ਼ੋਅ ਵੇਖਣ ਗਿਆ ਹਾਂ, ਸਲੂਟ ਟੂ ਹਿਮ, ਬਹੁਤ ਵੱਡੇ ਕਲਾਕਾਰ ਨੇ, ਪਰ ਮੈਂ ਉਸ ਤੋਂ ਬਾਅਦ ਨਹੀਂ ਕਦੀ ਗਿਆ, ਕਿਉਂਕਿ ਮੈਂ ਜਿਹੜੀ ਚੀਜ਼ ਮੈਂ ਮੰਨ ਲਓ ਗਾਣਿਆਂ 'ਚ ਸੁਣ ਰਿਹਾ, ਮੈਂ ਗੱਡੀ 'ਚ ਲਾ ਕੇ ਸੁਣ ਰਿਹਾ, ਜਿੱਦਾਂ ਮੈਨੂੰ ਹੂ ਬਹੂ ਸੁਣ ਰਹੀ ਹੈ, ਜੇ ਉੱਥੇ ਵੀ ਉੱਦਾਂ ਹੀ ਸੁਣ ਰਹੀ
1: ਸੇਮ ਹੀ ਹੈ ਤਾਂ ਫਿਰ
0: ਮੈਂ ਕਿਹਾ ਕਿ ਲਾਈਵ ਕੀ ਆ, ਹੈ ਨਾ, ਹੋ ਸਕਦਾ ਹੁਣ ਉਹਨਾਂ ਨੇ ਆਪਣਾ ਪੈਟਰਨ ਚੇਂਜ ਕਰ ਦਿੱਤਾ ਹੋਵੇ, ਹੁਣ ਉਹ ਡਿਫਰੈਂਟ ਤਰੀਕੇ ਦੇ ਨਾਲ ਗਾਉਂਦੇ ਕਰਦੇ ਹੋਣ, ਪਰ ਉਹ ਜਿਹੜਾ ਮੈਂ ਵੇਖਿਆ ਸੀ ਬੜੇ ਚਾਅ ਦੇ ਨਾਲ, ਉਹਦੇ ਵਿੱਚ ਇੱਦਾਂ ਹੀ ਵੀ ਇੱਕ ਕੁਆਲੀ ਖਤਮ ਹੋਈ, ਨਾਲ ਹੀ ਮਗਰੇ ਦੂਸਰੀ, ਮਗਰੇ ਹੀ ਤੀਸਰੀ, ਐਂਡ ਬੈਕ ਟੂ ਬੈਕ, ਐਂਡ ਓਕੇ ਬਾਏ ਸਤਿ ਸ਼੍ਰੀ
1: ਅਕਾਲ। ਇੱਦਾਂ ਹੀ ਸੀ, ਇੱਦਾਂ ਹੀ ਸੀ,
0: ਹੈ ਨਾ। ਜਾਂ ਤੁਹਾਡਾ ਲਾਈਵ ਦਾ ਮਤਲਬ ਕੀ ਹੁੰਦਾ ਵੀ ਲਾਈਵ ਤੁਸੀਂ ਕਿੱਦਾਂ ਗਾਉਂਦੇ ਹੋ, ਵਿੱਚ ਤੁਸੀਂ ਲੋਕਾਂ ਨਾਲ ਇੰਟਰੈਕਟ ਕਿੱਦਾਂ ਕਰਦੇ ਹੋ, ਲੋਕਾਂ ਨੂੰ ਇੰਗੇਜ ਕਿੱਦਾਂ ਕਰਦੇ ਹੋ, ਉਹ ਬਹੁਤ ਘੱਟ ਕਲਾਕਾਰਾਂ ਦੇ ਸਿਆ। ਜਾਂ ਫਿਰ ਇੱਦਾਂ ਕਹਿ ਲਓ ਵੀ ਇਹ ਨਹੀਂ ਵੀ ਉਹ ਗਾ ਨਹੀਂ ਸਕਦੇ, ਉਹ ਤਾਂ ਬੰਦਾ ਗਾ ਸਕਦਾ, ਪਰ ਉਹਨਾਂ ਨੂੰ ਸ਼ਾਇਦ ਇਹ ਚੀਜ਼ ਪਤਾ ਲੱਗ ਗਈ ਵੀ ਲੋਕ ਯਾਰ ਇਹੋ ਕੁਝ ਹੀ ਚਾਹੁੰਦੇ ਆ ਯਾਰ, ਉਹ ਸੌਖਾ ਵਾ,
1: ਮਿਹਨਤ ਕਿਉਂ
0: ਕਰਨੀ, ਲੋੜ ਐਵੇਂ ਔਖੇ ਹੋਣ ਦੀ ਪਿੱਛੇ, ਐਵੇਂ ਲੋਕਾਂ ਦੀਆਂ ਤਾੜੀਆਂ ਮਰਵਾਈ ਜਾਓ, ਇਹ ਇਦਾਂ ਹੀ ਖੁਸ਼ ਨੇ, ਇਹਨਾਂ
1: ਨੂੰ ਇਦਾਂ ਹੀ ਖੁਸ਼ ਨੇ,
0: ਹਾਂ ਇਹ ਹੈਪੀ ਨੇ, ਠੀਕ ਆ, ਉਹਨਾਂ ਨੂੰ ਪਤਾ ਹੀ ਨਹੀਂ। ਹੁਣ ਤੁਹਾਨੂੰ ਪਤਾ ਜਿਹੜੇ ਸਰਪ੍ਰਾਈਜ਼ਿੰਗਲੀ ਫੈਕਟ ਇਹ ਵੀ ਆ ਕਿ ਈਵਨ ਇਹ ਤਾਂ ਚਲੋ ਕਦੀ ਕਦੀ ਆਪਾਂ ਵੇਖਣਾ, ਈਵਨ ਖਾਣੇ ਦੀ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਬਹੁਤਾਤ ਲੋਕਾਂ ਨੂੰ, ਇਹ ਕਾਫੀ ਵੱਡੀ ਰੇਸ਼ੋ ਆ, ਮੈਂ ਗਲਤ ਨਾ ਕਹਿ ਦਾ ਇਸ ਕਰਕੇ ਨਹੀਂ ਕਹਿ ਰਿਹਾ, ਸਮਥਿੰਗ 80+ ਟਾਈਪ, ਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਟੇਸਟ ਕੀ ਹੁੰਦਾ, ਉਹ ਦੂਸਰਾ ਲੋਕ ਕੋਈ ਲਾਗੋਂ ਕਹਿੰਦਾ ਵਾ ਵੀ ਆਹ ਖਾਣਾ ਬਹੁਤ ਵਧੀਆ, ਇਹ ਦਿਨ ਦੇ ਸੈੱਟ ਵੀ ਹਾਂ ਬਹੁਤ ਵਧੀਆ,
1: ਬਿਲਕੁਲ ਬਿਲਕੁਲ,
0: ਬਹੁਤ ਘੱਟ ਪਰਸੈਂਟੇਜ ਆ ਜਿਹੜੇ ਆਪਣੇ ਵਿਚਾਰ ਦਿੰਦੇ ਆ ਵੀ ਇਸ ਖਾਣੇ 'ਚ ਯਾਰ ਨਹੀਂ, ਮਤਲਬ ਆਹ ਚੀਜ਼ 'ਚ ਕਮੀ ਆ, ਬਹੁਤੇ ਬਹੁਤੇ ਤੁਸੀਂ ਆਮ ਪਾਰਟੀਆਂ 'ਤੇ ਚਲ ਜਾਓ, ਕਿਤੇ ਚਲ ਜਾਓ, ਉਹ ਬਸ ਉਹਨਾਂ ਨੂੰ ਪੁੱਛੋ ਵੀ ਹਾਂਜੀ ਕਿੱਦਾਂ ਦਾ ਲੱਗਾ ਖਾਣਾ, ਹਾਂਜੀ ਠੀਕ ਆ,
1: ਠੀਕ ਆ,
0: ਨਹੀਂ ਨਹੀਂ ਪਤਾ, ਇਹ ਇਹ ਸਾਡੀ ਦਿਨ ਦੇ ਵਿੱਚ 3 ਤੋਂ 4 ਵਾਰ ਖਾਣ ਵਾਲੀ ਚੀਜ਼ ਆ,
1: ਸਹੀ ਗੱਲ,
0: ਸਾਨੂੰ ਇਹਦਾ ਨਹੀਂ ਪਤਾ,
1: ਸਹੀ ਗੱਲ,
0: ਇਨਸਾਨ ਹੱਲੇ ਉਹਨੂੰ ਨਹੀਂ ਬੁੱਝ ਪਾਇਆ, ਬਾਕੀ ਚੀਜ਼ਾਂ ਤੇ ਬਹੁਤ।
1: ਤੁਸੀਂ ਤੁਸੀਂ ਇਹਦੇ ਅੰਦਰ ਦੇਖੋ ਕਿੰਨਾ ਮੇਜਰ ਇੱਕ ਪੁਆਇੰਟ ਆ ਜਾਂਦਾ ਕਿ ਕੈਫੇ ਆ, ਹੈ ਨਾ, ਹੁਣ
0: ਉਹ ਵੀ ਐਂਟਰਟੇਨਮੈਂਟ ਦੇ ਲਈ ਆਪਾਂ ਜਾਣ ਲੱਗ ਪਏ,
1: ਉੱਥੇ ਜਾਂਦੇ ਐਂਟਰਟੇਨਮੈਂਟ ਵਾਸਤੇ, ਕੌਫੀ ਤੁਹਾਨੂੰ ਵਧੀਆ ਲੱਗਦੀ ਹੈ, ਤੁਹਾਨੂੰ ਬ੍ਰੈਡ ਬਰੁੱਡ ਜੋ ਵੀ ਉਹ ਬਣਾਉਂਦੇ, ਹੈ ਨਾ, ਵਧੀਆ ਲੱਗਦੀ ਕਿ ਨਹੀਂ ਲੱਗਦੀ ਹੈ, ਟੇਸਟ ਉੱਪਰ ਹੋਣਾ ਚਾਹੀਦਾ ਨਾ ਬੇਸਡ, ਹੈ ਨਾ। ਤੁਸੀਂ ਦੇਖੋ ਅੱਜ ਦੇ ਦੌਰ 'ਚ ਪ੍ਰਮੋਸ਼ਨ ਕਿਸ ਤਰ੍ਹਾਂ ਹੁੰਦੀ ਕਿਸੇ ਕੈਫੇ ਦੀ, ਇੰਸਟਾਗ੍ਰਾਮੇਬਲ ਕੈਫੇ, ਮਤਲਬ ਤੁਸੀਂ ਇੱਥੇ ਆਓਗੇ ਸਾਡਾ ਫੂਡ ਪ੍ਰੀਪੇਅਰਡ, ਇੱਦਾਂ ਦਾ ਕੌਫੀ ਇੱਦਾਂ ਹੀ ਪ੍ਰੀਪੇਅਰਡ ਹੈ ਕਿ ਤੁਸੀਂ ਇੰਸਟਾਗ੍ਰਾਮ 'ਤੇ ਫੋਟੋ ਖਿੱਚੋਗੇ ਵਧੀਆ ਹੈਗੀ, ਮਤਲਬ ਐਵਰੀਥਿੰਗ ਇਜ਼ ਅਬਾਊਟ ਐਸਥੈਟਿਕ ਕਿ ਚੀਜ਼ ਦਿਖਦੀ ਕਿੱਦਾਂ,
0: ਕਿਉਂਕਿ ਤੁਹਾਨੂੰ ਕੰਟੈਂਟ ਚਾਹੀਦਾ। ਹੁਣ ਮੰਨ ਲਓ ਤੁਸੀਂ ਡੇਲੀ ਤੁਸੀਂ ਕੁਛ ਨਾ ਕੁਛ ਪਾਉਣਾ ਵਾ, ਹੈ ਨਾ, ਤੁਸੀਂ ਮੰਨ ਲਓ 100 ਦੀ ਟਿਕਟ ਖਰੀਦੀ ਹੈ, ਜੇ ਤੁਸੀਂ ਉੱਥੋਂ 10 ਰੀਲਾਂ ਲੈਂਦੀਆਂ ਤਾਂ 10 ਦੀ ਇੱਕ ਰੀਲ ਪੈ ਗਈ, ਯੂ ਆਰ ਵਿਨਰ,
1: ਆਹ ਹੋਇਆ ਗੁੱਡ ਮੈਥ,
0: ਚਾਰ ਸੌ ਕਈ ਵਾਰ 99 ਦਾ ਵੀ ਭੁਲੇਖਾ ਪੈ ਜਾਂਦਾ 489 ਤੁਸੀਂ
1: 89 ਹਾਂਜੀ ਮੈਂ ਵੀ ਸੋਚ ਰਿਹਾ ਸੀ
2: 79 ਹੁੰਦਾ 479
0: ਵਾਹ ਵਾਹ ਤੁਹਾਨੂੰ ਮਤਲਬ ਫੋਰ ਯੂਰ ਕਾਇੰਡ ਇਨਫੋਰਮੇਸ਼ਨ ਤੁਹਾਡਾ ਫੋਨ ਨੰਬਰ 499 ਆ
1: 89 ਚ ਫਸਦੇ ਆ ਫਿਰ 59 ਤੇ 69 ਚ ਵੀ ਫਸਦੇ ਆ
2: 79
0: ਹੁੰਦਾ ਹੈ ਬਈ ਮੇਰੀ ਉਹ ਹੈ ਡੇਟ
1: ਆਫ ਬਰਥ 79 ਚਲੋ ਤੁਸੀਂ ਆਪਣੀ ਡੇਟ ਆਫ ਬਰਥ 10 ਸਾਲ ਵਧਾ ਲਈ ਆ ਬਹੁਤ ਬਹੁਤ ਵਧਾਈਆਂ ਹਾਫ ਸੈਂਚਰੀ ਦੇ ਕਰੀਬ ਹੋ ਤੁਸੀਂ ਕਾਫੀ ਮਜ਼ਾਕ ਨੀ ਕਰ ਰਹੇ ਐਵੇਂ ਤੁਸੀਂ ਲੋਕਾਂ ਨੂੰ ਕਹੋ ਮੈਂ 79 ਭੈਣੇ
2: 79 ਹੁੰਦਾ ਹਿੰਦੀ ਮੇਰੀ ਤੇ ਹਿੰਦੀ
0: ਵਾਲੀ ਕਸ਼ਮੀਰੀ ਸਾਹਿਬ ਥੋੜੀ ਬਈ ਮਨ ਜੀ
2: ਉਹਨਾਂ ਨੇ ਤਾਂ ਮੰਨਣਾ ਹੀ ਪੈਣਾ
1: ਫਿਰ ਤਾਂ ਬਚਾਓ ਯਸ਼ ਜੀ ਕੀ ਕਰ ਰਹੇ
0: ਉਹਨਾਂ ਦੀ ਤਾਂ ਮਜਬੂਰੀ ਉਹਨਾਂ ਦੀ ਤਾਂ ਮਜਬੂਰੀ
1: ਮੈਨੂੰ
0: ਲੱਗਦਾ ਬਹੁਤਾਤ ਲੋਕ ਇਸ ਚੀਜ਼ ਚ ਫਸਦੇ ਆ 99 89 79 ਬਹੁਤਿਆਂ ਨੂੰ ਨਹੀਂ ਪਤਾ
1: ਐਕਚੁਅਲੀ ਹਮੇਸ਼ਾ ਇੱਕ ਬੇਸਿਕ
0: ਬੇਸਿਕ ਰੂਲ ਤੂੰ ਇਹ ਨਹੀਂ ਕਹਿਤਾ ਵੀ ਸਾਡੇ ਕੋਟੇ ਚ ਇੱਦਾਂ ਹੀ ਕਹਿੰਦੇ ਆ
1: ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ
0: ਹੋਰ ਕੋਈ ਹੋਰ ਕੋਈ ਗੱਲ ਹੁੰਦੀ ਲੈਂਦਾ ਕਹਿ ਕੇ ਨਹੀਂ
1: ਜਾਂਦਾ ਯਾ ਵੀ ਮੈਂ ਡਾਰਵਿਨ ਚ ਸਾਰੇ ਇਸ ਤਰ੍ਹਾਂ ਹੀ ਕਹਿੰਦੇ ਸੀ
0: ਕਿਉਂਕਿ ਪਹਿਲੀ ਗੱਲ ਤੇ ਆ ਵੀ ਈਵਨ ਤੁਸੀਂ ਪੰਜਾਬੀਆਂ ਨੂੰ ਵੀ ਪੁੱਛ ਲਓ
1: ਹਾਂ
0: ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਇਹਦੇ ਚ
1: ਐਕਚੁਅਲੀ ਹੈ ਬੜਾ ਅਜੀਬ ਕਨਸੈਪਟ ਹੈ ਨਾ ਕਿ 70 ਤੋਂ ਪਹਿਲਾਂ 69 ਆ ਜਾਂਦਾ 60 ਤੋਂ ਪਹਿਲਾਂ 59 ਆ ਜਾਂਦਾ ਸੋ ਕਈ ਲੋਕ ਕਨਫਿਊਜ਼ ਹੁੰਦੇ ਮੈਂ ਵੀ ਇਸ ਤਰ੍ਹਾਂ ਹੀ ਹਮੇਸ਼ਾ ਯਾਦ ਕੀਤਾ ਕਿ ਜਿਹੜੀ ਲਾਈਨ ਆਉਣ ਲੱਗੀ ਉਸ ਤੋਂ ਪਿਛਲੇ ਵਾਲਾ ਜਿਹੜਾ 9 ਹੈ ਨਾ ਉਸ ਤੋਂ ਹੀ ਸ਼ੁਰੂ ਹੋ ਜਾਓ ਹਨਾ ਕਿ 59 60
0: ਸਿੱਧਾ ਜਿਹਾ ਫਾਰਮੂਲਾ ਵਾ ਪੰਜਾਬੀ ਨਾ ਬੜੀ ਵਧੀਆ ਬੜੀ ਇੰਟਰਸਟਿੰਗ ਤੇ ਬੜੀ ਸਿਸਟਮੈਟਿਕ ਲੈਂਗੁਏਜ ਆ ਭਾਸ਼ਾ ਵਾ ਜੇ ਤੁਸੀਂ ਇਹਨੂੰ ਬੋਲਣਾ ਨਾ ਤੁਸੀਂ ਵੇਖੋਗੇ ਹਰ ਇੱਕ ਚੀਜ਼ ਰਾਈਮ ਹੁੰਦੀ ਆ ਜੇ ਰਾਈਮ ਦੇ ਹਿਸਾਬ ਦੇ ਨਾਲ ਇਹਨੂੰ ਯਾਦ ਕਰੋਗੇ ਕਦੀ ਨਹੀਂ ਭੁੱਲੋਗੇ 79 80 ਠੀਕ ਆ 99 90
1: ਠੀਕ ਆ ਅਗਲਾ ਨਾਲ ਦਾ
0: ਹਾਂ ਉਹ ਤੁਹਾਡਾ ਅੱਗੇ ਰਾਈਮ ਹੁੰਦਾ ਸ਼ਬਦ ਆ ਤੁਸੀਂ ਇਸ ਹਿਸਾਬ ਨਾਲ ਯਾਦ ਕਰੋਗੇ ਫਿਰ ਨਹੀਂ ਭੁੱਲੂਗਾ
1: ਬੋਲਣ ਚ ਨਾ ਸਾਰੇ ਸਹੀ ਬੋਲ ਜਾਂਦੇ ਆ ਕੱਲਾ ਕੱਲਾ ਅੱਖਰ ਹੋਵੇ ਨਾ ਫਿਰ ਹਰ ਕੋਈ ਕਹਿੰਦਾ ਕਿ 87 88 ਫਿਰ 99 ਕਿੱਥੋਂ ਆਣਾ ਫਿਰ ਲੋਕੀ 79 ਲਾ ਦਿੰਦੇ ਆ ਇੱਥੇ ਲੋਕ ਫਸਦੇ ਵਿਚਾਰੇ
0: ਤੁਹਾਨੂੰ ਮਾਫ ਆ ਤੁਸੀਂ ਵੇਖੋ ਤੁਸੀਂ ਹਿੰਦੀ ਵਾਲੇ ਹੋ ਤੁਹਾਨੂੰ ਮਾਫ ਆ ਕੋਠੇ ਤੋਂ ਇਹ ਚੀਜ਼ ਜਿਹੜੀ ਆ ਇਹ ਮੈਂ ਫਿਰ ਰਿਪੀਟ ਕਰ ਰਿਹਾ ਵੀ ਆਮ ਹੀ ਲੋਕ ਫਸਦੇ ਆ
1: ਤੁਸੀਂ
0: ਕਿਸੇ ਨੂੰ ਪੁੱਛ ਲਓ ਉਹ ਨਾ ਉਹ ਤੁਹਾਨੂੰ ਕਹੂਗਾ ਵੀ ਮੈਨੂੰ ਨਾ ਤੁਸੀਂ 89 ਕਰਕੇ ਦੱਸੋ ਮੈਨੂੰ ਏਦਾਂ ਨਹੀਂ ਪਤਾ ਲੱਗਣਾ ਹਾਂਜੀ ਚਲੋ ਐਨੀਵੇ ਆਪਾਂ ਐਡਿਕਸ਼ਨ ਤੇ ਆਉਂਦੇ ਆਪਾਂ ਕੀ ਡਿਕਸ਼ਨ ਤੁਹਾਡੀ ਮਤਲਬ ਕੀ ਰੀਜ਼ਨ ਹੈ ਤੁਹਾਡਾ ਸ਼ੋਅ ਵੇਖਣ ਦਾ
2: ਸ਼ੋਅ ਵੇਖਣ ਦਾ ਮੇਰਾ ਸੱਚੀ ਦੱਸਾਂ ਨਾ ਮੈਨੂੰ ਆਰਟਿਸਟ ਤੋਂ ਕੋਈ ਮਤਲਬ ਮੈਨੂੰ ਵਧੀਆ ਲੱਗਦਾ ਕਰਨ ਔਜਲਾ ਹਨਾ ਲੇਕਿਨ ਨਾ ਮੈਨੂੰ ਇਹ ਸੀਗਾ ਕਿ ਕਿਉਂਕਿ ਕਿੰਨੇ ਹੀ ਸਾਲ ਹੋ ਗਏ ਮੈਂ ਇਕੱਲੇ ਕਦੇ ਕਿਤੇ ਨਹੀਂ ਗਈ ਹਨਾ ਕਿੰਨੇ ਹੀ ਸਾਲ ਕਹਿ ਸਕਦੇ ਬੇਸਿਕਲੀ ਕਹਿ ਲਓ ਬੱਚਿਆਂ ਦੇ ਬਾਅਦ ਤੇ ਸੀਗਾ ਮੌਕਾ ਕਿ ਵੀਕ ਡੇਜ਼ ਦੇ ਵਿੱਚ ਆਪਾਂ ਨਾਲ ਦੇ ਨੂੰ ਪੁੱਛਣਾ ਉਹਨੇ ਮਨਾ ਹੀ ਕਰਨਾ ਸੀਗਾ ਮੇਰੀ ਅਗਲੇ ਦਿਨ ਜੋਬ ਹੈ ਮੈਂ ਆਪਣੀ ਬੈਸਟ ਫਰੈਂਡ ਨੂੰ ਪੁੱਛਿਆ ਮੇਰੇ ਕੋਲ ਮੇਰੇ ਕੋਲ 2 ਟਿਕਟਾਂ ਹੈ ਤੂੰ ਤੇਰੇ ਘਰ ਵਾਲੇ ਨੇ ਮਨਾ ਮੇਰਾ ਘਰ ਵਾਲਾ ਤਾਂ ਸੁੱਤਾ ਮੈਂ ਸਵੇਰੇ ਮਨਾ ਲਾਂਗੀ ਕੋਈ ਚੱਕਰ
0: ਨਹੀਂ
2: ਮੈਂ ਕਿਹਾ ਤੇਰੀ ਐਸ ਹੋ ਜਾਏਗੀ ਤੇ ਸਾਨੂੰ ਤੇ ਉਸੇ ਚੀਜ਼ ਦਾ ਬੜਾ ਚਾਅ ਸੀਗਾ ਕਿ ਸਾਨੂੰ ਇਕੱਲੇ ਵਿਦਆਊਟ ਪਤੀ ਵਿਦਆਊਟ ਬੱਚੇ ਅਸੀਂ ਦੋਨੇ ਗਏ ਵੇਖਣ ਸ਼ੋ
0: ਅਸੀਂ ਤੇ ਉਸ ਵੈਰੀ ਵੈਰੀ ਓਨੈਸਟ ਆਨਸਰ
2: ਅਸੀਂ ਖੁਸ਼ ਸੀਗੇ ਹਾਂ
0: ਵੈਰੀ ਓਨੈਸਟ ਕਿਉਂਕਿ ਆਪਾਂ ਸੀਗਾ ਕਿਉਂਕਿ ਸਾਨੂੰ ਨਾ ਮੀ ਟਾਈਮ ਅੱਜ ਕੱਲ ਮਤਲਬ ਹਾਂ ਬੰਦੇ ਜਿੱਦਾਂ ਬੰਦਿਆਂ ਨਾਲ ਬਹਿ ਲੈਂਦੇ ਆ ਹਨਾ ਪੀ ਪੂ ਲੈਂਦੇ ਦੁੱਖ ਸੁੱਖ ਪੋਲ ਲੈਂਦੇ ਆ ਨਾ ਜੋ ਵੀ ਪੜਾਸ ਕੱਢ ਲੈਂਦੇ ਆ
1: ਸਹੀ ਗੱਲ
0: ਹਨਾ ਲੇਡੀਜ਼ ਦਾ ਜਿਹੜਾ ਉਹ ਕਈਆਂ ਦਾ ਤੇ ਹੈਗਾ ਵਾ ਜਿੱਦਾਂ ਕਿੱਟੀ ਕੁੱਟੀ ਤੇ ਚਲ ਗਈਆਂ ਜਾਂ ਕਿੱਦਾਂ ਹੈ ਨਾ, ਅੱਜ ਕੱਲ ਹੈਗਾ ਵਾ ਵੀ ਰਲ ਕੇ ਕੈਫੇ ਚਲ ਗਈਆਂ ਕਾਫੀ ਪੀ ਲਈ, ਇਹ ਚੀਜ਼ ਅੱਜ ਕੱਲ ਇਹ ਬਹੁਤ ਜ਼ਿਆਦਾ ਵੱਧ ਰਹੀ ਹੈ ਵੀ ਚੀਜ਼,
1: ਇਟਸ ਗੁੱਡ ਵੈਸੇ ਹੋਣਾ ਚਾਹੀਦਾ।
2: ਔਰ ਮੈਨੂੰ ਇਹਨਾਂ ਲਿਟਰਲੀ ਮਤਲਬ ਸਾਨੂੰ ਤੇ ਦੋਨਾਂ ਨੂੰ ਇੰਨਾ ਚਾਹ ਸੀਗਾ ਕਿ ਪਹਿਲਾਂ ਤੇ ਡਰ ਵੀ ਲੱਗੇ ਕਿਉਂਕਿ ਇੰਨੇ ਵੱਡੀ ਜਗ੍ਹਾ ਨਾ ਆਪਾਂ ਗਏ ਆ ਤੇ ਇੰਨੀ ਰਾਤ ਨੂੰ ਕਦੇ ਗਏ ਹੀ ਨੀ ਹੈ ਨਾ, ਕੱਲੇ ਤੇ ਕਦੇ ਵੀ ਨੀ ਗਏ ਮਤਲਬ, ਪਰ ਰੇਅਰੈਸਟ ਟੂ ਰੇਅਰੈਸਟ ਵੀ ਮੈਂ ਸੋਚਾਂ ਤੇ ਮੈਨੂੰ ਨਹੀਂ ਯਾਦ ਆਏਗਾ ਕਿ ਮੈਂ ਕਦੇ ਗਈ ਹਾਂ ਹਨਾ, ਤੇ ਗਏ ਸਾਨੂੰ ਤੇ ਚਾਹ ਡਰ ਵੀ ਲੱਗੇ ਜਾਏ, ਪਰ ਜਿਵੇਂ ਉੱਥੇ ਗਏ ਨਾ ਪਹੁੰਚਿਆ ਵਾਈਬ ਜਿਹੜੀ ਸੀ ਨਾ ਬੇਸਿਕਲੀ, ਕ੍ਰਿਸ਼ਨਾ ਜੀ ਤੁਸੀਂ ਵੀ ਕੱਲ ਹੋ ਕੇ ਆਇਓ, ਕੁੜੀਆਂ ਬਹੁਤ ਜ਼ਿਆਦਾ ਸੀ ਮਤਲਬ ਮੈਂ ਦੇਖਿਆ 8-8, 10-10 ਦੇ ਗਰੁੱਪ ਚ, ਈਵਨ ਸਾਨੂੰ ਉੱਥੇ ਰਹਿ ਕੇ ਸਾਡੇ ਮਤਲਬ ਮੇਰੀ ਸਟੋਰੀਆਂ ਦੇਖ ਕੇ ਮੈਨੂੰ ਮੈਸੇਜ ਆ ਰਹੇ ਵੀ ਆਰ ਆਲਸੋ ਹੇਅਰ, ਵੀ ਆਰ ਇਨ ਗਰੁੱਪ 6, ਵੀ ਆਰ ਇਨ ਗਰੁੱਪ 8, ਮਤਲਬ ਬਹੁਤ ਸਾਰੀ ਕੁੜੀਆਂ ਮੈਨੂੰ ਮਿਲੀ ਜਿਹੜੀ ਸਿਰਫ ਕੁੜੀਆਂ ਕੁੜੀਆਂ ਆਈਆਂ ਹੋਈਆਂ ਸੀਗੀ ਆਪਣੇ ਬੱਚਿਆਂ ਨੂੰ ਛੱਡ ਕੇ, ਆਪਣੇ ਘਰਦਿਆਂ ਨੂੰ ਛੱਡ ਕੇ ਇਹ ਵਾਲਾ ਸ਼ੋਅ ਵੇਖ ਕੇ।
0: ਜੇ ਤੁਸੀਂ ਆ ਐਕਸਪਲੇਨ ਨਾ ਕਰਦੇ ਤਾਂ ਮੈਂ ਬਾਕੀ ਕੁੜੀਆਂ ਹੀ ਸਮਝ ਲਵਾਂ।
1: ਹਾਂ ਮੈਂ ਵੀ
2: ਜਨਾਨੀਆਂ ਮਤਲਬ
1: ਕੁੜੀਆਂ, ਮੈਂ ਵੀ ਮੈਂ ਕਿਹੜਾ ਸੀ
0: ਆਪਣੇ ਬੱਚਿਆਂ ਨੂੰ ਛੱਡ ਕੇ,
1: ਕਿਹੜੇ ਸਕੂਲ ਦਾ ਜੱਥਾ ਚਲਾ ਗਿਆ ਬਈ,
0: ਇਹ ਉਹ ਬੱਕੀ ਬੱਕੀ ਸੈਕਸ਼ਨ ਹੀ ਆਏ।
2: ਮੈਂ ਕਿਉਂ ਪ੍ਰੋਬਲਮ, ਜਦੋਂ ਮੈਨੂੰ ਲਾਫਟਰ ਥੈਰੇਪੀ ਚ ਬੱਚੇ ਦੀਦੀ ਬੋਲਦੇ, ਮੈਂ ਕਿਉਂ ਆਪਣੇ ਉਹਨੂੰ
3: ਕਹਾਂਗੀ। ਹਾਂ ਨਹੀਂ ਇਹ ਠੀਕ ਹੈ, ਇਹ ਗੁੱਡ ਹੈ।
0: ਨਹੀਂ ਨਹੀਂ ਤੁਸੀਂ ਆਪਣੇ ਆਪਣੇ ਆਪ ਨੂੰ ਬਾਹਰ ਰੱਖ ਲਓ ਤੁਸੀਂ, ਉਦਾਂ ਬਾਕੀਆਂ ਦਾ।
1: ਅੱਛਾ ਔਰਤਾਂ ਦੀਦੀ ਰਹਿੰਦੀਆਂ, ਮੈਂ ਦੇਖਿਆ ਇੱਕ ਇਹ ਵੀ ਗੱਲ ਹੈ, ਔਰਤਾਂ ਦੀਦੀ ਹੀ ਰਹਿੰਦੀਆਂ।
0: ਇਹ ਤੇ ਸ਼ੁਕਰ ਹੈ ਮਮਤਾ ਬੈਨਰਜੀ ਦਾ ਵੀ ਦੀਦੀ ਨੂੰ ਆਪਾਂ ਵੱਡਾ ਸਮਝਣ ਲੱਗ ਪਏ ਹਾਂ।
3: ਲਤਾ ਜੀ ਵੀ ਦੀਦੀ ਸੀਗੇ,
0: ਲਤਾ ਜੇ ਉਹ ਨਾ ਦੀਦੀ ਹੁੰਦੀਆਂ ਤੇ ਅਸੀਂ ਤੇ ਮਤਲਬ
3: ਕੀ ਕਹਿਣਾ ਸੀ।
2: ਨਹੀਂ ਹੋਰ ਕੀ, ਅਸੀਂ ਮਤਲਬ ਸਾਨੂੰ ਤੇ ਦੋਨਾਂ ਨੂੰ ਇੰਨਾ ਚਾਹ ਚੜਿਆ ਤੇ ਸਾਡੀ 15-20 ਰੀਲਾਂ ਬਣ ਗਈ, ਅਸੀਂ ਤੇ ਉਸ ਚ ਖੁਸ਼ ਸੀਗੇ। 10 ਵਜੇ ਲਿਟਰਲੀ ਡਰੇਨ ਆਊਟ ਹੋ ਗਈ ਸੀ ਐਨਰਜੀ ਸਾਨੂੰ, 10 ਵਜੇ ਲੱਗਣ ਲੱਗਿਆ ਸੀਗਾ ਹੁਣ ਚੱਲੀਏ ਯਾਰ, ਗਾਣੇ ਵੀ ਬੋਰਿੰਗ ਆਉਣ ਲੱਗੇ ਹੁਣ ਤੇ, ਨੱਚ ਵੀ ਲਿਆ ਪੈਰ ਵੀ ਬੋਲ ਗਏ ਹੁਣ ਉਸ ਦਿਨ ਮੈਂ 10 ਵਜੇ ਸਾਨੂੰ ਦਿਖਣ ਲੱਗਿਆ ਬੱਚੇ ਸੋ ਗਏ ਹੋਣੇ, ਰੋਟੀ ਖਾ ਲਈ ਹੋਣੀ, ਤਾਲੇ ਲੱਗ ਕੇ ਹੋਣੇ, ਮਤਲਬ ਨਾ ਇੱਕ ਹੋ ਜਾਂਦੇ ਨਾ ਕਿ ਜਦੋਂ ਤੁਹਾਡਾ ਪਰਪਸ ਸੋਲਵ ਹੋ ਗਿਆ, ਤੁਸੀਂ ਵਾਈਬ ਚੈੱਕ ਕਰ ਲਈ, ਤੁਸੀਂ ਚਲੇ ਗਏ, ਵੀਡੀਓਜ਼ ਬਣ ਗਏ, ਨੱਚ ਟੱਪ ਲਿਆ, ਬੱਚੇ ਸੋ ਗਏ ਹੋਣੇ, ਤੰਗ ਤੇ ਨੀ ਕੀਤਾ ਹੋਣਾ ਕੁਛ ਨਾ ਕੁਛ ਦਿਸ ਦੈਟ,
0: ਉੱਠੇ ਨਾ ਪਏ ਹੋਣੇ ਪਾਪਾ ਦੇ ਥੱਕੇ ਪਏ
3: ਹੋਣੇ,
0: ਪਾਪੇ ਦੇ ਪਾਪੇ ਦੇ ਪਏ ਹੁੰਦੇ ਮੂੰਹ ਡਾ ਡਿੱਗੇ ਮਜਾਣਾ ਭਾਵੇਂ ਮੰਜੇ ਤੋਂ ਡਿੱਗ ਪਏ।
2: ਕਿੰਨੇ ਕੰਮ ਕਰਕੇ ਨਿਕਲਣਾ ਪੈਂਦਾ, ਮਤਲਬ ਡਿਨਰ ਰੈਡੀ, ਸਾਰਾ ਕੁਛ ਰੈਡੀ, ਸਭ ਕੁਛ ਬੱਚਿਆਂ ਦਾ, ਇੱਕ ਅਗਲੇ ਦਿਨ ਦੇ ਕੱਪੜੇ, ਮਤਲਬ ਪੂਰਾ A to Z ਭਾਵੇਂ 2 ਆਵਰਸ ਵਾਸਤੇ ਤੁਸੀਂ ਨਿਕਲਿਓ ਕਰੋ, ਲੇਕਿਨ ਤੁਹਾਨੂੰ ਇੰਨੀ ਜ਼ਿਆਦਾ ਪ੍ਰੈਪਰੇਸ਼ਨ ਐਕਸਟਰਾ ਕਰਕੇ ਚੱਲਣਾ,
0: ਕਿਉਂ ਇਹਨੇ ਤੰਗ ਹੋ ਕੇ ਨਿਕਲਣਾ, ਹਾਏ ਹਾਏ
3: ਕਿੱਥੇ ਜਾ ਰਿਹਾ ਸਮਾਜ।
0: ਅੱਛਾ ਕੀ ਤੁਸੀਂ ਮਤਲਬ ਜਾਸੀ ਤੁਹਾਨੂੰ ਲੱਗਦਾ ਵੀ ਆਪਾਂ ਜਿਹੜੀ ਐਂਟਰਟੇਨਮੈਂਟ ਦੀ ਜਿਹੜੀ ਸਾਨੂੰ ਨਾ ਅਡਿਕਸ਼ਨ ਹੋਈ
3: ਕਿਸੇ ਤਰ੍ਹਾਂ ਦੀ ਅਡਿਕਸ਼ਨ,
0: ਚਾਹੁੰਦੇ ਆ ਵੀ ਆ ਜਿੱਦਾਂ ਹੁਣ ਤੁਸੀਂ ਤੁਹਾਡੀ ਵੀ ਗੱਲ ਹੈ ਨਾ, ਸੈਂਸ ਇਹੋ ਹੀ ਮੱਚ ਇਹਦੀ ਨਿਕਲਣ ਡਈ ਆ ਵੀ ਆਪਾਂ ਆਪਣੀ ਜਿਹੜੀ ਰੂਟੀਨ ਲਾਈਫ ਹੈ ਨਾ ਉਹਦੇ ਤੋਂ ਆਪਾਂ ਬ੍ਰੇਕ ਚਾਹੁੰਦੇ ਆ ਕਿਸੇ ਕਿਸੇ ਵੀ ਤਰ੍ਹਾਂ ਦੀ, ਐਨੀਥਿੰਗ ਵੀ ਸਾਨੂੰ ਭੱਜ ਕੇ ਮਤਲਬ ਸਾਡਾ ਹੱਲ ਹੋ ਜਾਏ ਕੋਈ,
3: ਤੇ ਤੁਹਾਡੇ ਨਾਲ ਇਹ ਹੈ ਕਿ ਤੁਹਾਨੂੰ ਅਰਜ ਮਤਲਬ ਦੈਟ ਅਰਜ ਇਜ਼ ਵੈਰੀ ਰੈਗੂਲਰ ਫੋਰ ਯੂ ਕਿ ਠੀਕ ਹੈ ਵਾਂਸ ਇਨ ਅ ਵਾਈਲ ਜਸਟ ਲਾਈਕ ਨਾਰਮਲ ਹੈ, ਕਿ ਡੂ ਯੂ ਫੀਲ ਐਡਿਕਟਿਡ ਟੂ ਐਨੀਥਿੰਗ ਲਾਈਕ ਦੈਟ?
2: ਨਹੀਂ ਜੀ, ਹਮੇਸ਼ਾ ਕਰਦਾ, ਲਾਈਕ ਆਈ ਸੈਡ ਕਿ ਹੁੰਦਾ ਹੈ ਹਰ ਕਿਸੇ ਨੂੰ ਚਾਹ ਚੜਦਾ ਕਿ ਹਾਂ ਜਿਵੇਂ ਉਹ ਕਿਹੜੀ ਕੁੜੀਆਂ ਹੈ ਜਿਹੜੀ ਗਰੁੱਪ ਚ ਥਾਈਲੈਂਡ ਜਾ ਰਹੀ ਹੈ, ਗੋਆ ਜਾ ਰਹੀ ਹੈ, ਪਰ ਜੀ ਤਾਂ ਹੁੰਦਾ ਹੈ ਪਰ ਕਰ ਨਹੀਂ ਸਕਦੇ, ਪਰ ਉਹ ਵਾਲੀ ਗੱਲ ਹੈ ਨਾ, ਲੇਕਿਨ ਜ਼ਿੰਮੇਵਾਰੀਆਂ ਨੇ ਮਾਰਿਆ ਹੈ ਸਾਨੂੰ
0: ਜੀ, ਜ਼ਿੰਮੇਵਾਰੀਆਂ ਨੇ ਤੇ ਰੀਲਾਂ ਨੇ, ਕਿਉਂਕਿ ਆ ਇੱਕ ਹੋਰ ਪੁਆਇੰਟ ਆ ਕਿ ਉਹ ਜਾ ਰਹੀਆਂ ਨੇ ਤੇ ਸਾਨੂੰ ਹੁਣ ਜਿੱਦਾਂ ਤੁਸੀਂ ਵੀ ਗਏ ਤੇ ਤੁਸੀਂ ਰੀਲਾਂ ਪਾਤੀਆਂ, ਉਹ ਜਿਹੜੇ ਜਿੱਥੇ ਵੀ ਘੁੰਮਣ ਫਿਰਨ ਗਈਆਂ ਉਹਨਾਂ ਨੇ ਉੱਥੋਂ ਰੀਲਾਂ ਪਾਤੀਆਂ, ਉਹ ਮਤਲਬ ਆਪਣੀ ਜ਼ਿੰਦਗੀ 'ਚ ਇੱਕ ਵਾਰੀ, ਜਾਂ ਹੋ ਸਕਦਾ ਉਹਨਾਂ ਦਾ ਉੱਥੇ ਸਹੇਲੀ ਵਿਆਹੀ ਹੋਵੇ ਉਹਦੇ ਕੋਲ ਗਈਆਂ ਹੋਣ, ਹੈ ਨਾ, ਜਾਂ ਹੋ ਸਕਦਾ ਮਾਮੇ ਦੇ ਪੁੱਤ ਦਾ, ਨਹੀਂ ਹੋਰ ਕਿਤੇ
3: ਕਿ ਥਾਈਲੈਂਡ ਦਾ ਤਾਂ ਮੈਨੂੰ ਪਤਾ ਨਹੀਂ, ਪਰ ਤੁਸੀਂ ਗੋਆ ਮਿਸ ਆਊਟ ਨਹੀਂ ਕਰ ਰਹੇ, ਗੋਆ ਤਾਂ ਮਤਲਬ ਨਾ ਵੀ ਜਾਓ ਤਾਂ ਮੈਂ ਠੀਕ ਹੈ, ਕੁਛ ਨਹੀਂ ਮਿਸ ਕਰ ਰਹੇ।
2: ਹੁਣ ਉਹ ਚੀਜ਼ ਰਹੀ ਨੀ ਜਿਹੜੀ ਪਹਿਲਾਂ ਸੀਗੀ, ਬਟ ਹਾਂ, ਲੇਕਿਨ ਨਹੀਂ ਐਡਿਕਸ਼ਨ ਨਹੀਂ ਹੈ ਮੈਨੂੰ, ਮੈਨੂੰ ਇਹ ਜ਼ਰੂਰ ਹੈ ਡੈਫੀਨੇਟਲੀ, ਇਸ ਚੀਜ਼ ਤੇ ਮੈਂ ਜ਼ਰੂਰ ਅਗਰੀ ਕਰਾਂਗੀ ਕਿ ਕਈ ਵਾਰੀ ਇੱਕ ਤੁਸੀਂ ਇੱਕ ਰੂਟੀਨ ਚ ਜਿਹੜੇ ਫਸ ਜਾਂਦੇ ਨਾ, ਇਟ ਕੁਡ ਬੀ ਐਨੀਥਿੰਗ ਬਟ ਤੁਹਾਨੂੰ ਇੱਦਾਂ ਲੱਗਦਾ ਲੀਕ ਤੋਂ ਹਟ ਕੇ ਕਈ ਵਾਰੀ ਕਿ ਤੁਸੀਂ ਮਤਲਬ ਜਾਂ ਤੇ ਕਿੱਥੇ ਜਾ ਚਲੇ ਜਾਓ ਜਾਂ ਕੁਛ ਉਹ ਚੀਜ਼ ਦਾ ਮੈਨੂੰ ਜ਼ਰੂਰ ਚਾਅ ਚੜ੍ਹਦਾ ਹਾਲਾਂਕਿ ਪੂਰੇ ਨਹੀਂ ਹੁੰਦੇ
1: ਅਧੂਰੇ ਚਾਹ
2: ਬਟ ਲੇਕਿਨ ਹਾਂ ਇੱਕ ਉਹ ਇੱਕ ਕਹਿ ਲਓ ਉਹ ਜ਼ਰੂਰ ਲੱਗਦਾ ਹੈ ਕਰੇਵਿੰਗ ਜ਼ਰੂਰ ਹੁੰਦੀ ਹੈ ਕਿ ਹਾਂ ਯਾਰ ਕਾਸ਼ ਆਪਾਂ ਵੀ ਨਾ ਇੱਕ ਵਾਰੀ ਜਾਈਏ ਬਟ ਜਿਹੜੀ ਚੀਜ਼ ਤੁਸੀਂ ਰੈਸਟੋਰੈਂਟ ਵਾਲਾ ਐਗਜ਼ਾਮਪਲ ਦਿੱਤਾ ਸੀ ਨਾ ਉਹ 100% ਅਗਰੀ ਕਰਦੇ ਆ ਕਈ ਵਾਰੀ ਕੀ ਹੁੰਦਾ ਹੈ ਤੁਹਾਨੂੰ ਮਤਲਬ ਪੀਅਰ ਪ੍ਰੈਸ਼ਰ ਜਾਂ ਸੋਸਾਇਟੀ ਦਾ ਇੰਨਾ ਪ੍ਰੈਸ਼ਰ ਹੁੰਦਾ ਉਹ ਚੀਜ਼ ਭਾਵੇਂ ਤੁਹਾਨੂੰ ਵਧੀਆ ਨਾ ਲੱਗੇ ਲੇਕਿਨ ਤੁਹਾਨੂੰ ਇੱਦਾਂ ਲੱਗਦਾ ਜੇ ਸਾਰੇ ਖਾ ਰਹੇ ਕੀ ਪਤਾ ਵਧੀਆ ਹੀ ਹੋਣੀ ਕੀ ਪਤਾ ਸਾਨੂੰ ਜਿਵੇਂ ਸੁਸ਼ੀ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਯਾਰ ਇੰਨੀ ਕੀ ਹੈ ਇਹਦੀ ਹਾਈਪ ਹੈ ਨਾ ਲੇਕਿਨ ਮੈਂ ਜਦੋਂ ਖਾਧੀ ਮੈਂ ਕਿਹਾ ਹੈ ਤੇ ਚੌਲ ਦੇ ਵਿੱਚ ਤੁਸੀਂ ਆਂਦੇ ਤੁਸੀਂ ਸੀ ਫੂਡ ਪਾ ਲਿਆ ਜਾਂ ਕੁਛ ਟੋਫੂ ਪਾ ਲਿਆ ਮੈਂ ਕਿਹਾ ਇਹ ਕਿਉਂ ਇੰਨਾ ਜ਼ਿਆਦਾ ਇਹਦੀ ਹਾਈਪ ਹੈ ਬਟ ਹਾਂ ਲੇਕਿਨ ਡੈਫੀਨੇਟਲੀ ਤੁਹਾਨੂੰ ਸੋਸਾਇਟੀ ਚ ਜਦੋਂ ਆਲੇ ਦੁਆਲੇ ਜਿਹੜੀ ਚੀਜ਼ ਚੱਲ ਰਹੀ ਹੁੰਦੀ ਹੈ ਉਹਦਾ ਤੁਹਾਨੂੰ ਲੱਗਦਾ ਤੇ ਹੈ ਕਿ ਹਾਂ ਯਾਰ ਮੈਂ ਵੀ ਕਰਾਂ ਉਸ ਚੀਜ਼ ਦਾ ਤੇ ਹੁੰਦਾ ਹੀ ਹੈ
0: ਇਨਫਲੂਐਂਸ ਵਧੀਆ ਹੁੰਦੀ ਹੈ ਉਹਦਾ ਸ਼ੂਸ਼ੀ ਸਟਿੱਕੀ ਰਾਈਸ ਹੁੰਦੇ ਆ ਉਹਨਾਂ ਦਾ ਹਾਂ ਉਹਨਾਂ ਦਾ ਆਪਣੇ ਚੌਲਾਂ ਦੇ ਨਾਲੋਂ ਬਿਲਕੁਲ ਹੀ ਹੁਣ ਜਿੱਦਾਂ ਬਾਸਮਤੀ ਦਾ ਕੋਈ ਮੁਕਾਬਲਾ ਨਹੀਂ ਹੋਰ ਚੌਲਾਂ ਦੇ ਨਾਲ ਸੋ ਇਹ ਵੀ ਜਿਹੜੇ ਨੇ ਇਹ ਉਹ ਅਲੱਗ ਟੇਸਟ ਹੀ ਲੱਗ ਗਿਆ
2: ਦਿਮਾਗ ਚ ਇੱਕ ਚੀਜ਼ ਬੈਠ ਜਾਂਦੀ ਕਿ ਹਾਂ ਇੱਦਾਂ ਦੀ ਹੁੰਦੀ ਹੋਣੀ
0: ਇੱਦਾਂ ਹੁੰਦਾ ਮੈਂ ਫਸਟ ਟਾਈਮ ਜੈਪਨੀਜ਼ ਖਾ ਲਿਆ ਕਿਸੇ ਗਲਤ ਜੀ ਥਾਂ ਤੋਂ ਮੈਨੂੰ ਲੱਗਦਾ ਸੀ ਜੈਪਨੀਜ਼ ਬੜਾ ਏਡਾ ਭੈੜਾ ਫੂਡ ਹੈ ਯਾਰ ਬਾਅਦ ਚ ਫਿਰ ਮੈਂ ਕਿਤੋਂ ਦੁਬਾਰਾ ਹੌਸਲਾ ਕਰਕੇ ਟਰਾਈ ਕੀਤਾ ਮੈਂ ਜੈਪਨੀਜ਼ ਫੂਡ ਹੀ ਬੜਾ ਵਧੀਆ ਸੋ ਇਹ ਡਿਪੈਂਡ ਕਰਦਾ ਹੁਣ ਇੰਡੀਅਨ ਵੀ ਆਪਾਂ ਭਾਵੇਂ ਸਾਡਾ ਆਪਣਾ ਹੀ ਖਾਣਾ ਵਾ ਸਾਰੇ ਥੋੜੀ ਚੱਜ ਦਾ ਵੇਚਣ ਡੇ ਆ
1: ਬਿਲਕੁਲ
0: ਇੱਥੇ ਹਨਾ 5-10% ਕੋਈ ਰੈਸਟੋਰੈਂਟ ਹੋਣਗੇ ਜਿਹੜੇ ਜਿਨ੍ਹਾਂ ਨੂੰ ਪਤਾ ਵਾ
1: ਬਿਲਕੁਲ 5% ਵੀ ਮੇਰੇ ਹਿਸਾਬ ਨਾਲ ਹਾਈ ਆ
0: ਪਰ ਚਲੋ ਜਿਆਦਾ ਵਾ ਨਾ ਇਹ ਵੀ ਜਿਆਦਾ ਚਲੋ ਥੈਂਕ ਯੂ ਜੈਸੀ
1: ਥੈਂਕ ਯੂ ਜੈਸੀ
2: ਥੈਂਕ ਯੂ
0: ਥੈਂਕ ਯੂ
2: ਇਨਜੋਇੰਗ ਯੋਰ ਸ਼ੋ ਥੈਂਕ ਯੂ ਜੀ
0: ਥੈਂਕ ਯੂ 489
2: ਥੈਂਕ ਯੂ
0: ਜੀ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਪਰ ਰੇਡੀਓ ਹਾਂਜੀ 1674 AM
4: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। ਮਾਡਰਨ ਲਾਂਡਰੀ ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04-45-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: On Roads Honor Campaign, ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 Premium ਸਿਰਫ $54,990, BYD Z-Lion 8 Dynamic FWD ਸਿਰਫ $56,990 ਤੇ BYD Shark 6 Premium ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD On Roads On Us, Conditions Apply.
1: Sona chahida,
3: Parosa chahida,
1: Quality te buyback vi chahida. Chale aao Delhi Jewelers, Stockland Point Cook Vikhe, jithe buy carat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call 04935360422.
4: Zippy Music ate Music Time Productions pesh karde ne Punjabi film Juda, adhure pyar di puri kahani.
5: Meri zindagi chhon wali pehli kudi vi tu aa ਤੇ ਆਖਰੀ ਵੀ ਤੂੰ।
4: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY Immigration and Education Consultant
1: ਹਰ ਕਦਮ ਤੁਹਾਡੇ ਨਾਲ
3: Attention Travelers The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
4: Radio Hanji 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਸਤਿ ਸ਼੍ਰੀ ਅਕਾਲ
5: ਗੁੱਡ ਮਾਰਨਿੰਗ
4: ਕਿੱਥੇ ਰਹੇ ਹੋ
5: ਮਾਈ ਕਾਈਂਡ ਆਫ ਪੀਪਲ ਗੁੱਡ ਇੰਜੋਏ ਯੋਰ ਲਾਈਫ
4: ਲੇਟ ਵਿਹਲੇ ਹੋਇਆ ਅੱਜ ਲੋਡ ਲੇਟ ਲੱਗਾ ਅੱਜ ਤੇ ਏ ਕਲਾਸ ਬਿਲਡਿੰਗ ਦੀ ਤੁਸੀਂ ਭਾਈ ਐਡ ਸੁਣ ਰਹੇ ਹੋ ਤੇ 11 ਤਰੀਕ ਨੂੰ ਇਹਨਾਂ ਦੇ ਵੱਲੋਂ ਸੁਨੇਹਾ ਆਇਆ ਵੀ ਓਪਨਿੰਗ ਕਰ ਦੇਣੀ ਆਪਾਂ ਸੋ ਕਿਸੇ ਵੀ ਕਿਸਮ ਦਾ ਬਿਲਡਿੰਗ ਦੇ ਨਾਲ ਰਿਲੇਟਿਡ ਮਟੀਰੀਅਲ ਚਾਹੇ ਤੁਸੀਂ ਟਰੇਡੀ ਹੋ ਚਾਹੇ ਤੁਸੀਂ ਬਿਲਡਰ ਹੋ ਚਾਹੇ ਤੁਸੀਂ ਡਿਵੈਲਪਰ ਹੀ ਕਿਉਂ ਨਹੀਂ ਹੋ ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਅਤੇ ਚਾਹੇ ਤੁਸੀਂ ਘਰ ਦੇ ਲਈ ਕੁਛ ਸਮਾਨ ਲੈਣਾ ਤੁਸੀਂ ਚਾਬੀ ਪਾਨਾ ਪਲਾਸ ਪੇਚਕਸ
5: ਓਕੇ ਓਕੇ
4: ਅਤੇ ਬਿਜਲੀ ਦਾ ਜੋ ਵੀ ਮਤਲਬ ਜੋ ਵੀ ਤੁਸੀਂ ਸੋਚਦੇ ਹੋ ਇਸ ਇੰਡਸਟਰੀ ਦਾ ਉਹ ਸਾਰਾ ਕੁਛ ਤੁਹਾਨੂੰ ਮਿਲੂਗਾ ਅਤੇ ਇੱਕ ਇਹਨਾਂ ਦੇ ਜਿੱਦਾਂ ਰਿਵਾਰਡ ਪੁਆਇੰਟ ਵੀ ਇਹਨਾਂ ਦੇ ਜਿਹੜਾ ਇਹਨਾਂ ਦੇ ਉਹ 149 ਦੀ ਮੈਂਬਰਸ਼ਿਪ ਆ ਅਤੇ ਜੇ ਤੁਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਇਹਨਾਂ ਨੂੰ ਜੁਆਇਨ ਕਰਦੇ ਹੋ ਤਾਂ ਉਹ ਫ੍ਰੀ ਤੁਹਾਨੂੰ ਮਿਲੂਗੀ
5: ਓਕੇ ਗੁੱਡ
4: ਸੋ ਬਥੇਰੇ ਜਿਹੜੀ ਉਹਨਾਂ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ ਜਾਣਕਾਰੀ ਅਤੇ ਬਾਕੀ 11 ਤਰੀਕ ਨੂੰ ਤੁਸੀਂ ਜੇ ਅਟੈਂਡ ਕਰਨਾ ਤਾਂ ਸਾਨੂੰ ਤੁਸੀਂ ਮੈਸੇਜ ਕਰ ਦਿਓ ਅਤੇ ਉਹ ਜਿਹੜੇ ਅਟੈਂਡ ਕਰਨ ਵਾਲੇ ਆ ਉਹ ਫ੍ਰੀ ਜੁਆਇਨਿੰਗ ਫੀਸ ਤੁਹਾਨੂੰ ਮਿਲੂਗੀ $149 ਉੱਦਾਂ ਤੁਹਾਡੇ ਲੱਗਣਗੇ ਅਤੇ ਉਹਦੇ ਵਿੱਚ ਵੀ ਕਾਫੀ ਤੁਹਾਨੂੰ ਜਿਹੜਾ ਸਮਾਨ ਹੈ ਉਹ ਸਸਤਾ ਮਿਲੀ ਜਾਊਗਾ ਕੀ ਆ ਕਿੱਦਾਂ ਕਿੱਦਾਂ ਵਾ ਤੁਸੀਂ ਇੱਕ ਵਾਰੀ ਆ ਕੇ ਅਤੇ ਵੇਖ ਲਿਓ 11 ਤਰੀਕ ਨੂੰ ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਪਵੇ ਫਿਰ ਤੁਹਾਨੂੰ ਪਤਾ

0: ਇੰਗ ਦਾ ਕੁਛ ਕਰਨਾ ਤੁਸੀਂ, ਤੁਸੀਂ ਕੋਈ ਇਲੈਕਟ੍ਰੋਨਿਕਸ ਦਾ ਕੋਈ ਸਮਾਨ ਤੁਸੀਂ
1: ਆਪਣਾ ਲੋਕਲ ਬਨਿੰਗਸ ਹੋ ਗਿਆ,
0: ਹਾਂਜੀ ਟਿਚ ਬਟਨ ਲੈਣੇ ਆ, ਹਾਂ ਹੈ ਲੋਕਲ ਬਨਿੰਗਸ, ਪਰ ਤੁਹਾਨੂੰ ਲਗਭਗ ਬ੍ਰਾਂਡ ਸਾਰੇ ਉਹ ਮਿਲਣਗੇ, ਪਲੱਸ ਤੁਹਾਨੂੰ ਇੱਕ ਲੋਕਲ ਬ੍ਰਾਂਡ, ਜਿੱਦਾਂ ਆਪਾਂ ਸੇਫੇ ਕੋਲਸ ਜਾਂਦੇ ਹਾਂ ਅਤੇ ਸਾਨੂੰ ਇੱਕ ਹੋਮ ਬ੍ਰਾਂਡ ਵੀ ਲਾਗੇ ਪਈ ਮਿਲ ਜਾਂਦੀ ਹੈ, ਵੀ ਜੇ ਤੁਸੀਂ ਸਸਤੀ ਲੈਣੀ ਤਾਂ ਆਹ ਲੈ ਲਓ, ਮਹਿੰਗਾ ਵੀ ਵੱਡੇ ਤੋਂ ਵੱਡਾ ਬ੍ਰਾਂਡ ਵੀ ਪਿਆ, ਅਮੈਰੀਕਨ ਬ੍ਰਾਂਡ ਵੀ ਆ, ਜਰਮਨ ਵੀ ਆ, ਅਤੇ ਆਹ ਸਾਡਾ ਲੋਕਲ ਵੀ ਆ, ਉਹ ਤੁਸੀਂ ਮਤਲਬ ਜੇ ਘਰ ਦੇ ਯੂਜ਼ ਲਈ ਆ ਤਾਂ ਉਹ ਸਸਤਾ ਲੈ ਸਕਦੇ ਹੋ, ਅਤੇ ਬਾਕੀ ਆ ਵੀ ਤੁਸੀਂ ਜਾ ਕੇ ਵੇਖੋਗੇ ਜਿੰਨਾ ਜਿੰਨਾ ਨੂੰ ਭੇਜ ਦਿਆ ਅਸਲ ਦੇ ਵਿੱਚ,
1: ਹੈ
0: ਨਾ, ਉਹ ਤੁਸੀਂ ਜਾ ਕੇ ਤੁਸੀਂ ਵੇਖੋ, ਇੱਕ ਉਹ ਟੈਚੀ ਜਿਹਾ ਮੈਨੂੰ ਵਧੀਆ ਲੱਗਾ ਹੈ ਉਹਨਾਂ ਦਾ, ਉਹ 'ਚ ਸਾਰਾ ਕੁਛ ਹੀ, ਹਰ ਇੱਕ ਤਰ੍ਹਾਂ ਦੀਆਂ ਐਲਕੀਆਂ, ਚਾਬੀਆਂ, ਪਾਨੇ, ਦੋ ਜੋ ਦੁਨੀਆ ਹਜ਼ਾਰ ਦਾ
1: ਮੈਨੂੰ ਚਾਹੀਦੀ ਵੈਸੇ,
0: ਉਹ ਬੜਾ ਸਸਤਾ ਜਿਹਾ ਸੀ, ਉਹ ਮੈਂ ਵੇਖ ਕੇ ਆਇਆ ਹਾਂ, ਉਹ ਫਿਰ ਆਪਾਂ ਉਹ ਲੈ ਕੇ ਆਵਾਂਗੇ, ਟੈਚੀ ਮਰੀ ਚੂਹੀ ਖੋਲਣੀ ਹੈ
1: ਮੈਨੂੰ ਆਪਣੇ 'ਤੇ ਹੁਣ ਇੰਨਾ ਮਾਣ ਹੈ ਨਾ, ਮੈਂ ਇੰਨਾ ਪ੍ਰਾਊਡ ਫੀਲ ਕਰ ਰਿਹਾ ਆਪਣੇ ਆਪ ਨੂੰ, ਕਿਉਂਕਿ ਮੈਨੂੰ ਪਤਾ ਸੀ ਕਿ ਇੱਦਾਂ ਦੀ ਗੱਲ ਆਉਣ ਵਾਲੀ ਹੈ, ਥੈਂਕਸ ਜੀ ਮੈਂ ਅੰਤਰਯਾਮੀ ਬਣ ਚੁੱਕਾ, ਮੈਂ ਕਿਹਾ ਬਾਬਾ ਜੀ ਹੁਣੇ ਗੁਗਲੀ ਮਾਰਨਗੇ, ਇੰਨੀ ਦੇਰ ਮੈਂ ਕਿਹਾ ਸੀਰੀਅਸ ਨਹੀਂ ਰਹਿ ਸਕਦੇ, ਨਾ ਇੰਪੋਸੀਬਲ
0: ਨਹੀਂ, ਹੋਰ ਗੱਲ ਉਹ ਚੱਲੀ, ਚਲੋ ਐਨੀਵੇ, ਅਤੇ ਗੱਲਾਂ ਬਾਤਾਂ ਸਾਡੀਆਂ ਅਤੇ ਵਾਪਸ ਆਉਂਦੇ ਹਾਂ, ਅੱਜ ਗੱਲ ਸਾਡੀ ਚੱਲ ਰਹੀ ਕਿ ਆਪਾਂ ਐਂਟਰਟੇਨਮੈਂਟ ਤੋਂ ਸ਼ੁਰੂ ਹੋਈ, ਸ਼ੋਅ ਤੋਂ ਸ਼ੁਰੂ ਹੋਈ ਅਤੇ ਐਂਟਰਟੇਨਮੈਂਟ ਅਡਿਕਸ਼ਨ ਤੱਕ ਸਾਡੀ ਗੱਲਬਾਤ ਪਹੁੰਚੀ। ਵੇਖੋ ਆਪਾਂ ਨਾ ਜਿੱਦਾਂ ਉਹ ਪਿਛਲੇ ਦਿਨੀ ਇੱਕ ਫਿਲਮ ਆਈ ਨਹੀਂ, ਉਹ ਕੀ ਸੀ ਉਹਦਾ ਜਿਹੜੀ ਕ੍ਰਿਸਟੋਫਰ ਨੋਲਨ ਦੀ, ਜਿਹੜੀ ਉਹ ਬੰਬ ਬਣਾਉਣ ਵਾਲੀ, ਨਹੀਂ ਨਹੀਂ
1: ਓਪਨਹਾਈਮਰ,
0: ਓਪਨਹਾਈਮਰ ਹੈ ਨਾ, ਅਤੇ ਉਹ ਮਤਲਬ ਬੰਦੇ ਨੇ ਆਪੇ ਹੀ ਮੁੜ ਕੇ ਉਸ ਚੀਜ਼ ਦਾ ਵਿਰੋਧ ਕੀਤਾ ਹੈ ਨਾ। ਹੁਣ ਐਂਟਰਟੇਨਮੈਂਟ ਵੀ ਲਗਭਗ ਹੈ ਅਤੇ ਉਹ ਚੀਜ਼ ਹੀ ਆ, ਕਹਿੰਦੇ ਜਿਹੜੇ ਬੰਦੇ ਨੇ ਟੀਵੀ ਬਣਾਇਆ ਹੈ ਨਾ, ਮੈਂ ਸੁਣਿਆ ਵੀ ਉਹਨੇ ਆਪਣੇ ਨਿਆਣਿਆਂ ਨੂੰ ਟੀਵੀ ਵੇਖਣ ਤੋਂ ਮਨਾ ਕਰਤਾ ਹੈ।
1: ਬਿਲਕੁਲ ਠੀਕ ਗੱਲ ਹੈ,
0: ਉਹ ਕਹਿੰਦਾ ਵੀ ਇਹਦੇ ਉੱਤੇ ਕੋਈ ਚੱਜ ਦੀ ਚੀਜ਼ ਨਹੀਂ ਵਿਖਾਉਂਦੇ, ਬਣਾ ਤੇ ਦਿੱਤਾ ਵਾ, ਪਰ ਇਹ 'ਚੋਂ ਕੁਛ ਸਿੱਖਣ ਵਾਲਾ ਨਹੀਂ ਆ, ਖਬਰਦਾਰ ਇਹਨੂੰ ਨਾ ਵੇਖਿਆ ਕਰੋ,
1: ਸਹੀ ਗੱਲ,
0: ਜਿਹਨੇ ਬਣਾਇਆ
1: ਉਹ ਵੀ ਕਹਿੰਦਾ ਕੀ ਹੋ ਗਿਆ,
0: ਉਹਨੇ ਮਨਾ ਕਰ ਦਿੱਤਾ, ਅਤੇ ਅਸੀਂ ਐਂਟਰਟੇਨਮੈਂਟ ਚੁੱਕ ਕੇ ਅਤੇ ਆਪਾਂ ਉਹਨੂੰ ਗਲੇ ਲਾ ਲਿਆ। ਆਪਾਂ ਇੱਕ ਚੀਜ਼ ਇੱਕ ਕਦੀ ਕਈ ਵਾਰੀ ਤੁਸੀਂ ਜੇ ਕਿਤੇ ਸੋਚੋ ਅਤੇ ਜੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਫਿਰ ਸੋਚੋ ਵੀ ਸਾਡੀਆਂ ਐਂਟਰਟੇਨਮੈਂਟਸ ਕਿੱਡੀਆਂ ਵਧੀਆ ਸੀ, ਹੈ ਨਾ, ਆਪਾਂ ਬੰਟੇ ਖੇਡਦੇ ਹੁੰਦੇ ਹਾਂ, ਆਪਾਂ ਹੈ ਨਾ, ਆਪਾਂ ਗੁੱਲੀ ਡੰਡਾ ਖੇਡਦੇ ਹੁੰਦੇ ਹਾਂ, ਹੈ ਨਾ, ਆਪਾਂ ਛੂਹ ਛਪਾਈ ਖੇਡਦੇ ਹਾਂ,
1: ਆਊਟਡੋਰ ਸੀ ਕਾਫੀ,
0: ਆਊਟਡੋਰ ਹੀ ਪਲੱਸ ਉਹਦੇ 'ਚ ਐਕਸਰਸਾਈਜ਼ ਹੋ ਜਾਂਦੀ ਸੀ ਨਾਲ ਨਾਲ, ਸਾਨੂੰ ਜਿੰਮ ਜਾਣ ਦੀ ਤਾਂ ਨਹੀਂ ਨਾ ਲੋੜ ਪੈਂਦੀ,
1: ਹਾਂ ਬਿਲਕੁਲ,
0: ਮਤਲਬ ਉਹ ਖੇਡਾਂ ਇੱਦਾਂ ਦੀਆਂ ਸੀ ਵੀ ਤੁਹਾਡੀ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੀ ਵਰਜਿਸ਼ ਹੋ ਹੀ ਜਾਂਦੀ ਸੀ ਤੁਹਾਡੀ, ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਹੁਣ ਮਤਲਬ ਇਹ ਹੋ ਗਿਆ ਵੀ ਤੁਹਾਨੂੰ ਨਾ ਕੁਛ ਨਹੀਂ ਕਰਨ ਦੀ ਲੋੜ, ਤੁਸੀਂ ਬਹਿ ਕੇ ਬਸ ਬਹਿ ਕੇ ਐਂਟਰਟੇਨ ਹੋ ਲਓ ਤੁਸੀਂ।
1: ਭਾਈ ਕਨੈਕਸ਼ਨ, ਹਿਊਮਨ ਕਨੈਕਸ਼ਨ ਪਹਿਲੀਆਂ 'ਚ ਕਿਉਂ ਇੰਨੇ ਜ਼ਿਆਦਾ ਆਪਾਂ ਕਹਿੰਦੇ ਕਿ ਲੋਕਾਂ ਦੇ ਗੂੜੇ ਰਿਸ਼ਤੇ ਸੀਗੇ, ਚਲੋ ਮੈਂ ਇਮੀਜੀਏਟ ਫੈਮਿਲੀ ਦੀ ਗੱਲ ਨਹੀਂ ਕਰਦਾ, ਉਹ ਹੈ ਨਾ, ਉਹ ਟੂ ਈਚ ਇਟਸ ਓਨ, ਹੈ ਨਾ, ਪਰ ਇੱਕ ਤੁਹਾਡੇ ਜਾਣ ਪਛਾਣ ਦਾ ਬੰਦਾ ਵੀ, ਉਹਦੇ ਨਾਲ ਵੀ ਤੁਹਾਡਾ ਇੱਕ ਬੈਟਰ ਦਰਜੇ ਦਾ ਜਾਣ ਪਛਾਣ ਹੁੰਦੀ ਸੀ ਅੱਜ ਦੇ ਦੌਰ ਨਾਲੋਂ, ਕਿ ਤੁਹਾਨੂੰ ਪਤਾ ਨਹੀਂ ਆਂਢ ਗੁਆਂਢ ਕੌਣ ਆ। ਉਹਦੇ ਪਿੱਛੇ ਕਾਰਨ ਇਹ ਆ ਕਿ ਲੋਕ ਕੁਛ ਹੋਰ ਕਰਨ ਨੂੰ ਨਹੀਂ ਨਾ, ਗੱਲਬਾਤ ਕਰ ਲਈ ਕਿਸੇ ਨਾਲ, ਹੈ ਨਾ, ਤੁਹਾਡੀ ਤਸਵੀਰ ਰਲ ਗਈ, ਤੁਸੀਂ ਹੋਰ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਹੋ ਗਏ, ਇੱਕ ਤੁਹਾਡਾ ਰਿਸ਼ਤਾ ਬਣ ਜਾਂਦਾ ਸੀਗਾ ਉਸ ਲਿਹਾਜ਼ ਦਾ। ਅਤੇ ਕਿਉਂਕਿ ਅੱਜ ਪਤਾ ਕਿ ਮੈਨੂੰ ਕੰਫਰਟੇਬਲ ਜ਼ੋਨ ਤੋਂ ਨਿਕਲਣ ਦੀ ਲੋੜ ਨਹੀਂ ਆ ਨਾਲ ਦੇ ਬੰਦੇ ਨੂੰ ਬੁਲਾਉਣ ਲਈ, ਮੇਰੇ ਕੋਲ ਹੈ ਯੂਟਿਊਬ ਸ਼ਾਰਟਸ ਦੇਖ ਲੂੰਗਾ, ਫਿਰ ਉਹ ਵੀ ਜੇ ਬੋਰਿੰਗ ਹੋ ਗਿਆ ਫਿਰ ਰੀਲਾਂ ਦੇਖ ਲੂੰਗਾ, ਉਹ ਵੀ ਬੋਰਿੰਗ ਹੋ ਗਿਆ, ਅੱਛਾ ਫਿਰ ਟਾਰਗੇਟਡ ਐਡਸ ਆ ਜਾਣੀਆਂ, ਹੈ ਨਾ, ਉਹਦੇ 'ਚ ਆ ਜਾਣਾ ਕਿ ਆਹ ਵਾਲਾ ਇਵੈਂਟ ਹੈ ਜੀ ਸ਼ਨੀਵਾਰ ਨੂੰ, ਆਹ ਵਾਲਾ ਇਵੈਂਟ ਹੈ ਜੀ ਅਗਲੇ ਸ਼ਨੀਵਾਰ ਨੂੰ, ਤੁਸੀਂ ਜਾਓਗੇ ਕਿ ਨਹੀਂ ਜਾਓਗੇ, ਹੈ ਨਾ, ਕਿੰਨਾ ਕੁਛ ਹੈ। ਆਹ ਹੁਣ ਇਹ ਵਾਲੀ ਇੰਡਸਟਰੀ ਤਾਂ ਆਪਾਂ ਛੇੜੀ ਨਹੀਂ ਹੈ ਹੁਣ,
0: ਕਿਹੜੀ
1: ਕਪਲ ਥੈਰੇਪੀ ਕਹਿੰਦੇ ਆ ਨਾ, ਇੱਕ ਕਿ ਕਈ ਲੋਕਾਂ ਦੇ ਅੰਦਰ ਕੁਛ ਕਪਲਸ ਦੇ ਅੰਦਰ ਜਦੋਂ ਬੜੇ ਆਪਸੀ ਮਨਮੁਟਾਵ ਹੁੰਦੇ ਆ ਤੇ ਦੇ ਹੈਵ ਟੂ ਗੋ ਟੂ ਕਪਲ ਥੈਰੇਪੀ ਸਾਈਕੋਲੋਜਿਸਟ ਵਗੈਰਾ ਕੋਲ ਜਾਂਦੇ ਆ, ਹੈ ਨਾ, ਕਈ ਵਾਰੀ ਕੋਰਟ ਆਰਡਰ ਕਰਦਾ ਵਗੈਰਾ। ਲਵ ਪੰਜਾਬ ਫਿਲਮ ਜਿਹਨਾਂ ਨੇ ਦੇਖੀ ਆ, ਉਹ ਸਟਾਰਟਿੰਗ ਫਿਲਮ ਦੀ ਇਹੀ ਹੈ ਕਿ ਉਹ ਕਪਲ ਥੈਰੇਪੀ 'ਚ ਹੀ ਜਾਂਦੇ, ਹੈ ਨਾ, ਤਾਂ ਉਹ ਕਹਿੰਦੇ ਕਿ ਆਪਣੇ
0: ਮੀਡੀਏਸ਼ਨ,
1: ਹੈ ਨਾ,
0: ਫੈਮਿਲੀ ਜਿਹੜਾ ਡਿਪਾਰਟਮੈਂਟ,
1: ਹਾਂ ਹਾਂ ਹਾਂ ਹਾਂ, ਅਤੇ ਉਹ ਇੱਕ ਸਾਈਕੋਲੋਜਿਸਟ ਕਰਾਉਂਦਾ। ਹੁਣ ਕਾਫੀ ਸਾਈਕੋਲੋਜਿਸਟਾਂ ਦਾ ਕੰਮ, ਕਾਫੀ ਸਾਈਕੋਲੋਜਿਸਟਾਂ ਦੀ ਜਿਹੜੀ ਆਹ ਹੈਗੀ ਹੈ ਗੱਲਾਂ ਜਿਹੜਾ ਉਹ ਖਾਲੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਆਪਣੇ ਹਿਸਾਬ ਦੇ ਕਪਲ ਥੈਰੇਪੀਆਂ ਸ਼ੁਰੂ ਹੋ ਗਈਆਂ,
0: ਕਿਉਂਕਿ ਉਹਨਾਂ ਨੂੰ ਆਪ ਹੁਣ ਤਾਂ ਕਪਲਾਂ ਨੂੰ ਆਪ ਨੂੰ ਪਤਾ ਨਾ ਸਾਰਾ।
1: ਤਾਂ ਹੁਣ ਕੀ ਹੈ, ਹੁਣ ਇਸ ਤਰ੍ਹਾਂ ਦੇ ਇਵੈਂਟਸ ਆਉਣੇ ਸ਼ੁਰੂ ਹੋ ਗਏ, ਕਪਲ ਥੈਰੇਪੀ ਫੋਰ ਆਰਟ ਲਵਰਸ, ਸੋ ਤੁਸੀਂ ਆਓ ਆ ਕੇ ਆਰਟ ਬਣਾਓ ਇਕੱਠੇ ਰਲ ਕੇ, 20 ਬੰਦਿਆਂ ਦੀ ਸੰਗਤ 'ਚ, 30 ਬੰਦਿਆਂ ਦੀ ਸੰਗਤ 'ਚ, ਡਰਿੰਕਸ ਆਰ ਔਨ ਅਸ, ਨਾਲ ਖਾਣਾ ਔਨ ਅਸ, ਹਾਂ, ਮਤਲਬ ਉਹ ਮਤਲਬ ਗੱਲ ਜਿੱਦਾਂ ਸ਼ੋਅ ਵੇਚਣਾ ਕਿਸੇ ਤਰੀਕੇ ਨਾ, ਹੈ ਨਾ, ਕਿ ਸਪੋਰਟ ਗਰੁੱਪ ਤੁਹਾਡਾ, ਸਾਰੇ ਕਲੇਸ਼ ਇਕੱਠੇ ਹੋ, ਜਿਨ੍ਹਾਂ ਦੇ ਕਲੇਸ਼ ਪਿਆ ਸਾਰੇ ਕਲੇਸ਼ ਇਕੱਠੇ ਹੋ, ਪੋਡੀਅਮ ਤੇ

0: ਕਿ ਆਪਣੀ ਆਪਣੀ ਗੱਲ ਰੱਖੋ
1: ਓਕੇ
0: ਇਹ ਵੀ ਸ਼ੁਰੂ ਹੋ ਗਿਆ ਉਹਨੂੰ ਐਕਸਟੈਂਪੋਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਿਹੜੇ ਸਕੂਲਾਂ 'ਚ ਆਪਾਂ ਹੈ ਨਾ ਪੜ੍ਹਿਆ ਡਿਬੇਟ ਕੰਪੀਟੀਸ਼ਨ ਐਕਸਟੈਂਪੋਰ ਕੰਪੀਟੀਸ਼ਨ ਹੁੰਦਾ ਹੈਗਾ ਕਿ ਤੁਸੀਂ ਪ੍ਰਿਪੇਅਰ ਕਰਕੇ ਆਓ ਕੀ ਇਸ਼ੂਜ਼ ਹੈ ਐਜ਼ ਅ ਕਪਲ ਤੁਹਾਡੀ ਲਾਈਫ ਦੇ ਅੰਦਰ ਤੁਸੀਂ ਆ ਕੇ ਪ੍ਰੈਜੈਂਟੇਸ਼ਨ ਦਿਓ ਫਿਰ ਬਾਕੀ ਜਿਹਨਾਂ ਦੀ ਲਾਈਫ 'ਚ ਇਸ਼ੂ ਹੈ ਉਹ ਸੁਣਨਗੇ ਫਿਰ ਉਹ ਕਹਿਣ ਕਿ ਹਾਂ ਕਿੰਨਾ ਰਿਲੇਟੇਬਲ ਹੈ ਕਿੰਨਾ ਨਹੀਂ ਹੈ ਮਤਲਬ ਐਵਰੀਥਿੰਗ ਇਜ਼ ਸਟਾਰਟਿੰਗ ਟੂ ਬਿਕਮ ਪਹਿਲੀ ਗੱਲ ਮੋਨੀਟਰੀ ਕਿ ਮੋਨੀਟਾਈਜ਼ ਹੋ ਜਾਵੇ ਫਿਰ ਇੱਕ ਤਰੀਕੇ ਨਾਲ ਇਹ ਜਚਾ ਲਈਏ ਕਿ ਆਪਾਂ ਕੁਛ ਐਕਸਟਰਾ ਕਰਕੇ ਆਏ ਹਾਂ ਐਕਸਟਰਾ ਕਰਕੇ ਆਇਆ ਬੜਾ ਜ਼ਰੂਰੀ ਹੋ ਗਿਆ ਨਾ ਪੁਆਇੰਟ ਬੇਸਿਕਲੀ ਇਹ ਆ ਕਿ ਇਹ ਕੁਛ ਮੈਂ ਆਪਣੇ ਆਮ ਦਿਨ ਨਾਲੋਂ ਭਾਵੇਂ ਕਲੇਸ਼ ਵੀ ਹੈ ਉਹਦੇ ਨਾਲ ਮੈਂ ਤੇਰੇ ਨਾਲ ਪੇਂਟਿੰਗ ਬਣਾ ਕੇ ਆ ਗਿਆ ਤੂੰ ਖੁਸ਼ ਹੋ ਜਾ ਹੈ ਨਾ ਕਿ ਚਾਰ ਲੋਕਾਂ 'ਚ ਤਸਵੀਰ ਚੱਲ ਜਾਵੇ ਕਿ ਇਸ ਲੈਵਲ ਤੱਕ ਇਹ ਚੀਜ਼ ਪਹੁੰਚ ਗਈ ਹੋਈ ਹੈ
1: ਨਹੀਂ ਹੌਲੀ ਹੌਲੀ ਵੇਖੋ ਢੰਗ ਤਰੀਕੇ ਹੀ ਆ ਨਾ ਵੀ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਹੱਲ ਹੋ ਜਾਵੇ ਜਾਂ ਤੁਹਾਡਾ ਅਲੱਗ ਅਲੱਗ ਪ੍ਰੋਡਕਟ ਵੇਚਣ ਦੀ ਜਾਂ ਫਿਰ ਕਿਸੇ ਦੇ ਅਸਲ 'ਚ ਨਾ ਇਹ ਮੰਡੀ ਬਣ ਗਈ ਆ ਉਹਦੇ ਵਿੱਚ ਤੁਸੀਂ ਕੋਈ ਕਿਸੇ ਤੁਹਾਡਾ ਨਹੀਂ ਸੋਚ ਰਿਹਾ ਹੁੰਦਾ ਹੁਣ ਭਾਵੇਂ ਐਂਟਰਟੇਨਮੈਂਟ ਆ ਭਾਵੇਂ ਥੈਰੇਪੀਜ਼ ਨੇ ਕਿੱਦਾਂ ਹੁਣ ਇਹ ਸੋਚਿਆ ਜਾਵੇ ਤਾਂ ਉਹਨਾਂ ਦਾ ਬੇਸ ਕੀ ਆ ਉਹਨਾਂ ਦਾ ਬੇਸ ਸ਼ਾਇਦ ਪ੍ਰੈਜੈਂਟੇਸ਼ਨ ਤਾਂ ਇਹੋ ਹੀ ਹੋਊਗੀ ਕਿ ਅਸੀਂ ਆਹ ਚੀਜ਼ ਕਰ ਰਹੇ ਹਾਂ ਇਹਦੇ ਨਾਲ ਅਸੀਂ ਫੈਮਿਲੀਜ਼ ਦੀ ਹੈਲਪ ਕਰਨੀ ਆ ਪਰ ਅਸਲ ਮਕਸਦ ਇਹ ਹੋਊਗਾ ਵੀ ਇਹ 'ਚ ਵੱਧ ਪੈਸੇ ਕਿੱਦਾਂ ਕਮਾ ਸਕਦੇ ਹਾਂ ਜਦੋਂ ਪੈਸੇ ਦਾ ਮਸਲਾ ਆ ਜਾਂਦਾ ਜਿਹੜੀ ਚੀਜ਼ ਤੁਸੀਂ ਮੁੱਖ ਰੱਖੋਗੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਧਿਆਨ 'ਚ ਰੱਖ ਕੇ ਉਹਦੇ ਪਿੱਛੇ ਆ ਜਾਣਗੀਆਂ ਇਹ ਸਮੱਸਿਆ ਬਾਕੀ ਜਿਹੜੇ ਲੋਕ ਕੋਈ ਵਧੀਆ ਕਰਦੇ ਨੇ ਮਨ ਉਹ ਫਿਰ ਅਫਕੋਰਸ ਉਹ ਪੈਸਾ ਤਾਂ ਨਹੀਂ ਕਮਾ ਪਾਉਣਗੇ
0: ਪਰ
1: ਉਹਦਾ ਇੱਕ ਅਲੱਗ ਅਸਰ ਹੋਊਗਾ ਨੀਤੂ ਜੀ ਤੁਸੀਂ ਆਉਂਦੇ ਰਹੋ ਹੈਲੋ
0: ਨੀਤੂ ਜੀ ਔਨ ਏਅਰ
1: ਹਾਂਜੀ
0: ਹੋ ਕਿ ਨਹੀਂ ਹਾਂਜੀ
1: ਹਾਂਜੀ ਆ ਗਈ ਆ ਗਈ ਆ ਗਈ
2: ਤੁਸੀਂ
0: ਜਿੰਨਾ ਐਕਸਪੋਜ਼ਡ ਹੋ ਓਨੀ ਗਲਤੀਆਂ ਕਰਨ ਦੀ ਤੁਹਾਡੀ ਹੈ
1: ਤੁਸੀਂ ਦੱਸੋ ਤੁਹਾਡੇ ਨੰਬਰ ਤੋਂ ਪਹਿਲਾਂ ਕੀ ਆਉਂਦਾ
2: ਟੌਪਿਕ ਵਧੀਆ ਪਰ ਮੈਂ ਨਾ ਸੋਚ ਰਹੀ ਹਾਂ ਦੇਖਿਓ ਮੈਂ ਜਾਂਦੀ ਨੀ ਮੈਨੂੰ ਸ਼ੋਪ ਵਗੈਰਾ ਦਾ ਨਾ ਮੈਨੂੰ ਐਡਿਕਸ਼ਨ ਨੀ ਹੈਗੀ ਇਸ ਚੀਜ਼ ਦੀ ਮੇਰਾ ਜਿਹੜਾ ਟੇਸਟ ਹੈ ਨਾ ਮੈਂ ਤੁਹਾਨੂੰ ਉਹਦੀ ਗੱਲ ਕਰਨੀ ਹੈ ਕਿ ਇੱਦਾਂ ਕਰਕੇ ਹੋਣਾ ਚਾਹੀਦਾ ਮੇਰਾ ਟੇਸਟ ਇੱਦਾਂ ਦਾ ਤੇ ਪਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਜਾਂਦੇ ਆ ਨਾ ਮੈਂ ਉਹਨਾਂ ਦੇ ਮੂੰਹ ਜ਼ੁਬਾਨੀ ਸੁਣਦੀ ਆ ਨਾ ਕਿ ਉਹ ਲੋਕ ਬੋਲਦੇ ਉੱਥੇ ਜਿਹੜਾ ਮਿਊਜ਼ਿਕ ਹੈ ਕਿ ਮੈਂ ਬਹੁਤ ਲੋਕਾਂ ਤੋਂ ਪੁੱਛਿਆ ਜਿਹੜੇ ਲੋਕ ਦਿਲਜੀਤ ਦੇ ਸ਼ੋਅ ਤੇ ਗਏ ਆ ਕਰਨ ਵਾਲਾ ਕਹਿੰਦੇ ਉੱਥੇ ਜਿਹੜਾ ਮਿਊਜ਼ਿਕ ਚੱਲਦਾ ਹੈ ਨਾ ਉੱਥੇ ਜਿਹੜੀ ਵੱਡੀ ਵੱਡੀ ਸਕਰੀਨ ਹੁੰਦੀਆਂ ਨੇ ਲੋਕ ਦਾ ਕਰਾਊਡ ਹੁੰਦਾ ਉਹਦੇ ਕਿ ਬੜੀ ਵਧੀਆ ਵਾਈਬਸ ਆਉਂਦੀਆਂ ਨੇ ਨਾ ਅਲੱਗ ਹੀ ਹੁੰਦਾ ਕੁਛ ਹਨਾ ਤੇ ਉਹ ਸੁਣ ਕੇ ਮੈਨੂੰ ਵੀ ਸ਼ਾਇਦ ਚੰਗਾ ਲੱਗਦਾ ਇਹਨਾਂ ਨੂੰ ਚੰਗਾ ਲੱਗਦਾ ਹੋਊਗਾ ਤਾਂ ਹੀ ਜਾਂਦੇ ਹੈ ਨਾ ਤੇ ਜਿੱਦਾਂ ਹੁਣ ਮੈਂ ਗੱਲ ਕਰਾਂ ਆਪਣੇ ਬੱਚਿਆਂ ਦੀ ਹੈ ਨਾ ਤਾਂ ਹੁਣ ਜੱਪਨ ਨੂੰ ਪਸੰਦ ਹੈ ਜੱਪਨ ਨੂੰ ਤਾਂ ਕਰਨ ਔਜਲਾ ਦਾ ਵੀ ਸੌਂਗ ਹੈ ਉਹ ਪੂਰਾ ਯਾਦ ਹੀ ਹੈ ਉਹ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਗਾਉਂਦਾ ਰਹਿੰਦਾ ਨਾ ਬੇਬੀ ਪੂਰਾ ਕਰਕੇ ਨਾ ਵਿਚ ਵਰਡਸ ਇੱਦਾਂ ਦੇ ਬੋਲਦਾ ਪਰ ਹੱਸ ਆਉਂਦਾ ਮੈਨੂੰ ਲੱਗਦਾ ਜੇ ਉਹਨੂੰ ਪਤਾ ਲੱਗੇਗਾ ਉਹ ਡੈਫੀਨੇਟ ਹਾਂ ਕਰੇਗਾ ਔਰ ਮੈਨੂੰ ਲੱਗਦਾ ਉਹਦੇ ਕਰਕੇ ਸ਼ਾਇਦ ਮੈਨੂੰ ਵੀ ਲੱਗੂਗਾ ਕਿ ਹਾਂ ਅਗਰ ਜੱਪਨ ਦਾ ਹੀ ਹੈਗਾ ਇਹਨੂੰ ਵਧੀਆ ਤਾਂ ਚਲੋ ਮੈਂ ਵੀ ਚਲੀ ਜਾਵਾਂ ਨਾ ਪਰ ਮੇਰਾ ਇੰਟਰਸਟ ਨਹੀਂ ਹੈਗਾ ਜਾਣ ਦੇ ਵਿੱਚ ਨਾ ਤੇ ਇਹ ਮੈਨੂੰ ਐਵੇਂ ਲੱਗਦਾ ਕਿ ਲੋਕੀ ਜਾਂਦੇ ਆ ਜ਼ਿਆਦਾ ਸਿਰਫ ਇਸੇ ਲਈ ਜਾਂਦੇ ਆ ਕਿ ਹਾਂ ਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ ਅਨਕੋਸ਼ੀਅਸ ਆਪਣੇ ਮਾਈਂਡ 'ਚ ਆਪਣੀ ਇੰਨੀ ਸਾਰੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਜਾਂ ਕੁਛ ਹੈ ਵੀ ਅਸੀਂ ਫਨ ਕਰੀਏ ਜ਼ਿਆਦਾ ਮੈਨੂੰ ਲੱਗਦਾ ਯੂਥ ਹੀ ਹੁੰਦੇ ਹੋਣਗੇ ਉੱਥੇ ਜਿਹੜੇ ਆ ਇਹਨਾਂ ਦੇ ਸ਼ੋਅ ਦੇ ਵਿੱਚ ਜਾਂਦੇ ਆ ਪਰ ਮੇਰਾ ਜਿਹੜਾ ਆਪਣਾ ਪਰਸਨਲੀ ਲੱਗਦਾ ਨਾ ਵੀ ਜੇ ਇੱਦਾਂ ਦੇ ਟੇਸ ਦੇ ਵਿੱਚ ਹੋਵੇ ਨਾ ਜਿੱਦਾਂ ਸੂਫੀਆਨਾ ਹੈ ਠੀਕ ਹੈ ਗਾਉਂਦੇ ਆ ਪਰ ਉਹ ਬਹੁਤ ਘੱਟ ਨੇਗੇ ਹੁਣ ਜੇ ਤੁਸੀਂ ਸਰਤਾਜ ਜੀ ਦੀ ਵੀ ਗੱਲ ਕਰੋਗੇ ਲੋਕੀ ਕਹਿਣਗੇ ਕਿ ਹਾਂ ਬੜਾ ਪਰ ਮੈਂ ਉਹਨਾਂ ਦੇ ਸ਼ੋਅ ਹੋਏ ਆ ਮੇਰੇ ਉੱਥੇ ਜਾਣ ਦੀ ਵੀ ਨਹੀਂ ਹੁੰਦੀ ਕਿਉਂਕਿ ਮੈਨੂੰ ਪਤਾ ਕਿੱਦਾਂ ਦਾ ਪਸੰਦ ਹੈ ਸੂਫੀਆਨਾ ਜਿਹੜੇ ਗਾਉਂਦੇ ਆ ਨਾ ਜਿੱਦਾਂ ਕਵਾਲੀ ਟਾਈਪ ਸੂਫੀ ਉਹ ਨਾ ਆਪ ਜਦੋਂ ਗਾਉਂਦੇ ਆ ਨਾ ਮੈਂ ਕਹਿੰਦੀ ਉਹਨਾਂ ਦੀ ਸਵੈਟਿੰਗ ਇੰਨੀ ਹੋ ਰਹੀ ਹੁੰਦੀ ਹੈ ਹੱਥ ਨਾਲ ਉਹ ਤਾੜੀਆਂ ਮਾਰ ਰਹੇ ਹੁੰਦੇ ਆ ਜਿਹੜੇ ਉਹਨਾਂ ਦੇ ਆਪਣੇ ਸਾਜ ਹੁੰਦੇ ਆ ਉਹ ਸਾਜ ਵੀ ਬੋਲ ਰਹੇ ਹੁੰਦੇ ਆ ਤੇ ਜਿਹੜੇ ਉਹ ਗੀਤ ਗਾਉਂਦੇ ਆ ਨਾ ਉਹ ਅੰਦਰੋਂ ਇਨਸਾਨ ਨੂੰ ਹਿਲਾ ਦਿੰਦੇ ਆ ਮਤਲਬ ਮੈਨੂੰ ਮੈਂ ਇੱਕ
1: ਵਾਰੀ ਕਹਿਣ ਕਵਾਲੀ ਵਾਲੇ ਡੇ
2: ਪਸੀਨਾ ਮਿਸਤਰੀਆਂ ਉਹੀ ਆ ਦੇਖੋ ਹੁਣ ਕਰਨ ਔਜਲਾ ਦੇ ਸੌਂਗ ਤੇ ਬੰਦਾ ਗਾਉਂਦਾ, ਲੋਕ ਮਿਊਜ਼ਿਕ ਆਉਂਦਾ ਹੋਣਾ, ਯੇ ਵੇ ਕਰਦੇ ਆ, ਹਨਾ ਉਹਨਾਂ ਨੂੰ ਪਤਾ ਲੱਗਦਾ ਤੁਸੀਂ ਫੀਲਿੰਗ ਤੇ ਜਾਓ ਨਾ ਵੀ ਦੇਖੋ ਕਿ ਬੰਦਾ ਕੀ ਪਕੜ ਰਿਹਾ, ਉਹਨੂੰ ਲੱਗ ਰਿਹਾ ਕਿ ਉਹ ਅੱਲਾਹੂ ਵਾਲੀ ਗਾ ਰਹੇ ਹੈ ਜਾਂ ਉਹਨੂੰ ਲੱਗ ਰਿਹਾ ਕਿਤੇ ਦਿਲ ਨੂੰ ਟੱਚ ਕਰ ਰਹੇ ਹੈ ਕਿ ਵਾਕਈ ਉਹ ਅੱਜ ਆਏ ਹੈ ਤੇ ਉਹਨੂੰ ਜਿਹੜੀ ਚੀਜ਼ ਦਾ ਮਤਲਬ ਲੈਣਾ ਚਾਹ ਰਿਹਾ ਸੀਗਾ, ਕਹਿੰਦੇ ਆ ਨਾ ਕਿ ਸਕੂਨ ਜਿਹਾ ਮਿਲ ਰਿਹਾ,
0: ਮੈਨੂੰ
2: ਇੱਦਾਂ ਦਾ ਪਸੰਦ ਆ।
0: ਨਹੀਂ ਪਰ ਮੈਨੂੰ ਇਹ ਤਾਂ ਦੱਸੋ, ਬੇਸਿਕ ਕੁਐਸਚਨ ਆਪਣਾ ਇਹ ਸੀਗਾ ਕਿ ਤੁਸੀਂ ਕਿਸ ਚੀਜ਼ ਤੋਂ ਅਡਿਕਟਿਡ ਹੋ, ਮਤਲਬ ਕਿਹੜੇ ਐਂਟਰਟੇਨ, ਤੁਸੀਂ ਕਿਸ ਐਂਟਰਟੇਨਮੈਂਟ ਦੇ ਸੋਰਸ ਤੋਂ ਅਡਿਕਟਿਡ ਹੋ, ਇਹ ਦੱਸੋ ਨਾ। ਉਹ ਤਾਂ ਮੈਂ ਚਲੋ ਤੁਸੀਂ ਗੱਲ ਬਹੁਤ ਪਿਆਰੀ ਕੀਤੀ ਆ, 10 ਚੋਂ 10, ਪਰ ਤੁਹਾਨੂੰ ਕਿਸ ਚੀਜ਼ ਦਾ ਅਡਿਕਸ਼ਨ ਆ ਜੇ ਹੈ ਤੇ ਫੀਲ ਹੁੰਦਾ ਕਿ ਜਾਂ ਫਿਰ ਹੋ ਰਿਹਾ।
2: ਨਹੀਂ ਨਹੀਂ ਨਹੀਂ ਮੈਨੂੰ ਹਾਂ, ਪਰ ਤੁਹਾਡੀ ਗੱਲ ਤੋਂ ਮੈਨੂੰ ਇੱਕ ਚੀਜ਼ ਦਾ ਜ਼ਰੂਰ ਹੋ ਰਿਹਾ ਕਿ ਚਲੋ ਠੀਕ ਹੈ, ਆਪਾਂ ਸਾਰੇ ਬਾਰੇ ਸੋਚਦੇ ਹਾਂ। ਹੁਣ ਫੋਰ ਇਗਜ਼ਾਮਪਲ ਹੁਣ ਕਰਨ ਔਜਲਾ ਹੈ, ਠੀਕ ਹੈ, ਕੋਈ ਵੀ ਸਿੰਗਰ ਹੈ, ਹਰ ਇੱਕ ਪੇਰੈਂਟ ਸੋਚਦੇ ਕਿ ਸਾਡੇ ਬੱਚੇ ਵੀ ਸਟਾਰ ਬਣਨ, ਹੁਣ ਮੈਂ ਵੀ ਸੋਚਦੀ ਹਾਂ, ਜੱਪਨ ਵੀ ਬਣੇ, ਜੱਪਨ ਮੈਨੂੰ ਕਹਿੰਦਾ ਮੰਮਾ ਮੇਰੇ ਵੱਡੇ ਵੱਡੇ ਸ਼ੋਅ ਹੋਇਆ ਕਰਨਗੇ, ਤੁਸੀਂ ਵੀ ਮੇਰੇ ਨਾਲ ਚੱਲਿਆ ਕਰਿਓ, ਤੇ ਮੈਂ ਉਹਨੂੰ ਰਿਪਲਾਈ ਕਰਦੀ ਹਾਂ। ਹਾਂ ਸੀਰੀਅਸਲੀ ਅਸੀਂ ਇੱਦਾਂ ਹੀ ਗੱਲਾਂ ਕਰਦੇ ਹਾਂ, ਮੰਮਾ ਯੂਐਸਏ, ਉਹਨੂੰ ਯੂਐਸਏ ਦਾ ਬੜਾ ਰਹਿੰਦਾ, ਮੰਮਾ ਉੱਥੇ ਤਾਂ ਮੈਂ ਪੱਕਾ ਲਗਾਉਣੇ ਆ ਕਿੰਨੇ ਸ਼ੋਅਜ਼ ਨਾ, ਤੇ ਚਲੋ ਪੋਜ਼ਿਟਿਵ ਬੰਦਾ ਸੋਚਦਾ ਰਹਿੰਦਾ, ਇਹ ਚੀਜ਼ਾਂ ਦੇ ਨਾਲ ਹੀ ਖੁਸ਼ੀ ਆਉਂਦੀ ਆ ਤੇ ਆਪਾਂ ਪਹਿਲਾਂ ਜੇ ਸੋਚਾਂਗੇ ਤਾਂ ਹੀ ਹੋਵਾਂਗੇ ਨਾ। ਫਿਰ ਮੈਂ ਜੱਪਾ ਨੂੰ ਰਿਪਲਾਈ ਕਰਾਂਗੀ, ਮੈਂ ਕਹੂੰਗੀ ਤੇਰੇ ਤਾਂ ਹੋਣਗੇ ਹੋਣਗੇ, ਪਰ ਮੈਂ ਕਿਹਾ ਮੇਰੇ ਵੀ ਤਾਂ ਪਹਿਲਾਂ ਨਾਲ ਹੋਣਗੇ। ਹੁਣ ਜਿੱਦਾਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਤਾਂ ਮੈਂ ਸੀਰੀਅਸਲੀ ਮੈਂ ਨਾ ਉਹ ਸੋਚ ਰਹੀ ਹਾਂ ਵੀ ਇਹੀ ਜੇ ਮੇਰਾ ਸ਼ੋਅ ਹੋਵੇ, ਸੋਚੋ ਨਾ ਪੋਜ਼ਿਟਿਵ, ਤੇ ਮੈਂ ਤਾਂ ਮਤਲਬ ਪਹਿਲਾਂ ਗਾਣਾ ਵੀ ਗਾਵਾਂ, ਫਿਰ ਹਸਾਵਾਂ ਵੀ, ਸਾਰੀ ਤਰ੍ਹਾਂ ਦੇ ਲੋਕਾਂ ਨੂੰ ਐਂਟਰਟੇਨ ਕਰਾਂ। ਹੁਣ ਉੱਥੇ ਜੇ ਮਤਲਬ ਏਜ ਪਰਸਨ ਵੀ ਆਏ ਹੈ, ਹਰ ਟਾਈਪ ਦੇ ਬੰਦਿਆਂ ਨੂੰ ਹਾਸਾ ਮਜ਼ਾਕ ਕਰਾਂ, ਸਾਰਾ ਕੁਛ ਕਰਾਂ। ਫਿਰ ਮੈਂ ਕੁਕਿੰਗ ਵੀ ਜਿਵੇਂ ਕਰਦੀ ਹਾਂ, ਮੈਂ ਆਪਣੀ ਰੈਸਪੀਜ਼ ਵੀ ਪਹਿਲਾਂ ਬਣਾ ਕੇ ਲੈ ਕੇ ਆਵਾਂ, ਉਹ ਅੱਛਾ ਨੀਤੂ ਜੀ ਦੀਆਂ ਰੈਸਪੀਜ਼ ਬਣੀਆਂ ਹੋਈਆਂ, ਉੱਥੇ ਸਟਾਲ ਲੱਗੇ
0: ਹੋਏ ਆ,
2: ਮਤਲਬ ਫੀਲਿੰਗ ਲੈ ਰਹੀ ਸੀਗੀ ਮੈਂ। ਹਾਂਜੀ, ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਇੱਕ ਟ੍ਰਾਇਲ ਦੇ ਦਿੰਦੀ ਹਾਂ, ਇਹ ਮੈਂ ਮੇਰੇ ਅੰਦਰ ਦੀਆਂ ਫੀਲਿੰਗਸ ਨੇ ਕਿ ਦੇਖੋ, ਕਹਿੰਦੇ ਨੀ ਅੱਗੇ ਸੋਚਣਾ ਚਾਹੀਦਾ, ਸੋਚਣ ਦਾ ਕੋਈ ਉਹ ਨਹੀਂ ਹੁੰਦਾ, ਆਪਣਾ ਪਰਸਨਲ ਰਾਈਟ ਹੈ, ਤੁਸੀਂ ਜਿੰਨੀ ਦੂਰ ਤੱਕ ਵਧੀਆ ਸੋਚ ਸਕਦੇ ਹੋ। ਮੈਂ ਸੋਚਦੀ ਸੀ ਹੁਣ ਮੇਰੇ ਨਾ ਮਾਇੰਡ ਚ ਇੱਕ ਗਾਣਾ ਆਇਆ, ਮੈਂ ਕਿ ਜੇ ਮੈਂ ਆਪਣਾ ਸ਼ੋਅ ਲਾਇਆ ਕਰੂੰਗੀ ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਕੀ ਕਿੱਦਾਂ ਲੋਕਾਂ ਨੂੰ ਅਟਰੈਕਟ ਕਰਾਂਗੀ, ਕਿ ਇਕਦਮ ਹਾਂ ਵੀ ਨੀਤੂ ਆ ਗਈ ਹੈ ਨਾ, ਗੱਲਾਂ ਬਾਤਾਂ ਸ਼ੁਰੂ ਕਰੂੰਗੀ ਨਾ, ਤੇ ਉਹ ਗਾ ਦਾ ਮੈਂ ਫਿਰ ਦੋ ਲਾਈਨ ਬਣਾ ਦਾ ਮਾਹੌਲ।
0: ਹਾਂਜੀ ਬਣਾਓ ਜੀ, ਬੇਬੀ ਕਰੋ।
2: ਹਾਂਜੀ ਹਾਂਜੀ ਹਾਂਜੀ ਸੁਣਾਦੀ ਹਾਂ। ਨੀਤੂ ਸਿੱਧਨੀ ਵਾਲੀ, ਨੀਤੂ ਸਿੱਧਨੀ ਵਾਲੀ,
3: ਸਬਜੀ ਤੂੰ ਨੇ ਬਣਾ ਲਈ,
2: ਨਹੀਂ ਹੈ ਆਪ ਸਭ ਕੀ ਦੀਵਾਨੀ, ਆ ਗਈ ਹੈ ਸਭ ਕੋ ਹਸਾਨੀ, ਆਪਣਾ ਹੁਨਰ ਦਿਖਾਨੀ, ਆ ਗਈ ਹੈ ਸਭ ਕੋ ਹਸਾਨੀ, ਆਪਣਾ ਹੁਨਰ ਦਿਖਾਨੀ,
0: ਸਿੰਗਰ
1: ਦਾ ਤੇ ਉਹ ਤੋਂ ਪਹਿਲਾਂ ਉਹ ਲੋਕਲ ਸਿੰਗਰ ਗਾਉਂਦੇ ਆ ਨਾ, ਉਹ ਮੈਨੂੰ ਭੁੱਲਦੀ ਨੀ, ਉਹ ਸੀਨ ਮੈਨੂੰ ਭੁੱਲਦਾ। ਉਹਨਾਂ ਲੋਕਲ ਸਿੰਗਰ 1 ਆ 2 ਆ 3 ਆ, ਤੇ ਉਹ ਜਿਹੜਾ ਨਾਮੀ ਸਿੰਗਰ ਸੀ ਕਾਫੀ, ਤੇ ਉਹਦੇ ਮਤਲਬ ਸਾਜੀ ਵੀ ਮਤਲਬ ਪੂਰਾ ਟਿਚਨ ਵੇਚਣ ਨਹੀਂ, ਤੇ ਉਹ ਨਾ ਖਿੱਚ ਗਏ।
0: ਅੱਛਾ,
1: ਤੇ ਉਹ ਕਹਿੰਦੇ ਵੀ ਮਤਲਬ ਇੱਕ ਹੋਰ ਤੇ ਉਸ ਤੋਂ ਬਾਅਦ ਫਿਰ ਹਨਾ ਮੇਨ ਸਿੰਗਰ ਆਊਗਾ। ਤੇ ਉਹਨਾਂ ਨੇ ਇੱਕ ਆਇਆ ਤੇ ਉਹਨਾਂ ਨੇ ਇੱਕ ਗਾਣਾ, ਤੇ ਉਹਨੇ ਨਾ ਮਤਲਬ ਗਾਣਾ ਮੁਕਾਉਂਦੇ ਹੀ ਕਹਿਤਾ ਵੀ ਇੱਕ ਹੋਰ ਮਤਲਬ ਮੇਰੀ ਸਪੈਸ਼ਲਿਟੀ ਮੈਂ ਨਾ ਮਿਰਜ਼ਾ ਸੁਣਾਊਂਗਾ ਤੁਹਾਨੂੰ।
0: ਅੱਛਾ,
1: ਤੇ ਉਸ ਤੋਂ ਬਾਅਦ ਫਿਰ ਵੱਡਾ ਸਿੰਗਰ ਤੇ ਨਾਲ ਉਹਨੇ ਪਿੱਛੇ ਭੌਂਗੇ ਸਾਜੀਆਂ ਵਾਲੇ ਵੇਖਾਂ, ਕਹਿੰਦਾ ਵੀ ਚੱਕ ਫਲਾਣਾ ਕਾਲਾ ਲਾ ਦਿਓ, ਤੇ ਉਹਨਾਂ ਵੀ ਮਿਰਜ਼ਾ ਨਾ, ਤੇ ਉਹਨੇ ਹੋਰ 2-4 ਗੱਲਾਂ ਲੋਕਾਂ ਦੇ ਨਾਲ ਕੀਤੀਆਂ ਉਹਨੇ ਚਿਰ ਚ ਨਾ, ਵੀ ਆਹ ਮਿਰਜ਼ਾ ਮੈਂ ਮਤਲਬ ਏਦਾਂ ਬੋਲਦਾ ਹੁੰਦਾ ਹਾਂ, ਮੈਂ ਇਸ ਟਾਈਮ ਕਰਦਾ ਹੁੰਦਾ ਹਾਂ, ਯੇ ਵੋ, ਮੇਰੀ ਆਹ ਖਾਸੀਅਤ ਹੈ, ਏਦਾਂ ਇੰਨਾ ਚਿਰ ਹੋ ਗਿਆ ਮੈਨੂੰ ਨਾ, 2-4 ਗੱਲਾਂ ਗੁੱਲਾਂ ਕੀਤੀਆਂ ਵੀ ਉਹਨੇ ਚਿਰ ਸਾਜੀ ਆਪਣਾ ਉਹ ਟੋਨ ਜੀ ਕੱਢ ਲੈਣਾ ਨਾ, ਚੜਿਆ ਮਿਰਜ਼ਾ ਬੱਕੀ ਤੇ ਸਾਹਿਬਾਂ ਜਾਣਾ ਦਿਸ ਦੈਟ ਜੰਡ ਥੱਲੇ ਬੈਠਾ ਤੇ ਮਿਰਜ਼ਾ ਐਵੇਂ ਬਰਾਲਾ ਚੱਕ ਦੇ ਵੀ ਨਹੀਂ ਪਿੱਛੋਂ ਕੋਈ
0: ਅੱਛਾ
1: ਉਹ ਪਿੱਛੇ ਭੋਂਗੇ ਕਹਿੰਦੇ ਸਾਜੀ ਜਾ ਚੁੱਕੇ
0: ਉਹ ਮੇਰੇ ਖਿਆਲ ਨਾਲ ਸਾਹਿਬਾਂ ਦੇ ਭਰਾ ਹੋਣੇ ਆ।
1: ਅੱਛਾ, ਨਾ ਉਹਨੇ ਉਹਨੇ ਫਿਰ ਮਤਲਬ ਮੈਂ ਜਿਹੜੀ ਗਲਤੀ ਮੈਂ ਅਪਰੀਸ਼ੀਏਟ ਕਰਦਾ ਮੈਂ ਅੱਜ ਵੀ ਉਸ ਬੰਦੇ ਨੂੰ, ਉਹਦਾ ਵੀ ਹਾਂ ਚੱਲ ਗਿਆ, ਫਿਰ ਆਪਾਂ ਏਦਾਂ ਹੀ ਸੁਣਾ ਦਾਂਗੇ।
2: ਤੁਸੀਂ ਕਹਿ ਰਹੇ ਹੋ ਆਡੀਅੰਸ ਬਣ ਗਈ ਆ ਮੇਰੀਆਂ ਗੱਲਾਂ ਬਾਤਾਂ ਤੇ, ਮੈਂ ਇਹ ਹੋ ਸਕਦਾ ਮੈਂ ਮੇਰੀਆਂ ਟਿਕਟਸ ਨਹੀਂ ਮੈਂ ਪਹਿਲਾਂ ਰੱਖੂੰਗੀ, ਲੋਕੀ ਆਪਣੇ ਆਪ ਮੱਲੋ ਮੱਲੀ ਟਿਕਟਸ ਦੇਖੇ ਕਿ ਔਰ ਹੀ ਦੇਖੇ ਜਾਣਗੇ, ਮੈਨੂੰ ਇੰਨਾ ਪਤਾ ਹੈਗਾ ਜੇ ਮੇਰਾ ਚੋ
0: ਇਦਾਂ ਕਰ ਲਓ ਆ ਬੈਟਰ ਹੈ ਵੈਸੇ ਤਰੀਕਾ
2: ਆ ਵੀ ਠੀਕ ਹੈਗਾ।
1: ਲੋਕਾਂ ਨੇ ਆਪਣੀ ਬੱਸ ਦੀਆਂ ਵੀ ਰੱਖ ਜਾਣੀਆਂ ਵਿਆਹ ਵੀ ਪਾਣਾ।
2: ਮੈਨੂੰ ਬਹੁਤ ਘਬਰਾਹਟ ਹੁੰਦੀ ਹੈ, ਤਾਂ ਹੀ ਤਾਂ ਮੇਰਾ ਜਿਹੜਾ ਟੇਸਟ ਹੈ ਨਾ ਉਹ ਵੱਖਰਾ, ਉਹ ਉਹ ਸਟੇਜ ਦੇ ਵਿੱਚ ਕਰਾਊਡ ਵੀ ਨਹੀਂ ਵੱਖਰਾ, ਮਤਲਬ ਆਰਡਰ ਜ਼ਿਆਦਾ ਹੁੰਦਾ ਮਤਲਬ,
0: ਤੁਹਾਨੂੰ ਥੋੜਾ ਗੁਲਾਮ ਅਲੀ ਟਾਈਪ ਸੈਟਅਪ ਚਾਹੀਦਾ ਨਾ, ਛੋਟਾ ਇੰਟੀਮੇਟ ਜਿਹਾ ਏਰੀਆ,
2: ਵੱਡੀਆਂ ਵੱਡੀਆਂ ਲਾਲਟੇਨ ਚ ਲੱਗੀਆਂ ਹੋਣ,
1: ਗੁਲਾਮ ਅਲੀ ਦਾ ਸ਼ੋਅ ਬਾਥਰੂਮ ਚ ਹੁੰਦਾ
2: ਨਹੀਂ, ਮੈਂ
1: ਇਹਨਾਂ ਦੀ ਸਮੱਸਿਆ ਦਾ ਕੀ ਹੱਲ ਹੋਇਆ ਗੁਲਾਮ,
0: ਮੈਂ ਕਿਹਾ ਘੱਟ ਲੋਕ ਹੋਣਗੇ ਨਾ ਨਿਕਲ ਜਾਣਗੇ,
1: ਮਾਡਰਨ ਦੇ ਵਿੱਚ ਵੀ ਜਿੱਦਾਂ ਮੰਨ ਲਓ ਮਾਸਟਰ ਬੈਡਰੂਮ ਹੁੰਦਾ ਨਾ, ਏਦਾਂ ਆਉਣ ਵਾਲੇ
0: ਵਾਸ਼ਰੂਮ
1: ਆਉਣ ਵਾਲੇ ਸਮੇਂ ਦੇ ਵਿੱਚ ਬਾਥਰੂਮ ਅਟੈਚਡ ਆਡੀਟੋਰੀਅਮ ਚਾਹੀਦੇ ਹੋਣੇ,
0: ਹੋਣਾ ਚਾਹੀਦਾ ਵੈਸੇ,
2: ਬ੍ਰਾਹਮਣ
0: ਵਾਕ ਹੋ ਗਿਆ ਜੀ, ਤੁਹਾਡਾ ਸ਼ੋਅ ਹੋਏਗਾ ਹੋਏਗਾ ਹੋਏਗਾ,
1: ਰੱਬ ਤੁਹਾਨੂੰ ਬਹੁਤ ਕਾਮਯਾਬੀਆਂ ਦੇਵੇ, ਥੈਂਕ ਯੂ
0: ਥੈਂਕ ਯੂ
1: ਥੈਂਕ ਯੂ ਥੈਂਕ ਯੂ। ਥੀਏਟਰ ਦਾ ਮੈਨੂੰ ਪਤਾ ਉਹਦਾ ਪਤਾ ਨਹੀਂ ਮੈਨੂੰ ਹਾਲ ਦਾ, ਪਰ ਥੀਏਟਰ ਦਾ ਮੇਰੇ ਜ਼ਰੂਰ ਦਿਮਾਗ 'ਚ ਆ ਗਿਆ ਵੀ ਯਾਰ ਏਡੀਆਂ ਏਡੀਆਂ ਖੁੱਲੀਆਂ ਐਵੇਂ ਕੁਰਸੀਆਂ ਲਾਈ ਜਾਂਦੇ, ਲਕਲਾਈਨਰ ਲੰਮੇ ਪੈ ਕੇ ਵੇਖ ਲਓ, ਸੱਜੇ ਬਹਿ ਕੇ ਵੇਖ
0: ਲਓ, ਰੱਖੇ ਪਏ
1: ਵੇਖ ਲਓ ਹੈ ਨਾ, ਉਹਦੇ ਨਾਲ ਚੰਗਾ ਵੀ ਇੱਕ ਛੋਟਾ ਜਿਹਾ ਉਹ ਲਾ ਦੇਣ ਨਾਲ
0: ਕੀ
1: ਸ਼ੀਟ ਯਾਰ, ਜੇ ਇੱਕ ਬੰਦੇ ਦੇ ਆਇਆ ਇਹ ਪ੍ਰੋਬਲਮ, ਕਿੰਨਿਆਂ ਨੂੰ ਇਹ ਪ੍ਰੋਬਲਮ ਹੋ ਗਈ,
0: ਠੀਕ ਹੈ ਯਾਰ ਬਾਹਰ ਨਿਕਲ,
1: ਹੁਣ ਆਪਾਂ ਘਰ ਫਿਲਮ ਵੇਹਨੇ ਆ ਵੇਲੋ ਹੈ ਨਾ, ਆਪਾਂ ਪੌਜ਼ ਕਰਕੇ ਚੱਲ ਜਾਂਦੇ ਹਾਂ, ਉੱਥੇ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੇ,
0: ਇਹ ਵੀ ਨਹੀਂ ਕਰ,
1: ਛੋਟੀ ਫਿਲਮ ਦੇ ਵਿੱਚ ਅੱਜ ਕੱਲ ਉਹ ਵੀ ਨਹੀਂ ਆਉਂਦਾ ਇੰਟਰਵਲ,
0: ਇੰਟਰਵਲ ਵੀ ਨਹੀਂ ਆਉਂਦਾ ਇੱਥੇ ਤਾਂ, ਇੰਟਰਵਲ ਹੀ ਨਹੀਂ ਆਉਂਦਾ ਵੈਸੇ ਵੀ, ਹਾਂ
1: ਹੁਣ ਮੰਨ ਲਓ ਤੁਸੀਂ
0: ਗਾਣਾ ਵੇ ਅੱਗੇ ਨਹੀਂ ਕਰ ਸਕਦੇ,
1: ਨਾ ਨਾ ਕਰਦੇ ਐਵਰੇਜ ਟਿਕਟ ਆਪਣੇ ਅੱਜ ਕੱਲ ਮਤਲਬ $25-25 ਡਾਲਰ ਦੀ ਹੈ,
0: $25 ਦੀ ਹੈ ਨਾ, ਠੀਕ ਠੀਕ,
1: ਤੇ ਤੁਸੀਂ ਮੰਨ ਲਓ ਵਿੱਚੋਂ ਉੱਠ ਕੇ ਚੱਲ ਗਏ,
0: ਹਾਂ
1: ਤੁਹਾਡੀ 3.5 ਦੀ ਫਿਲਮ ਚੱਲ ਗਈ,
0: ਚਲੋ ਬਾਥਰੂਮ ਦੀ ਵੈਲਿਊ ਤਾਂ ਪਤਾ ਲੱਗ ਗਈ ਮੈਨੂੰ ਆਪਣੇ
1: ਵੇਸਟੇਜ ਆਫ ਮਨੀ, ਤੁਸੀਂ ਨਾ ਮੈਨੂੰ ਲੱਗਦਾ ਜਿੱਦਾਂ ਇਹਨਾਂ ਦੇ ਘਰ ਮਿਸਤਰੀ ਲੱਗੇ ਨਾ ਉਹ ਕਰ ਰਹੀ ਰੈਨੋਵੇਸ਼ਨ,
0: ਮੇਰੇ ਕਹਿੰਦਾ ਤਾਂ
1: ਪਹਿਲਾਂ ਕਵਾਲੀਆਂ ਵਾਲਿਆਂ ਨੂੰ ਵੀ ਉਹ ਕਾਂਡੀਆਂ ਕੁੰਡੀਆਂ ਚ
0: ਆਓ, ਸਹੀ ਗੱਲ,
1: ਪਸੀਨੇ ਆਏ ਬੁਰੇ ਯਾਰ ਲਿਬੜੇ ਤਿਬੜੇ ਹੈ ਨਾ,
0: ਅਵਚੇਤਨ ਮਨ ਕੇ ਰਾਜ, ਸਹੀ ਗੱਲ ਹੈ ਸਹੀ ਗੱਲ, ਗੱਲ ਵੀ ਫਿਰ ਬਾਥਰੂਮ ਦੀ ਕੀਤੀ ਹੈ,
1: ਹਾਂ
0: ਇਹ ਗੱਲ ਠੀਕ ਹੈ,
1: ਤੂੰ ਮੈਂ ਦਿਲ ਲੱਗੀ ਭੁੱਲ ਜਾਣੀ
0: ਬੜੇਗੀ,
1: ਚੱਖੇ ਲਈ ਹੋਈ ਅਸਲ ਦੇ ਵਿੱਚ ਆਹ ਵਾ ਐਂਟਰਟੇਨਮੈਂਟ,
0: ਹਾਂ
1: ਹੈ ਨਾ, ਜਿਹੜੇ ਇੱਦਾਂ ਦੇ ਲੋਕ ਤੁਹਾਡੇ ਆਸ ਪਾਸ ਚਾਹੀਦੇ, ਜਿਹੜੇ ਤੁਹਾਨੂੰ ਹਸਾਉਣ, ਜਿਹੜੇ ਤੁਹਾਨੂੰ ਐਂਟਰਟੇਨ ਕਰਨ, ਆਪਾਂ ਇਹਨਾਂ ਚੀਜ਼ਾਂ ਦੀ ਵੈਲਿਊ ਹੀ ਛੱਡਤੀ ਆਪਾਂ ਅੱਜ ਕੱਲ੍ਹ,
0: ਹੁਣ
1: ਉਹ ਗੱਲਾਂ ਨਹੀਂ ਰਹੀਆਂ, ਹੁਣ ਆਪਾਂ ਮੰਨ ਲਓ ਤੁਸੀਂ ਕਿਸੇ ਦਾ ਕੋਈ ਫੋਨ ਵੇਖਣ ਡਿਆ, ਕੋਈ ਫੋਨ ਕਿਸੇ ਦਾ ਵੇਖ ਲਓ, ਉਹ ਕਹਿੰਦਾ ਮੇਰੀ ਪਰਸਨਲ ਲਾਈਫ ਆ, ਨਾਲ ਨਿਆਣਿਆਂ ਕੋਲ ਖੋਲ ਹੀ ਦਾ ਵਾ ਉਰੇ ਲਿਆਓ ਪਰਸਨਲ,
0: ਸਹੀ ਗੱਲ ਆ, ਮੇਰੀ ਪਰਸਨਲ ਲਾਈਫ ਲੈ ਕੇ ਨਾ ਫਿਰ ਉਹ ਬਈ,
1: ਸੋ ਇਹ ਸਮੱਸਿਆ ਵਾ ਅੱਜ ਕੱਲ੍ਹ, ਵੇਖੋ ਹੌਲੀ ਹੌਲੀ ਇਹ ਡਿਸਕਸ਼ਨ ਸ਼ਾਇਦ ਤੁਸੀਂ ਵੇਖੋਗੇ ਤੁਹਾਡੇ ਆਸ ਪਾਸ ਹੋਰ ਵਧੂਗੀ, ਐਂਟਰਟੇਨਮੈਂਟ ਅਡਿਕਸ਼ਨ ਦੀ ਜਿਹੜੀ ਕਾਫੀ ਵੱਡੇ ਪੱਧਰ ਦੇ ਉੱਤੇ ਸੋਚ ਵਿਚਾਰ ਇਸ ਟਾਈਮ ਦੇ ਉੱਤੇ ਹੋਣੀ ਸ਼ੁਰੂ ਹੋ ਚੁੱਕੀ ਆ, ਕਿਉਂਕਿ ਇਹ ਇੱਥੋਂ ਤੱਕ ਨਹੀਂ ਮੁੱਕਦੀ, ਇਹ ਤਾਂ ਹੋ ਗਿਆ ਵੀ ਸਿਰਫ ਆਪਾਂ ਆਪਣੇ ਆਪ ਨੂੰ ਐਂਟਰਟੇਨ ਕਰਨ ਦੇ ਲਈ ਇੱਧਰ ਉੱਧਰ ਆਪਾਂ ਝਾਤੀਆਂ ਮਾਰਦੇ ਹਾਂ, ਆਪਾਂ ਅਲੱਗ ਅਲੱਗ ਸੋਰਸਿਸ ਆਪਾਂ ਲੱਭਦੇ ਹਾਂ ਕਰਦੇ ਹਾਂ, ਪਰ ਇਸ ਤੋਂ ਅਗਲੀ ਸਟੇਜ ਜਿਹੜੀ ਆ ਉਹ ਫਿਰ ਥੋੜ੍ਹੀ ਜਿਹੀ ਸੰਜੀਦਾ ਵਾ, ਕਿਉਂਕਿ ਇਸ ਤੋਂ ਅੱਗੇ ਫਿਰ ਹੋਰ ਕੀ ਕਰਾਂਗੇ ਆਪਾਂ,
0: ਹਾਂ ਉਹ ਇੱਕ ਹਾਏ ਜੇ ਨਹੀਂ ਮਿਲਦਾ ਪਿਆ ਫਿਰ ਉਹ ਹਾਏ ਆਪਾਂ ਕਿਤੇ ਹੋਰ ਲੱਭਣ ਜਾਂਦੇ,
1: ਕਿਉਂਕਿ ਇਹ ਜਿਹੜੀ ਤੁਸੀਂ ਸੋਚ ਕੇ ਵੇਖੋ ਵੀ ਸਾਨੂੰ ਜਿਹੜੀ ਆਪਣੇ ਆਪ ਨੂੰ ਐਂਟਰਟੇਨ ਕਰਨ ਦੀ ਕੋਈ ਮਾੜੀ ਗੱਲ ਨਹੀਂ,
0: ਟਰੂ,
1: ਪਰ ਆਪਣੇ ਆਪ ਨੂੰ ਐਂਟਰਟੇਨ ਕਰਨ ਦੇ ਚੱਕਰ ਦੇ ਵਿੱਚ ਅਸੀਂ ਕੰਮ 'ਤੇ ਵੀ ਬੋਰੀਅਤ ਫੀਲ ਕਰਨ ਲੱਗ ਪਿਆ। ਸਾਨੂੰ ਲੱਗਦਾ ਵੀ ਕੰਮ 'ਤੇ ਵੀ ਐਂਟਰਟੇਨਮੈਂਟ ਚਾਹੀਦੀ ਆ, ਕੰਮ ਦੇ ਉੱਤੇ ਵੀ ਟੀ ਵੀ ਲੱਗ ਗਏ, ਕੰਮ 'ਤੇ ਵੀ ਸਾਡੇ ਹੱਥਾਂ 'ਚੋਂ ਫੋਨ ਨਹੀਂ ਛੁੱਟਦੇ, ਕਿਉਂਕਿ ਉੱਥੇ ਵੀ ਸਾਨੂੰ ਉਹ ਸਾਨੂੰ ਲੱਗਦਾ ਵੀ ਉਹ ਮਾੜਾ ਜਿਹਾ ਸਰੀਰ ਥੱਕ ਗਿਆ, ਉਹ ਕੰਮ ਵੱਧ ਹੋ ਗਿਆ, ਘੱਟ ਹੋ ਗਿਆ, ਕਸਟਮਰ ਨਹੀਂ ਆਇਆ, ਕੁਛ ਹੋ ਗਿਆ, ਦਵਾ ਦਵ ਰੀਲ ਵੇਖ ਲਈ, ਆਪਣੇ ਆਪ ਨੂੰ ਖੁਸ਼ ਕਰ ਲਈਏ ਪਹਿਲਾਂ।
0: ਬਿਲਕੁਲ ਠੀਕ।
1: ਸੋ ਉਹਦੇ ਫਿਰ ਕੀ ਸਾਈਡ ਇਫੈਕਟ ਨੇ ਉਹ ਆਪਾਂ ਚਲੋ ਅੱਗੇ ਕਈ ਵਾਰੀ
0: ਕੀਤੀ ਹੈ ਗੱਲ। ਆਪਾਂ ਬੇਸਿਕਲੀ ਨਾ, ਵੈਸੇ ਹਰ ਕੋਈ ਆਪਣੀ ਲਾਈਫ ਦਾ, ਆਪਣੀ ਬੋਡੀ ਦਾ, ਆਪਣੇ ਮਨ ਦਾ ਆਪ ਹੀ ਜ਼ਿੰਮੇਵਾਰ ਆ, ਪਰ ਆਪਾਂ ਸਭ ਤੋਂ ਜ਼ਿਆਦਾ ਜੇ ਜ਼ਿੰਮੇਵਾਰੀ ਚੱਕੀ ਹੋਈ ਆ ਨਾ, ਤਾਂ ਸਿਰਫ ਇਸ ਸਾਈਡ ਦੀ ਕਿ ਮੇਰਾ ਟਾਈਮ ਪਾਸ ਹੁੰਦਾ ਰਹੇ, ਮੈਂ ਐਂਟਰਟੇਨ ਰਵਾਂ, ਸਭ ਤੋਂ ਜ਼ਿਆਦਾ ਆਪਣਾ ਮੇਜਰ ਟਾਈਮ ਇਸ ਚੀਜ਼ 'ਚ ਨਿਕਲਦਾ, ਕਿਉਂਕਿ ਉਹ ਜਿਹੜਾ ਡੋਪਾਮੀਨ ਆ, ਜਿਹੜਾ ਸੈਰੋਟੋਨਿਨ ਆ, ਉਹ ਈਜ਼ੀਲੀ ਬਹੁਤ ਅਵੇਲੇਬਲ ਆ। ਗੱਲ ਇਹ ਆ ਕਿ ਉਹੀ ਜੇ ਕੰਮ 'ਤੇ ਵੀ ਬੈਠੇ ਪਏ ਹੋ, ਅਤੇ ਅਗੇਨ ਮੈਂ ਤੁਹਾਡੇ ਨਾਲ ਗੱਲ ਨਾ ਕਰਕੇ ਮੈਂ ਚਾਰ ਕੁ ਰੀਲਾਂ ਵੇਖ ਲਊਂਗਾ, ਸਹੀ ਕਿ ਨਹੀਂ, ਪੁਨੀਤ ਸੁਪਰ ਸਟਾਰ ਦੀਆਂ, ਅਤੇ ਮੈਂ ਉਹ 'ਚ ਖੁਸ਼ ਹੋ ਜਾਊਂਗਾ। ਬਸ ਇਹ ਗੱਲ, ਹੋਰ ਕੋਈ ਗੱਲ ਨਹੀਂ।
1: ਸੋ ਇਹ ਵੱਡੀ ਸਮੱਸਿਆ ਵਾ। ਸੋ ਇਹਦੇ ਨਾਲ ਤੁਸੀਂ ਕਹੋਗੇ ਵੀ ਹੋਰ ਕੀ ਸਮੱਸਿਆ, ਠੀਕ ਹੈ, ਇਹਦੇ ਨਾਲ ਫਿਰ ਆਪਾਂ ਵੈਸੇ ਤਾਂ ਅੱਗੇ ਕਿੰਨੀ ਵਾਰੀ ਕਰ ਚੁੱਕੇ ਹਾਂ, ਪਰ ਇਹਦੇ ਨਾਲ ਜੇ ਤੁਸੀਂ ਜੋੜਨਾ ਨਾ, ਤਾਂ ਤੁਸੀਂ ਆਪਣੇ ਸੁੱਖ, ਆਰਾਮ, ਚੈਨ, ਫੈਮਿਲੀ ਟਾਈਮ, ਨੀਂਦ ਨੂੰ ਜੋੜ ਲਓ ਤੁਸੀਂ।
0: ਬੇਸਿਕਲੀ
1: ਆਪਾਂ ਜਿਹੜੀ ਕੱਲ੍ਹ ਵੀ ਗੱਲ ਕਰ ਰਹੇ ਹਾਂ, ਸਾਡੀ ਜਿਹੜੀ ਇਰੀਟੇਸ਼ਨ ਹੈ, ਸਾਡਾ ਜਿਹੜਾ ਪੇਸ਼ੈਂਸ ਲੈਵਲ ਆ, ਸਾਨੂੰ ਕਿਸੇ ਦਾ ਮਜ਼ਾਕ ਨਹੀਂ ਪਸੰਦ ਆਉਂਦਾ, ਸਾਨੂੰ ਮਤਲਬ ਕਿਸੇ ਨਾਲ ਆਪਾਂ ਲੜਨ ਨੂੰ ਪੈਂਦੇ ਆਪਾਂ ਨਿੱਕੀ ਨਿੱਕੀ ਗੱਲ 'ਤੇ, ਅਤੇ ਉਹਦਾ ਵੱਡਾ ਰੀਜ਼ਨ ਹੈ ਨੀਂਦ ਸਾਡੀ ਪੂਰੀ ਨਹੀਂ ਹੁੰਦੀ, ਸਰੀਰ ਬਹੁਤਾ ਥੱਕਿਆ ਥੱਕਿਆ ਰਹਿੰਦਾ, ਅਤੇ ਉਹਦੇ ਪਿੱਛੇ ਰੀਜ਼ਨ ਵੀ ਕਿਸੇ ਹੱਦ ਤੱਕ ਸਾਡੀ ਐਂਟਰਟੇਨਮੈਂਟ ਐਡਿਕਸ਼ਨ ਆ।
0: ਹਾਂ ਬਿਲਕੁਲ,
1: ਕਿਉਂਕਿ ਆਪਾਂ ਸੌਂ ਰੁਕ
0: ਨਹੀਂ ਪਾਉਂਦੇ ਨਾ ਆਪਾਂ।
1: ਇੱਕ ਨਾ ਪਹਿਲੀਆਂ ਦੇ ਵਿੱਚ ਇਹੀ, ਜਾਂ ਮੰਨ ਲਓ ਜਦੋਂ ਇਹ ਚੀਜ਼ਾਂ ਨਹੀਂ, ਤਾਂ ਆਪਾਂ ਸੌਣ ਤੋਂ ਪਹਿਲਾਂ ਵਾਲਾ ਇੱਕ ਟਾਈਮ ਹੁੰਦਾ, ਜਦੋਂ ਤੁਸੀਂ ਹਾਲੇ ਨੀਂਦ ਨਹੀਂ ਆਈ ਤੁਹਾਨੂੰ, ਪਰ ਤੁਸੀਂ ਬੈੱਡ ਦੇ ਉੱਤੇ ਪੈ ਗਏ ਹੋ, ਅਤੇ ਉਦੋਂ ਉਹ ਵਾਲਾ ਬੜਾ ਬੈਸਟ ਟਾਈਮ ਹੁੰਦਾ, ਤੁਹਾਨੂੰ ਨਾ ਸਾਰੇ ਦਿਨ ਦੀ ਪਿਕਚਰ ਜੀ ਤੁਹਾਡੇ ਦਿਮਾਗ 'ਚ ਘੁੰਮਦੀ ਆ, ਜਾਂ ਜਿਹੜਾ ਕੋਈ ਮੇਨ ਇਸ਼ੂ ਆ ਉਹਦੇ ਉੱਤੇ ਤੁਸੀਂ ਮਾੜਾ ਮਾੜਾ ਸੋਚਦੇ ਹੋ, ਅਤੇ ਤੁਹਾਨੂੰ ਹੌਲੀ ਹੌਲੀ ਸੋਚਦਿਆਂ ਕਈ ਵਾਰੀ ਉਹਨਾਂ ਚੀਜ਼ਾਂ ਦੇ ਹੱਲ ਵੀ ਲੱਭਦੇ ਸੀ, ਕਿਉਂਕਿ ਉਹ ਸ਼ਾਂਤ ਟਾਈਮ, ਅਤੇ ਫਿਰ ਹੌਲੀ ਹੌਲੀ ਤੁਹਾਨੂੰ ਨੀਂਦ ਆ ਜਾਂਦੀ, ਤੁਸੀਂ ਰੱਬ ਕਰਦੇ ਹੋ ਅਤੇ ਹੈ ਨਾ ਸ਼ਾਂਤ ਹੋ ਕੇ, ਅਤੇ ਤੁਸੀਂ ਸੌਂ ਜਾਂਦੇ ਹੋ। ਪਰ ਹੁਣ ਆਪਾਂ ਉਸ ਵੇਲੇ ਤੱਕ ਐਂਟਰਟੇਨ ਆਪਣੇ ਆਪ ਨੂੰ ਕਰਦੇ ਹਾਂ, ਆਪਣੇ ਆਪ ਹੀ ਹੱਥੋਂ ਫੋਨ ਛੁੱਟ
0: ਜਾਂ ਤਾਂ ਥੜਾਮ ਕਰਕੇ ਮੂੰਹ ਤੇ ਨਹੀਂ ਡਿੱਗਦਾ,
1: ਜਾਂ ਫਿਰ ਤੁਸੀਂ ਮਤਲਬ ਇੱਕ 80% ਵਾਲੀ ਉਹ ਜਿਹੜੀ ਸੁਸਤ ਅਵਸਥਾ 'ਚ ਚੱਲ ਜਾਂਦੇ ਹੋ ਤੁਸੀਂ, ਹੈ ਨਾ, ਅਤੇ ਬੇਹੋਸ਼ੀ ਜੀ 'ਚ, ਅਤੇ ਤੁਸੀਂ ਅੱਖਾਂ ਖੋਲ੍ਹੇ ਬਿਨਾਂ ਬੰਦ ਬੰਦ ਅੱਖਾਂ ਦੇ ਨਾਲ ਐਂ ਸਾਈਡ ਦੇ ਉੱਤੇ ਫੋਨ ਜਿਹੜਾ ਟਕਾ ਦਿੰਦੇ ਹੋ ਵੀ ਹੁਣ ਨਾ
0: ਪਹੁੰਚ ਹੀ ਜਾਏਗਾ ਤੂੰ ਕਿਤੇ ਨਾ ਕਿਤੇ,
1: ਅਤੇ ਨਾਲ ਦੀ ਨਾਲ ਹੀ ਓਕੇ ਹੋ ਜਾਂਦਾ ਕੰਮ। ਆਪਾਂ ਮਤਲਬ ਬਿਲਕੁਲ ਵੀ ਸਪੇਸ ਨਹੀਂ ਛੱਡ ਰਹੇ ਆਪਣੇ ਆਪ ਦੇ ਲਈ।
0: ਫੈਕਟ ਮੈਂ ਆਪਣਾ ਸੈਲਫ ਐਗਜ਼ਾਮਪਲ ਦੇ ਸਕਦਾ, ਮੈਨੂੰ ਬਹੁਤ ਜ਼ਿਆਦਾ ਸ਼ੌਂਕ ਪਿਆ ਮੇਰੇ ਖਿਆਲ ਨਾਲ 2010-11 ਦੇ ਟਾਈਮ 'ਚ, ਲੈਪਟੋਪ ਨਵਾਂ ਨਵਾਂ ਆਇਆ ਸੀਗਾ, ਫਿਲਮਾਂ ਵੇਖਣ ਦਾ, ਹੈ ਨਾ। ਫਿਰ ਜਦੋਂ ਫਿਲਮਾਂ ਵੇਖ ਲਿੱਤੀਆਂ ਇਸ ਪਾਸੇ ਦੀਆਂ, ਮਾਰਟਿਨ ਸਕੋਰਸੇਜ਼ੀ ਵਗੈਰਾ, ਫਿਰ ਤਾਂ ਬਿਲਕੁਲ ਹੀ ਹੈ ਨਾ ਧੁਨੀ ਲੱਗ ਗਈ ਕਿ ਫਿਲਮ ਦੇਖਣੀ। ਮੈਨੂੰ ਅੱਜ ਵੀ ਨਾ ਕਈ ਵਾਰੀ ਰਾਤ ਨੂੰ ਫੀਲ ਹੁੰਦਾ ਮੈਂ ਲੈਪਟੋਪ ਔਨ ਕਰਾਂ, ਕੁਛ ਤਾਂ ਦੇਖ ਲਾ, ਕੁਛ ਅੱਧੇ ਘੰਟੇ ਦਾ ਦੇਖ ਲਵਾਂ, ਇੱਛਾ ਨਹੀਂ ਹੈ, ਮਨ ਨਹੀਂ, ਅੱਛਾ ਪਤਾ ਵੀ ਨਹੀਂ ਹੈ, ਕੋਈ ਇਹ ਵੀ ਨਹੀਂ ਕਿ ਯਾਰ ਆਹ ਚੀਜ਼ ਮੈਂ ਸਾਈਡ 'ਤੇ ਆਪਣੀ ਲਿਸਟ 'ਚ ਐਡ ਕੀਤੀ ਹੋਈ ਕਿ ਆਹ ਫਿਲਮ ਵੇਖਣੀ, ਆਹ ਸ਼ੋਅ ਵੇਖਣਾ ਸ਼ੁਰੂ ਕਰਨਾ,
1: ਕੁਛ ਨਹੀਂ ਆ,
0: ਕੁਛ ਵੀ ਨਹੀਂ ਆ।
1: ਪਰ ਇਹਦੇ ਪਿੱਛੇ ਨਾ
0: ਇੱਕ ਨਿਯਮ ਬਣਾ ਲਿਆ ਹੋਇਆ ਬਿਨਾਂ ਗੱਲ ਦਾ।
1: ਹਾਂ, ਇਹ ਨਿਯਮ ਇੱਦਾਂ ਦਾ ਵਾ, ਤੁਸੀਂ ਰਿਲਾਈਜ਼ ਕਰੋਗੇ ਕਿ ਤੁਸੀਂ ਬਹੁਤ ਜ਼ਰੂਰੀ, ਮੰਨ ਲਓ ਤੁਹਾਡੀ ਲਾਈਫ 'ਚ ਕੋਈ ਇਸ਼ੂ ਚੱਲ ਰਿਹਾ, ਜਾਂ ਤੁਹਾਡਾ ਬਹੁਤ ਜ਼ਰੂਰੀ ਕੋਈ ਕੰਮ ਅਟਕਿਆ ਵਾ, ਬਹੁਤ ਅਰਜੈਂਟ ਵੀ ਹੋ ਸਕਦਾ, ਅਰਜੈਂਟ ਕੰਮ ਲਾ ਲਓ ਤੁਸੀਂ, ਪਰ ਤੁਹਾਨੂੰ ਲੱਗਦਾ ਹੈ ਵੀ ਇਹਨੂੰ ਮੈਂ ਕੱਲ ਕਰ ਲੂੰਗਾ, ਇਹਨੂੰ ਨਿਬੇੜ ਕੇ, ਹਲੇ ਨਾ ਉਹ ਚੀਜ਼ ਪਈ ਹੈ ਮੇਰੀ,
0: ਡਿਸਟ੍ਰੈਕਸ਼ਨ ਪਈ ਹੈ,
1: ਉਹ ਡਿਸਟ੍ਰੈਕਸ਼ਨ ਪਈ ਹੈ ਜਿਹੜੀਆਂ ਮੈਂ ਰੀਲਾਂ ਨੂੰ ਹੱਥ ਮਾਰਨਾ, ਜਾਂ ਮੈਂ ਅੱਧਾ ਘੰਟਾ ਟੀ ਵੀ ਵੇਖਣਾ, ਜਾਂ ਉਹ ਕਰਨਾ, ਉਹਦੀ ਇੰਪੋਰਟੈਂਸ ਸਾਨੂੰ ਵੱਧ ਲੱਗ ਰਹੀ ਹੈ, ਕਿਉਂ? ਕਿਉਂਕਿ ਆਪਾਂ ਅਡਿਕਟਿਡ ਹੋ ਗਏ ਹਾਂ।
0: ਟਰੂ, ਇਹ ਗੱਲ ਸਹੀ,
1: ਸਾਡੇ ਦਿਮਾਗ ਨੂੰ ਲੱਗਦਾ ਵੀ ਆਹ ਈਜ਼ੀ ਚੀਜ਼ ਆ।
0: ਹਾਂ, ਗੈਟ ਅਵੇ ਹੋ ਗਿਆ ਨਾ ਇੱਕ, ਕਿ ਉਹੀ ਜਿਹੜਾ ਫੋਨ 'ਤੇ ਗੈਟ ਅਵੇ ਆ, ਉਹ ਇੱਕ ਕੌਂਸਰਟ 'ਚ ਜਦੋਂ ਤੁਸੀਂ ਜਾਂਦੇ ਹੋ, ਉਹ ਇੱਕ ਬਹੁਤ ਹਾਈ ਲੈਵਲ ਦਾ ਗੈਟ ਅਵੇ ਮਿਲਦਾ ਤੁਹਾਨੂੰ, ਕਿਉਂਕਿ ਤੁਸੀਂ ਫਿਜ਼ੀਕਲੀ ਉੱਥੇ ਹੋ, ਮੈਚ ਵੇਖਣ ਜਾਂਦੇ ਹੋ ਸਟੇਡੀਅਮ 'ਚ, ਜਾਂ ਫਿਰ ਉੱਦਾਂ ਟੀ ਵੀ 'ਚ ਦੇਖ ਰਹੇ ਹੋ, ਇੱਕ ਬਹੁਤ ਤਗੜਾ ਗੈਟ ਅਵੇ ਆ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਮੇਂ ਤੱਕ ਉਹਦੇ ਨਾਲ ਜੁੜੇ ਹੋਏ, ਤੁਹਾਨੂੰ ਲੱਗਦਾ ਮੈਂ ਅੰਦਰ, ਸਿਨੇਮਾ ਐਜ਼ ਐਨ ਐਕਸਪੀਰੀਅੰਸ ਇਸੇ ਤਰ੍ਹਾਂ ਹੀ ਹੈ। ਇਸ ਹੀ ਹਾਰਮੋਨ ਨੂੰ ਰਿਲੀਜ਼ ਕਰਾਉਣ ਲਈ ਤਾਂ ਦੇ ਆਰ ਬਿਲਟ ਦਾ ਵੇ ਦੇ ਆਰ ਬਿਲਟ, ਜਿੰਨੇ ਵੀ ਸਟੇਡੀਅਮ ਹੋ ਗਏ, ਕੌਨਸਰਟ ਹਾਲ ਹੋ ਗਏ, ਸਿਨੇਮਾ ਸਕਰੀਨਸ ਹੋ ਗਈਆਂ, ਹੈ ਨਾ। ਪਰ ਗੱਲ ਇਹ ਕਿ ਹੁਣ ਇੰਨੇ ਆਪਸ਼ਨਸ ਆ ਗਏ ਆ, ਐਂਡ ਉਹ ਵਾਲੀ ਫੀਲਿੰਗ ਅਸੀਂ ਬਾਰ ਬਾਰ ਚੇਜ਼ ਕਰਨਾ ਚਾਹੁੰਦੇ।
1: ਹੁਣ ਮੇਲੋ ਤੁਹਾਨੂੰ ਲੰਮੇ ਪਾ ਕੇ ਫਿਲਮਾਂ ਵਿਖਾਉਣ ਲੱਗ ਪਏ।
0: ਹਾਂ,
1: ਇਹ ਕੋਈ ਮਤਲਬ ਤੁਹਾਡੀ ਬੋਡੀ ਦੇ ਲਈ ਇਹ ਕੋਈ ਬਹੁਤ ਵਧੀਆ ਸਾਈਨ ਨਹੀਂ ਆ।
0: ਸਹੀ ਗੱਲ ਆ,
1: ਬੜਾ ਫਰਕ ਹੀ ਹੁਣ ਬਹੁਤੇ ਲੋਕ ਤੁਸੀਂ ਨੋਟ ਕਰੋਗੇ ਉਹ ਇਹ ਸ਼ਿਕਾਇਤ ਕਰਦੇ ਆ ਵੀ ਫਲਾਣੇ ਥਾਂ ਦੇ ਉੱਤੇ ਰਿਕਲਾਈਨਰ ਨਹੀਂ ਆ ਸਾਡਾ ਲੱਕ ਪੀੜ ਹੁੰਦਾ ਹੀ ਨੀ ਉੱਥੇ ਬਹਿ ਸਕਦੇ
0: ਟਰੂ
1: ਸਾਡੇ ਕੋਲ ਨਹੀਂ ਉੱਥੇ ਫਿਲਮ ਵੇਖੀ ਜਾਂਦੀ ਉਹਦੇ 'ਚ ਹੀ ਜਾਣਗੇ ਕਿਉਂਕਿ ਤੁਹਾਡੀ ਸੁੱਖ ਸੁਵਿਧਾ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਉਸ ਹਿਸਾਬ ਦੇ ਨਾਲ ਟਾਲ ਦਿੱਤੀਆਂ ਗਈਆਂ ਵੀ ਤੁਸੀਂ ਆ ਵੀ ਜਿਹੜਾ ਵਾ ਇੱਦਾਂ ਹੀ ਹੋਰ ਰਿਲੈਕਸ ਹੋ ਜਾਓ
0: ਇੱਦਾਂ ਦਾ ਐਕਸਟਰਾ ਆ ਗਿਆ ਨਾ ਸਰ ਆਪਾਂ ਜਦ ਦੀ ਗੱਲ ਕਰਦੇ ਹਾਂ ਕਿ ਐਕਸਟਰਾ ਨਾਲ ਨਾਲ ਜੁੜਦਾ ਆ ਰਿਹਾ ਕਿ ਇਕੱਲਾ ਇੰਟਰਟੇਨਮੈਂਟ ਨਹੀਂ ਐਕਸਟਰਾ ਵੀ ਹੈ ਕੁਛ ਇੱਦਾਂ ਦਾ ਵੀ ਐਕਸਟਰਾ ਇਹ ਆ ਗਿਆ ਨਾ ਕਿ ਕੰਫਰਟੇਬਲ ਹੋ ਕੇ ਵੇਖੂੰਗਾ ਜੀ ਮੈਂ ਫਿਲਮ ਵੀ ਵੇਖੂੰਗਾ ਅਤੇ ਬਲੈਂਕਟ ਵੀ ਦੇ ਜਾ ਬਈ ਤੂੰ ਹੈ ਨਾ ਬੈੱਡ ਵੀ ਹੋਵੇ ਪ੍ਰੋਪਰ ਜਿਹਾ ਹੈ ਨਾ ਹੁਣ ਤਾਂ ਕਿੰਨੇ ਸਿਨੇਮਿਆਂ ਨੇ ਇਹ ਵੀ ਕਰਤਾ ਹੋਇਆ ਨਾ ਕਿ ਇਫ ਯੂ ਬਾਏ ਇੱਕ ਪਤਾ ਨਹੀਂ ਕਿਹੜੀ ਕਲਾਸ ਦੀ ਟਿਕਟ ਹੁੰਦੀ ਆ ਕਿ ਉਹ ਫਿਰ ਆਪੇ ਹੀ ਆਉਂਦੇ ਆ ਤੁਹਾਨੂੰ
1: ਗੋਲਡ ਦੇ ਵਿੱਚ ਦਿੰਦੇ ਆ
0: ਹਾਂ ਕਿ ਸਮਾਨ ਤੁਹਾਨੂੰ ਦੇਣ ਆ ਜਾਣਗੇ ਤੁਸੀਂ ਇੱਥੋਂ ਹੀ ਦੱਸ ਦੋ
1: ਕਿ ਉਹਨਾਂ ਨੇ ਉੱਥੇ ਦੇਈ ਜਾਣਾ
0: ਤੇ
1: ਇੱਕ ਉਹ
0: ਨਵਾਬੀ ਕੰਮ ਪੂਰਾ
1: ਹਾਂ ਇੱਕ ਹੋਰ ਵੀ ਆ ਉਹਦੇ ਵਿੱਚ ਤੁਸੀਂ ਪੇ ਤੁਸੀਂ ਕਰ ਦਿਓ ਇੱਕ ਤਾਂ ਹੁੰਦਾ ਪ੍ਰੀਪੇਡ ਹੁੰਦਾ ਵਾ ਇੱਕ ਹੁੰਦਾ ਵਾ ਵੀ ਪੇ ਤੁਸੀਂ ਕਰ ਦਿਓ ਪਰ ਉਹ ਚ ਮੈਨਿਊ ਤੁਹਾਨੂੰ ਦੇ ਜਾਂਦੇ ਆ ਤੁਸੀਂ ਉੱਥੇ ਮਤਲਬ ਡਿਨਰ ਡੁਨਰ ਉੱਥੇ ਕਰ ਲਓ ਤੁਸੀਂ ਜੋ ਵੀ ਕਰਨਾ ਜੋ ਸਾਨੂੰ ਘਰੀ ਆਦਤਾਂ ਪਈਆਂ ਬੇਸਿਕਲੀ ਵੀ ਆਪਾਂ ਟੀਵੀ ਵੇਖੀ ਗਏ ਤੇ ਖਾਈ ਗਏ ਪਰ ਜੇ ਤੁਸੀਂ ਮਤਲਬ ਲਾਗੇ ਕਿਸੇ ਦੇ ਬੈਠੇ ਹੋ ਕੋਈ ਲਾਗੇ ਖਾਰ ਫਿਰ ਬੜੀ ਚਿੜ ਮਾਰ ਲਿਟਰਲੀ ਉਹਦੀਆਂ ਆਦਤਾਂ ਤੋਂ ਉਹਨੇ ਜੋ ਜੋ ਮੰਗਾਇਆ ਤੋਂ ਉਹਨਾਂ ਲੱਗਦਾ ਸੀ ਵੀ ਉਹ ਵਿਚਾਰੀ ਨਾ ਬੜੀ ਸਟ੍ਰੈਸ ਚ ਆ
0: ਠੀਕ ਹੈ
1: ਤਿੰਨ ਤੇ ਉਹ ਕ੍ਰਿਸ਼ਨਾ ਜੀ ਕੋਕਾਂ ਹੀ ਪੀ ਗਈ
0: ਓਕੇ ਮਾਈ ਗੋਡ
1: ਠੀਕ ਹੈ ਤੇ ਜੋ ਉਹਨੇ ਖਾਧਾ ਵੀ ਮਤਲਬ ਸਾਰਾ ਜੰਕ ਫੂਡ ਹੈ ਜੋ ਵੀ ਥਰੂ ਆਊਟ ਮਤਲਬ ਉਹਦੀ ਉਹਦੀ ਜਿਹੜੀ ਵੇਖ ਕੇ ਸ਼ਕਲ ਜੋ ਲੱਗਦਾ ਨਹੀਂ ਵੀ ਇੰਨਾ ਕਿੱਦਾਂ ਖਾ ਸਕਦਾ ਕੋਈ ਪਰ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਨਾ ਕੋਈ ਨਾ ਉਹਨੂੰ
0: ਮਾਈਟ ਬੀ ਗੋਇੰਗ ਥਰੂ ਸਮਥਿੰਗ
1: ਹਾਂ ਤੇ ਫਿਲਮ ਤੇ ਬਿਲਕੁਲ ਉਹ ਮਤਲਬ ਕਹਿ ਲਓ ਵੀ ਉਹਨੇ ਕੀ ਵੇਖਣੀ ਸੀ
0: ਮਤਲਬ ਬੰਦੇ ਦਾ ਧਿਆਨ ਜ਼ਿਆਦਾ ਟਾਈਮ ਇੱਥੇ ਹੀ ਨਿਕਲਦਾ
1: ਉਹਦਾ ਇੰਜੋਏ ਤੇ ਉਹਨੇ ਉਹ ਕੀ ਕਰਨਾ ਸੀ ਪਰ ਉਹ ਚੀਜ਼ਾਂ ਮਤਲਬ ਆਪਾਂ ਇਹ ਕਹਿੰਦੇ ਵੀ ਆਪਣੇ ਆਪ ਤੋਂ ਭੱਜ ਕੇ ਅੱਛਾ ਉਹਦੇ ਵਿੱਚ ਅੱਜ ਕੱਲ੍ਹ ਉਹ ਬਹੁਤ ਕਾਮਨ ਚੱਲ ਰਿਹਾ ਉਹ ਵੀ ਇਸੇ ਦਾ ਹੀ ਪਾਰਟ ਹੈ ਅੱਗੇ ਜਿਹੜੀ ਇਕੱਲੇ ਦੇ ਇਕੱਲੇ ਘੁੰਮਣਾ ਅੱਜ ਕੱਲ ਉਹ ਨੀ ਆ ਵੀ ਸਾਥ ਜਿੱਦਾਂ ਨਾ ਅਸੀਂ ਹੁਣ ਯਾਰ ਉਹਨਾਂ ਚੋਂ ਜਿਹੜੇ ਬਾਥਰੂਮ ਜਾਣ ਲਈ ਵੀ ਸਾਥ ਭਾਲਦੇ ਆ
0: ਸਹੀ ਗੱਲ
1: ਹੈ ਨਾ ਅਸੀਂ ਕਹਿਣਾ ਯਾਰ
0: ਸਕੂਲ ਕਾਲਜ ਨਾ ਮਾਣ ਨੀ ਹੁੰਦਾ ਭਰਾਵਾਂ ਤੇ
1: ਹਾਲੇ ਵੀ ਏਦਾਂ ਹੀ ਆ
0: ਬਿਲਕੁਲ ਠੀਕ ਗੱਲ ਹੈ
1: ਪਰ ਹੁਣ ਵੇਖੋ ਵੀ ਆਪਾਂ ਕਿੰਨੇ ਕਿੰਨਾ ਜ਼ਿਆਦਾ ਬਦਲ ਗਿਆ ਹੁਣ ਪਤਾ ਨੀ ਇਹਨੂੰ ਆਪਾਂ ਕੌਨਫੀਡੈਂਸ ਕਵਾਂਗੇ ਜਾਂ ਕੀ ਕਵਾਂਗੇ ਵੀ ਮਤਲਬ ਜਾਂ ਫਿਰ ਇਹ ਕਹਿ ਲਓ ਵੀ ਸਾਨੂੰ ਅੱਗੇ ਸਾਥ ਚਾਹੀਦਾ ਹੁਣ ਸਾਡੇ ਕੋਲ ਫੋਨ ਦਾ ਸਾਥ ਆ
0: ਫੋਨ ਦਾ ਸਾਥ ਹੈ ਇੱਕ ਇਹ ਵੀ ਹੈ ਕਿ ਮਤਲਬ ਉਹੀ ਗੱਲ ਹੈ ਜਿਹੜੀ ਸੜਕ ਖੁੱਲ੍ਹੀ ਨਹੀਂ ਉੱਥੇ ਤਾਂ ਗੱਡੀ ਜਾਣੀ ਨਹੀਂ ਹੁਣ ਇਹ ਸੜਕ ਖੁੱਲ੍ਹ ਗਈ ਹੈ ਨਾ ਤੁਹਾਨੂੰ ਪਤਾ ਲੱਗ ਗਿਆ ਯੂਟਿਊਬ 'ਤੇ ਕਿੰਨੇ ਜ਼ਿਆਦਾ ਮਸ਼ਹੂਰ ਟਰੈਵਲਰਸ ਨੇ ਜਿਹੜੇ ਸੋਲੋ ਟਰੈਵਲ ਕਰਦੇ ਆ 180 ਕੰਟਰੀ 190 ਕੰਟਰੀ ਹੈ ਨਾ ਬੰਦਾ ਕਹਿੰਦਾ ਮੈਂ ਇਕੱਲਾ ਤਾਂ ਆਰਾਮ ਨਾਲ ਕਿਤੇ ਵੀ ਰਹਿ ਸਕਦਾ ਸਾਰੀ ਦੁਨੀਆ ਘੁੰਮ ਸਕਦਾ ਐਂਡ ਅਗੇਨ ਆਪਾਂ ਥੋੜ੍ਹੀ ਥੋੜ੍ਹੀ ਇਹ ਗੱਲ ਹਰ ਵਾਰੀ ਕੀਤੀ ਅੱਜ ਵੀ ਥੋੜ੍ਹੀ ਜਿਹੀ ਹੋਣੀ ਹੈ ਨਾ ਟਾਈਮ ਦੇ ਕਾਰਨ ਕਿ ਇਟ ਇਜ਼ ਆਲ ਸੋਲ ਟਰੈਵਲਿੰਗ ਐਂਡ ਸੋਲੋ ਇਹ ਕਰਨਾ ਸ਼ਾਇਦ 0.00001% ਬੰਦੇ ਦਾ ਜੈਨੂਅਲੀ ਦਿਲੋਂ ਨਿਕਲਦਾ ਹੋਏਗਾ ਹੈ ਨਾ ਬਹੁਤ ਹੀ ਜ਼ਿਆਦਾ ਬੰਜਾਰੀ ਪ੍ਰਵਿਰਤੀ ਵਾਲੇ ਬੰਦੇ ਦੇ ਅੰਦਰ ਹੋਏਗਾ ਅਦਰਵਾਈਜ਼ ਟਰੈਵਲਿੰਗ
1: ਬਹੁਤ ਜ਼ਿਆਦਾ
0: ਕਿ ਨਾਲ ਇਕੱਠੇ ਕਰਨ ਵਾਲਾ ਹਾਂ ਇੱਕ ਇਹ ਬੜਾ ਚੱਲਦਾ ਕਿ ਇੱਥੇ ਵੀ ਮੈਂ ਇੱਕ ਦੋ ਦੇਸੀ ਗਰੁੱਪ ਹੀ ਦੇਖੇ ਆ ਕਿ ਤੁਸੀਂ ਇਕੱਲੇ ਇਕੱਲੇ ਤਾਂ ਇਕੱਠੇ ਚੱਲੋ ਆਪਾਂ ਇਕੱਠੇ ਤੋਂ ਹੁਣ ਘੁੰਮਾਉਣ ਲਈ ਲੈ ਕੇ ਜਾ ਰਹੇ ਹਾਂ ਬਾਅਦ ਚੋਂ ਮਿਲ ਗਏ ਲੋ ਆਪਾਂ ਦੋਸਤ ਯਾਰ ਬਣਾ ਲਓ ਇੱਕ ਦੂਸਰੇ ਨੂੰ
1: ਈਵਨ ਤੁਸੀਂ ਨੋਟ ਕਰਿਓ ਤੁਸੀਂ ਅੱਜ ਕੱਲ੍ਹ ਜਦੋਂ ਤੁਸੀਂ ਕੈਫੇ ਵਗੈਰਾ ਜਾਓਗੇ ਨਾ ਚਾਹ ਕੌਫੀ ਸਾਥ ਦੀ ਹੁੰਦੀ ਆ ਵੀ ਬਹਾਨਾ ਚਾਹ ਉੱਨੀ ਇੰਪੋਰਟੈਂਟ ਨਹੀਂ ਹੁੰਦੀ ਕੌਫੀ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਜਿੰਨਾ ਸਾਥ ਅੱਜ ਕੱਲ੍ਹ ਤੁਸੀਂ ਵੇਖੋਗੇ ਕੈਫਿਆਂ ਦੇ ਵਿੱਚ ਬਹੁਤ ਲੋਕ ਇਕੱਲੇ ਬਹਿਣਾ ਪਸੰਦ ਕਰਦੇ ਆ ਉਹਨਾਂ ਕੋਲ ਸਾਥ ਨਹੀਂ ਹੁੰਦਾ
0: ਸਿਟਿੰਗ ਇਸ ਤਰ੍ਹਾਂ ਹੋ ਗਈ ਹੋਈ ਹੈ ਹੁਣ ਕਿੰਨੇ ਕੈਫੇਜ਼ ਆ ਉਹਨਾਂ ਨੇ ਲਾਏ ਹੁਣ ਸਿੱਧੇ ਸਿੱਧੇ ਉਹ ਸਟੂਲ ਜੇ ਲਾਤੇ ਹੋਏ ਆ ਸਾਰੀ ਆਪਣੀ ਵਿੰਡੋਜ਼ ਨੂੰ ਕਨਵਰਟ ਕਰਤਾ ਹੋਇਆ ਅੱਗੋਂ ਕੱਢੇ ਹੋਏ ਆ ਹਨਾ ਕਾਊਂਟਰ ਜੇ
1: ਖੈਰ ਇਹਦੇ ਪਿੱਛੇ ਕੁਛ ਹੋਰ ਵੀ ਨੇ ਲੌਜਿਕ ਆਪਾਂ ਇਹਦੇ ਉੱਤੇ ਹੁਣ ਲੰਮੀ ਚੱਲ ਜਾਣੀ ਗੱਲ ਤੇ ਆਪਣਾ ਜਿਹੜਾ ਟਾਈਮ ਹੁਣ ਥੋੜ੍ਹਾ ਜਿਹਾ ਉਹਦੇ ਵੱਲੋਂ ਆ ਤੇ ਆਪਾਂ ਮੈਸੇਜ ਵੀ ਲੈ ਲਈਏ ਚੇਤਾ ਹੀ ਨਹੀਂ ਕਰਾਇਆ ਯਾਰ ਤੁਸੀਂ
0: ਮੈਂ ਦੋ ਕੁ ਵਾਰੀ ਤੁਹਾਨੂੰ ਇਸ ਤਰ੍ਹਾਂ ਟੀਵੀ ਦਿਖਾਇਆ
1: ਅੱਛਾ ਇੱਦਾਂ ਕੀਤਾ ਸੀ ਓਕੇ ਗਿਲੇ ਸ਼ਿਕਵੇ ਦਿਲ ਸੇ ਨਾ ਲਗਾ ਲੈਣਾ ਕਭੀ ਰੂਠ ਜਾਊਂ ਤੋ ਮਨਾ ਲੈਣਾ
0: ਵਾਹ
1: ਕੱਲ ਕਾ ਕਿਆ ਪਤਾ ਹਮ ਹੋ ਨਾ ਹੋ ਇਸ ਲਈ ਜਬ ਵੀ ਮਿਲੂੰ ਕਭੀ ਸਮੋਸਾ ਕਭੀ ਪਾਣੀ ਪੂਰੀ ਖਿਲਾ ਦੇਣਾ।
0: ਵਾਹ ਕੀ ਬਾਤ ਹੈ, ਵੈਰੀ ਗੁੱਡ, ਕਾਫੀ ਚਟੋਰੇ ਹੋ ਜੇ ਤੁਸੀਂ।
1: ਗੁੱਡ ਗੁੱਡ ਗੁੱਡ। ਰਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਵੀ ਕਾਲਡ 79 89 ਤੇ 89 99। ਹਾਂਜੀ ਬਿਲਕੁਲ ਬਿਲਕੁਲ ਸਹੀ ਸਹੀ ਕਹਿ ਰਹੇ ਹੋ ਤੁਸੀਂ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਸਾਜਿਆਂ ਦਾ 0000 ਦੀ ਦਾ ਜੀ ਦਾ ਕਹਿੰਦੇ ਕਿ ਸਿਰਾ ਕਰਾਤਾ। ਉੱਥੇ ਕਹਿੰਦੇ ਕਿ ਨੀਤੂ ਸਿਡਨੀ ਵਾਲਿਆਂ ਨੇ ਸਾਜਿਆਂ ਨੇ ਅਲਾਪ ਖਿੱਚਿਆ, ਮੇਰੀ ਬੱਸ ਦੀ ਵਿੰਡ ਸਕਰੀਨ ਸਾਰੀ ਪਾਣੀ ਦੇ ਨਾਲ ਭਰ ਗਈ। ਕੀ ਗੱਲ, ਸਾਜੀਆਂ ਗਲਸ਼ਤਾ ਤੁਹਾਡੀ ਵਿੰਡੋ? ਉਹ ਤੁਸੀਂ ਵਾਈਪਰ ਚਲਾ ਲਿਓ,
0: ਵਾਈਪਰ ਚਲਾਓ ਜੀ, ਵਾਈਪਰ ਚਲਾਓ
1: ਭਾਜੀ। ਕੇ ਜੀ ਐਫ ਵਾਲੇ ਹੀਰੋ ਨੇ 700 ਲੋਕਾਂ ਦੇ ਨਾਲ ਇੱਕ ਇੱਕ ਕਰਕੇ ਫੋਟੋ ਖਿਚਾਈ ਸੀ ਪਿੱਛੇ ਜੇ।
0: ਅੱਛਾ ਯਸ਼, ਹਾਂ ਘੈਂਟ ਬੰਦਾ ਯਾਰ, ਵੈਰੀ ਨਾਈਸ, ਗੁੱਡ ਗੁੱਡ ਗਾਏ
1: ਹੈ ਨਾ। ਅਤੇ ਆਪਣਾ ਮਨ ਸਾਹਿਬ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ, ਸਰੋਤਿਆਂ ਨੂੰ, ਅਤੇ ਸਮਾਈਲ ਦੇ ਨਾਲ ਧੰਨਵਾਦ ਜੀ। ਟੇਬਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸਾਡੇ ਘਰੋਂ ਵੀ ਬੱਚੇ ਅਤੇ ਉਹਨਾਂ ਦੇ ਪਾਪਾ ਗਏ ਸੀ ਕਰਨ ਔਜਲਾ ਵੇਖਣ ਦੇ ਲਈ, ਅਤੇ ਸੱਚੀ ਗੱਲ ਹੈ ਭਾਅ ਜੀ, ਉੱਥੇ ਬੱਚੇ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਜਾਈਏ, ਅਤੇ ਅਸੀਂ ਆਪਣੇ ਮਾਪਿਆਂ ਤੋਂ ਅੱਜ ਤੱਕ ਝੱਕ ਦੇ ਰਹੇ ਹਾਂ, ਅਤੇ ਚਲੋ ਵਕਤ ਵਕਤ ਦੀ ਗੱਲ ਆ, ਜੋ ਜਿਉਂਦੇ ਵਾਸਤੇ ਰਹੋ, ਆਪਣੇ ਹਾਲਾਤਾਂ ਨੂੰ ਹੱਸ ਕੇ ਪ੍ਰਵਾਨ ਕਰੋ ਅਤੇ ਜ਼ਿੰਦਗੀ ਨੂੰ ਮਾਣੋ।
0: ਵੈਰੀ ਨਾਈਸ, ਵੈਰੀ ਨਾਈਸ।
1: ਅਤੇ ਅੱਤ ਕਰਾਤੀ ਕਹਿੰਦੇ ਓਕੇ, ਧੰਨਵਾਦ ਜੀ, ਮਿਹਰਬਾਨੀ।
0: ਠੀਕ ਹੈ ਜੀ, ਜਿਸ ਵੀ ਸਮੇਂ ਕਰਾਈਏ ਆਪਾਂ ਓਕੇ ਕਰ ਦਿੰਦੇ ਇਸ ਗੱਲ ਨੂੰ, ਇਹ ਤਾਂ ਮਾਈਂਡ ਹੀ ਨਹੀਂ ਕੀਤਾ।
1: ਨੱਚਣ ਨੂੰ ਕਹਿੰਦੇ ਕਿ ਜੀ ਕਰਦਾ ਨੱਚੋ ਮਿੱਤਰੋ, ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ, ਗਾਉਣ ਨੂੰ ਜੀ ਕਰਦਾ ਅਤੇ ਗਾ ਲਓ ਮਿੱਤਰੋ, ਜ਼ਿੰਦਗੀ ਇੰਜ ਲੰਘਾ ਲਓ ਮਿੱਤਰੋ, ਸਮੇਂ ਵਿੱਚੋਂ ਸਮਾਂ ਕਮਾ ਲਓ ਮਿੱਤਰੋ, ਆਦੀ ਨਾ ਹੋਵੋ ਕਿਸੇ ਚੀਜ਼ ਦੇ, ਆਪਣਾ ਮਨ ਪ੍ਰਚਾਲੋ ਮਿੱਤਰੋ।
0: ਵਾਹ ਵਾਹ ਵਾਹ,
1: ਗੁੱਡ। ਅਤੇ ਬੱਬਲ ਨਾਹਰ ਜੀ ਕਹਿੰਦੇ ਨੇ ਕਿ ਓਕੇ, ਧੰਨਵਾਦ ਜੀ, ਬਹੁਤ
0: ਧੰਨਵਾਦ
1: ਮਿਹਰਬਾਨੀ। ਅਤੇ ਗੁਰਜੀਤ ਜੀ ਕਹਿੰਦੇ ਕਿ ਭਾਅ ਜੀ ਫੁੱਲ ਬੂਟੇ ਵੀ ਮਿਲਦੇ ਨੇ, ਕਿੱਥੇ ਭਲਾ?
0: ਮੇਰੇ ਖਿਆਲ ਨਾਲ ਉਹਨਾਂ ਦੀ ਗੱਲ ਕਰ ਰਹੇ ਹੋਗੇ, ਏ ਕਲਾਸ ਵਾਲਿਆਂ ਦੀ ਨਹੀਂ ਗੱਲ ਕਰ ਰਹੀ ਤੁਸੀਂ?
1: ਹਾਂ, ਫੁੱਲ ਬੂਟਿਆਂ ਬਾਰੇ ਹਲੇ ਮੈਨੂੰ ਪਾ, ਕਿਉਂਕਿ ਜੇ ਉਹ ਤਾਂ ਉਦੋਂ ਹੀ ਆਉਣਗੇ ਫਿਰ ਜੇ ਹੋਏ ਵੀ, ਤਾਂ ਨਹੀਂ ਫੁੱਲ ਬੂਟੇ ਨਹੀਂ, ਆਈ ਥਿੰਕ ਫੁੱਲ ਬੂਟੇ ਨਹੀਂ, ਉਹ ਦੂਸਰਾ ਕੰਮ ਹੈ, ਪਰ ਹੋ ਵੀ ਸਕਦੇ ਆ, ਆਈ ਡੋਨਟ ਨੋ,
0: ਹੋ ਵੀ ਸਕਦੇ। 11 ਸਤੰਬਰ ਨੂੰ ਦੇਖਿਓ ਜੀ, ਇਟਸ ਅ ਸਰਪ੍ਰਾਈਜ਼ ਫੋਰ ਯੂ।
1: ਹਾਂ, ਤੇ ਵੇਟ ਕਰ ਲਓ ਥੋੜੀ, ਹਲੇ ਤਾਂ ਕਿੰਨੇ ਕੁ ਦਿਨ ਰਹਿ ਗਏ, ਕਿਤੇ ਹਲੇ ਫੁੱਲ ਬੂਟੇ ਵੈਸੇ ਵੀ ਹੁਣ ਅਗਲੇ ਮਹੀਨੇ ਲੱਗ ਜਾਣੇ, ਗਰਮੀ ਜੀ ਥੋੜ੍ਹੀ ਘੱਟ, ਸੋਰੀ ਠੰਡ ਥੋੜ੍ਹੀ ਜਿਹੀ ਘੱਟਦੀ ਆ। ਅਤੇ ਗੁੱਡ ਮਾਰਨਿੰਗ ਕਹਿੰਦੇ ਕਿ ਸਰਦਾਰ ਸ਼ੂਸ਼ੀਆਂ ਖਾਣ ਡਿਆਲ ਸਰਦਾਰ ਸ਼ੂਸ਼ੀ ਖਾਂਦਾ, ਕਹਿੰਦੇ ਆਈ ਥਿੰਕ ਕ੍ਰਿਸ਼ਨਾ ਜੀ ਐਂਡ ਯਸ਼ ਜੀ ਡੋਂਟ ਨੋ ਦੈਟ ਇੰਸੀਡੈਂਟ। ਇਹਨਾਂ ਨੂੰ ਕਿੱਥੋਂ ਪਤਾ ਹੋਣਾ,
0: ਬਚਾਈ
1: ਇਹਨਾਂ ਨੂੰ ਕਿੱਥੋਂ ਪਤਾ ਹੋਣਾ,
0: ਉਦਾਂ ਬੜੇ ਬਦਲਾ
1: ਮਹਾਂਭਾਰਤ ਤੋਂ ਬਾਅਦ ਚ ਜੰਮੇ ਆ ਇਹਨਾਂ ਨੂੰ ਪਤਾ। ਤੇ ਕਹਿੰਦੇ ਕਿ ਪਲੀਜ਼ ਥੈਂਕ ਕ੍ਰਿਸ਼ਨਾ ਜੀ ਫੋਰ ਰੇਜ਼ਿੰਗ ਵੋਇਸ ਫੋਰ ਬ੍ਰਿੰਗਿੰਗ ਬੈਕ ਵੀ ਬੀ ਬੈਕ ਟੂ ਇਫਮ ਟੂ ਮੈਲਬਰਨ ਜਸਟ ਫੋਰ ਵਨ ਬਿਗ ਫੈਨ ਇਨ ਮੈਲਬਰਨ ਵੀ ਦੀ ਵਿਦਿਆ ਬਾਲਨ। ਅੱਛਾ, ਵੀ ਵਿਦਿਆ ਬਾਲਨ,
0: ਹਾਂਜੀ ਹਾਂਜੀ, ਮੈਂ ਕੀਤੀ ਗੱਲ।
1: ਅੱਛਾ ਕੀਤੀ?
0: ਹਾਂ ਹਾਂ, ਮੈਨੂੰ ਪਤਾ ਲੱਗਾ ਸਾਡੀ ਟੀਮ ਦੇ ਕਾਫੀ ਇੰਟੈਗਰਲ ਲੋਕ ਫੈਨ ਨੇ, ਤੇ ਮੈਂ ਕਿਹਾ ਸਾਨੂੰ ਵਿਦਿਆ ਬਾਲਨ ਜੀ ਚਾਹੀਦੇ ਹੈ ਜੀ ਨੈਕਸਟ ਈਅਰ।
1: ਅੱਛਾ,
0: ਹਾਂ, ਮੈਂ ਕਿਹਾ ਕੁਛ ਲੋਕ ਨੇ ਬਹੁਤ ਫੈਨ ਨੇ, ਤੁਹਾਨੂੰ ਦੱਸ ਨਹੀਂ ਸਕਦਾ। ਕਹਿੰਦੇ ਨਹੀਂ ਕੋਈ, ਕਹਿੰਦੇ ਮੈਂ ਕਰੂੰਗੀ। ਮੈਂ ਚਲੋ ਕਰੋ ਫਿਰ,
1: ਕੋਸ਼ਿਸ਼ ਕਰੂੰਗੀ।
0: ਹਾਂ, ਕੋਸ਼ਿਸ਼ ਕਰੇਗੀ।
1: ਓਕੇ
0: ਓਕੇ,
1: ਕੋਸ਼ਿਸ਼ ਹੈ ਔਰਤ,
0: ਮਦਦ ਹੈ ਖੁਦਾ।
1: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਹੱਸਦੇ ਖੇਡਦੇ ਰਹੋ, ਹਰ ਪਾਸੇ ਮਾਪਤਾਂ ਦਾ ਵਾਸ ਹੋਵੇ, ਸਾਰੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ, ਚੜ੍ਹਦੀ ਕਲਾ ਦੇਵੇ ਰੱਬ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ ਜੀ, ਸੇਖੋ ਜੀ ਬਹੁਤ ਬਹੁਤ ਧੰਨਵਾਦ, ਤੁਹਾਨੂੰ ਜਨਮ ਦਿਨ ਇੱਕ ਵਾਰੀ ਫਿਰ ਤੋਂ ਮੁਬਾਰਕ ਜੀ। ਗਗਨ ਜੀ ਕਹਿੰਦੇ ਕਿ ਓਨਲੀ ਫੋਰ ਰਣਜੋਤ ਭਾਅ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਆਪਾਂ ਕੋਈ ਨਹੀਂ, ਅੱਧੀ ਦੀ ਵੰਡ ਲਾਂਗੇ।
0: ਓਕੇ ਓਕੇ, ਆਲ ਗੁੱਡ।
1: ਅਤੇ ਇਕਬਾਲ ਸਿੰਘ ਜੀ ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਐਡੀਲੇਡ ਤੋਂ ਕਰਦੇ ਨੇ ਮੈਸੇਜ, ਅਤੇ ਗੁਰਚੰਦ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਬਲਗੂਲਗਾ ਤੋਂ, ਧੰਨਵਾਦ, ਤੁਹਾਡਾ ਵੀ ਦਿਨ ਸੋਹਣਾ ਰਹੇ। ਅਤੇ ਆਪਣਾ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਡਾਈਵ ਧਿਆਨ ਦੇ ਨਾਲ ਕਰਿਓ ਭਾਈ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਆਪਣਾ ਮਨ ਕਾਲਾ ਪੈ ਜਾਵੇ, ਪਰ ਚੰਗਾ ਮਾੜਾ ਜੋ ਵੀ ਹੋਣਾ ਉਹ ਸਹੀ ਸਮੇਂ ਦੇ ਉੱਤੇ ਆਉਣ 'ਤੇ ਹੀ ਹੋਣਾ ਵਾ। ਅਤੇ ਇਹੀ ਕਹਿੰਦੇ ਨੇ ਕਿ ਆਪਾਂ ਸਾਰਿਆਂ ਨੇ ਸਮਝਣਾ, ਜਦੋਂ ਸਹੀ ਸਮਾਂ ਆ ਜਾਵੇ ਤਾਂ ਸਭ ਸਹੀ ਹੋ ਹੀ ਜਾਂਦਾ। ਅਤੇ ਇਹ ਸਭ ਸਮੇਂ ਦੀ ਖੇਡ ਹੈ, ਸਮਾਂ ਕਦੇ ਆਪਣੇ ਹਿਸਾਬ ਦੇ ਨਾਲ ਨਹੀਂ ਚੱਲਦਾ, ਆਪਾਂ ਹੀ ਸਮੇਂ ਦੇ ਹਿਸਾਬ ਦੇ ਨਾਲ ਚੱਲਦੇ। ਚੱਲਣਾ ਪੈਂਦਾ ਤੇ ਸਮਾਂ ਹੀ ਜ਼ਖਮ ਦਿੰਦਾ ਤੇ ਸਮਾਂ ਹੀ ਮਲਮ ਲਾਉਂਦਾ। ਇਸ ਲਈ ਚਿੰਤਾ ਨਾ ਕਰਿਆ ਕਰੋ, ਸਭ ਸਮੇਂ ਉੱਪਰ ਛੱਡ ਦੇਵੋ। ਇਹ ਕਦੇ ਨਹੀਂ ਰੁਕਦਾ, ਜੇ ਚੰਗਾ ਸਮਾਂ ਨਹੀਂ ਰਿਹਾ ਤੇ ਮਾੜਾ ਸੰਗਮਾਂ ਵੀ ਨਹੀਂ ਰਹਿਣਾ। ਨਹੀਂ ਤਾਂ ਲੱਗਦਾ ਜੇ ਸਮਾਂ ਕੱਢ ਕੇ ਵਹੁਟੀ ਪਾ ਦੀਏ ਤੇ ਵਾਕ ਸਾਰੇ ਸਹੀ ਸਹੀ ਜਾਣ ਲੱਗਣ ਲੱਗਦਾ।
0: ਯਾਰ ਮੈਂ ਕੁਛ ਨਹੀਂ ਬੋਲ ਰਿਹਾ ਬਈ, ਮੈਂ ਜਾ ਚੁੱਕਾ ਸਟੂਡੀਓ ਤੋਂ, ਕੁਛ ਵੀ ਬੋਲ ਦਿੰਦੇ
1: ਨਹੀਂ। ਤੁਹਾਡਾ ਵੇਖੋ ਨਵਾਂ ਨਵਾਂ ਹੋਇਆ, ਤੁਸੀਂ ਹਾਲੇ ਤੁਹਾਡਾ ਬੋਲਣਾ ਨਹੀਂ ਬਣਦਾ।
0: ਥੈਂਕ ਯੂ।
1: ਤੁਹਾਨੂੰ ਜਿਹੜੀ ਸਕੂਟੀ ਵਾਲੀ ਐਗਜ਼ਾਮਪਲ ਦਿੱਤੀ ਨਾ ਤੁਹਾਨੂੰ, ਇਹ ਉਹ ਵਾਲਾ ਆਊਗੀ ਨਾ ਸਟੇਜ, ਫਿਰ ਤੁਸੀਂ ਬੋਲ ਸਕਦੇ ਜੋ ਮਰਜ਼ੀ। ਹਾਲੇ ਨਵੇਂ ਸਮੇਂ 'ਚ ਨਹੀਂ ਕੁਛ ਵੀ ਬੋਲਣਾ ਹਾਲੇ।
0: ਠੀਕ ਹੋ ਗਿਆ।
1: ਸੋਨੂੰ ਬਰਾੜ ਜੀ ਪੈਕਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦਾ ਦਿਨ ਖੁਸ਼ਹਾਲੇ। ਮੈਂ ਮੈਸੇਜ ਸੋਰੀ ਤੁਹਾਡੇ ਮੈਂ ਭੁੱਲ ਗਿਆ ਸੀ ਸਵੇਰੇ, ਅਤੇ ਧੰਨਵਾਦ, ਬਹੁਤ ਮਿਹਰਬਾਨੀ ਅਤੇ ਸ਼ੁਕਰੀਆ ਤੁਹਾਡਾ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਕਿਹਾ ਸੁਣਿਆ, ਮਾਫ਼, ਕੁਛ ਰਹਿਤ ਨਹੀਂ ਗਾ?
0: ਨਹੀਂ, ਆਲ ਗੁੱਡ ਹੈ। ਥੈਂਕ ਯੂ ਫੋਰ ਜੁਆਇਨਿੰਗ ਅਸ, ਅਤੇ ਇੱਦਾਂ ਹੀ ਫਿਰ ਦੁਬਾਰਾ ਮਿਲਦੇ ਹਾਂ ਕੱਲ੍ਹ ਪਰਸੋਂ, ਨਰਸੋ ਦਰਸੋ, ਅਤੇ ਰੌਣਕਾਂ ਲੈਂਦੇ ਹਾਂ ਦੁਬਾਰਾ
1: ਜੀ। ਸੋ ਫਿਰ ਲੱਗਦੀਆਂ ਨੇ ਰੌਣਕਾਂ, ਇਸ ਤਰ੍ਹਾਂ ਹੱਸਦੇ ਖੇਡਦੇ ਰਹੋ। ਕਿਹਾ ਸੁਣਿਆ, ਮਾਫ਼, ਗਲਤ ਕੁਛ ਕਿਹਾ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ। ਸਾਡਾ ਕੋਈ ਮਤਲਬ ਕਿਸੇ ਦਾ ਕੋਈ ਦਿਲ ਦਿਖਾਉਣਾ ਨਹੀਂ, ਕੋਈ ਕਿਸੇ ਦੇ ਨਾਲ ਰਲਦੀ ਮਿਲਦੀ ਚੀਜ਼ ਉਹ ਹੋ ਜਾਂਦੀ ਆ, ਕੋਈ ਕਿਸੇ ਦੇ ਲਾਗੇ ਬੰਨੇ ਰਲੀ ਮਿਲੀ ਹੁੰਦੀ ਆ, ਕੋਈ ਕਿਸੇ ਤਰ੍ਹਾਂ ਦੀ ਕਿਸੇ, ਪਰ ਇਹ ਆ ਕਿ ਹਰ ਇੱਕ ਤਰ੍ਹਾਂ ਦੇ ਰੰਗ, ਹਰ ਇੱਕ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ, ਮਨ ਦੀਆਂ ਅਵਸਥਾਵਾਂ, ਕੁਛ ਸਾਡੀਆਂ ਇਨਸਾਨਾਂ ਦੀਆਂ ਕੋਮਨ ਨੇ, ਪਰਿਵਾਰਾਂ ਦੀਆਂ ਕੋਮਨ ਨੇ, ਕੁਛ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ
0: ਡਿਫਰੈਂਟ ਹੋ
1: ਜਾਂਦੀਆਂ, ਅਲੱਗ ਨੇ, ਪਰ ਹੈ ਸਾਰਾ ਹੀ ਬਹੁਤ ਖੂਬਸੂਰਤ। ਜਿੰਨਾ ਚਿਰ ਇਹ ਸਾਰਾ ਕੁਛ ਗਲਤ ਸਹੀ ਨਾ ਮਿਲੇ, ਉਹਨਾਂ ਚਿਰ ਤੱਕ ਉਹ ਫਿਰ ਪੂਰਾ
0: ਸਭ ਹੋਣਾ ਚਾਹੀਦਾ,
1: ਹੁੰਦਾ ਨਹੀਂ,
0: ਸਾਰੇ ਰੰਗ ਹੋਣੇ ਚਾਹੀਦੇ,
1: ਸਾਰੇ ਰੰਗ ਹੋਣੇ ਚਾਹੀਦੇ। ਜਿੱਦਾਂ ਉਹ ਬਣਾਉਂਦੇ ਆ, ਉਹ ਕੀ ਹੁੰਦਾ, ਉਹ
0: ਪਲੇਡੋ?
1: ਨਹੀਂ ਨਹੀਂ, ਉਹ ਜਿਹੜਾ ਚਾਰ ਸਪੇਰੋਂ ਘੁਮਾ ਘੁਮੂ ਕੇ,
0: ਰੂਬਿਕ ਕਿਊਬ, ਰੂਬਿਕ
1: ਕਿਊਬ, ਉਹ ਵੇਖੋ ਸਾਰੇ ਪਾਸਿਓਂ ਰੰਗ ਵੱਖਰੇ ਹੁੰਦੇ ਆ,
0: ਹੈ ਨਾ,
1: ਅਤੇ ਉਹ ਫਿਰ ਵੀ ਕਲਾ ਕਰ ਕੁਰ ਕੇ, ਅਤੇ ਉਹ ਜਦੋਂ
0: ਕਿਸੇ ਨਾ ਕਿਸੇ ਤਰੀਕੇ ਬੰਦਾ ਕਰ ਹੀ ਦਿੰਦਾ ਪੂਰਾ।
1: ਸੋ ਇਹ ਰੰਗ ਬਿਰੰਗਾ ਜਿਹੜਾ ਇਹ ਮਾਹੌਲ ਚਾਲ ਚੱਲਦਾ ਰਹੇ, ਲੈਣੇ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: close what I gotta say. Cause you know there ain't no other way. Love is the message, eh? Y'all ready? Let's go.
1: Yeah, we can make it better, yeah. What we come to...
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 20 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
3: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਨੀਟ ਮਾਮਲੇ 'ਚ ਕੇਂਦਰ ਸਰਕਾਰ ਤੋਂ ਹੁਣ ਜਵਾਬ ਮੰਗਿਆ। NTA ਦੇ ਕਾਰ ਵਿਹਾਰ ਚ ਜਿਹੜਾ ਹੈ ਸੁਧਾਰ ਲਿਆਉਣ ਦੇ ਹੁਕਮ ਵੀ ਦਿੱਤੇ ਨੇ, ਤੇ ਇਹਦੇ ਨਾਲ ਹੀ ਰਾਧਾ ਕ੍ਰਿਸ਼ਨਨ ਤੇ ਪੈਨਲ ਤੇ ਜਿਹੜੀ ਨੰਦਨ ਨਿਲੇਕਣੀ ਕਮੇਟੀ ਦੀਆਂ ਸਿਫਾਰਿਸ਼ਾਂ ਉੱਪਰ ਕਾਰਵਾਈ ਬਾਰੇ ਵੀ ਕੇਂਦਰ ਨੂੰ ਪੁੱਛਿਆ ਗਿਆ। ਉਧਰ ਦੂਜੀ ਖਬਰ, ਚਰਨਜੀਤ ਚੰਨੀ ਦੀ ਵਰਕਿੰਗ ਕਮੇਟੀ ਮੀਟਿੰਗ ਚ ਗੈਰ ਹਾਜ਼ਰੀ ਨੇ ਇੱਕ ਵਾਰ ਫੇਰ ਸਿਆਸੀ ਹਲਕਿਆਂ 'ਚ ਜਿਹੜੀ ਹਲਚਲ ਪੈਦਾ ਕਰ ਦਿੱਤੀ ਹੈ। ਤੇ ਕਾਂਗਰਸੀ ਕੱਲ ਦਿੱਲੀ ਦੇ ਵਿੱਚ ਹੋਈ ਵਰਕਿੰਗ ਕਮੇਟੀ 'ਚ ਚੰਨੀ ਨਹੀਂ ਗਏ। ਤੇ ਵਰਕਿੰਗ ਕਮੇਟੀ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਵੰਦੇ ਮਾਤਰਮ ਸੰਬੰਧੀ 1937 ਦੇ ਜਿਹੜਾ ਮਤੇ ਦੇ ਉੱਪਰ ਜਿਹੜਾ ਉਹ ਪਾਬੰਦ ਰਹੇਗੀ ਕਾਂਗਰਸ, ਤੇ ਮੌਜੂਦਾ ਸਰਕਾਰ ਵੱਲੋਂ ਜਿਹੜਾ ਪਾਸ ਕੀਤੇ ਗਏ ਐਕਟ ਦੇ ਮੁਤਾਬਕ ਪੂਰਾ ਗੀਤ ਜਿਹੜਾ ਨਹੀਂ ਗਾਇਆ ਜਾਊਗਾ। ਉਧਰ ਕੇਂਦਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਅਜੇ ਬੰਦ ਹੀ ਰਹੇਗਾ। ਵਿਦੇਸ਼ ਵਿਭਾਗ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਇਹ ਗੱਲ ਕਹੀ ਹੈ। ਤੇ ਭਾਰਤ 'ਚ ਅਮਰੀਕੀ ਸਫੀਰ ਸਰਜੀਓ ਗੋਰ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ, ਤੇ ਉਹ ਕਿਉਂਕਿ ਲਦਾਖ ਤੇ ਜੰਮੂ ਕਸ਼ਮੀਰ ਦੇ ਦੌਰੇ ਤੇ ਹੈ, ਜਿੱਥੇ ਉਹ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਵੀ ਮਿਲੇ ਨੇ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਕੋਲੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ DGP ਨੂੰ ਚਿੱਠੀ ਲਿਖੀ ਦੇ ਉੱਤੇ ਜਿਹੜਾ ਹੈਗਾ ਉਹ ਪ੍ਰਤੀਕਰਮ ਉਹਨਾਂ ਨੇ ਜ਼ਾਹਰ ਕੀਤਾ। ਇਹ ਖਾਸ ਖਬਰਾਂ ਨੇ। ਹਾਂਜੀ
2: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਜਿਹੜੀ ਕੱਲ੍ਹ ਦੇ ਦਿਨ ਵੀ ਆਪਾਂ ਗੱਲ ਕੀਤੀ ਸੀ, ਸੋ ਅੱਜ ਫਿਰ ਉਸੇ ਹੀ ਕਹਿ ਲਓ ਕਿ ਤਰਜ਼ ਦੇ ਉੱਤੇ ਅੱਗੇ ਆਪਾਂ ਗੱਲਬਾਤ ਨੂੰ ਤੋਰਦੇ ਹਾਂ। ਸੋ ਹੁਣ ਜਿਹੜੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਰੁੱਖ ਅਖਤਿਆਰ ਕੀਤਾ ਵਾ, ਜਿੱਥੇ ਪਹਿਲਾਂ ਇੱਕ ਇਤਰਾਜ਼ ਸੀ ਕਿ ਮੁੱਢਲੀਆਂ ਜਿਹੜੀਆਂ ਪਟੀਸ਼ਨਾਂ ਵਾ ਉਹਨਾਂ ਦੇ ਉੱਤੇ ਵੀ ਗੱਲਬਾਤ ਨਹੀਂ ਸੀ ਕੀਤੀ ਜਾ ਰਹੀ, ਹੁਣ ਜਿਹੜਾ ਰੁੱਖ ਅਖਤਿਆਰ ਕੀਤਾ ਸੁਪਰੀਮ ਕੋਰਟ ਨੇ, ਜਾਂ ਫਿਰ ਕੇਂਦਰ ਦੀ ਵੀ ਜਵਾਬਦੇਹੀ ਇਸ ਟਾਈਮ ਦੇ ਉੱਤੇ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਹੁਣ ਇਸ ਫੈਸਲੇ ਤੋਂ ਬਾਅਦ ਕਿਵੇਂ ਵੇਖਦੇ ਹਾਂ ਆਪਾਂ?
3: ਮੈਨੂੰ ਇਹ ਲੱਗਦਾ ਵੀ ਸੁਪਰੀਮ ਕੋਰਟ ਜਿਹੜੀ ਆ ਹੁਣ ਜਿਹੜਾ ਪਿੱਛੇ ਇੱਕ ਸਾਡਾ ਜੁਡੀਸ਼ਰੀ ਦੇ ਸਿਸਟਮ ਦੇ ਵਿੱਚ ਜੋ ਇੱਕ ਲੋਕਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੁਡੀਸ਼ਰੀ ਨੂੰ ਕੋਈ ਪਰਵਾਹ ਨਹੀਂ ਹੈ, ਮੇਰਾ ਖਿਆਲ ਹੈ ਜਿਹੜੀ ਉਹ ਡੈਮੇਜ ਮੈਨੇਜਮੈਂਟ ਦੇ ਉੱਤੇ ਹੀ ਸੁਪਰੀਮ ਕੋਰਟ ਜਿਹੜੀ ਲੱਗੀ ਹੋਈ ਹੈ। ਕਿਉਂਕਿ ਪਹਿਲਾਂ ਵੀ ਉਹਨਾਂ ਨੇ ਪਰਸੋਂ ਵੀ ਜਿਹੜੀ ਗੱਲਬਾਤ ਉਹਦੇ ਵਿੱਚ ਵੀ ਏਦਾਂ ਦੀ ਕਹੀ ਸੀ, ਕੱਲ ਫੇਰ ਜਿਹੜਾ ਉਹਨਾਂ ਨੇ ਨੀਟ ਦੇ ਉੱਪਰ ਹੀ ਜਿਹੜੀ ਹੈ ਉਹ ਸੁਣਵਾਈ ਚੱਲ ਰਹੀ ਹੈ, ਉਹਦੇ ਤੇ ਸਾਰਾ ਇਹ ਕਿਹਾ ਕਿ ਜਿਹੜਾ NTA ਹੈ ਜਿਹੜੀ ਹੁਣ ਨਵੀਂ ਇਹਨਾਂ ਨੇ ਏਜੰਸੀ ਬਣਾਈ ਹੈ, ਕਿਉਂਕਿ ਪਹਿਲਾਂ ਤਾਂ ਨੀਟ ਦੀ ਪ੍ਰੀਖਿਆ CBSE ਵਗੈਰਾ ਉਹ ਲੈਂਦੇ ਸੀ, ਉਸ ਤੋਂ ਪਹਿਲਾਂ ਸਟੇਟਾਂ ਦੇ ਪੱਧਰ ਤੇ ਆਪਣੇ ਆਪ ਜਿਹੜੀਆਂ ਯੂਨੀਵਰਸਿਟੀ ਵਗੈਰਾ ਉਹ ਕੰਡਕਟ ਕਰਦੀਆਂ ਸੀ, ਤੇ ਹੁਣ NTA ਦੀ ਜਿਹੜੀ ਹੈ ਕਾਰਗੁਜ਼ਾਰੀ ਦੇ ਉੱਪਰ ਵੀ ਜਿਹੜਾ ਹੈ ਸੁਪਰੀਮ ਕੋਰਟ ਨੇ ਸਵਾਲ ਉਠਾਏ ਨੇ, ਤੇ ਕਿਹਾ ਕਿ ਉਹਦੇ ਵਿੱਚ ਜਿਹੜਾ ਹੈਗਾ ਸੁਧਾਰ ਲਿਆਂਦਾ ਜਾਵੇ, ਉਹ ਕਿਹੜੇ ਕਾਰਨ ਨੇ ਕਿ ਪੇਪਰ ਕਿੱਥੇ ਕਿਸ ਸਟੇਜ ਤੇ ਜਾ ਕੇ ਲੀਕ ਹੋ ਜਾਂਦੇ ਨੇ। ਤੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੀਆਂ ਜਦੋਂ ਇਹ ਨੀਟ ਵਾਲਾ ਮਾਮਲਾ ਸਾਹਮਣੇ ਆਇਆ ਸੀ, ਤੇ ਉਦੋਂ ਰਾਧਾ ਕ੍ਰਿਸ਼ਨਨ ਜਿਹੜਾ ਹੈ ਇੱਕ ਕਮੇਟੀ ਬਣਾਈ ਸੀ, ਤੇ ਨਾਲ ਹੀ ਇੱਕ ਹੋਰ ਨੰਦਨ ਨਿਲੇਕਣੀ ਕਮੇਟੀ ਜਿਹੜੀ ਬਣਾਈ ਗਈ ਸੀ, ਤੇ ਉਹਦੀਆਂ ਉਹਨੇ ਸਿਫਾਰਿਸ਼ਾਂ ਕੀਤੀਆਂ ਸੀ ਜਿਹੜੇ ਉਹਦੇ ਬਾਰੇ, ਉਹ ਵੀ ਹੁਣ ਸੁਪਰੀਮ ਕੋਰਟ ਨੇ ਜਿਹੜਾ ਹੈ ਉਹ ਪੁੱਛਿਆ ਕਿ ਉਹਦੇ ਤੇ ਸਰਕਾਰ ਨੇ ਕੀ ਕਾਰਵਾਈ ਜਿਹੜੀ ਆ ਉਹ ਕੀਤੀ ਹੈ। ਤੇ 21 ਦਿਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਟਾਈਮ ਦਿੱਤਾ, 3 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਆਪਣਾ ਹਲਫ਼ਨਾਮਾ ਜਿਹੜਾ ਹੈਗਾ ਉਹ ਦਾਇਰ ਕਰਨ ਦੀ ਜਿਹੜੀ ਆ ਉਹ ਹਦਾਇਤ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ। ਹੁਣ ਗੱਲ ਮਸਲਾ ਇਹ ਹੈ ਕਿ ਚਲੋ ਸੁਪਰੀਮ ਕੋਰਟ ਨੇ ਹੁਣ ਇਹ ਸਾਰੀ ਗੱਲ ਨੂੰ ਆਪਣੇ ਹੱਥ ਚ ਲੈ ਲਿਆ, ਜਾਂ ਇਸ ਤਰੀਕੇ ਦੇ ਨਾਲ ਕੇਂਦਰ ਨੂੰ ਇਹ ਗੱਲ ਸੁੱਟਤੀ। ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਇਹ ਇਹ ਮਾਮਲਾ ਜ਼ਿਆਦਾਤਰ ਇਹ ਹੁੰਦਾ ਹੈ ਕਿ ਇੱਦਾਂ ਦੇ ਮਾਮਲੇ ਨੂੰ ਹੌਲੀ ਹੌਲੀ ਇਹ ਲਟਕ ਜੇ ਤੇ ਹੌਲੀ ਹੌਲੀ ਇਹ ਠੰਡਾ ਪੈ ਜੇ, ਇਹ ਆਮ ਤੌਰ ਤੇ ਖਾਸਾ ਹੁੰਦਾ ਸਰਕਾਰਾਂ ਦਾ ਵੀ ਕਿਉਂਕਿ ਇਹਦੇ ਤੇ ਇੱਕ ਤਿੱਖਾ ਪ੍ਰਤੀਕਰਮ ਹੋਇਆ ਦੇਸ਼ ਚੋਂ, ਖਾਸ ਕਰਕੇ ਜਿਹੜਾ ਜੈਨ ਜ਼ੀ ਜਾਂ ਆਪਾਂ ਨੌਜਵਾਨ ਵਰਗ ਜਿਹੜਾ ਕਹਿੰਦੇ ਆ, ਤੇ ਉਹਨੇ ਇਸ ਗੱਲ ਤੇ ਤਿੱਖਾ ਪ੍ਰਤੀਕਰਮ ਦਿੱਤਾ। ਦਿੱਲੀ ਚ ਵੀ ਹੋਇਆ, ਹੋਰਨਾਂ ਥਾਵਾਂ ਤੇ ਵੀ ਜਿਹੜਾ ਹੋਇਆ, ਤੇ ਹੌਲੀ ਹੌਲੀ ਮੈਨੂੰ ਲੱਗਦੀ ਹੈ ਕਿ ਸਾਰਾ ਇਸ ਮਾਮਲੇ ਨੂੰ ਜਿਹੜਾ ਹੈਗਾ ਇਹ ਠੰਡਾ ਕਰਨ ਦੀ ਜਿਹੜੀ ਹੈ ਇਹ ਗੱਲ ਕੀਤੀ ਜਾ ਰਹੀ ਹੈ ਕਿ ਉਸ ਤਰ੍ਹਾਂ ਦਾ ਇਹਦੇ ਤੇ ਕੋਈ ਰਿਐਕਸ਼ਨ ਜਾਂ ਪਬਲਿਕ ਵੱਲੋਂ ਜਾਂ ਯੂਥ ਵੱਲੋਂ ਵਿਦਿਆਰਥੀਆਂ ਵੱਲੋਂ ਉਹ ਨਾ ਆਵੇ। ਤੇ ਹੁਣ ਸੁਪਰੀਮ ਕੋਰਟ ਫਿਰ ਇੱਕ ਤਰੀਕੇ ਦੇ ਨਾਲ ਇਹ ਲੱਗੀ ਹੋਈ ਹੈ ਕਰਨ ਕਿ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਜਿਵੇਂ ਜਿਹੜਾ ਹੈਗਾ ਪ੍ਰੈਸ਼ਰ ਵਾਲ ਹੁੰਦਾ ਜਿੱਦਾਂ, ਤੇ ਪ੍ਰੈਸ਼ਰ ਨੂੰ ਰਿਲੀਜ਼ ਕਰਨ ਵਾਸਤੇ ਜਿਹੜਾ ਪ੍ਰੈਸ਼ਰ ਵਾਲ ਹੌਲੀ ਹੌਲੀ ਖੋਲਣਾ ਤਾਂ ਕਿ ਇੱਕੋ ਦਮ ਪਟਾਕਾ ਨਾ ਪਵੇ, ਫਟੇ ਨਾ ਕੋਈ ਚੀਜ਼। ਤੇ ਹੁਣ ਉਸ ਤਰ੍ਹਾਂ ਦਾ ਜਿਹੜਾ ਮੈਨੂੰ ਲੱਗਦਾ ਸੁਪਰੀਮ ਕੋਰਟ ਇਹ ਕੰਮ ਕਰ ਰਹੀ ਹੈ ਇੱਕ ਪ੍ਰੈਸ਼ਰ ਵਾਲ ਵਾਂਗੂ, ਕਿਉਂਕਿ ਜੇ ਇਮੀਡੀਏਟ ਸੁਪਰੀਮ ਕੋਰਟ ਕੋਈ ਐਕਸ਼ਨ ਲੈਂਦੀ ਸੀ ਉਦੋਂ ਤਾਂ ਹੋ ਸਕਦਾ ਸੀ ਇਹ ਕਿ ਇਹ ਮੂਵਮੈਂਟ ਹੋਰ ਤਿੱਖੀ ਹੋ ਜਾਂਦੀ, ਤੇ ਜਾਂ ਇਹ ਹੁੰਦਾ ਕਿ ਸਰਕਾਰ ਨੂੰ ਉਸ ਵੇਲੇ ਸਖ਼ਤ ਚ ਪੈ ਸਕਦੀ ਸੀ ਕਿ ਇਹਦਾ ਜਵਾਬ ਕੀ ਦੇਵੇ, ਇਮੀਡੀਏਟ ਕੀ ਜਵਾਬ ਦੇਵੇ। ਤੇ ਕਿਉਂਕਿ ਜਿਹੜਾ ਸੀਗਾ ਅੰਦੋਲਨ ਤੇਜ਼ ਸੀਗਾ ਉਸ ਵੇਲੇ, ਕਾਫੀ ਤੇਜ਼ ਸੀਗਾ, ਤੇ ਹੁਣ ਉਹਨਾਂ ਨੂੰ ਟਾਈਮ ਵੀ ਦੇਤਾ, ਉਹ ਹੌਲੀ ਹੌਲੀ ਇਹ ਕੰਮ ਚੱਲਦਾ ਰਹੂ। ਤੇ ਕਿਉਂਕਿ ਇਹ ਇੱਕ ਸਿਸਟਮ ਇਹ ਇੱਥੇ ਜੋ ਵੀ ਜਿਹੜੇ ਨਿਜ਼ਾਮ ਆ ਉਹਨਾਂ ਦਾ, ਉਹ ਹੋਰ ਟਾਈਮ ਮੰਗ ਸਕਦੇ ਕਿ ਸਾਡੇ ਕੋਲ ਸਮਾਂ ਘੱਟ ਹੈ ਜੀ, 21 ਦਿਨਾਂ ਚ ਅਜੇ ਤਿਆਰ ਨਹੀਂ ਹੋਇਆ, ਸਾਨੂੰ ਹੋਰ 2 ਹਫ਼ਤੇ ਦੇ ਦਿਓ, 6 ਹਫ਼ਤੇ ਦੇ ਦਿਓ। ਇਹ ਇੱਦਾਂ ਦਾ ਜਿਹੜਾ ਹੈ ਉਹ ਇੱਕ ਸਿਲਸਿਲਾ ਮੇਰਾ ਖਿਆਲ ਹੈ ਹੁਣ ਇਸ ਪਾਸੇ ਨੂੰ ਇਹ ਤੋਰਿਆ ਗਿਆ ਹੈਗਾ, ਤੇ ਜਿਹਦੇ ਚ ਕਿਉਂਕਿ ਸਰਕਾਰ ਤੇ ਤਾਂ ਹੁਣ ਵਿਸ਼ਵਾਸ ਨਹੀਂ ਕਰਦਾ ਕੋਈ, ਸਰਕਾਰ ਦਾ ਕੋਈ ਮੰਤਰੀ ਬਿਆਨ ਦੇਵੇ ਜਾਂ ਕੋਈ ਵੀ ਕਹੇ, ਤੇ ਇਹ ਨਹੀਂ ਕਹਿੰਦੇ ਕਿਉਂਕਿ ਉਹ ਤਾਂ ਕਹਿੰਦੇ ਕਿ ਹਰ ਬਾਰੇ ਕਹਿ ਦਿੰਦੇ। ਤੇ ਕਿਸਾਨ ਅੰਦੋਲਨ ਵੇਲੇ 3 ਕਾਨੂੰਨ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ MSP ਤੇ ਬਕਾਇਦਾ ਕਾਨੂੰਨ ਬਣਾਵਾਂਗੇ, ਹੋਰ ਗੱਲਾਂ ਕਈ ਸੀ, ਉਹ ਵਿੱਚ ਹੀ ਰਹਿ ਰਹੂਗੀਆਂ, ਕਿੱਥੇ ਹੁਣ ਦੁਬਾਰਾ ਨਾ ਕਿਸਾਨ ਉਵੇਂ ਇਕੱਠੇ ਹੋਣ, ਨਾ ਓਦਾਂ ਦੀ ਮੋਮੈਂਟਮ ਬਣੇ। ਤੇ ਇਹੀ ਹੁਣ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਹੈ। ਚਲੋ ਥੋੜਾ ਮੋਟਾ ਉਹਦੇ ਚ ਸ਼ਾਇਦ ਉਹ ਸੁਧਾਰ ਕਰ ਵੀ ਲੈਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਕੋਈ ਏਦਾਂ ਦੀ ਸਮੱਸਿਆ ਜਿਹੜੀ ਉਹ ਸਾਹਮਣੇ ਨਾ ਆਵੇ। ਤੇ ਮੈਨੂੰ ਇਹ ਲੱਗਦਾ ਹੈ ਕਿ ਇੱਕ ਤਰੀਕੇ ਦੇ ਨਾਲ ਜਿਹੜੀ ਆ ਸੁਪਰੀਮ ਕੋਰਟ ਤੇ ਉਹ ਕੇਂਦਰ ਨੂੰ ਜਾਂ ਇਹ ਕਹਿ ਲਓ ਕਿ ਸਰਕਾਰ ਨੂੰ ਉਹ ਪ੍ਰੋਟੈਕਟ ਕਰਨ ਦਾ ਕੰਮ ਹੀ ਜਿਹੜਾ ਹੈਗਾ ਉਹ ਕਰ ਰਹੀ ਹੈ।
2: ਜੀ ਬਿਲਕੁਲ, ਉਸ ਤਰੀਕੇ ਦੇ ਨਾਲ ਵੇਖਿਆ ਜਾਵੇ ਤਾਂ ਗੁੱਸਾ ਥੋੜ੍ਹਾ ਜਿਹਾ ਵਧੇਰੇ ਹੀ ਸ਼ਾਇਦ ਇਹ ਵੀ ਹੋ ਸਕਦਾ ਕਿ ਕਰੀ ਆਈਡੀਆ ਜਿਹਾ ਲੱਗ ਗਿਆ ਕਿ ਇਹ ਸਿਲਸਿਲਾ ਇੱਦਾਂ ਸ਼ਾਇਦ ਠੰਡਾ ਪੈਣ ਵਾਲਾ ਨਹੀਂ, ਇੱਦਾਂ ਹੋਰ ਵਿਗੜਨ ਵਾਲਾ। ਇੱਧਰ ਇੱਦਾਂ ਦਾ ਹੀ ਸਿਲਸਿਲਾ ਇੱਧਰ ਚਰਨਜੀਤ ਚੰਨੀ ਦਾ ਲੱਗ ਰਿਹਾ, ਹਾਲਾਂਕਿ ਇਹਨਾਂ ਦੇ ਵੱਲੋਂ ਕਹਿੰਦੇ ਜੇ ਕਹਿ ਰਹੇ ਨੇ ਕਿ ਹਵਾਲੇ ਕੁਛ ਹੋਰ ਦਿੱਤੇ ਜਾ ਰਹੇ ਨੇ ਜਾਂ ਕਨਸੋਵਾਂ ਹੋਰ ਵੀ ਨੇ ਇਹਨਾਂ ਦੇ ਗੈਰ ਹਾਜ਼ਰ ਰਹਿਣ ਦੀਆਂ, ਪਰ ਇਹ ਬਿਲਕੁਲ ਵੱਖਰੇ ਵੱਖਰੇ ਜੇ ਆਪਣਾ ਵੱਖਰਾ ਧੜਾ ਜਿਹੜਾ ਉਹ ਲੈ ਕੇ ਬੈਠੇ ਨੇ, ਆਪਣੀ ਜਿੱਦ ਦੇ ਉੱਤੇ ਬਿਲਕੁਲ ਅੜੇ ਨੇ। ਕੀ ਹੋਣ ਦੇ ਆਸਾਰ ਨੇ? ਕਾਫੀ ਲੰਮਾ ਸਿਲਸਿਲਾ ਚੱਲ ਗਿਆ ਇਹਦੇ ਵਿੱਚ, ਨਾ ਤਾਂ ਹਾਲੇ ਤੱਕ ਕੋਈ ਜਿਹੜੀ ਵਰਕਿੰਗ ਕਮੇਟੀ ਹੈ ਜਾਂ ਫਿਰ ਕਾਂਗਰਸ ਦੀ ਜਿਹੜੀ ਵੱਡੀ ਕਹਿ ਲਓ ਵੀ ਨਾਮ ਚਿਹਰੇ ਨੇ, ਨਾ ਉਹਨਾਂ ਨੇ ਮਨਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫਿਰ ਇਹ ਮੰਨੇ ਹੀ ਨਹੀਂ ਗੇ, ਜਾਂ ਫਿਰ ਕੀ ਅੱਗੇ ਚਾਂਸ ਲੱਗਦੇ ਕੀ ਨੇ? ਜ਼ਿਆਦਾ ਲੰਮਾ ਨਹੀਂ ਚੱਲ ਗਿਆ ਕੰਮ?
3: ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਰਣਜੋਤ ਜੀ ਸਹੀ ਹੈ, ਕਿਉਂਕਿ ਅਸੀਂ ਵੀ ਕਈ ਵਾਰ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਆਪਾਂ ਡਿਸਕਸ ਕਰ ਚੁੱਕੇ ਹਾਂ ਇਹ ਚੰਨੀ ਵਾਲੇ ਇਸ਼ੂ ਨੂੰ, ਪਰ ਇਹ ਇਸ਼ੂ ਹੀ ਇੱਦਾਂ ਦਾ, ਕਿਉਂਕਿ ਇੱਕ ਪਾਸੇ ਕਾਂਗਰਸ ਜਿਸ ਤਰੀਕੇ ਨਾਲ ਸੂਬੇ 'ਚ ਪੰਜਾਬ 'ਚ ਇਹ ਕਲੇਮ ਕਰਦੀ ਹੈ ਕਿ ਅਸੀਂ ਅਗਲੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਵਾਂਗੇ, ਤੇ ਪਰ ਜਿੱਦਾਂ ਦਾ ਇਹ ਰੱਥ ਹੈ ਤੇ ਉੱਥੋਂ ਇਹ ਲੱਗਦਾ ਨਹੀਂ ਗਾ ਕਿ ਕੋਈ ਇੱਦਾਂ ਦੀ ਕਾਰਗੁਜ਼ਾਰੀ ਕਰ ਵਿਖਾਉਣਗੇ। ਤੇ ਚੰਨੀ ਦਾ ਜਿਹੜਾ ਸੀਗਾ ਉਹ ਇਹ ਦੂਜੀ ਵਾਰੀ ਇਹ ਚਾਂਸ ਹੋਇਆ ਜਦੋਂ ਚਰਨਜੀਤ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੀ ਜਾਂ ਉੱਚ ਪੱਧਰੀ ਕਮੇਟੀ ਦੀ ਮੀਟਿੰਗ 'ਚ ਜਿਹੜਾ ਸ਼ਾਮਿਲ ਨਹੀਂ ਹੋਏ। ਇਸ ਤੋਂ ਪਹਿਲਾਂ ਜਦੋਂ ਸਾਰੇ MPs ਨੂੰ ਲੈ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਕਰਨਾ ਸੀ ਉਦੋਂ ਵੀ ਨਹੀਂ ਗਏ, ਉਦੋਂ ਉਹਨਾਂ ਕੋਲੇ ਬੜਾ ਇੱਕ ਜਿਹੜਾ ਸਿੱਲੀ ਜਿਹਾ ਬਹਾਨਾ ਸੀ ਕਿ ਫਰੀਦਕੋਟ ਦੇ ਵਿੱਚ ਪੇਪਰ ਲੀਕ ਦੇ ਮਾਮਲੇ 'ਚ ਉਹ ਧਰਨੇ 'ਚ ਜਾ ਰਹੇ ਨੇ, ਇਸ ਕਰਕੇ ਉੱਥੇ ਨਹੀਂ ਜਾ ਸਕਦੇ। ਹਾਲਾਂਕਿ ਉਹ ਕੋਈ ਬਹੁਤੀ ਵੱਡੀ ਗੱਲ ਉਹ ਹੈ ਨਹੀਂ ਸੀ ਜਿਹੜੀ ਫਰੀਦਕੋਟ ਵਾਲੀ ਜਿਹੜੀ ਗੱਲ ਸੀ ਜਾਂ ਉੱਥੇ ਧਰਨੇ 'ਚ ਜਾਣਾ। ਤੇ ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੈ, ਉਸ ਕਰਕੇ ਉਹਨਾਂ ਨੇ ਪੇਪਰ ਵੀਰਵਾਰ ਨੂੰ ਦੇਣਾ ਸੀ, ਇਸ ਕਰਕੇ ਬੁੱਧਵਾਰ ਨਹੀਂ ਸੀ ਜਾ ਸਕਦੇ ਕਿਉਂਕਿ ਫਿਰ ਉਹਨਾਂ ਤੋਂ ਤਿਆਰੀ ਨਹੀਂ ਸੀ ਹੋਣੀ ਪੇਪਰ ਦੀ। ਤੇ ਸੋ ਇਹ ਤਾਂ ਬਿਲਕੁਲ ਸਾਫ਼ ਸਪਸ਼ਟ ਨਜ਼ਰ ਆਉਂਦੀ ਹੈ ਗੱਲ ਕਿ ਇਹ ਤਾਂ ਐਵੇਂ ਇੱਕ ਬਹਾਨੇਬਾਜ਼ੀ ਹੈ ਉੱਥੇ ਨਾ ਜਾਣ ਦੀ ਜਾਂ ਉਹਦੇ 'ਚ ਸ਼ਾਮਿਲ ਨਾ ਹੋਣ ਦੀ। ਗੱਲ ਇਹ ਹੈ ਕਿ ਅੰਦਰੋਂ ਅੰਦਰ ਜਿਹੜੀ ਉਹ ਰਿਜੈਂਟਮੈਂਟ ਹੈਗੀ ਹੈ ਤੇ ਗੁੱਸਾ ਹੈਗਾ ਉਹ ਇੱਕ ਤਰੀਕੇ ਦਾ ਉਹ ਕੋਸ਼ਿਸ਼ ਜ਼ਾਹਰ ਕਰਨ ਦੇ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਆ ਤੇ ਪਰ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਜਿਹੜੀ ਨੈਸ਼ਨਲ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਜਿਹਦੇ ਚ ਪ੍ਰਧਾਨ ਮਲਕਰਜਨ ਖੜਗੇ ਵੀ ਨੇ ਜਾਂ ਰਾਹੁਲ ਗਾਂਧੀ ਨੇ, ਪ੍ਰਿਅੰਕਾ ਗਾਂਧੀ, ਹੋਰ ਸੀਨੀਅਰ ਆਗੂ ਨੇ, ਕੇ ਸੀ ਵੇਣੂ ਗੋਪਾਲ ਨੇ, ਉਹ ਕਿਸ ਤਰੀਕੇ ਨਾਲ ਲੈਂਦੇ ਆ ਇਸ ਕਾਰਗੁਜ਼ਾਰੀ ਨੂੰ, ਇਹ ਜ਼ਿਆਦਾ ਜਿਹੜੀ ਦੇਖਣ ਦੀ ਜ਼ਰੂਰਤ ਹੈ। ਤੇ ਕਾਂਗਰਸ ਦਾ ਹੁਣ ਤੱਕ ਜਿਹੜਾ ਪਿਛਲਾ ਰਿਕਾਰਡ ਜੇ ਤੁਸੀਂ ਸਾਰਾ ਦੇਖ ਲਓ ਤੇ ਉੱਥੋਂ ਇਹ ਹੈ ਵੀ ਕਦੇ ਵੀ ਏਦਾਂ ਦੇ ਕਿਸੇ ਪ੍ਰੈਸ਼ਰ ਦੇ ਥੱਲੇ ਉਹ ਜਿਹੜੇ ਹੈ ਉਹ ਆਈ ਨਹੀਂ। ਉਹ ਹਮੇਸ਼ਾ ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ ਸੂਤ ਬੈਠਦਾ, ਉਹ ਉੱਥੇ ਉਵੇਂ ਉਹ ਫੈਸਲੇ ਕਰਾਉਂਦੇ ਰਹੇ ਨੇ। ਤੇ ਹੁਣ ਕੀ ਜਿਹੜਾ ਹੈਗਾ ਇਹ ਇੱਥੇ ਚਰਨਜੀਤ ਚੰਨੀ ਜਿਹੜੇ ਹੈਗੇ ਆ ਉਹ ਇਸ ਸਾਰੇ ਦੇ ਵਿੱਚ ਇੱਕ ਪੋਲੀਟੀਕਲ ਲੀਡਰ ਵਜੋਂ ਜਿਹੜਾ ਸਰਵਾਈਵ ਕਰ ਸਕਦੇ ਆ ਤੇ ਜਾਂ ਫਿਰ ਉਹ ਇੱਕ ਕਾਂਗਰਸੀ ਲੀਡਰ ਵਜੋਂ ਜੇ ਕਹਿਣਗੇ ਤੇ ਜਾਂ ਰਹਿਣਗੇ, ਉੱਪਰੋਂ ਜੇ ਸਰਪ੍ਰਸਤੀ ਹੋਏਗੀ ਤਾਂ ਇਹ ਸਾਰਾ ਕੁਛ ਹੋ ਸਕਦਾ। ਕਿਉਂਕਿ ਅਸੀਂ ਕਿੰਨੇ ਹੀ ਜਿਹੜੀਆਂ ਇੱਥੇ ਉਦਾਹਰਨਾਂ ਲੈ ਸਕਦੇ ਹਾਂ ਪੰਜਾਬ ਚ ਹੋਰਨਾਂ ਥਾਵਾਂ ਤੇ ਜਿੱਥੇ ਏਦਾਂ ਦੀ ਕੋਈ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਫਿਰ ਉਹ ਆਗੂ ਕਿਤੇ ਬਹੁਤਾ ਰਹੇ ਨੀ, ਜਾਂ ਤਾਂ ਉਹਨਾਂ ਨੇ ਵੱਖਰੀਆਂ ਪਾਰਟੀਆਂ ਬਣਾ ਲਈਆਂ ਨੇ ਤੇ ਹੋਰ ਉਸ ਤਰੀਕੇ ਨਾਲ ਚੱਲਦੇ ਨੇ। ਉਹ ਤਾਂ ਹੀ ਚੱਲਦਾ ਜੇ ਤੁਹਾਡੇ ਨਾਲ ਕੇਡਰ ਹੈ, ਤੁਹਾਡੀ ਲੀਡਰਸ਼ਿਪ ਦਾ ਕੁਛ ਹਿੱਸਾ ਤੁਹਾਡੇ ਨਾਲ ਹੈ। ਠੀਕ ਹੈ, ਪੰਜਾਬ ਦੇ ਵਿੱਚ ਜਿਹੜੇ ਇਹ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਵਗੈਰਾ ਹੋਰ ਉਹਨਾਂ ਦੀ ਸਪੋਰਟ ਜਿਹੜੇ ਕਰਦੇ ਆ, ਪਰ ਹੁਣ ਜਦੋਂ ਇਹੋ ਜਿਹੇ ਮਾਮਲੇ ਆਉਣਗੇ ਤਾਂ ਫਿਰ ਉਹ ਹੌਲੀ ਹੌਲੀ ਹੌਲੀ ਝੜਨੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਆਪਣੀ ਵੀ ਜਿਹੜੀ ਇੱਕ ਪੜਤ ਦਾ ਖਿਆਲ ਰੱਖਣਾ ਪੈਂਦਾ ਕਿ ਹਾਂ ਇਹ ਤਾਂ ਧੜੇਬੰਦੀ ਕਰਦੇ ਆ। ਤੇ ਇੱਥੇ ਕਿੰਨੇ ਏਦਾਂ ਦੇ ਜਿਹੜੇ ਲੀਡਰ ਨੇ ਆਪਣੇ ਵਾਸ਼ ਆਊਟ ਹੋਏ ਆ, ਜਗਮੀਤ ਬਰਾੜ ਕਿਸੇ ਵੇਲੇ ਵੱਡਾ ਇੱਕ ਜਿਹਨੂੰ ਫਾਇਰ ਬ੍ਰਾਂਡ ਆਗੂ, ਯੂਥ ਆਗੂ ਮੰਨਿਆ ਜਾਂਦਾ ਸੀ ਜਦੋਂ ਉਹ ਲੋਕ ਸਭਾ ਦੇ ਵਿੱਚ ਚੁਣ ਕੇ ਗਏ ਆ, ਉਹਨਾਂ ਦੀਆਂ ਜਿਹੜੀਆਂ ਧੂੰਆਂਧਾਰ ਉੱਥੇ ਟਿੱਪਣੀਆਂ ਹੋਰ ਉਹਨਾਂ ਦੀ ਚਰਚਾ ਹੁੰਦੀ ਸੀ, ਜਾਂ ਇੱਥੇ ਵੀ ਉਸ ਵੇਲੇ ਯੂਥ ਨੇ ਵੱਡੇ ਪੱਧਰ ਤੇ ਹੱਥਾਂ ਤੇ ਚੁੱਕਿਆ, ਪਰ ਜਿਉਂ ਜਿਉਂ ਉਹ ਜਿਹੜੀ ਹੈ ਕੇਂਦਰੀ ਲੀਡਰਸ਼ਿਪ ਤੋਂ ਜਿਹੜਾ ਸੀ ਉਹ ਪਰੇ ਹੁੰਦੇ ਗਏ, ਜਾਂ ਇੱਕ ਤਰੀਕੇ ਦੀ ਉਹਨਾਂ ਦੇ ਨਾਲ ਉਹ ਇੱਕ ਤਰੀਕਾ ਕਹਿ ਸਕਦੇ ਹਾਂ ਕਿ ਗੁੱਸੇ ਹੋਈ, ਜਾਂ ਉਹਨਾਂ ਨੂੰ ਮੁੜ ਕੇ ਕੋਈ ਮੌਕਾ ਨਹੀਂ ਦਿੱਤਾ, ਤੇ ਫਿਰ ਹੌਲੀ ਹੌਲੀ ਜਿਹੜਾ ਸੀ ਉਹਨਾਂ ਦਾ ਉਹ ਖਤਮ ਹੋ ਗਿਆ। ਅਕਾਲੀ ਦਲ ਵੀ ਜੁਆਇਨ ਕਰਕੇ ਦੇਖ ਲਿਆ, ਦੁਬਾਰਾ ਫਿਰ ਕਾਂਗਰਸ ਜਾ ਕੇ ਦੇਖ ਲਿਆ, ਤੇ ਉਹ ਏਦਾਂ ਕਿੰਨੀ ਹੋਰ ਆਪਾਂ ਜਿਹੜਾ ਹੈਗਾ ਏਦਾਂ ਦੇ ਲੀਡਰਾਂ ਦਾ ਜਿਹੜਾ ਉਹ ਨਾਂ ਲੈ ਸਕਦੇ ਹਾਂ। ਤੇ ਕਿਉਂਕਿ ਹੁਣ ਇੱਕ ਇਹ ਵੀ ਖਾਸ ਕਰਕੇ ਮੀਡੀਆ ਦੇ ਇੱਕ ਖਾਸ ਸੈਕਸ਼ਨ ਵੱਲੋਂ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਇਹ ਵੀ ਇੱਕ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਨੀ ਦੀ ਗੱਲ ਹੈਗੀ ਹੈ ਜੀ, ਹੋਰ ਨੀ ਕਿਸੇ ਦੀ, ਚੰਨੀ ਦੀ ਅਜੇ ਗੱਲ ਕਰਦੇ ਆ ਲੋਕ। ਠੀਕ ਹੈ, ਕੁਛ ਹਿੱਸੇ ਹੈਗੇ ਆਪਾਂ ਪਹਿਲਾਂ ਇਹਦੇ ਤੇ ਡਿਸਕਸ ਕੀਤਾ ਕਿ ਕੁਛ ਕਈਆਂ ਥਾਵਾਂ ਤੇ ਜਿਹੜਾ ਹੈਗਾ ਲੋਕਾਂ ਨੂੰ ਏਦਾਂ ਦਾ ਇਹ ਹੈ ਕਿ ਹਾਂ ਉਹ ਠੀਕ ਲੱਗਦਾ ਲੀਡਰ ਤੇ, ਪਰ ਇਹ ਹੈ ਕਿ ਜੇ ਕੋਈ ਲੀਡਰ ਚਾਹੁੰਦਾ ਕਿ ਉਹ ਸਾਰਾ ਕੁਛ ਬਾਕੀਆਂ ਤੋਂ ਬਾਗੀ ਹੋ ਕੇ ਉਹ ਇਕੱਲਾ ਕਰ ਸਕਦਾ, ਇਹ ਮੇਰਾ ਖਿਆਲ ਇੰਨਾ ਜਿਹੜਾ ਹੈਗਾ ਉਹ ਸੌਖਾ ਨਹੀਂ ਹੈ, ਫਿਰ ਸਾਰਾ ਕੰਮ ਜਿਹੜਾ ਹੌਲੀ ਹੌਲੀ ਖਤਮ ਹੋ ਜਾਂਦਾ। ਹੁਣ 2022 ਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਉਦੋਂ ਪਹਿਲਾਂ ਚਰਨਜੀਤ ਚੰਨੀ ਮੁੱਖ ਮੰਤਰੀ ਰਹੇ ਸੀਗੇ ਤੇ ਉਦੋਂ ਉਹ ਦੋ ਥਾਵਾਂ ਤੋਂ ਉਹਨਾਂ ਨੇ ਚੋਣ ਲੜੀ, ਦੋਵੇਂ ਥਾਵਾਂ ਤੋਂ ਹਾਰ ਗਏ ਤੇ, ਪਰ ਜਿਹੜੀ ਜਦੋਂ 2024 ਦੀ ਲੋਕ ਸਭਾ ਦੀ ਚੋਣ ਹੋਈ ਉਹਨਾਂ ਨੂੰ ਜਲੰਧਰ ਹਲਕੇ ਤੋਂ ਜਿਹੜੀ ਹੈ ਉਹ ਟਿਕਟ ਦਿੱਤੀ ਗਈ, ਉੱਥੋਂ ਉਹ ਜਿੱਤ ਗਏ, ਚੰਗੇ ਵੋਟਾਂ ਲੈ ਕੇ ਜਿੱਤ ਗਏ। ਤੇ ਸੋ ਜਿਹੜਾ ਇਹ ਰਾਜਨੀਤੀ ਦਾ ਜਿਹੜਾ ਉਤਰਾਅ ਚੜਾਅ ਹੈ, ਜਾਂ ਜਿਹੜੀ ਸਾਡੀ ਇੱਕ ਇਹ ਇੱਕ ਤਰੀਕੇ ਦਾ ਜਿਹੜੀ ਹੈ ਪਾਰਲੀਮੈਂਟਰੀ ਜਿਹੜੀ ਡੈਮੋਕ੍ਰੇਸੀ ਹੈ, ਜਿਹਦੇ ਚ ਤੁਸੀਂ ਵੋਟਾਂ ਲੈ ਕੇ ਇਸ ਡੈਮੋਕ੍ਰੇਸੀ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਜਾਂ ਤੁਸੀਂ ਪਾਵਰ ਚ ਆ ਸਕਦੇ ਹੋ ਜਾਂ ਵਿਰੋਧੀ ਧਿਰ ਚ ਬੈਠ ਸਕਦੇ ਹੋ, ਤੇ ਹੁਣ ਉੱਥੇ ਜਾ ਕੇ ਲੋਕਾਂ ਚ ਤੁਹਾਡੀ ਗੱਲ ਕਿਵੇਂ ਚੱਲਦੀ ਹੈ, ਕਿੰਨਾ ਚਿਰ ਚੱਲਦੀ ਹੈ, ਇਹਦੇ ਤੇ ਜਿਹੜਾ ਹੈਗਾ ਕਾਫੀ ਇਹ ਨਿਰਭਰ ਕਰਦਾ ਹੁੰਦਾ। ਤੇ ਬਹੁਤ ਵੱਡੇ ਵੱਡੇ ਲੀਡਰ ਉਸ ਤੋਂ ਬਾਅਦ ਬਿਲਕੁਲ ਗਰਾਊਂਡ ਤੇ ਆਉਂਦੇ ਦੇਖੇ ਨੇ, ਤੇ ਕਿਸੇ ਵੇਲੇ ਉਹਨਾਂ ਦੀ ਬੜੀ ਚੜ੍ਹਤ ਹੁੰਦੀ ਸੀ, ਪਰ ਹੁਣ ਜੇ ਉਹ ਇਹੀ ਇੱਕ ਪ੍ਰੈਸ਼ਰ ਟੈਕਟ ਇੱਦਾਂ ਦੇ ਬਣਾ ਕੇ ਰੱਖਣਗੇ ਤੇ ਫਿਰ ਹੋ ਸਕਦਾ ਕਿ ਜੇ ਉਹਨਾਂ ਦੇ ਕੋਈ ਖਿਲਾਫ਼ ਕੋਈ ਵੱਡਾ ਫੈਸਲਾ ਜਿਹੜੀ ਹੈਗੀ ਹੈ ਕਾਂਗਰਸ ਲੈਂਦੀ ਹੈ ਤੇ ਫਿਰ ਮੁਸ਼ਕਲ ਹੋ ਜਾਏਗਾ। ਤੇ ਜੇ ਉਹਨਾਂ ਦੇ ਦਿਮਾਗ ਚ, ਕਿਉਂਕਿ ਇਹ ਵੀ ਵਿੱਚ ਕਿਤੇ ਚਰਚਾ ਚੱਲ ਪੈਂਦੀ ਹੈ ਕਿ ਸ਼ਾਇਦ ਉਹ ਬੀਜੇਪੀ ਚਲੇ ਜਾਣ, ਤੇ ਇਹ ਕੋਈ ਔਖਾ ਕੰਮ ਵੀ ਨਹੀਂ, ਨਾ ਬੀਜੇਪੀ ਨੂੰ ਕੋਈ ਔਖਾ ਲੱਗਦਾ, ਕਿਉਂਕਿ ਹੁਣ ਉਵੇਂ ਹੀ ਤਾਂ ਕੋਈ ਡਿਸਿਪਲਿਨ ਨਾ ਪਾਰਟੀਆਂ ਚ ਰਹਿ, ਤੇ ਨਾ ਹੀ ਪਾਰਟੀਆਂ ਇਹਨੂੰ ਕੋਈ ਕੋਈ ਸ਼ਰਮ ਮਹਿਸੂਸ ਕਰਦੀਆਂ ਨੇ ਤੇ ਨਾ ਹੀ ਲੀਡਰ ਸ਼ਰਮ ਮਹਿਸੂਸ ਕਰਦੇ ਨੇ ਕਿ ਉਹ ਕਿਹੜੀ ਪਾਰਟੀ ਚਲਿਆ ਗਿਆ ਹੁਣ, ਜਿਹਦੇ ਇੱਕ ਦਿਨ ਪਹਿਲਾਂ ਉਹਦੇ ਖਿਲਾਫ਼ ਰੱਜ ਕੇ ਜਿਹੜਾ ਹੈ ਉਹ ਬੋਲਿਆ ਹੁੰਦਾ ਤੇ ਦੂਜੇ ਦਿਨ ਪਤਾ ਲੱਗਦਾ ਕਿ ਉਹਦਾ ਜਾ ਕੇ ਉੱਥੇ ਉਹਨੇ ਪਰਨਾ ਜਾਂ ਸਰੋਪਾ ਆਪਣੇ ਗੱਲ ਚ ਪਵਾ ਲਿਆ। ਸੋ ਏਦਾਂ ਦੀ ਗੱਲ ਇਹ ਵੀ ਜਿਹੜੀ ਨਾਲ ਚੱਲਦੀ ਹੈ, ਪਰ ਫਿਰ ਵੀ ਜਿਹੜੀ ਇੱਕ ਜਿਹੜੀ ਖਾਸ ਤੌਰ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹੜੀ ਇੱਕ ਗੱਲ ਜਿਹੜੀ ਪ੍ਰਵੇਲ ਕਰਦੀ ਹੈ ਨਾ ਜੀ, ਜਦੋਂ ਆਪਾਂ 1947 ਤੋਂ ਪਹਿਲਾਂ ਤੋਂ ਵੀ ਦੇਖਦੇ ਹਾਂ, ਤੇ ਜੇ ਤਾਂ ਬੰਦੇ ਦੀ ਇੱਕ ਆਪਣੀ ਪਰਸਨੈਲਿਟੀ ਹੈ ਉਹ ਕਿਸੇ ਹੋਰ ਗੱਲ ਕਰਕੇ ਹੁੰਦੀ ਹੈ, ਤੇ ਪਰ ਬਹੁਤੀ ਗੱਲ ਜਿਹੜੀ ਆ ਉਹ ਪੋਲੀਟੀਕਲ ਪਾਰਟੀ ਕਰਕੇ ਹੁੰਦੀ ਹੈ, ਖਾਸ ਕਰਕੇ ਚੋਣਾਂ ਜਿੱਤਣ ਦਾ ਮਾਮਲਾ, MLA ਜਾਂ MP ਬਣਨ ਦਾ ਮਾਮਲਾ, ਇਹ ਹੈ ਵੀ ਤੁਹਾਡੀ ਪਾਰਟੀ ਜਿਹੜੀ ਕਿੱਥੇ ਹੈ, ਤੇ ਜਿੱਥੇ ਤੁਸੀਂ ਇੰਡੀਪੈਂਡੈਂਟ ਖੜਦੇ ਹੋ ਕਿਤੇ ਆਪਣੀ ਵਿਚਾਰਧਾਰਾ ਨੂੰ ਲੈ ਕੇ, ਸੋਚ ਨੂੰ ਲੈ ਕੇ, ਠੀਕ ਹੈ ਇੱਕ ਐਜ ਪਰਸਨੈਲਿਟੀ ਸ਼ਖਸੀਅਤ ਦੇ ਤੌਰ ਤੇ ਤੁਹਾਡੇ ਨਾਲ ਤੁਹਾਡੀ ਗੱਲ ਚੱਲਦੀ ਰਹਿੰਦੀ ਹੈ, ਪਰ ਜ਼ਰੂਰੀ ਨਹੀਂ ਕਿ ਤੁਸੀਂ ਜਿੱਤ ਹਾਸਲ ਕਰੋ। ਆਪਾਂ ਅਕਾਲੀ ਦਲ ਚ ਦੇਖਦੇ ਹਾਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਅੱਜ ਵੀ ਨਾਂ ਵੱਡਾ ਹੈ ਅਕਾਲੀ ਰਾਜਨੀਤੀ ਚ, ਪਰ ਜਦੋਂ ਉਹਨਾਂ ਨੇ ਬਾਦਲ ਤੋਂ ਵੱਖਰਾ ਧੜਾ ਬਣਾਇਆ ਸਰਵਹਿੰਦ ਅਕਾਲੀ ਦਲ, ਕਿਤੇ ਵੀ ਨਾ ਉਹ ਜਿੱਤ ਸਕੇ ਨਾ ਕਿਤੇ ਕੋਈ ਚੰਗੀ ਕਾਰਗੁਜ਼ਾਰੀ ਵਿਖਾ ਸਕੇ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਗੱਲ ਹੁੰਦੀ ਆ, ਹੁਣ ਚਰਨਜੀਤ ਚੰਨੀ ਕਿਸ ਲੈਵਲ ਤੱਕ ਇਹ ਅੱਗੇ ਲੈ ਕੇ ਜਾਂਦੇ ਹੈ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਬਾਗੀਆਂ ਨਾਲ ਰੁਚੀ ਰੱਖਣਗੇ, ਕਿਉਂਕਿ 2027 ਦੀ ਇਲੈਕਸ਼ਨ ਵੀ ਤਾਂ ਨੇੜੇ ਆ ਰਹੀ ਹੈ, ਤੇ ਉਹ ਆਪਣੇ ਆਪ ਨੂੰ ਇਹ ਸਮਝਦੇ ਹੈ ਕਿ ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਉਹ ਅਗਲੇ ਮੁੱਖ ਮੰਤਰੀ ਉਹੀ ਨੇ, ਤੇ ਫਿਰ ਜਿਹੜਾ ਹੈਗਾ ਇਦਾਂ ਦਾ ਐਟੀਚਿਊਡ ਮੇਰਾ ਖਿਆਲ ਉਹ ਚੱਲਣਾ ਜਿਹੜਾ ਬਹੁਤ ਔਖਾ ਹੈ।
2: ਨਹੀਂ ਬਿਲਕੁਲ, ਇਹ ਚੀਜ਼ਾਂ ਕਾਫੀ ਹਲੇ ਮਹਿੰਗੀਆਂ ਪੈਣ ਦੇ ਚਾਂਸ ਲੱਗ ਰਹੇ ਨੇ। ਇੱਧਰ ਜਿਹੜੀ ਅਗਲੀ ਖਬਰ ਤੁਸੀਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਂਝੀ ਕੀਤੀ ਹੈ, ਹਲੇ ਹੋਰ ਸਮਾਂ ਬੰਦ ਰਹੂਗਾ ਕਿੱਥੋਂ ਕੁ ਤੱਕ ਇਹ ਵਾਜਬ ਚੀਜ਼, ਜਦਕਿ ਕੁਛ ਇੱਕ ਲੋਕਾਂ ਦੇ ਵੱਲੋਂ ਇਹ ਮੰਨਿਆ ਵੀ ਜਾ ਰਿਹਾ ਹੈ ਕਿ ਸ਼ਾਇਦ BJP ਆਪਣੇ ਪੈਰ ਪੰਜਾਬ ਦੇ ਵਿੱਚ ਪੱਕੇ ਕਰਨ ਦੇ ਲਈ ਸ਼ਾਇਦ ਇੱਦਾਂ ਦਾ ਪੈਤੜਾ ਜਿਹੜਾ ਜ਼ਰੂਰ ਅਜਮਾਓਗੇ, ਪਰ ਇਹਦੇ ਵਿੱਚ ਵੀ ਕੋਈ ਆਪਣਾ ਅਤਕਥਨੀ ਨਹੀਂ ਕਿ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਉੱਤੇ ਪਹਿਲਾਂ ਖਬਰਾਂ ਖੁਬਰਾਂ ਲਵਾ ਕੇ ਚੰਗੀ ਤਰ੍ਹਾਂ ਦੇ ਨਾਲ ਸਰਕਾਰ ਨੇ, ਅਤੇ ਬਾਅਦ ਵਿੱਚ ਇੱਕ ਨੂੰ ਚੰਗਾ ਹਾਈਲਾਈਟ ਕਰਕੇ ਤਾਂ ਫਿਰ ਕਿਹਾ ਵੀ ਹਾਂਜੀ ਹੁਣ ਆਪਾਂ ਆਹ ਕੰਮ ਕਰ ਦਿੰਦੇ ਹਾਂ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਚਮਕਾਇਆ ਜਾ ਸਕੇ। ਹੁਣ ਕੀ ਅਸਰ ਲੱਗ ਰਹੇ ਨੇ?
3: ਨਹੀਂ ਦੇਖੋ, ਇਹਦੇ ਚ ਮੇਰਾ ਕਰਤਾਰਪੁਰ ਲਾਂਘੇ ਵਾਲਾ ਇਸ਼ੂ ਹੈ ਨਾ ਜੀ, ਇਹ ਤਾਂ ਪਹਿਲਾਂ ਵੀ ਜਿਹੜਾ ਹੈ ਕੇਂਦਰ ਸਰਕਾਰ ਨੇ, ਚਲੋ ਉਦੋਂ ਇੱਕ ਇਦਾਂ ਦਾ ਜਿਹੜਾ ਸੀ ਮਾਹੌਲ ਬਣ ਗਿਆ ਜਿਸ ਕਰਕੇ ਉਹ ਸਾਰਾ ਕੁਛ ਕਰਨਾ ਪਿਆ, ਉਹ ਪਹਿਲਾਂ ਹੀ ਬੜੇ ਅਣਮੰਨੇ ਜੇ ਦਿਲ ਦੇ ਨਾਲ ਜਿਹੜਾ ਸੀਗਾ ਉਹ ਸਾਰਾ ਕੁਛ ਇਹਨਾਂ ਨੇ ਉਹ ਕੀਤਾ ਸੀਗਾ ਕਿ ਜੇ ਇਹ ਸਰਜੇ ਹੋਰ ਲੇਟ ਹੋ ਜੇ ਪਿੱਛੇ ਪੈ ਜੇ, ਤੇ ਹੁਣ ਜਿਹੜੀ ਗੱਲ ਹੈ ਉਹ ਲਗਾਤਾਰ ਕਿਉਂਕਿ ਇਹਦੇ ਤੇ ਕਾਫੀ ਕੁਛ ਜਾਂਦਾ ਹੈ ਪੰਜਾਬ ਵੱਲੋਂ ਦੂਜੀਆਂ ਹੋਰ ਜਥੇਬੰਦੀਆਂ ਵੱਲੋਂ ਕੇਂਦਰ ਕੋਲੇ, ਕਿਉਂਕਿ ਸਾਰਾ ਜਿਹੜਾ ਹੈਗਾ ਜਿਹੜੇ ਆਪਣੇ ਮਿਨਿਸਟਰੀ ਆਫ ਜਿਹੜੇ ਫੋਰਨ ਅਫੇਅਰਸ ਆ ਜਿਹੜੀ ਜਿਹਨੂੰ ਆਪਾਂ ਵਿਦੇਸ਼ ਮੰਤਰਾਲਾ ਕਹਿੰਦੇ ਹਾਂ ਉਹ ਉਹਦੇ ਹੱਥ 'ਚ ਹੈ ਸਾਰਾ ਕੁਛ, ਤੇ ਪਰ ਕਿਉਂਕਿ ਉਹਨਾਂ ਨੇ ਹੁਣ ਇਹ ਕਹਿਤਾ ਜਿਹੜੀ ਇਹਦੇ ਤੇ ਲੈਟਰ ਵਗੈਰਾ ਜਿਹੜੇ ਗਏ ਸੀ ਕੇਂਦਰ ਕੋਲ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਮੁਸ਼ਕਲ ਹੈ ਤੇ ਇਹ ਅਜੇ ਜਿਹੜਾ ਨਹੀਂ ਖੋਲਿਆ ਜਾ ਸਕਦਾ। ਤੇ ਸੋ ਇਹ ਜਿਹੜਾ ਇਹ ਇਸ਼ੂ ਹੈ ਕਰਤਾਰਪੁਰ ਲਾਂਘੇ ਵਾਲਾ, ਇਹਨੇ ਮੇਰਾ ਖਿਆਲ ਇਹ ਚੱਲਦਾ ਹੀ ਰਹਿਣਾ, ਏਦਾਂ ਬਣਤਾ ਗਿਆ ਇੱਕ ਵਾਰੀ ਉਦੋਂ ਚਲੋ ਇੱਥੇ ਕਾਂਗਰਸ ਦੀ ਸਰਕਾਰ ਸੀ ਤੇ ਉਹ ਸਾਰਾ ਕੁਛ ਉਹਦੇ ਬਾਵਜੂਦ, ਇੱਕ ਤਾਂ ਇਹ ਵੀ ਜਦੋਂ ਕਿਉਂਕਿ ਉੱਥੋਂ ਦੇ ਜਾਣ ਦੇ ਜਦੋਂ ਉਹ ਕਲੀਅਰ ਸੀਗਾ ਕਿ ਤੁਸੀਂ ਸਵੇਰੇ ਜਾਣਾ ਉੱਥੇ ਰਹਿਣਾ ਵੀ ਨਹੀਂ, ਸ਼ਾਮ ਨੂੰ ਮੁੜ ਕੇ ਆਉਣਾ,

0: ਪਾਸਪੋਰਟ ਵਾਲੀ ਕੰਡੀਸ਼ਨ, ਤੇ ਫਿਰ ਇਹ ਵੀ ਤੁਹਾਡੀ ਪਹਿਲਾਂ ਵੈਰੀਫਿਕੇਸ਼ਨ ਹੋਊਗੀ, ਤੁਸੀਂ ਕਿਸ ਕਰਕੇ ਜਾਣਾ ਹੈ ਜਾਂ ਕਿੱਦਾਂ ਜਾਣਾ, ਤੁਸੀਂ ਕੌਣ, ਕਿੱਥੋਂ ਦੇ ਰਹਿਣ ਵਾਲੇ ਆ। ਤੇ ਸੋ ਇਸ ਤਰ੍ਹਾਂ ਦਾ ਉੱਥੋਂ ਹੀ ਲੱਗਦਾ ਸੀ ਪਹਿਲਾਂ ਵੀ, ਕੋਈ ਘਰ ਕਰਤਾਰਪੁਰ ਲਾਂਘਾ ਖੁੱਲਿਆ ਜ਼ਰੂਰ ਸੀ, ਪਰ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਸੀਗਾ ਦਰਸ਼ਨ ਕਰਨ ਵਾਸਤੇ। ਤੇ ਫਿਰ ਉੱਥੇ ਕਈ ਵਾਰੀ ਪੁੱਛਗਿੱਛ ਵੀ ਕੀਤੀ ਜਾਂਦੀ ਸੀ ਜੀ, ਉੱਥੇ ਤੁਸੀਂ ਕਿਸੇ ਨੂੰ ਮਿਲੇ ਜਾਂ ਕੌਣ ਆਇਆ ਕਿਵੇਂ ਆਇਆ, ਇਦਾਂ ਦੀ ਜਿਹੜੀ ਇਹ ਗੱਲਬਾਤ ਸੀ। ਸੋ ਜਿਸ ਤਰੀਕੇ ਦੇ ਨਾਲ ਉਦੋਂ ਇੱਕ ਵਾਰੀ ਬੜਾ ਇਹਦਾ ਪੂਰੀ ਦੁਨੀਆ ਦੇ ਸਿੱਖਾਂ ਨੇ ਸਵਾਗਤ ਕੀਤਾ ਸੀਗਾ ਕਿ ਇਹ ਬੜਾ ਚੰਗਾ ਹੋ ਗਿਆ, ਕਿਉਂਕਿ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਡਿਮਾਂਡ ਸੀ ਤੇ ਕਿ ਇੱਥੋਂ ਦੇ ਜਿਹੜੇ ਹੈਗੇ ਗੁਰੂ ਨਾਨਕ ਸਾਹਿਬ, ਜਿਹੜੇ ਸਾਡੇ ਪਹਿਲੇ ਗੁਰੂ ਸੀ ਜਿਹੜੇ ਜੋਤੀ ਜੋਤ ਉੱਥੇ ਸਮਾਏ, ਕਿ ਉਸ ਦੇ ਜਿਹੜੇ ਹੈ ਖੁੱਲੇ ਦਰਸ਼ਨ ਦਰਾਰੇ ਹੋਣੇ ਚਾਹੀਦੇ ਨੇ। ਤੇ ਉਹ ਫਿਰ ਇਹ ਵੀ ਗੱਲ ਕਿਤੇ ਹੋਰ ਹੁੰਦੀ ਹੈ, ਜਿਹੜਾ ਹੈਗਾ ਗਾਜ ਇੱਥੇ ਡਿੱਗਦੀ ਹੈ ਤੇ ਜੰਮੂ ਕਸ਼ਮੀਰ ਚ ਹੁੰਦੀ ਹੈ, ਗੁਜਰਾਤ ਚ ਹੁੰਦੀ ਹੈ, ਕਿਤੇ ਵੀ ਹੁੰਦੀ ਹੈ, ਤੇ ਆ ਜਾਂਦੀ ਹੈ ਗੱਲ ਕਰਤਾਰਪੁਰ ਲਾਂਘਾ ਬੰਦ ਕਰਨ ਤੇ। ਤੇ ਸੋ ਇਹ ਜਿਹੜਾ ਹੈਗਾ ਉਹ ਹੁਣ ਉਹਨਾਂ ਨੇ ਇਹੀ ਹਵਾਲਾ ਦਿੱਤਾ ਕਿ ਦੇਖੋ ਜੀ ਜਿਹੜਾ ਇੱਥੋਂ ਸਾਨੂੰ ਸੁਰੱਖਿਆ ਵਾਲਾ ਇਸ਼ੂ ਹੈ, ਇਸ ਕਰਕੇ ਜਿਹੜੀ ਅਸੀਂ ਸਿਕਿਉਰਿਟੀ ਐਂਗਲ ਤੋਂ ਜਿਹੜਾ ਇਹਨੂੰ ਬੰਦ ਕਰ ਰਹੇ ਹਾਂ, ਇਦਾਂ ਦੀ ਗੱਲ। ਤੇ ਅਦਰਵਾਈਜ਼ ਦੇਖੋ ਹਰ ਵਾਰੀ ਹੁਣ ਜਿਹੜੇ ਜਥੇ ਜਾਣੇ ਸ਼ੁਰੂ ਹੋ ਗਏ ਨੇ, ਜਦੋਂ ਚਾਰ ਵੱਡੇ ਜਿਹੜੇ ਹੈਗੇ ਆ ਪੁਰਬ ਜਿਹੜੇ ਆਉਂਦੇ ਆ ਜਾਂ ਮੌਕੇ ਆਉਂਦੇ ਆ ਜਿੱਥੇ ਇੱਥੋਂ ਸ਼ਰਧਾਲੂ ਹੋਰਨਾਂ ਮੁਲਕਾਂ ਤੋਂ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ ਉੱਥੇ ਦਰਸ਼ਨਾਂ ਲਈ ਜਾਂਦੇ ਆ, ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈਗਾ ਪ੍ਰਕਾਸ਼ ਪੁਰਬ, ਤੇ ਹੁਣ ਆਉਣ ਵਾਲਾ ਅੱਗੇ ਥੋੜੇ ਚਿਰ ਬਾਅਦ ਤੇ ਉਦੋਂ ਉੱਥੇ ਜਥਾ ਜਾਂਦਾ ਹੈ, ਗੁਰੂ ਅਰਜਨ ਦੇਵ ਜੀ ਦੇ ਜਿਹੜਾ ਹੈਗਾ ਸ਼ਹੀਦੀ ਦਿਹਾੜੇ ਦੇ ਉੱਤੇ ਜਥਾ ਜਾਂਦਾ ਹੈ, ਫੇਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਹੈਗੇ ਚਾਰ ਜਿਹੜੇ ਮੌਕੇ ਇੱਦਾਂ ਦੇ ਹੈਗੇ ਆ ਜਿੱਥੇ ਵਿਸਾਖੀ ਦੇ ਮੌਕੇ ਤੇ, ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਜਿਹੜਾ ਉੱਥੇ ਜਥਾ ਜਾਂਦਾ। ਤੇ ਉਦੋਂ ਤਾਂ ਭਾਵੇਂ ਉਹ ਵੀਜ਼ਾ ਪਾਕਿਸਤਾਨ ਦੀ ਸਰਕਾਰ ਉੱਥੋਂ ਦੀ ਦਿੰਦੀ ਹੈ, ਲੋਕ ਵੀਜ਼ਾ ਲੈ ਕੇ ਜਾਂਦੇ ਆ, ਪਰ ਉਦੋਂ ਵੀ ਤਾਂ ਉਹ ਜਾਂਦੇ ਨੇ। ਇੱਕ ਜਿਹੜੀ ਹੈ ਕਿਉਂਕਿ ਪੰਜਾਬ ਨੂੰ ਇੱਦਾਂ ਸੌਖਾ ਬਹੁਤ ਹੈ ਟਾਰਗੇਟ ਕਰਨਾ, ਇਹੀ ਕਾਰਨ ਹੈ ਕਿ ਜਿਹੜਾ ਬਾਘਾ ਤੇ ਅਟਾਰੀ ਵਾਲੀ ਸਰਹੱਦ ਹੈ ਉਹ ਲਗਭਗ ਸੀਲ ਵਾਂਗੂ ਹੀ ਹੈ। ਠੀਕ ਹੈ, ਉੱਥੇ ਥੋੜੇ ਮੋਟੇ ਕੋਈ ਕਿਸੇ ਦੇ ਰਿਸ਼ਤੇਦਾਰ ਚਲੇ ਗਏ ਜਾਂ ਕਦੇ ਜਿਹੜੇ ਇੱਕ ਦੂਜੇ ਦੇਸ਼ ਨੇ ਕੋਈ ਮਛਹਾਰੇ ਵਗੈਰਾ ਉਹ ਫੜੇ ਨੇ ਉਧਰ ਸਮੁੰਦਰ ਚੋਂ, ਉਹਨਾਂ ਨੂੰ ਇਧਰੋਂ ਰਸਤੇ ਤੋਂ ਵਾਪਸ ਜਿਹੜਾ ਹੈਗਾ ਔਨ ਫੁੱਟ ਜਿਹੜਾ ਪੈਦਲ ਲੰਘਾਇਆ ਜਾਂਦਾ, ਉਦੋਂ ਥੋੜਾ ਮੋਟਾ ਉੱਥੇ ਖੁੱਲਦਾ ਹੈ ਜਾਂ ਜਿਹੜੀ ਰੀਟਰੀਟ ਸੈਰੇਮਨੀ ਹੁੰਦੀ ਹੈ। ਤੇ ਜਿਸ ਤਰੀਕੇ ਨਾਲ ਇੱਥੋਂ ਕਿਸੇ ਵੇਲੇ ਬੜਾ ਵਪਾਰ ਅੱਗੇ ਅਫਗਾਨਿਸਤਾਨ ਤੱਕ, ਅੱਗੇ ਹੋਰ ਜਿਹੜੇ ਕੰਟਰੀ ਰਸ਼ੀਅਨ ਜਿਹੜੀਆਂ ਸਟੇਟ ਸੀ ਕਿਸੇ ਵੇਲੇ, ਤੁਰਕਮੇਨਿਸਤਾਨ ਹੋਰ ਉਹਨਾਂ ਤੱਕ ਜਾਂ ਈਰਾਨ ਤੱਕ ਵੀ ਇੱਥੋਂ ਦੀ ਇਸ ਰਸਤੇ ਤੋਂ ਜਿਹੜਾ ਵਪਾਰ ਹੁੰਦਾ ਸੀ ਉਹ ਲਗਭਗ ਬੰਦ ਹੈ। ਇਹਦਾ ਨੁਕਸਾਨ ਜਿਹੜਾ ਸਭ ਤੋਂ ਵੱਧ ਉਹ ਪੰਜਾਬ ਨੂੰ ਹੁੰਦਾ ਹੈ, ਕਿਉਂਕਿ ਉਹ ਰੈਵਨਿਊ ਪੰਜਾਬ ਨੂੰ ਆਉਣਾ ਹੁੰਦਾ। ਤੇ ਹੁਣ ਇਹਦੇ ਤੇ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਮੰਗ ਪੱਤਰ ਦਿੱਤੇ ਜਾ ਰਹੇ ਸੀ ਕਿ ਖੋਲਿਆ ਜਾਵੇ, ਤੇ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ, ਸਿੱਖ ਸੰਗਠਨਾਂ ਵੱਲੋਂ, ਤੇ ਪਰ ਹੁਣ ਇਹਦੇ ਤੇ ਇੱਕ ਵਾਰੀ ਦਾ ਦੋ ਟੁੱਕ ਜਿਹੜਾ ਹੈਗਾ ਜਵਾਬ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਉਹ ਆ ਗਿਆ ਕਿ ਫਿਲਹਾਲ ਜਿਹੜਾ ਹੈਗਾ ਇਹ ਕੋਰੀਡੋਰ ਜਿਹੜਾ ਉਹ ਨਹੀਂ ਖੋਲਿਆ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜੀ ਇਹ ਮੰਗ ਕੀਤੀ ਸੀਗੀ, ਤੇ ਹੋਰ ਸਿੱਖ ਜਥੇਬੰਦੀਆਂ ਨੇ ਵੀ ਮੰਗ ਕੀਤੀ, ਵਾਰ ਵਾਰ ਜਿਹੜੀ ਮੰਗ ਉੱਠ ਰਹੀ ਸੀ, ਕਿਉਂਕਿ ਇਹਦੇ ਨਾਲ ਇੱਕ ਤਾਂ ਇਹ ਹੈ ਕਿ ਜਿਹੜੇ ਥੋੜੇ ਜਿਹੇ ਜਿਹਨੂੰ ਆਪਾਂ ਕਹਿੰਦੇ ਪੀਪਲ ਟੂ ਪੀਪਲ ਰਿਲੇਸ਼ਨ ਜਿਹੜੇ ਆ ਉਹ ਥੋੜੇ ਜਿਹੇ ਸੁਖਾਵੇਂ ਹੁੰਦੇ ਬਣਦੇ ਨੇ, ਜਿਸ ਕਰਕੇ ਕਾਫੀ ਫਾਇਦਾ ਹੁੰਦਾ ਦੋਨੇ ਮੁਲਕਾਂ ਨੂੰ, ਉਦਾਂ ਵੀ ਫਾਇਦਾ ਹੁੰਦਾ। ਹੁਣ ਇਹਦਾ ਕਾਰਨ ਨੀ ਸਮਝਿਆ ਜਾ ਸਕਦਾ ਕਿ ਇਹ ਜਿਹੜਾ ਇਹਦੇ ਉੱਤੇ ਕਿਉਂ ਨੀ ਜਿਹੜੀ ਹੈ ਇਹ ਸਾਰਾ ਕੁਛ ਅੱਗੇ ਹੁੰਦਾ ਕਿ ਇਹਨੂੰ ਇਸ ਪਾਸੇ ਨੂੰ ਤੁਰਿਆ ਜਾਵੇ ਕਿ ਜਿਹੜੇ ਸੰਬੰਧ ਉਹ ਸੁਖਾਵੇਂ ਬਣਾਏ ਜਾਣ, ਜਿਹੜੇ ਸੰਬੰਧ ਸੁਧਾਰੇ ਜਾਣ, ਇਸ ਪਾਸੇ ਨੂੰ ਜਿਹੜਾ ਹੈ ਤੁਰਿਆ ਜਾਵੇ। ਤੇ ਕਿਉਂਕਿ ਮਸਲਾ ਤਾਂ ਜਿਹਦਾ ਜਿਹੜਾ ਵੱਡਾ ਬੋਨ ਆਫ ਕੰਟੈਂਸ਼ਨ ਹੈ ਦੋਨਾਂ ਦੇਸ਼ਾਂ ਦੇ ਰਿਲੇਸ਼ਨ ਚ, ਉਹ ਤਾਂ ਜੰਮੂ ਕਸ਼ਮੀਰ ਹੈ ਜਾਂ ਜੰਮੂ ਕਸ਼ਮੀਰ ਵੀ ਨਹੀਂ, ਖਾਸ ਕਰਕੇ ਕਸ਼ਮੀਰ ਹੈ। ਤੇ ਉਸ ਮਾਮਲੇ ਦੇ ਉੱਤੇ ਫਿਰ ਉੱਥੇ ਜਿਹੜੀਆਂ ਉਹ ਗੱਲਬਾਤ ਕੰਟੀਨਿਊ ਹੋਵੇ ਜਾਂ ਟੁੱਟੇ, ਉੱਧਰ ਹੀ ਉਹਦਾ ਅਸਰ ਹੋਣਾ ਚਾਹੀਦਾ, ਤੇ ਪਰ ਅਸਰ ਉਹਦਾ ਜਿਹੜਾ ਹੈਗਾ ਪੰਜਾਬ ਚ ਹੁੰਦਾ ਹਮੇਸ਼ਾ। ਸੋ ਇਹ ਇਦਾਂ ਦਾ ਜਿਹੜਾ ਹੈਗਾ ਇਹ ਕਾਰਗੁਜ਼ਾਰੀ ਜੋ ਆਪਾਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਦਾ ਜਿਹੜਾ ਹੈਗਾ ਇਹ ਹੁਣ ਫੈਸਲਾ ਹੈ, ਕਿਉਂਕਿ ਲੋਕਾਂ ਨੂੰ ਮੰਨਣਾ ਹੀ ਪੈਂਦਾ ਹੈ। ਇੰਟਰਨੈਸ਼ਨਲ ਬਾਰਡਰ ਹੈ, ਇੰਟਰਨੈਸ਼ਨਲ ਬਾਰਡਰ ਤੇ ਕੋਈ ਵੀ ਜਿਹੜਾ ਹੈਗਾ ਉਹ ਫਿਰ ਫੋਰਨ ਮਿਨਿਸਟਰੀ ਜਾਂ ਡਿਫੈਂਸ ਮਿਨਿਸਟਰੀ ਜਿਹੜੀ ਹੈਗੀ ਉਹੀ ਆਪਣੇ ਫੈਸਲੇ ਲੈਂਦੀ ਹੈ।
1: ਜੀ ਬਿਲਕੁਲ, ਇਹ ਵੀ ਉਦੋਂ ਵੀ ਗੱਲਾਂ ਬਾਤਾਂ ਉੱਠਦੀਆਂ ਰਹੀਆਂ ਕਿ ਉਹਨਾਂ ਉੱਧਰਲੇ ਪਾਸਿਓਂ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਜਿੰਨਾ ਇੱਧਰਲੇ ਪਾਸੇ ਪੁੱਛਗਿੱਛ ਕੀਤੀ ਜਾਂਦੀ ਆ। ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਉੱਥੋਂ ਗਾਂਹ

0: ਲੰਘਦਿਆਂ ਅਤੇ ਹੁਣ ਤਾਂ ਚਲੋ ਫਿਲਹਾਲ ਫਿਰ ਦੁਬਾਰਾ ਤੋਂ ਰੋਕ ਹੀ ਲੱਗ ਗਈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਸ਼ਰਤਾ ਲਾਗੂ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਇਹ ਵੈਸੇ ਹੀ ਸੀ ਬਸ
1: ਓਪਨਿੰਗ ਲਈ
0: ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਯੇ ਵੋ ਫਲਾਣਾ ਧਮਕਾ ਮੈਂ ਮਨਤੇਜ ਸਿੰਘ ਤੁਸੀਂ ਗੌਤਮ ਗੋਪਿਲ ਇਹੋ ਜਿਹੀ ਓਪਨਿੰਗ ਆਪਾਂ ਅੱਜ ਦੇਣੀ ਹੋਣੀ ਆਪਾਂ ਦੱਸਣਾ ਹੀ ਨੀ ਪ੍ਰੋਗਰਾਮ ਕਿਹੜਾ ਅੱਜ
1: ਪਰ ਨਹੀਂ ਪਰ ਜਿਹੜਾ ਤੁਸੀਂ ਮਿਊਜ਼ਿਕ ਲਾਤਾ ਸੀ ਨਾ ਮੈਂ ਤੇ ਭੁੱਲ ਗਿਆ ਮੈਂ ਨਹੀਂ ਕਰਨਾ ਪ੍ਰੋਗਰਾਮ
0: ਮੈਂ ਕਿਹਾ ਅੱਜ ਚੱਕੋ ਤੁਸੀਂ ਮਿਊਜ਼ਿਕ ਸੁਣੇ ਹੋ ਅੱਜ ਤੁਸੀਂ ਗਾਣਾ
1: ਇੱਕ ਮੇਰੀ ਰਿਕੁਐਸਟ ਹੈ
0: ਹਾਂਜੀ
1: ਉਹ ਵਾਲਾ ਫੇਰ ਜਿਹੜਾ ਸਟਾਰਟਿੰਗ ਦੇ ਲਾਇਆ ਇੱਕ ਵਾਰੀ ਲਾ ਦੋ ਬਸ
0: ਇੱਕ ਵਾਰੀ ਉਹ ਲਾ ਦਾ
1: ਉਹ ਵਾਲਾ ਜਿਹੜਾ ਹਾਂ
0: ਇਹਨੂੰ ਸੈਕਸੋਫੋਨ ਕਹਿੰਦੇ ਆ ਇਹ ਵੱਜ ਰਿਹਾ ਸੀਗਾ ਜਿਹੜਾ ਪਿੱਛੇ ਪਰ ਉਹਦੀ ਬਜਾਏ ਤੁਸੀਂ ਹੁਣ ਅੱਜ ਜਿਹੜੇ ਗਾਣੇ ਸੁਣਾਣੇ ਭਾਜੀ ਇੱਕੋ ਹੀ ਟੋਨ ਦੇ ਵਿੱਚ ਗਾਣੇ ਸੁਣਾਵਾਂਗੇ
1: ਮੈਂ ਕਹਿੰਦਾ ਚੱਕਵੇ ਚੱਕ
0: ਗਾਣੇ ਕਲਾਸਿਕ
1: ਆ ਹੈ
0: ਪਰ ਚੱਕਵੇ ਅੰਦਾਜ਼
1: ਅੱਛਾ ਚੱਕ
0: ਮਤਲਬ ਗਾਣੇ ਸੈਡ ਨੇ
1: ਓਏ ਸਾਡੇ ਘਰ ਕੱਲ ਪਰਸੇ ਚੱਲਣ ਡਿਆ ਸੀ ਜਦੋਂ ਦੋਨੋਂ ਲੱਗੇ ਸੀ
0: ਅਸਲੀਅਤ
1: ਬੜਾ ਚੱਲਦਾ ਸਾਡੇ ਘਰ ਜਸੂਸ ਭਾਜੀ ਜਿਹੜੇ ਲਾ ਕੇ ਚਲੇ ਗਏ ਨਾ ਸਾਡੇ ਨਾਲ

0: ਅਜਨਬੀ ਬਣ ਗਏ ਹੈ ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਤੁਹਾਨੂੰ ਮੈਂ ਦੱਸਾਂ ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ
1: ਭਾਜੀ ਦੇਖੋ ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ
0: ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ ਆਓ ਤੇ ਸਹੀ ਕਿੰਨਾ ਬੰਦਾ ਡਰ ਡਰ ਕੇ ਰਵੇ
1: ਯਾਰ
0: ਕਿੰਨਾ ਬੰਦਾ ਜੀ ਜੀ ਕਰੇ ਯਾਰ ਹੱਦ ਹੋ ਗਈ
1: ਜੀ ਜੀ ਕਰੇ
0: ਨਹੀਂ ਜੀ ਜੀ ਮਤਲਬ ਆਪਾਂ ਜੀ ਜੀ ਕਰਦੇ ਕਿੰਨਾ ਬੰਦਾ ਜੀ ਜੀ ਕਰੇ ਜੀ ਜੀ ਕਰ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਆ ਬਸ ਨਹੀਂ ਨਹੀਂ ਨਹੀਂ ਭਾਜੀ ਅੱਜ ਆਪਾਂ ਦੋਲੋ ਦੇਖਿਆ ਇਹ
1: ਮਾਈਕ ਵੀ ਡਰਿਆ ਮਾਈਕ ਵੀ ਇਹ ਵੀ ਇਹ ਘਰ ਵਾਲਾ ਘਰ ਵਾਲੀ ਤਾਂ ਹੀ ਟੁੱਟਿਆ ਜੇ ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ
0: ਫੀਮੇਲ ਮਾਈਕ ਇਹ ਵਧੀਆ ਬਹੁਤ ਸੁਰਖੀ ਬਿੰਦੀ ਲਾਈ ਹੈ
1: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ ਇਸ ਕਰਕੇ
0: ਵਾਈਫ ਨੂੰ ਹਮੇਸ਼ਾ ਇੱਦਾਂ ਕਿਉਂ ਕਿਹਾ ਵੀ ਇਹ ਬੋਲਦੀ ਬਹੁਤ ਹੈ
1: ਸਪੀਕਰ
0: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ ਇਹਦਾ ਰੀਜ਼ਨ ਕੀ ਹੈ ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ ਸਾਡੀ ਗੱਲ ਹੋਏਗੀ ਹੈਲੋ ਭਾਜੀ ਠੀਕ ਹੈ ਕੱਲ ਆਪਾਂ ਰੇਡੀ ਤੇ ਹੋਣਾ ਚਲੋ ਓਕੇ ਬਾਏ ਟਾਟਾ ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ
1: ਨਹੀਂ ਤੁਸੀਂ ਇਹ ਥੋੜਾ ਜਿਹਾ ਗਲਤ ਕਹਿ ਰਹੇ ਹੋ
0: ਕਿਹੜਾ
1: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ
0: ਹੋਰ ਭਾਜੀ ਠੀਕ ਹੈ
1: ਹੋਰ ਤੇ
0: 10 ਵਾਰੀ ਕਹਿ ਦਿੰਦੇ ਹੋਰ ਭਾਜੀ ਹੋਰ ਸੁਣਾਓ
1: ਇਹਦਾ ਮਤਲਬ ਇਹ ਹੁੰਦਾ ਵੀ ਫੋਨ ਕੱਟੋ
0: ਇਹਦਾ ਮਤਲਬ ਕੋਈ ਗੱਲ ਕੋਈ ਹੈ ਨੀ ਪਰ ਲੇਡੀਜ਼ ਨੂੰ ਕਿੱਥੋਂ ਗੱਲਾਂ ਆ ਜਾਂਦੀਆਂ ਮੈਨੂੰ ਇਹ ਨੀ ਸਮਝ ਲੱਗਦੀ ਹੈ ਮਤਲਬ ਉਹ ਪਤਾ ਨੀ ਭਾਵੇਂ ਗੱਲ ਨਾ ਕੁਝ ਨਾ ਕਹਿਣਾ ਹੋਵੇ
1: ਹੈ
0: ਇੱਕ ਘੰਟਾ ਤੇ ਆਰਾਮ ਨਾਲ ਗਿਆ ਸਮਝੋ ਬਾਅਦ ਚੋਂ ਕਹਿੰਦੇ ਸਾਡਾ ਟਾਈਮ ਦਾ ਪਤਾ ਨੀ ਲੱਗਾ
1: ਤੁਸੀਂ ਖੁਸ਼ ਕਿਸ ਦਿਨ ਸਭ ਤੋਂ ਵੱਧ ਹੁੰਦੇ ਹੋ ਜਿੱਦਣ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਜਾਂ ਫਿਰ ਜਿੱਦਣ ਲੜਾਈ ਹੋ ਜਾਂਦੀ ਹੈ ਕੋਈ ਗੱਲ ਨਹੀਂ ਹੋ ਰਹੀ
0: ਨਹੀਂ ਜਿੱਦਣ ਮੈਂ ਚੁੱਪ ਰਿਹਾ ਜਿੱਦਣ ਕੋਈ ਡਿਸਟਰਬ ਨਹੀਂ ਮੈਨੂੰ ਕਰਦਾ
1: ਉਹ ਤਾਂ ਤੁਸੀਂ ਰੋਜ਼ ਹੀ ਹੁੰਦੇ ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ
0: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ
1: ਅੱਜ ਮੈਂ ਬੰਦਾ ਬਣਿਆ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ 15 ਅਗਸਤ ਨੂੰ
0: 15 ਅਗਸਤ ਨੂੰ
1: ਝੰਡੇ ਬਣੇ
0: ਮਹਾਤਮਾ ਗਾਂਧੀ
1: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ ਗੋਲ ਹੋ ਕੇ ਬੈਠਾ
0: ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਹੈ ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ ਥੈਂਕ ਯੂ ਜੀ ਤੁਹਾਡਾ ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਹੋ ਸੋਹਣੀਆਂ ਸੋਹਣੀਆਂ
1: ਤੁਹਾਡੇ ਤੋਂ ਨਾਂ ਨੀ ਲੈ ਹੁੰਦਾ ਮਾਰਕ ਜ਼ਕਰਬਰਗ
0: ਮਾਰਕ ਤੱਕ ਤਾਂ ਠੀਕ ਹੀ ਜਗਰ ਬਰਗਰ ਕਰਕੇ ਇਹ ਕੀ ਬਰਗਰ ਕਿਹੜਾ ਕੀ
1: ਜਗਰ ਬਰਗਰ
0: ਜਗਰ ਬਰਗਰ ਨਹੀਂ ਇਹ ਮਾਰਕ ਤੇ ਓਕੇ ਆ ਜਗਰ ਕੀ
1: ਤੁਸੀਂ ਮੈਮਰੀ ਦੱਸੋ ਪਹਿਲਾਂ
0: ਜਗਰ ਮੈਮਰੀ ਹੋਈ
1: ਇਹਦੇ ਤੇ ਤਾਂ ਅੱਧਾ ਘੰਟਾ ਲੱਗ ਜਾਣਾ
0: ਪਤਾ ਮੇਰੇ ਫੇਰ ਨਹੀਂ ਲੱਗਣਾ ਤੈਨੂੰ ਮੈਂ ਦੱਸਾਂ ਇਹਦੇ ਔਖੇ ਨਾ ਗੁਰੂ ਰੱਖਦੇ
1: ਮਾਰਕ ਤੱਕ ਠੀਕ
0: ਮਾਰਕ ਠੀਕ ਹੈ ਹਾਂ ਹੁਣ ਜਿੱਦਾਂ
1: ਮਾਰਕ ਚਤੁਰਵੇਦੀ ਕਹਿ ਲਿਆ
0: ਮਾਰਕ ਤ੍ਰਿਵੇਦੀ ਮਾਰਕ ਚੌਹਾਨ ਜੀ ਠੀਕ ਹੈ ਹਾਂ ਮਾਰਕ ਚੌਹਾਨ ਜੀ ਨੇ ਜਿਹੜਾ ਫੇਸਬੁੱਕ ਬਣਾਇਆ ਨਾ ਤਿੰਨ ਕੁ ਦਿਨ ਪਹਿਲਾਂ ਨਾ ਉਹ ਸਪਾਈਡਰਮੈਨ ਜਿਹੜੀ ਮੈਂ ਬੜੀ 1-2 ਸਾਲ ਹੋ ਗਿਆ ਉਹਨਾਂ ਨੂੰ ਮੈਂ ਭੰਗੜਾ ਪਾਇਆ ਸੀ ਤੇ ਨਾਲ ਗੈਸਟ ਸੀ ਉਹਨਾਂ ਨੂੰ ਵੀ ਭੰਗੜਾ ਪਾਇਆ ਸੀ ਉਦੋਂ ਇੰਨੀ ਵਾਇਰਲ ਨਹੀਂ ਹੋਈ ਜਿੰਨੀ ਹੁਣ ਹੋ ਗਈ ਆ ਮੈਂ ਕਿਹਾ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਹੋਣਾ ਚਾਹੀਦਾ
1: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ
0: ਮੈਨੂੰ ਆਪ ਦੇਖਣਾ
1: ਮੈਂ ਕਿਤੇ
0: ਮੈਂ ਕਿਹਨੂੰ ਹੈ ਇਹ ਮੈਂ ਕੀਤਾ
1: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ
0: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ
1: ਵਿਆਹ ਵਾਲੀ ਐਲਬਮ ਦੇਖੀਏ ਕਦੇ ਦੁਬਾਰਾ
0: ਨਹੀਂ ਵਿਆਹ ਵਾਲੀ ਐਲਬਮ ਓਏ ਹੋਏ ਹੋਏ ਹੋਏ ਵਿਆਹ ਵਾਲੀ ਐਲਬਮ ਦਾ ਕੀ ਸੀ ਭਲਾ ਅੱਛਾ ਵਿਆਹ ਐਲਬਮ ਵਿਆਹ ਵਾਲੀ
1: ਐਲਬਮ ਕਦੇ ਕਰਨੀ
0: ਕਿਉਂਕਿ ਬਾਅਦ ਚੋਂ ਬੰਬ ਹੀ ਫੋੜਦੇ ਕਿਉਂਕਿ ਪਹਿਲਾਂ ਐਲ ਏ ਹੁੰਦਾ ਬਾਜੀ ਉਹਦੇ ਐਲ ਬੈਮ ਬੈਮ ਹਾਂ
1: ਵਾਹ ਭਾਜੀ
0: ਅੱਛਾ ਭਾਈ ਇੱਕ ਗੱਲ ਸੁਣੋ
1: ਘਟਿਆ ਸ਼ਬਦ ਜੋੜ ਨਹੀਂ ਮੈਂ ਸੁਣਿਆ
0: ਮੈਂ ਨਾ ਹੁਣ ਸ਼ੋਅ ਬੰਦ ਕਰਨ ਲੱਗਾ
1: ਕਰੋ ਕਰੋ
0: ਮੈਂ ਨਹੀਂ ਨਹੀਂ ਮੈਂ ਕਰਦਾ ਹੀ ਨਹੀਂ ਹੈ
1: ਅੱਛਾ
0: ਭਾਜੀ ਜਿੱਦਾਂ ਸਾਡਾ ਸ਼ੋਅ ਨਹੀਂ ਹੁੰਦਾ
1: ਹਾਂਜੀ
0: ਉਹਨਾਂ ਜ਼ਿਆਦਾ ਮੈਨੂੰ ਟ੍ਰੈਫਿਕ ਪਾਰਕਿੰਗ ਤੇ ਟਾਈਮ ਲੱਗਣ ਲੱਗ ਪਿਆ ਅੱਜ ਕੱਲ੍ਹ ਅੱਜ ਤੁਹਾਡੇ ਥੱਲੇ ਕੀ ਹੈ ਯਾਰ ਤੁਸੀਂ ਉਹ ਜਿਹੜਾ ਨਹੀਂ ਨਹੀਂ ਆਹ ਜਿਹੜੀ ਆਪਣੀ ਥੱਲੇ ਵਾਲੀ ਪਾਰਕਿੰਗ ਵਾਲੀ ਉਹ ਥੱਲੇ ਐ ਪਤਾ ਹੀ ਨਹੀਂ ਲੱਗਦਾ ਕਿੱਧਰ ਚੱਲ ਗਏ ਲੱਗਦਾ ਬੰਦੇ ਗੱਡੀਆਂ ਲਾ ਕੇ ਸੌ ਗਏ ਕਿਤੇ ਜਾ ਕੇ
1: ਉਹ ਇਦਾਂ ਹੀ ਕਰਨਾ ਚਾਹੀਦਾ ਤੁਹਾਨੂੰ ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ
0: ਅੱਛਾ ਜੀ
1: ਪਹਿਲੇ ਫਲੋਰ ਤੇ
0: B1 ਤੇ B2 ਤੇ ਠੀਕ ਹੈ B1 ਤੇ ਅੱਛਾ B1 ਤੇ
1: ਪਹਿਲੇ ਤੇ
0: ਅੱਛਾ ਹਾਂ ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ B1
1: ਮੰਗਦੇ ਨੇ ਸਵੇਰ ਦੇ ਆਏ ਹੋਏ ਨੇ ਉਹ ਹੁਣ ਜਾਣ ਦੇ ਟਾਈਮ ਤੇ ਨੇ
0: ਆ ਗੁੱਡ ਆਈਡੀਆ
1: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉੱਥੇ ਹੇਠਲਿਆਂ ਤੇ ਜਾਓ ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ
0: ਨੇ ਓ ਅੱਛਾ ਅੱਛਾ ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ
1: ਸਰ ਮੈਂ ਕਮਾਲ ਦੀ ਗੱਲ 5 ਮਿੰਟ ਨਹੀਂ ਮੈਨੂੰ ਮਿਲਦੀ ਮੈਨੂੰ ਘੱਟੋ ਘੱਟ ਅੱਧਾ ਘੰਟਾ ਖੜਨਾ ਪੈਂਦਾ
0: ਮੈਂ ਨਾ ਜਦੋਂ ਅੱਜ ਵੀ ਹੁਣ ਸਵੇਰੇ ਲਾਉਂਦੇ ਨਾ ਹੁਣੇ ਪਾਰਕਿੰਗ ਲਾ ਕੇ ਆਇਆ ਨਾ ਤੇ ਮੈਂ ਐਂ ਕਰਕੇ ਵੇਖਣਾ ਸਾਰੇ ਨਾ ਐਂ ਕਰਕੇ ਵੇਖੀ ਜਾ ਰਹੇ ਮੈਂ ਜਿਹੜਾ ਐ ਵੇਖਣ ਡਿਆ ਨਾ
1: ਲੱਭਣ ਇਹਦੇ ਤੋਂ ਗਾਹ ਚੱਲੋ
0: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਵੱਲ ਉਹਨੇ ਕਿਤੇ ਸਪੋਟ ਖਾਲੀ ਕੀਤਾ ਦੇਖੋ ਕਿੱਥੋਂ ਕੀਤਾ ਜਿਹੜੇ ਐਂ ਕਰਕੇ ਵੇਖਣਾ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ ਕਈ ਤੇ ਅੱਜ ਕੱਲ੍ਹ ਉੱਥੇ ਵੀ ਲਾ ਕੇ ਚੱਲ ਗਏ ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਹੈ
1: ਚਾਰਜਿੰਗ ਵਾਲੀ
0: ਪਰ ਉੱਥੇ ਫਾਈਨ ਲੱਗਦਾ ਹੈ ਨਾ ਜੇ ਉੱਥੇ ਲਾ ਦਈਏ ਤਾਂ
1: ਮਤਲਬ ਉਹ ਜੇ ਕੌਂਸਲ ਵਾਲੇ ਲਗਾਉਣਾ ਚਾਹਣ ਉਹਨਾਂ
0: ਨੇ ਲਾ ਸਕਦੇ ਨਾ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਚਾਰਜ ਪੁਆਇੰਟ ਲਾਉਂਦੇ ਤੇ ਤੁਸੀਂ ਦੂਜੀ ਗੱਡੀ ਲਾ ਦਿਓ ਮੇਰੇ ਵਰਗੀ ਜਿਹੜੀ ਹੈ
1: ਕੈਮਰੀ
0: ਅੱਛਾ ਜਿਹੜੀਆਂ ਗੱਡੀਆਂ ਚਾਰਜ ਹੁੰਦੀਆਂ ਤੇ ਉਹ ਮਤਲਬ ਹੋਰ ਕਿਤੇ ਵੀ ਲੱਗ ਸਕਦੀਆਂ
1: ਮੈਨੂੰ ਲੱਗਿਆ ਸੀਗਾ ਤੁਸੀਂ ਪੁੱਛੋਗੇ ਕਿ ਸਿਰਫ ਗੱਡੀਆਂ ਹੀ ਚਾਰਜ ਹੁੰਦੀਆਂ ਜਾਂ ਇੱਥੇ ਜਨਾਨੀ ਵੀ ਲਗਾ ਸਕਦੇ ਚਾਰਜ
0: ਭਾਜੀ ਉਹਦੇ ਆਲਰੇਡੀ ਚਾਰਜ ਹੁੰਦੀ ਹੈ ਯਾਰ ਬੰਦਿਆਂ ਨੂੰ ਪੁੱਛੋ ਜਿਹੜੇ ਬੰਦੇ ਹੋ ਜਾਂਦੇ ਅੱਛਾ ਮੁੱਦੇ ਤੇ ਗੱਲ ਆਈ
1: ਆਪਾਂ
0: ਮੈਂ ਆਈ ਵੈਂਟ ਟੂ ਪੌਂਡਸ ਕਮਿਊਨਿਟੀ ਸੈਂਟਰ ਦੇ ਲਾਗੇ ਇੱਕ ਹੋਇਆ ਸੀ ਝੰਡਾ ਆਪਣਾ ਲਹਿਰਾਇਆ ਗਿਆ ਸੀ ਉਦੋਂ ਪਰ ਥੋੜਾ ਮੀਂਹ ਵੀ ਆ ਗਿਆ ਸੀ ਕਿਨਮਿਨ ਆ ਗਿਆ ਸੀ ਤੇ ਫਿਰ ਮੈਂ ਗਿਆ ਭਾਜੀ ਫਿਰ ਮੈਂ 16 ਤਰੀਕ ਨੂੰ ਵੀ ਗਿਆ 16 ਅਗਸਤ ਨੂੰ 15 ਅਗਸਤ ਨੂੰ ਤੇ ਗਿਆ
1: 16 ਨੂੰ ਕਿਹਦਾ
0: 16 ਅਗਸਤ ਨੂੰ ਮਾਸਟਰ ਪਾਰਕ ਸੀ
1: ਅੱਛਾ
0: ਹਾਂ 16 ਅਗਸਤ
1: ਲੇਟ ਆਈ ਸੀਗੀ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਕਿ ਹਾਲੇ ਵੀ ਦੁਨੀਆਂ ਚ 17 ਐਸੇ ਦੇਸ਼ ਨੇ ਜਿਹੜੇ ਆਜ਼ਾਦ ਨਹੀਂ ਹੋਏ ਹੈਗੇ ਡੂ ਯੂ ਨੋ ਦੈਟ
0: ਹਾਲੇ ਵੀ ਅੱਛਾ ਹਾਲੇ ਵੀ
1: ਜੀਓਗ੍ਰਾਫੀਕਲ ਲੋਕੇਸ਼ਨ ਹੈਗੀਆਂ ਨੇ ਜਿਹੜੀਆਂ ਆਜ਼ਾਦ ਨਹੀਂ ਹੋਈਆਂ ਹੈਗੀਆਂ
0: ਹਾਲੇ ਵੀ ਉਹਨਾਂ ਤੇ ਕਬਜ਼ਾ ਕਿਸੇ ਦਾ
1: ਕਬਜ਼ਾ ਹੈਗਾ ਜਾਂ ਉਹ ਆਜ਼ਾਦੀ ਦੇ ਲਈ ਮੰਗ ਕਰ ਰਹੀਆਂ ਨੇ ਫੋਰ ਐਗਜ਼ਾਮਪਲ ਬਰਮੂਡਾ
0: ਬਰਮੂਡਾ
1: ਪਾਣ ਵਾਲਾ ਨੀ
0: ਹਾਂ
1: ਜ਼ਮੀਨ ਉੱਥੇ ਹੈਗਾ ਇੱਕ ਟਾਪੂ ਹੈ
0: ਸੱਚ ਮੈਂ ਬਰਮੂਡਾ ਰਹਿ ਕੋਈ ਖਾਣ ਵਾਲਾ ਵੀ ਕੋਈ ਹੁੰਦਾ ਉਹ ਮੁਰਮਰਾ ਹੁੰਦਾ ਸੱਚ
1: ਹਨਾ ਮੁਰਮਰਾ ਹੁੰਦਾ
0: ਮੁਰਮਰਾ ਨਹੀਂ ਅਸੀਂ ਮੁਰਮਰਾ ਕਹਿੰਦੇ ਆ
1: ਅੱਛਾ
0: ਤੁਸੀਂ ਮੁਰੁੰਡਾ ਕਹਿੰਦੇ ਹੋ ਕੀ ਤੁਸੀਂ ਉਹਦੀ ਮੁੰਡੀ ਤੋੜਦੀ ਜਾਂ ਮੁਰੁੰਡਾ ਹੈ ਮੁਰਮਰਾ ਮੁਰਮਰਾ ਅੱਛਾ ਬਰਮੂਡਾ
1: ਬਰਮੁੰਡਾ ਨੀ ਬਰਮੂਡਾ
0: ਬਰਮੂਰਾ
1: ਹਾਂ ਤੁਸੀਂ ਉਹ
0: ਤੁਸੀਂ ਰਹਿਣ ਤੋਂ ਰਹਿਣ ਦੋ ਉੱਥੇ ਨਾ ਔਖਾ ਜਿਹਾ
1: ਕਿਸੇ ਹੋਰ ਕੰਟਰੀ ਚੱਲ ਜਾ
0: ਤੇ ਸੌਖਾ ਨਾਂ ਦੱਸੋ ਕੋਈ
1: ਦੂਜਾ ਹੈਗਾ ਫਾਕਲੈਂਡ ਆਈਲੈਂਡ ਆਪਣੀ ਜਿਵੇਂ ਕੰਪਨੀਆਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦੋ ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ
0: ਲੱਗਦਾ
1: ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ ਰਾਜਾ ਨੀ ਹੈਗਾ ਰਾਜਾ ਜਾਣਦੇ ਹੋ ਤੁਸੀਂ
0: ਬ੍ਰਿਟੇਨ ਵਾਲਾ
1: ਕਿੰਗ ਚਾਰਲਸ
0: ਕਿੰਗ ਨਹੀਂ ਉਹ ਤੇ ਤਾਸ਼ ਵਿੱਚ
1: ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ
0: ਓ ਵੈਰੀ ਗੁੱਡ
1: ਉਹ ਵਾਲਾ ਉਹਨਾਂ ਦੇ ਕੰਟਰੋਲ ਚ ਹੈ
0: ਅੱਛਾ ਠੀਕ ਹੈ ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ
1: ਗੋਰੇ
0: ਮੈਂ ਕਹਿੰਦਾ
1: ਨਹੀਂ ਆ ਸਪੇਨ ਦੇ ਕੰਟਰੋਲ ਚ ਵੀ ਹੈ ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ
0: ਸਾਡੇ ਲਈ ਤੇ ਸਪੇਨ ਵੀ ਗੋਰਾ ਹੀ ਹੈ
1: ਜਿਬਰਾਲਟਰ
0: ਜਿਬਰਾਲਟੋ
1: ਜਿਬਰਾਲਟਰ ਜਿਬਰਾਲਟਰ
0: ਇਹ ਰਹਿਣ ਹੀ ਦੋ ਫਿਰ
1: ਚਲੋ
0: ਇਹ ਸਾਰੇ ਏਦਾਂ ਦੇ ਕੰਟਰੀ ਹੈਗੇ ਆ ਕੋਈ ਸੌਖਾ ਜਿਹਾ ਹੈਗਾ
1: ਸੌਖਾ ਹੈਗਾ ਇੱਕ
0: ਕਿਹੜਾ
1: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ
0: ਇਹ ਤਿੰਨੋ ਗਏ ਤਿੰਨ ਦੱਸਦੇ ਤੁਸੀਂ ਇਕੱਠੇ ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼
1: ਓਕੇ ਇੱਕ ਦਾ ਨਾਂ ਦੱਸ ਦਿੰਦਾ ਇਹ ਹੈਗਾ ਐਂਗੂਈਆ
0: ਮੈਂ ਜਿਹੜੇ ਸਾਨੂੰ ਸੁਣਦੇ ਪਏ ਆ ਪਲੀਜ਼ ਇੱਕ ਵਾਰੀ ਦੇਖ ਵੀ ਲਓ ਹੈਗੇ ਵੀ ਆ ਕੰਟਰੀ ਕੇ ਨਹੀਂ ਕਿਤੇ ਤੁਸੀਂ ਆਪਣੇ ਇੰਗੂਈਆ ਉਂਗੂਈਆ ਲਾਈ ਜਾਂਦੇ ਹੋ
1: ਕਿਤੇ ਵੀ ਆਪਣੇ ਆਸਟ੍ਰੇਲੀਆ ਦੇ ਲਾਗੇ ਵੀ ਆ ਇੱਕ ਪਿਟਕੇਨ ਆਬਾਦੀ ਵੀ ਸੁਣ ਲੋ ਤੁਸੀਂ ਸੁਣ ਕੇ ਹੈਰਾਨ ਹੋ
0: ਜਾਓਕੇਨ ਦੀ
1: ਉਂਗਲੀਆਂ ਤੇ ਨੀ ਗਿਣੇ ਜਾਂਦੇ
0: ਤੁਹਾਨੂੰ
1: 3 ਜਾਂ 4 ਬੰਦੇ ਚਾਹੀਦੇ ਨੇ ਗਿਣਨ ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ
0: ਓ ਅੱਛਾ ਜਾਲੀ ਕਿ ਉਹਨੇ ਕੀ ਹੈਗੇ ਆ
1: 50 ਜਾਣੇ ਰਹਿੰਦੇ ਨੇ
0: 50 ਜਾਣੇ ਓ ਲੈ ਜਾਲੀ ਕਿ ਸਾਡੇ
1: ਪਰ ਇਹ ਆਜ਼ਾਦੀ ਨੀ ਮੰਗ ਰਹੇ ਹੈਗੇ
0: ਸੋਰੀ
1: ਇੰਗਲੈਂਡ ਸਪੇਨ ਵਾਲੇ ਨੇ ਅਮੈਰੀਕਾ ਵਾਲੇ ਵੀ ਹੈਗੇ ਨੇ ਜਿਵੇਂ ਗੁਆਮ ਹੋ ਗਿਆ ਅਮੈਰੀਕਨ ਸਮੋਆ ਹੋ ਗਿਆ ਯੂਐਸ ਵਰਜਿਨ ਆਈਲੈਂਡ ਹੋ ਗਿਆ ਇਹ ਸੌਖੇ ਨੇ ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ ਨਿਊ ਕੈਲੇਡੋਨੀਆ ਉਹਦਾ ਤਾਂ ਐਡੀ ਗੱਲ ਸੁਣੀ ਹੈ ਫ੍ਰੈਂਚ ਪੋਲੀਨੇਸ਼ੀਆ ਜਿੱਥੋਂ ਲੋਕ ਕਿਸ਼ਤੀਆਂ ਚ ਜਾਂਦੇ ਨੇ
0: ਓਕੇ
1: ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ
0: ਅੱਛਾ ਨਿਊਜ਼ੀਲੈਂਡ ਵਾਲੇ ਕੋਲ ਆਜ਼ਾਦੀ ਮੰਗ ਰਹੇ ਯਾਰ ਪੰਜਾਬੀ ਹੋ ਟੋਕੇ ਲਾਓ ਟੋਕੀ ਲਾਓ
1: ਹਾਂ ਇਹ ਤਿੰਨ ਛੋਟੇ ਛੋਟੇ ਟਾਪੂ ਨੇ ਉਹਨਾਂ ਦਾ ਹੈਗਾ ਇਹ ਸਮੂਹ ਔਰ 1500 ਦੀ ਆਬਾਦੀ
0: ਮੇਰੀ ਗੱਲ ਸੁਣੋ ਜਿੱਦਾਂ ਟਾਕੀ ਲਾਓ ਹੈਗਾ ਨਾ ਉੱਥੇ ਕੋਈ ਨਾ ਕੋਈ ਹੈੱਡ ਹੋ ਗਿਆ ਹੋਣਾ ਕਿਸੇ ਦਾ ਉਹ ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ
1: ਤੇ ਉਹ ਕਹਿੰਦਾ ਨਹੀਂ ਇਹ ਤਿੰਨ ਅੱਡ ਅੱਡ ਟਾਪੂ ਨੇ ਇਹਨਾਂ ਨੂੰ ਟਾਕੇ ਲਾਓ
0: ਟਾਂਕੇ ਲਾਓ
1: ਟਾਕੇ ਲਾਓ ਤੇ
0: ਜੋੜੋ ਜੋੜ ਕੇ ਦੱਸੋ ਕੀ ਬਣਦਾ ਹੈ
1: ਫੇਰ ਆਪਾਂ ਯਾਦ ਹੋ
0: ਇਹ ਤੇ ਉਹੀ ਆ ਵੀ ਜਿੱਦਾਂ ਮੈਂ ਗੇਮ ਖਿਡਾਉਣ ਨਾਲ ਅੱਖਾਂ ਬੰਦ ਕਰਕੇ ਉਹ ਚੀਜ਼ਾਂ ਜਿਹੀਆਂ ਜੋੜਨ ਵਾਲੀਆਂ ਵੀ ਕੀ ਬਣਦਾ
1: ਤੁਸੀਂ ਮੈਨੂੰ ਦੱਸੀ ਸੀਗੀ ਗੱਲ ਵੀ ਜਿੱਥੇ ਜਿਵੇਂ ਆਪਾਂ ਦੁਬਈ ਹਰ ਵਾਰ ਪਤਾ ਨੀ ਕਿਵੇਂ ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ ਐਮੀਰੇਟਸ ਨੇ ਰਲ ਕੇ ਹਨਾ ਉਹ ਇੱਕ ਕੰਟਰੀ ਬਣਾਈ
0: ਅੱਛਾ ਨਹੀਂ ਨਹੀਂ ਜੋ ਅਲੱਗ ਅਲੱਗ ਹੈ ਜਿੱਦਾਂ
1: ਅੱਛਾ ਹਲੇ ਵੀ ਅੱਡਾ
0: ਜਿਵੇਂ ਅਜਮਾਨ ਉਮਰ ਕਵੀਨ
1: ਸ਼ਾਰਜਾ
0: ਤੇ ਹਾਂ ਸ਼ਾਰਜਾ ਹਾਂ ਦੁਬਈ ਸ਼ਾਰਜਾ ਯੂਏਈ ਉਹ ਸਾਰੇ ਛੋਟੇ ਛੋਟੇ ਹੈਗੇ
1: ਇੱਕ ਅਲਫਕ ਕੁਛ ਇਹੋ ਜਿਹਾ ਵੀ ਕੁਛ ਹੈਗਾ
0: ਅਲ ਤੋਂ ਹੀ ਹੁੰਦੇ ਆ ਸਾਰੇ ਹਾਂ ਸਾਰੇ ਅਲ ਤੋਂ ਹੁੰਦੇ ਆ ਕੀ ਇੱਕ ਹੋਰ ਹੈਗਾ ਸੀ ਅਲ ਕਵੀਨ ਅਲ ਕਵੀਨ ਅਲ ਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ ਉਹ ਸਾਰੇ ਡਰਾਈਵਰ ਨਹੀਂ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ ਓ ਬੈਕ ਟੂ ਦੀ ਪੁਆਇੰਟ ਛੱਡੋਗਾ ਹਾਂ
1: ਨਹੀਂ ਉਹ ਮੈਂ ਇਸ ਕਰਕੇ ਦੱਸਣ ਲੱਗਿਆ
0: ਦੁਬਈ ਦੀ ਖਬਰ ਆ ਗਈ
1: ਹਾਂ ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ ਆਪਣਾ ਦੇਸੀ ਹੈ ਮੁੰਡਾ
0: ਠੀਕ ਹੈ ਜੀ
1: ਤੇ ਹੋ ਸਕਦਾ ਹਰਿਆਣਾ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ ਏਦਾਂ ਲੱਗਦਾ
0: ਹਾਂਜੀ
1: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ
0: ਉਹ ਅੱਜ ਕੱਲ ਹਾਂਜੀ ਹਾਂਜੀ ਹਾਂ ਠੀਕ
1: ਹੈ ਫਰਾਂਸ ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ ਹਾਂ ਫਰਾਂਸ
0: ਅੱਛਾ
1: ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ
0: ਹਾਂਜੀ
1: ਤੇ ਤੁਸੀਂ ਦੇਖੋ ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ ਰਾਤ ਦੇ 9 ਵਜੇ ਦਾ ਮੈਂ ਪਸੀਨੋ ਪਸੀਨੀ ਹੋ ਗਿਆ
0: ਗਰਮੀ ਬਹੁਤ ਜ਼ਿਆਦਾ ਉੱਥੇ ਪਰ ਉੱਥੇ ਰੂਲ ਵੀ ਹੈਗਾ ਵਾ ਜਦੋਂ
1: ਜਿਹਨਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨਾਲ ਏਸੀ ਵੀ ਦਿੰਦੀ ਹੈ ਸਰਕਾਰ ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖਦੇ
0: ਐਸੀ ਨਹੀਂ ਉੱਥੇ ਸੱਚੀ ਗੱਲ ਆ ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਹੀ ਨਹੀਂ ਨਿਕਲਦਾ
1: ਬਸ 2 ਘੰਟਿਆਂ ਲਈ
0: ਬਸ 2-3 ਘੰਟੇ ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ
1: ਬਸ 2 ਘੰਟਿਆਂ ਗਰਮੀ ਠੀਕ ਹੋ ਜਾਂਦੀ ਹੈ
0: ਨਾ ਨਾ ਗਰਮੀ ਤਾਂ ਜ਼ਿਆਦਾ ਹੀ ਪੈਣੀ ਆ ਉਹ ਜਿਹੜਾ ਟਾਈਮ ਹੈ ਨਾ ਉੱਥੇ ਮਤਲਬ ਬੰਦਾ ਕੰਮ ਹੀ ਨਹੀਂ ਕਰ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਸਾਰੀਆਂ ਰੁਕ ਜਾਂਦੀਆਂ ਸਾਰਾ ਰੁਕ ਜਾਂਦਾ ਸਾਰੇ ਅੰਦਰ ਹੋਣਗੇ ਕੋਈ ਬਾਹਰ ਨਹੀਂ ਹੋਏਗਾ
1: ਬ੍ਰੇਕ 2 ਘੰਟਿਆਂ ਦੀ ਹੁੰਦੀ ਹੈ
0: ਮਤਲਬ ਆਰਾਮ ਨਾਲ ਮਤਲਬ ਮੇਰੇ ਖਿਆਲ ਨਾਲ 2 ਵੀ ਜ਼ਿਆਦਾ ਘੰਟਿਆਂ
1: ਦੀ ਫਿਰ ਉਹ 2 ਘੰਟਿਆਂ ਦੇ ਪੇ ਕਰਦੇ ਨੇ
0: ਹਾਂ ਪੇ ਹੁੰਦੀ ਹੈ ਪੇ ਹਾਂ ਇਹ ਨਹੀਂ ਹੈ ਵੀ ਪੇ ਹੁੰਦੇ ਨਹੀਂ ਹੈ ਪਰ ਉੱਥੇ ਗਰਮੀ ਉੱਥੇ ਤਾਂ ਸਰਦੀ ਹੈ ਹੀ ਨਹੀਂ ਹੈ ਸਮਝੋ ਸਾਰਾ ਦਿਨ ਗਰਮੀਆਂ ਗਰਮੀਆਂ ਬਸ ਸ਼ਾਮ ਨੂੰ ਗਰਮੀ ਸਵੇਰੇ ਗਰਮੀ ਓਏ ਹੋਏ ਬਹੁਤ ਗਰਮੀ
1: ਇਹ ਫਿਰ ਥੋੜੀ ਗੱਲ ਕਰਨ ਉਹਦੇ ਨਾਲ ਕੈਨੇਡਾ ਦੇ ਨਾਲ
0: ਉਦੋਂ ਵੀ ਬਰਬੁਰ ਭੇਜੇ
1: ਥੋੜਾ ਤੁਸੀਂ ਸਾਡਾ ਕਰੋ ਥੋੜਾ
0: ਤੇਲ ਹੀ ਹੈਗਾ ਬਰਫ਼ ਦੇ ਵੀ ਕੂਏ ਲਾ ਦੇਣਾ ਬਰਫ਼ ਦੇ ਲਾ ਕੂਏ ਹੋਣ ਬਰਫ਼ ਦੇ
1: ਕਿਆ ਬਾਤ ਹੈ ਚਲੋ ਇਹਦੀ ਗੱਲ ਕਰਦੇ ਹਾਂ ਤੇ ਅੱਜ ਦੀਆਂ ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ ਅੱਜ
0: ਅੱਜ ਉਹ ਵੀ ਸੱਚ ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਾਈਏ ਆਪਾਂ
1: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ
0: ਡਾਰਕ ਟੂਰਿਜ਼ਮ
1: ਕੀ ਹੈਗਾ ਉਹਦੇ ਬਾਰੇ
0: ਹਨੇਰੇ ਚ ਆਪਾਂ ਕਿੱਦਾਂ ਘੁੰਮਣਾ ਫਿਰਦਾ ਡਾਰਕ ਟੂਰਿਜ਼ਮ
1: ਅੱਗੇ ਚੱਲ ਕੇ ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ
0: ਖਬਰ ਫਿਰ ਭੱਜਦਾ ਸਾਰਿਆਂ ਨੇ
1: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ ਆਪਾਂ ਖਬਰ ਲਿਆਉਂਦੀ ਸੀਗੀ ਦੁਨੀਆ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਫਿਰ
0: ਓਹੋ
1: ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ
0: 21 ਹਫ਼ਤਿਆਂ
1: ਜਿਹੜਾ ਤੁਹਾਡਾ ਕੱਪ ਹੈ
0: ਹਾਂਜੀ
1: ਐਡਾ ਜਵਾਕ ਹੈ
0: ਚੱਲ ਮੈਂ ਪਾਣੀ ਵੀ ਯਾਦ ਆ ਗਿਆ ਮੈਂ ਪਾਣੀ ਪੀ ਲੈਣਾ
1: ਨਹੀਂ ਵਾਕਈ ਐਡਾ ਕਹਿੰਦੇ ਕੋਕੋ ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ
0: ਐਡਾ ਕੁ ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ
1: ਬਸ ਬਸ ਬਸ ਬਸ
0: ਇਹ ਬਈ ਸੁਣ ਕੇ ਜਾਣਾ ਖਬਰ ਬਹੁਤ ਵਧੀਆ ਖਬਰ ਹੈ
1: ਇੱਕ ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ ਤੇ ਉਹਨੇ ਜੋ ਉੱਥੇ ਘਸਮਾਨ ਪਾਇਆ ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ
0: ਅੱਛਾ
1: ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ ਹੈ ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ
0: ਰਸ਼ੀਅਨ
1: ਪਸੰਦ ਵੀ ਬਹੁਤ ਹੈ
0: ਫਿਰ ਮੈਂ ਕਹਿੰਦਾ ਮੈਂ ਵੀ ਤਿਆਰੀ ਕਰਦਾ ਹਾਂ
1: ਚਲੋ ਰੂਸ
0: ਚਲ ਚੱਲੀਏ ਓਏ ਰੂਸ ਚੱਲੀਏ
1: ਇਹ ਤਾਂ ਵਧੀਆ ਗਾਣਾ ਮੈਂ ਸੁਣਾ ਸਕਦਾ ਤਾਂ
0: ਮੈਂ ਰੋਸਦਾਗਾ ਫਿਰ ਹਾਂ ਤੁਸੀਂ ਰੂਸ ਜਾਣਾ ਮੈਂ ਰੋਸ ਹੀ ਜਾਣਾ
1: ਨਹੀਂ ਉਹ ਰੁਸਣ ਵਾਲਾ ਹੀ ਗਾਣਾ
0: ਰੁਸਣ ਵਾਲਾ ਹੀ ਹੈ
1: ਐਵੇਂ
0: ਰੁਸ ਕੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: नियलकरी मैं मर जा
1: सोनिए जे तेरा जूठा सेब मैं खावा रब कर मैं मर जावा
2: मैं खादा ली ना जूठा सेब
0: मैं पता तुसी केड़ी जहरीलियां गल्लां कर रहे
1: ओ रब कर मैं
2: ओ जे मैं तेरा सेब खावा मैं तेरे दो सेब दवा एदा थोड़ी है पाजी मैं जे कोई चीज खा ली ना होता ना मैं अगले फिर दो उन्होंने डबल करके देना मैं सानू ये सिखाया गया
0: मतलब आ वाला सेब दोगे
2: एप्पल अद्धा वाला ओ ए जेड़ा एप्पल किन्ने बनाया होगा जेड़ा अद्धा एप्पल खा के ना मतलब करता
0: इहदी स्टोरी नहीं पता
2: तुहानू नहीं हैगी स्टोरी सच्ची है
0: लै वाकई इहदी खादे हुए दा साइन बनाया भी आ देखो
2: ओ जेड़ा इको बुरकी लेके गया इको पीस बाकी सारा मेरे को
0: फिर अज दे प्रोग्राम दी प्रोग्राम खबर बड़ी बेकार दे विच हुण अज दे दिन तुहाडे तक पहली खबर लेके ओ मैं तां म्यूजिक ही गलत चला आता ही
2: ओ दे जी
0: म्यूजिक ना चलाना सीगा
2: चलो चको रे ਪਲੇਟਾਂ ਸੱਚੀ ਲੈ ਆਉਣੀ ਆ ਕਿਸੇ ਦੇ ਸੱਚੀ ਮਾਰਾਂਗੇ
0: ਤੁਹਾਡੇ ਕੋਲ ਡਫਲੀ ਤਾਂ ਹੈਗੀ ਓ ਇੱਥੇ
2: ਉਹ ਸੱਚ ਡਫਲੀ ਭਾਈ ਹੌਲੀ ਹੌਲੀ ਮੈਂ ਸਾਰਾ ਇਕੱਠਾ ਸਮਾਨ ਕਰ ਲੈਣਾ ਸਾਰਾ ਕੁਝ ਨਾ
0: ਆਰਕੈਸਟਰਾ ਇੱਥੇ ਬੋਲ ਲੈਣਾ
2: ਮੈਂ ਐਕਚੁਅਲੀ ਕੀ ਇਹਦਾ
0: ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਮਿਸ ਪੂਜਾ ਦੇ ਬੋਏਫ੍ਰੈਂਡ ਮੋਂਡੀ ਮੋਂਡੀ ਮੋਂਡੀ
2: ਇੱਕ ਕਹਿਣਾ ਜ਼ਰੂਰੀ ਸੀ ਪੂਜਾ ਤਾਂ ਸਹੀ ਨਹੀਂ ਸੀ ਤੁਸੀਂ ਹੈ
0: ਕਿਉਂਕਿ ਹੈ ਨਹੀਂ ਸਾਡੇ ਕੋਲ ਨੱਚਣ
2: ਵਾਲੀ ਨਹੀਂ ਨਹੀਂ ਬੋਏਫ੍ਰੈਂਡ ਦਾ ਮਤਲਬ ਕੀ ਆ ਤੁਸੀਂ ਕਹਿ ਸਕਦੇ ਹੋ ਪੂਜਾ ਦੇ ਫਰੈਂਡ ਬਸ ਹਾਂ
0: ਅੱਛਾ ਹਾਂ ਮਿਸ ਪੂਜਾ ਦੇ ਫਰੈਂਡ ਜਿਹੜੇ ਬੋਏ ਨੇ ਮੋਡੀ
2: ਇਹ ਜੇ ਤੁਸੀਂ ਮੈਨੂੰ ਵੈਸੇ ਕਹਿੰਦੇ ਰੇਡੀਓ ਤੋਂ ਇੱਧਰ ਉੱਧਰ ਨਾ ਫਿਰ ਮੈਨੂੰ ਬਹੁਤ ਸਕੂਨ ਮਿਲਦਾ ਹੁਣ ਰੇਡੀਓ ਤੇ ਜਿਹਦੇ ਤੁਸੀਂ ਬੋਲ ਦਿੰਦੇ ਹੋ ਨਾ ਉਦੋਂ ਯਾਰ ਮਜ਼ਾ ਜਿਹਾ ਨਹੀਂ ਆਉਂਦਾ ਉਦੋਂ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਗੱਲ ਬਣਦੀ ਨਹੀਂ
0: ਭਾਜੀ ਖਬਰ ਇਹ ਨਹੀਂ ਸੀਗੀ ਵੀ ਤੁਸੀਂ ਪੂਜਾ ਦੇ ਬੋਏਫ੍ਰੈਂਡ ਹੋ
2: ਓ ਸੌਰੀ
0: ਖਬਰ ਇਹ ਸੀਗੀ ਕਿ ਡਾਰਕ ਟੂਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ
2: ਹਨੇਰੇ 'ਚ
0: ਚਾਈਨਾ 'ਚ
2: ਚਾਈਨਾ ਅੱਛਾ ਉੱਥੇ ਵੀ ਤਾਂ ਹਨੇਰਾ ਹੀ ਹੈ ਉੱਧਰ ਹੀ ਪਤਾ ਲੱਗਦਾ ਕੀ ਹੋ ਰਿਹਾ
0: ਚਾਈਨਾ ਕਾ ਮਾਰਸ ਤੇ
2: ਭਾਜੀ ਆਪਾਂ ਚਾਈਨਾ ਵੀ ਜਾਣਾ ਸੀ ਸੱਚ
0: ਆਪਾਂ ਜਾਣਾ ਹਲੇ
2: ਤੁਸੀਂ ਕਹਿ ਰਹੇ ਨਾ ਵੀ ਆਪਾਂ ਕਿਸੇ ਦਿਨ ਪਲੈਨ ਬਣਾਉਂਦੇ ਹਾਂ
0: ਹਾਂਜੀ
2: ਟਿਕਟਾਂ ਕਰਾ ਲਓ ਫਿਰ ਤੁਸੀਂ
0: ਟਿਕਟਾਂ ਆਪਣਾ
2: ਟਿਕਟਾਂ ਦੋ ਲੈ ਲੈ ਵੀ ਬਸ
0: ਬਲੈਕ ਟਾਊਨ ਤੋਂ ਜਾਊਗੀ
2: ਬਲੈਕ ਨਹੀਂ ਨਹੀਂ ਵੈਸੇ ਵੈਸੇ ਚਾਈਨਾ ਦੇਖਣਾ
0: ਆਪਾਂ ਚੈਟ ਸੂਟ ਚੱਲਦੇ ਹਾਂ ਇੱਕੋ ਹੀ ਗੱਲ
2: ਉਹ ਵੀ ਸੀ ਤੋਂ ਇਹ ਵੀ ਸੀ ਤੋਂ ਆ ਚੈਟ ਸੂਟ
0: ਉੱਥੇ ਸਾਰੇ ਚਾਈਨੀਜ਼ ਹੀ ਨੇ
2: ਅੱਛਾ ਹਾਂਜੀ ਕਮ ਬੈਕ ਟੂ ਦੀ
0: ਚੈਟ ਸੂਟ ਚ ਭਾਜੀ ਅਸੀਂ ਨਾ ਦੋ ਹਫ਼ਤੇ ਪਹਿਲਾਂ ਗਏ ਸੀਗੇ
2: ਚੈਟ ਸੂਟ
0: ਹਾਂ ਬੜੀਆਂ ਘੈਂਟ ਖਾਣ ਪੀਣ ਨੂੰ ਚੀਜ਼ਾਂ ਯਾਰ
2: ਉੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਉੱਥੇ ਜਿਹੜਾ
0: ਉਹ ਲੱਗੇ ਹਰ ਵਾਰੀ ਲੱਗਿਆ ਹੁੰਦਾ
2: ਮੈਟਰੋ ਜਿਹੜਾ ਹੈ ਨਾ ਉੱਥੇ ਗਲੀ
0: ਉਹ ਬਾਹਰ ਗਲੀ ਦੇ ਵਿੱਚ ਹਰ ਵਾਰੀ ਲੱਗਿਆ ਹੁੰਦਾ
2: ਹਾਂ ਉੱਥੇ ਸਹੀ
0: ਗੱਲ ਜਦੋਂ ਮਰਜ਼ੀ ਜਿਹੜੇ ਮਰਜ਼ੀ ਵੀਕਐਂਡ ਤੇ ਚਲੇ ਜਾਓ ਪਰ ਉੱਥੇ ਨਾ ਇੱਕ ਚੈਟ ਸੂਟ ਦੇ ਵਿੱਚ ਵੈਸਟ ਪੁਆਇੰਟ ਨਾ ਜਾਇਓ
2: ਅੰਦਰ ਨਾ ਜਾਇਓ
0: ਵੈਸਟ ਪੁਆਇੰਟ ਚ ਨਾ ਜਾਇਓ
2: ਠੀਕ ਹੈ
0: ਵੈਸਟ ਫੀਲਡ ਸੋਰੀ ਇੱਕ ਹੋਰ ਉੱਥੇ ਸ਼ਾਪਿੰਗ ਸੈਂਟਰ ਉਹਦਾ ਨਾਮ ਹੈ ਚੈਟਸਵੁੱਡ ਚੇਜ਼
2: ਉਹ ਵੀ ਪੈਦਲ ਹੀ ਹੈ
0: ਪੈਦਲ ਜਾ ਸਕਦੇ ਹੋ ਪਰ ਚੈਟਸਵੁੱਡ ਚੇਜ਼ ਚ ਪਾਰਕਿੰਗ ਲਗਾਓ ਨਾ ਚੇਜ਼ ਚ ਪਾਰਕਿੰਗ ਲਗਾ ਕੇ ਤੇ ਉਹ ਹੈਗਾ ਅਮੀਰਾਂ ਦਾ ਸ਼ਾਪਿੰਗ ਸੈਂਟਰ ਐਲੀਟ ਕਲਾਸ ਗੁੱਚੀ ਲੁੱਚੀ ਬ੍ਰਾਂਡ ਤੁਹਾਨੂੰ ਮਿਲਣਗੇ ਕਿ ਤੁਹਾਡੇ ਹੋਸ਼ ਫਾਖਤਾ ਹੋ
2: ਜਾਣਗੇ
0: ਜਾ ਕੇ ਕੱਪੜੇ ਨੀ ਲੈਣੇ ਬ੍ਰਾਂਡ ਨੀ
2: ਲੈਣੇ ਕਿੱਥੇ ਪਾਰਕਿੰਗ ਤੇ
0: ਨੀ ਪਾਰਕਿੰਗ ਉੱਤੇ
2: ਪਹਿਲੀ ਵਾਰੀ ਸੁਣਿਆ ਪਾਰਕਿੰਗ ਉੱਤੇ ਸਾਰਾ ਸਮਾਨ ਥੱਲੇ
0: ਸਾਰਾ ਸਮਾਨ ਥੱਲੇ ਹੈ ਤੇ ਉਹਦੇ ਚ ਨਾ ਬੇਸਮੈਂਟ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਪਰ ਉੱਥੇ ਇੱਕ ਬੇਕਰੀ ਹੈ ਉਹਦਾ ਕਿਓਸਕ ਜਿਹੜਾ ਲੱਗਿਆ ਹੋਇਆ ਗੱਬਰੇ ਗੱਬੇ
2: ਜਿਵੇਂ
0: ਵਾਮਿਕਾ ਗੱਬੀ ਹੈ ਉਵੇਂ ਗੱਬੇ ਇੱਕ ਕਿਓਸਕ ਲੱਗਿਆ ਹੋਇਆ
2: ਖਾਣ ਪੀਣ ਲਈ
0: ਉੱਥੇ ਉਹ ਦਿੰਦੇ ਨੇ ਤਰ੍ਹਾਂ

0: Tarandinha cookies.
1: ਓਕੇ okay.
0: ਤਰ੍ਹਾਂ-ਤਰ੍ਹਾਂ ਪੇਸਟਰੀਜ਼
1: ਓਕੇ
0: ਤਰ੍ਹਾਂ-ਤਰ੍ਹਾਂ ਕਾਫੀਜ਼
1: ਮਲੇ ਤੁਸੀਂ ਸਾਰਾ ਸ਼ੂਗਰ ਕਰਕੇ ਜਾਓਗੇ ਹੁਣ ਸਾਨੂੰ ਸਾਰਿਆਂ ਨੂੰ
0: ਪਰ ਭਾਜੀ ਉੱਥੇ ਜੇ ਜਾ ਕੇ ਤੁਸੀਂ ਇੱਕ ਇੱਕ ਚੀਜ਼ ਸਾਰੀਆਂ ਨਾ ਖਾਧੀਆਂ ਵਾ ਇਹ ਹੈ ਕਿ ਤੁਹਾਡਾ 300-400 ਦਾ ਬਜਟ ਲੈ ਕੇ ਚੱਲਿਓ ਕਿਉਂਕਿ ਉਹ ਚੀਜ਼ਾਂ ਜਦੋਂ ਤੁਸੀਂ ਖਾ ਲਈਆਂ ਤੇ ਉਦੋਂ ਬਾਅਦ ਉੱਥੇ ਦੋ ਨੇ ਇਸ ਕਿਸਮ ਦੇ ਕਾਫੀ ਵਾਲੇ ਇੱਕ ਇਹ ਇੱਕ ਹੋਰ ਆ ਥੋੜਾ ਜਿਹਾ ਨਾਲ ਉਸੇ ਹੀ ਬੇਸਮੈਂਟ ਚ ਉੱਥੇ ਹੀ ਸੇਮ ਸਾਰਾ
1: ਠੀਕ ਹੈ ਠੀਕ ਹੈ
0: ਉਹਨਾਂ ਦੇ ਕੋਲ ਫਿਰ ਜਾ ਕੇ ਤੁਸੀਂ ਮਤਲਬ ਜੋ ਕਿਸਮ ਕਿਸਮ ਦੀਆਂ ਉਹ ਨੀ ਅੱਜ ਕੱਲ ਉਹ ਟ੍ਰੈਂਡ ਨੀ ਚੱਲਦਾ ਉਹ ਕੜਛੀ ਜੀ ਲੈ ਕੇ ਐਂ ਕੱਟ ਕਰਦੇ ਆ ਸਿੱਧਾ ਫਿਰ ਸੱਜੇ ਫਿਰ ਖੱਬੇ ਫਿਰ ਐਂ ਚੱਕ ਕੇ ਫਿਰ ਐਂ ਪਲੇਟ ਦੇ ਵਿੱਚ ਧਰਦੇ ਨੇ
1: ਤੇ ਭਾਈ ਇਹ ਗੱਲ ਦੱਸੋ ਮੈਨੂੰ ਐਂ ਕਿਉਂ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ
0: ਨਹੀਂ ਮੈਂ ਖਾ ਗਿਆ ਮੈਂ ਸਟ੍ਰਾਬੇਰੀ
1: ਤੁਸੀਂ
0: ਸਪੰਜ ਕੇਕ ਖਾ ਕੇ ਆਇਆ ਸਟ੍ਰਾਬੇਰੀ
1: ਦਾ ਕੱਲਾ ਹੀ ਸਪੰਜ ਕੇਕ
0: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ
1: ਪਰ ਸੱਚੀ $300-400 ਲੱਗ ਜਾਂਦਾ ਜੇ ਇੰਨਾ
0: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ ਜਾਂਦਾ
1: ਉੱਥੇ ਥਾਲੀ ਸਿਸਟਮ ਨਹੀਂ ਹੈਗਾ $50 ਦੀ ਜਿੰਨੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ ਇਹ ਸਾਰਾ ਥਾਲੀ ਸਿਸਟਮ ਸਾਡੇ ਘਰ ਆ ਇੱਧਰ ਹੀ ਰਹਿ ਗਿਆ ਬਲੈਕ ਐਂਡ
0: ਵਾਈਟ
1: ਇੱਧਰ ਉਹਨਾਂ ਨੂੰ ਪਤਾ
0: ਵੀ ਨਹੀਂ
1: ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਨਾ ਥਾਲੀ ਸਿਸਟਮ ਦਾ
0: ਨਹੀਂ ਪਰ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀ ਮਤਲਬ ਚੈਟਸਵੁੱਡ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ ਤੁਸੀਂ ਬਾਹਰ ਨਹੀਂ ਨਿਕਲੋਗੇ ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ
1: ਵਾਹ ਜੀ ਵਾਹ
0: ਗੁੱਡ ਹੈ
1: ਅੱਛਾ ਜੀ
0: ਐਨੀਵੇਜ਼ ਬੜੇ ਜਾਣੇ ਗਏ ਹੋਣਗੇ ਆਪਾਂ ਪਹਿਲੀ ਵਾਰ ਗਏ ਹਾਂ ਤੇ ਆਪਾਂ ਆਈਏ ਇੱਥੇ ਚਾਈਨਾ
1: ਚਾਈਨਾ
0: ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ ਇੱਕ ਹਾਂਗਜ਼ੂ ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤਾਂ ਤੁਸੀਂ ਕੀ ਕਹਿੰਦੇ
1: ਆਪਾਂ ਸ਼ੀ ਕਹਿੰਦੇ ਸ਼ੂ ਕਰੋ ਹਾਂ ਸ਼ੂ ਜਦੋਂ ਬਾਹਰ
0: ਹਾਂਗਜ਼ੂ
1: ਹਾਂਗਜ਼ੂ
0: ਲੁਕਸਿੰਗ ਬੇਸ ਨਾਮ ਦਾ ਇੱਕ ਏਰੀਆ
1: ਓਕੇ
0: ਤੇ ਉਹ ਇੱਕ ਕਿਸਮ ਦਾ ਡਿਜ਼ਾਸਟਰ ਸਿਮੂਲੇਸ਼ਨ ਸੈਂਟਰ ਹੈ ਡਿਜ਼ਾਸਟਰ ਸਟਿਮੂਲੇਸ਼ਨ ਦਾ ਮਤਲਬ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ ਉੱਥੇ ਤੁਸੀਂ ਲੋਕ ਜਾਂਦੇ ਨੇ $890 ਦਿੰਦੇ ਨੇ
1: ਠੀਕ ਹੈ
0: ਚਾਈਨਾ ਦੀ ਕਰੰਸੀ 890 ਯੁਆਨ ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ ਤੁਸੀਂ ਚਾਹੇ ਸੁਨਾਮੀ ਦਾ ਲੈ ਲਓ ਚਾਹੇ ਭੂਚਾਲ ਦਾ ਲੈ
1: ਲਓ
0: ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ ਤੁਸੀਂ ਬੜਕ ਦੇਣੇ ਕੰਧ ਦੇ ਨਾਲ
1: ਸੱਟ ਸੁੱਟ ਨੀ ਲੱਗਦੀ ਫਿਰ
0: ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ
1: ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ
0: ਬੇਸਿਕਲੀ ਉਹ ਸੂਟ ਇੱਕ ਕਿਸਮ ਦਾ ਹੁੰਦਾ ਤੇ ਉਹ ਜਿਵੇਂ ਉਹ ਨੀ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ
1: ਬਜੂਗਾ
0: ਗਿੱਲਾ ਗਿੱਲਾ
1: ਤੇ ਜੇ ਉਹ ਅਰਥ ਕਵੇਕ ਆ
0: ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ ਉੱਥੇ
1: ਹੁਣ
0: ਤੱਕ ਜਾ ਚੁੱਕੇ ਨੇ ਲੋਕ
1: ਜਿਹੜੇ
0: ਇਹਨੂੰ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ
1: ਡਿਜ਼ਾਸਟਰ
0: ਬਰਬਾਦੀ ਦੇ ਵਿੱਚੋਂ ਆਨੰਦ ਲੈਣਾ
1: ਲਾਲੇ ਬਰਬਾਦੀ
0: ਜਿਵੇਂ ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈ
1: ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਕੀ ਲੱਗਦਾ
0: $890 ਦਾ
1: ਮੈਂ ਤਾਂ ਸਾਰੀ ਜ਼ਿੰਦਗੀ
0: ਦੇਖਦਾ $100 ਦਾ ਖਰਚਾ ਤਾਂ ਹੋ ਹੀ ਗਿਆ
1: ਬਹੁਤ ਜ਼ਿਆਦਾ ਖਰਚ ਹੋ ਗਿਆ ਸੀ
0: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ ਦੇਖਿਓ
1: ਜੇ ਹਾਂ ਜੇ ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ ਦੱਸਤਾ ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ ਦੇਖੋ ਭਾਜੀ ਆਪਾਂ ਹੀ ਖੋਲ ਲਈ
0: ਬਰਬਾਦ ਕਰੀਏ
1: ਲੈਣੀ ਭਾਜੀ ਵੈਸੇ ਆਈਡੀਆ ਗੁੱਡ ਹੈਗਾ ਜੀ ਹਨਾ ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਆ ਭਾਜੀ ਆ ਜਾ ਸਾਡੇ ਕੋਲ ਆਪਣੇ ਕੋਲ ਆਈਡੀਆ ਬਹੁਤ ਹੈਗੇ ਆ ਪਰ ਅਸੀਂ ਨਾ ਖਰਚਦੇ ਨਹੀਂ ਆ ਪੈਸੇ ਜੇ ਹੋਣਗੇ ਤੇ ਖਰਚਾਂਗੇ
0: ਅਸੀਂ ਦੇਣੇ ਨਹੀਂ ਆਈਡੀਆ
1: ਲੈਣੀ ਆਪਾਂ
0: ਸਾਡੇ ਕੋਲ ਆਈਡੀਆ ਬਹੁਤ ਹੈ ਅਸੀਂ 10 ਵੀ ਦੇਣੇ ਆ ਪਰ ਅਸੀਂ ਤੁਹਾਨੂੰ ਇਹ ਨਹੀਂ ਦੱਸਣਾ ਵੀ ਕੰਮ ਕਿਵੇਂ ਹੋਊਗਾ
1: ਲੇਡੀਜ਼ ਕੋਲ ਬੋਲਦੀਆਂ ਪਈਆਂ
0: ਇਹ ਕੀ ਹੋ ਗਿਆ
1: ਲੇਡੀਜ਼ ਬੋਲਦੀਆਂ ਪਈਆਂ ਇਹ ਚਾਈਨਾ ਵਾਲਾ ਗਾਣਾ ਲਾਤਾ ਤੁਸੀਂ
0: ਇਹ ਕੀ ਹੈ
1: ਚਾਈਨਾ ਵਾਲਾ ਹੀ
0: ਮੌਜ ਫਕੀਰਾਂ ਦੀਆਂ

0: ਬੜਾ ਬਹੁਤ ਘੈਂਟ
1: ਅੱਛਾ
0: ਮੈਂ ਕਹਿੰਦਾ ਤੁਸੀਂ ਵੈਸੇ ਮੈਨੂੰ ਕਿਹਾ ਵਾ ਭਾਈ ਦੱਸਿਆ ਕਰੋ ਜਦੋਂ ਮੈਂ ਕੱਲ ਕੁਦਰਤ ਲਾ ਕੇ ਮੈਂ ਤਿਆਰ ਹੋ ਜਾ ਕਰਾਂ ਹਾਂ
1: ਅੱਛਾ ਭਾਈ ਤੁਹਾਨੂੰ ਕਿਉਂ ਦੱਸਿਆ ਕਰੋ ਤੁਸੀਂ ਸੁਖਬੀਰ ਬਾਦਲ
2: ਪ੍ਰਧਾਨਮੰਤਰੀ ਬਣਨ ਲਈ ਤਾਂ ਖਾਸੀ ਕੁੱਟ ਖਾਣੀ ਚਾਹੀਦੀ।
0: ਅੱਛਾ ਭਾਈ ਅੱਜ ਤੁਸੀਂ ਨੋਟ ਕੀਤਾ ਇੱਕ,
1: ਹਾਂਜੀ
0: ਅੱਜ ਗਰਮੀ ਬਹੁਤ ਹੋ ਗਈ ਜਿਵੇਂ।
1: ਅੱਛਾ
0: ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
1: ਲਿਆਓ ਲਿਮਕਾ ਫਿਰ ਬਰਫ਼ ਪਾ ਕੇ।
0: ਓਏ ਹੋਏ ਹੋਏ ਉਹ ਵਾਲਾ ਪੀਤਾ ਤੁਸੀਂ ਬੱਤੇ ਉਹ ਬੰਟੇ ਵਾਲਾ?
1: ਹਾਂਜੀ ਹਾਂਜੀ
0: ਯਾਰ ਹੁਣ ਇੱਥੇ ਮਿਲਦਾ ਕਿਤੇ? ਇੱਥੇ ਤੁਹਾਨੂੰ ਯਾਦ ਹੈ ਤੁਹਾਨੂੰ ਤੇ ਸਾਰੀਆਂ ਖਾਣ ਪੀਣ ਲਈ ਚੀਜ਼ਾਂ ਯਾਦ
1: ਮਿਲਦਾ ਮਿਲਦਾ ਇੱਥੇ ਇੱਥੇ ਵੀ
0: ਬੰਟੇ ਉਹ ਬੰਟੇ ਵਾਲਾ ਜਿਹੜਾ ਹੁੰਦਾ
1: ਇੱਥੇ ਵੀ ਮਿਲਦੇ ਹੈਗੇ।
0: ਓ ਯਾਰ ਉਹ ਉਹਨੂੰ ਬਹੁਤ ਮਿਸ ਕਰੀਦਾ ਭਾਜੀ ਆਪਾਂ
1: ਉਹਨੂੰ। ਹਾਂ
0: ਉਹ ਕੀ ਪੀਤਾ ਕਦੀ ਦੁੱਧ ਸੋਡਾ?
1: ਦੁੱਧ ਸੋਡਾ ਵੀ ਪੀਤਾ।
0: ਦੁੱਧ ਸੋਡਾ
1: ਉਹ ਤਾਂ ਘਰੇ ਹੀ ਬਣਾ ਲਈਦਾ ਆਪਾਂ।
0: ਹਾਂ ਨਹੀਂ ਨਹੀਂ ਪਰ ਉਦੋਂ ਵੱਖਰਾ ਹੁੰਦਾ ਜਿੱਦਾਂ ਜਿਹੜਾ ਇੱਕ ਬੰਟੇ ਵਾਲੀ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ, ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਉਹਦਾ ਕਲਰ ਦਾ ਉਹ ਚ ਨਹੀਂ ਦੁੱਧ ਪਾਈਦਾ।
1: ਅੱਛਾ
0: ਮਤਲਬ ਉਹ ਅਲੱਗ ਉਹ ਵੈਸੇ ਪੀ ਪੂ ਲਈਦਾ ਸੀ।
1: ਓਕੇ
0: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਵੀ ਆਹ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ, ਇਹ ਸੱਚੀ ਗੱਲ ਹੈ?
1: ਕੋਕ ਦੀ ਰੈਸਪੀ ਛੁਪਾ ਕੇ
0: ਰੱਖੀ ਹੈ ਜਿਹੜੀ ਆ ਕੋਕ ਆਪਾਂ ਪੀਂਦੇ ਆ ਨਾ ਉਹ ਕਿਸੇ ਨੇ ਨਾ ਕਿੱਦਾਂ ਬਣਦੀ ਆ ਕੋਕ ਰੈਸਪੀ ਨਾ ਕਿਸੇ ਛੁਪਾ ਕੇ ਰੱਖੀ ਹੈ। ਪਰ ਨਹੀਂ
1: ਪਾਣੀ ਲਓ,
0: ਪਾਣੀ ਲਿਆ
1: ਤੇ 8-10 ਚਮਚੇ ਖੰਡ ਦੇ ਲਓ, ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹਨਾ ਉਹ ਚ ਬੁਲਬੁਲੇ ਭਰੋ
0: ਜਿਹੜੇ ਬੁਲਬੁਲੇ। ਹਾਂ
1: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
0: ਹੋ ਬਸ
1: ਸਾਰੇ ਰਲਾਓ।
0: ਹਾਂਜੀ
1: ਕਰੋ ਪੀਜੋ
0: ਲਓ। ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ, ਮੈਂ ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ, ਕੱਲ ਆ ਸੁਣ ਲਾ ਬਈ ਤਾਰੀਫ ਹੋ ਗਈ ਤਾਰੀਫ
1: ਪਹਿਲਾਂ ਦੱਸਣਾ ਸੀ ਵੈਨਕੂਵਰ ਦੇ ਵਿੱਚ ਏਅਰਪੋਰਟ ਹੈ ਜਿਹੜਾ ਉੱਥੇ ਦਾ ਵੈਨਕੂਵਰ ਦਾ ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨੀ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ
0: ਏਅਰਪੋਰਟ
1: ਦੁਬਈ ਸਾਰੇ ਕਿਤੇ ਚੱਲਦੀਆਂ ਨੇ ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ
0: ਆਖਰੀ
1: ਦਿਨ ਹੋਣਾ ਤੇ ਉਹ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਹਮ ਤੋ ਡੂਬੇਂਗੇ ਸਨ ਤੁਮ ਅਭੀ ਲੇ ਡੂਬੇਂਗੇ।
0: ਪਿਛਲੀ ਵਾਰੀ ਇਹੀ ਕਰਾਈ ਬੱਚੇ ਕਰਕੇ ਜਹਾਜ਼ ਰੁਕ ਗਿਆ।
1: ਅੱਛਾ ਹੈ ਵੀ ਸਕਾਈ ਜਿਹੜੀ ਉਹ ਟ੍ਰੇਨ ਸੀਗੀ ਜਿਹੜੀ ਜਾਂਦੀ ਆ ਉਹ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਹੁੰਦਾ ਚੱਕ ਕੇ ਧੂਕੇ ਲੈ ਕੇ ਗਏ ਬਟ
0: ਧੋਣਾ ਹੀ ਪੈਣਾ ਸੀ ਏਦਾਂ ਤੇ
1: ਮਤਲਬ ਕਾ ਬਾਤ ਹੋਈ ਸਾਜਨ ਐਸੇ ਕਿਉਂ ਕਰਦੇ ਹੋ
0: ਏਦਾਂ ਕਿਉਂ ਕਰਦੇ ਹੋ ਭਾਜੀ
1: ਕਮਾਲੀ
0: ਕਰਦੇ ਦੱਸੋ ਜੇ ਤੁਸੀਂ ਟ੍ਰੇਨ ਤੇ ਝੂਟਾ ਲਾਣਾ ਤੇ ਝੂਟਾ ਦਵਾ ਦਾਂਗੇ
1: ਫਿਰ ਕਹਿੰਦੇ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਐ ਪੰਜਾਬੀਆਂ ਦੇ ਨਾਲ ਧੱਕਾ ਹੋ ਵੀ ਗਿਆ ਭਾਜੀ ਇੱਥੇ ਨਾ ਆਪਣੇ ਆਪਣੇ ਇੱਧਰ ਸਾਊਥ ਵਾਲੇ ਪਾਸੇ ਕੈਂਬਲ ਟਾਊਨ ਤੋਂ ਅੱਗੇ ਬਲੇਅਰ ਐਥੋਲ ਕਰਕੇ ਇੱਕ ਏਰੀਆ
0: ਅੱਛਾ ਜੀ
1: ਉੱਥੇ ਪੰਜਾਬੀ ਬੰਦਿਆਂ ਦੇ ਕਾਰੋਬਾਰਾਂ ਦੇ ਉੱਤੇ ਸਪੈਸ਼ਲੀ ਚੋਰੀਆਂ ਡਾਕੇ ਪਏ ਨੇ ਦੋ ਦਿਨ ਪਹਿਲਾਂ
0: ਯਾਰ ਭਾਜੀ ਇੱਥੇ ਸੇਮ ਗੱਲ ਇੱਥੇ ਵੀ
1: ਗਲੈਨਵੁੱਡ ਚ ਵੀ ਹੋਈ ਸੀ ਸੇਮ ਸੇਮ ਸੇਮ
0: ਅੱਛਾ ਸੇਮ
1: $1,200-$2,000 ਦੀ ਚੋਰੀ ਅਲੱਗ ਅਲੱਗ ਦੁਕਾਨਾਂ ਤੋਂ ਹੋਈ ਹੈਗੀ
0: ਉਹ ਵੀ ਇਕੱਠੀ ਮਤਲਬ ਅੱਛਾ
1: ਦੋ ਤਿੰਨ ਦੁਕਾਨਾਂ ਕਹਿੰਦੇ ਲੁੱਟ ਕੇ ਲੈ ਕੇ ਗਏ
0: ਇਹ ਤਾਂ ਮਾੜੀ ਗੱਲ ਹੈ ਵੀ ਇਹ ਲੱਗਦਾ ਇਹ ਅਟੈਕ ਹੀ ਉਹਨਾਂ ਤੇ ਕਰਦੇ ਪਏ ਆਪਣੇ ਦੂਜੀ ਕਮਿਊਨਿਟੀ ਤੇ ਨਾ
1: ਇੰਡੀਅਨ ਦੇ ਉੱਤੇ
0: ਇੰਡੀਅਨ ਤੇ ਹਾਂ ਮਤਲਬ ਇਹਨਾਂ ਨੂੰ ਕਹਿ ਦਈਏ
1: ਸੋ ਇਸ ਕਰਕੇ ਚਲੋ ਰਸ਼ੀਆ
0: ਟੈਲੈਂਟ ਵੀਜ਼ਾ
1: ਦੀ ਬਾਰੇ ਤੁਹਾਨੂੰ ਮੈਂ ਦੱਸਦਾ ਅੱਗੇ ਚੱਲ ਕੇ ਇੱਕ ਗਾਣਾ ਸੁਣ ਲਓ ਆਹ ਵਾਲਾ।

0: ਸੁਣਿਆ ਨੇ ਛੱਤਰ ਚੱਠਾ, ਇਸ ਤੋਂ ਵਧੀਆ ਨੀ ਤੁਸੀਂ ਸੁਣਿਆ।
1: ਵਾਹ ਵਾਹ ਵਾਹ।
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਜੀਏ, ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ ਗਿਆ। ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ?
1: ਪਤਾ ਨਾ ਵੀ ਹੁਣ ਇਹਨਾਂ ਡਿਸਟਰਬ ਕੀਤਾ ਜਾਵੇ, ਪਰ ਅਸੀਂ ਮਲਟੀ ਟੈਲੈਂਟਡ ਹੈਗੇ, ਪਤਾ ਨੀ ਲੱਗਦੇ ਦੇ ਵੀ ਹਾਂ ਸਾਡੇ ਫੋਨ ਵਿੱਚ ਫੋਨ ਵਿੱਚ ਸੁਣ ਵੀ ਲੈ ਆ, ਗੱਲਾਂ ਵੀ ਕਰ ਲਈਆਂ। ਹਾਂ,
0: ਅਸੀਂ ਕਦੋਂ ਗਾਣਾ ਜਿਹਾ ਚਲਾ ਕੇ ਫੋਨ ਵੀ ਚੱਕ ਲਈਦੇ।
1: ਹਾਂਜੀ,
0: ਐਨੀਵੇਜ਼, ਰਸ਼ੀਆ ਨੇ ਹੁਣ ਦੁਨੀਆਂ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ।
1: ਓਕੇ,
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ ਚ ਕੁੱਟ ਕੁੱਟ ਕੇ ਭਰਿਆ
1: ਪਿਆ। ਸਪਾਈਡਰਮੈਨ ਬਣ ਕੇ
0: ਜਾਵਾਂਗਾ। ਕੋਸ਼ਿਸ਼ ਕਰੋ, ਰਸ਼ੀਆ ਦਾ ਵੀਜ਼ਾ ਲਓ, ਪੱਕੇ ਪੁੱਕੇ ਹੋਵੋ।
1: ਓਕੇ,
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ, ਟੈਕਨੋਲੋਜੀ, ਮੈਨੂਫੈਕਚਰਿੰਗ, ਸਪੋਰਟਸ, ਐਜੂਕੇਸ਼ਨ, ਇੰਡਸਟਰੀ, ਵਟ ਐਵਰ ਮਾਈਟ,
1: ਮੇਰੀ ਨੀ ਹੈਗੀ ਇੰਟਰਟੇਨਮੈਂਟ ਇੰਡਸਟਰੀ,
0: ਆ ਜਾਓ ਕਹਿੰਦੇ। ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ ਆ।
1: ਅੱਛਾ ਜੀ,
0: ਆ ਜਾਓ ਇੱਕ ਵਾਰ,
1: ਇੱਕ ਵਾਰੀ ਆ ਜਾਓ, ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ।
1: ਆ ਜਾ,
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ, ਉਹ ਪੱਕਾ ਹੀ ਰੂਸ ਰਹਿ ਜੂ,
1: ਪੱਕੇ ਰੁੱਸ ਜੇਗਾ, ਫਿਰ ਉਹ ਗੱਲਾਂ ਹੀ ਨੀ ਕਰੇਗਾ ਫਿਰ ਸਾਡੇ ਕੇ ਨਾਲ। ਹੈ
0: ਤੇ ਰਸ਼ੀਆ ਨੇ ਹੁਣ ਦੇਖੋ, ਮਤਲਬ ਗਲਤ ਟਾਈਮ ਤੇ ਸਟਾਰਟ ਕਰ ਲਿਆ ਸਰ, ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੁੰਦਾ।
1: ਮਤਲਬ ਤੁਸੀਂ ਸਟਾਰਟ ਕਰਦੇ ਤੇ ਪਰ ਹਾਲੇ ਕੱਢਣਾ ਨਹੀਂ ਸੀ ਬਾਹਰ, ਬਾਅਦ ਚ ਦੱਸਦੇ ਹਾਂ, ਨਹੀਂ ਤਾਂ ਹੁਣ ਕਿੱਥੇ ਆਣਾ ਹੈ।
0: ਪੁਦੀਨ ਸਾਹਿਬ ਕਹਿੰਦੇ ਲੈਟਸ ਪੁੱਟ ਦੈਮ ਇਨ
1: ਰਸ਼ੀਆ।
0: ਕੈਨ ਨੋਟ ਗੋ,
1: ਮੈਂ ਪਹਿਲਾਂ ਉਹਨੂੰ ਪੁਟਿਨ ਹੀ ਕਹਿੰਦਾ ਹੁੰਦਾ, ਮੈਂ ਇਹ ਕਿੱਦਾਂ ਦਾ ਲਾਵਾ ਪੁਟਿਨ ਹੈ, ਪੁਟਿਨ।
0: ਤੇ ਜਿਹੜੀ ਖਬਰ ਆਪਣੀ ਇੱਥੇ ਦੀ ਆਈ ਹੈ, ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ, 21 ਹਫ਼ਤਿਆਂ ਦੀ ਬੱਚੀ ਹੈ ਭਾਜੀ, 21 ਹਫ਼ਤਿਆਂ ਦੀ, ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ। ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ।
1: ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ
0: ਇਨਕਿਊਬੇਟਰ ਦੇ ਵਿੱਚ, ਔਰ ਕਾਫੀ ਜ਼ਿਆਦਾ ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ। ਬਰਥ ਵੇਲੇ 350 ਗ੍ਰਾਮ ਦੀ ਸੀਗੀ,
1: 350 ਗ੍ਰਾਮ
0: ਲੱਗਿਆ ਮੈਨੂੰ ਲੱਗਦਾ। ਉਹ ਥੋੜਾ ਜਿਹਾ ਸ਼ਾਇਦ ਟੋਂਗਾ ਜਾਂ ਸਮੋਨ ਬੈਕਗ੍ਰਾਉਂਡ ਦੇ ਪੇਰੈਂਟਸ ਹੈਗੇ ਨੇ ਉਹਦੇ।
1: ਓਕੇ,
0: ਤੇ ਉਹ ਤੋਂ ਬਾਅਦ ਉਹ ਕਹਿੰਦੇ ਵੱਡਾ ਵੱਡਾ ਕਰਕੇ ਉਹਨਾਂ ਨੇ ਫੇਰ ਹੁਣ ਦਿੱਤਾ ਔਡ। ਸਿਰਫ ਇਹ ਨਹੀਂ ਕਿ ਇਹ ਮੋਸਟ ਪ੍ਰੀ ਮੈਚਿਓਰ ਬੇਬੀ ਹੈ,
1: ਹਾਂਜੀ,
0: ਅਸਲ ਦੇ ਵਿੱਚ ਪ੍ਰੀ ਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ।
1: ਅੱਛਾ, ਇਹ ਹਾਂ,
0: ਇਹ ਕੇਸ ਇਸ ਕਰਕੇ
1: ਖਬਰਾਂ ਚ ਆ ਗਿਆ ਔਰ ਗ੍ਰੇਟ ਬਣਿਆ,
0: ਕਿਉਂਕਿ ਉਹ ਮੋਸਟ ਪ੍ਰੀ ਮੈਚਿਓਰ ਬੇਬੀ ਇਨ ਆਸਟ੍ਰੇਲੀਆ ਟੂ ਸਰਵਾਈਵ,
1: ਸਰਵਾਈਵ
0: ਉਹਦਾ ਟਾਈਟਲ ਉਹਨੂੰ ਜਾਂਦਾ।
1: ਸਹੀ ਗੱਲ, ਸਹੀ ਗੱਲ, ਨਹੀਂ ਤੇ ਹਾਂ,
0: ਨਾਰਮਲੀ 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ, 21 ਵੀਕ ਦੀ, ਮਤਲਬ ਅੱਧੀ ਪ੍ਰੈਗਨੈਂਸੀ, ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਹਾਂ, ਜਦ ਤੱਕ ਜਵਾਕ ਹੋ ਗਿਆ।
1: ਯਾਰ ਕਿੱਦਾਂ ਵੇਖ ਲਓ, ਰੱਬ ਦੇ ਨਿਆਰੇ ਆ ਸਾਰੇ, ਰੱਬ ਦਾ ਕਿੱਦਾਂ ਕਰਦਾ ਕੀ ਨਹੀਂ ਹੈ।
0: ਪਾਣੀ ਦੇ ਆ ਬੁੱਲਿਆ ਵੇ, ਇੱਕ ਗਾਣਾ ਸੁਣਾ ਦਈਏ, ਚਮਕੀਲਾ
1: ਚਮਕੀਲਾ ਜੀ,
0: ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
1: ਪ੍ਰੋਗਰਾਮ ਵੀ ਦੱਸਾਂਗੇ। ਹਾਂ ਬਿਲਕੁਲ।

0: ਕੀ ਨੇ
1: ਪਾਣੀ ਹੈ ਬੁਲਬਲਾ ਐਂਦਾ ਜਿੱਦਾਂ ਬੁਲਬਲ ਉਹ ਸੱਚ ਬੁਲਬਲੇ ਤੋਂ ਯਾਦ ਆਇਆ ਭਾਜੀ ਮੈਂ ਨਾ ਇੱਕ ਨਵਾਂ ਇੰਸਟਰੂਮੈਂਟ ਲਿਆਂਦਾ
2: ਬੁਲਬਲੇ ਬਣਾਉਂਦਾ
1: ਉਹ ਦੱਸ ਕੀ ਕਰਦਾ ਉਹਨੂੰ ਨਾ ਜਿੱਦਾਂ ਹੱਥ ਤੇ ਕੀ ਪੈਂਦਾ ਜਦੋਂ ਠੰਡ ਹੋ ਜਾਂਦੀ ਦਸਤਾਨੇ ਦਸਤਾਨੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ
2: ਗਲਵਜ਼
1: ਹਾਂ ਉਹ ਨਾ ਗਲਵਜ਼ ਵੀ ਉਹਨਾਂ ਨੇ ਦਿੱਤੇ ਆ ਠੀਕ ਹੈ ਤੇ ਉਹ ਨਾ ਮੈਂ ਇੱਦਾਂ ਕਰਕੇ ਮਸ਼ੀਨ ਜੀ ਆ ਬੁਲਬਲਾ ਚੱਕਦਾ ਉਹ ਗਲਵਜ਼ ਤੇ ਰੱਖ ਦੋ ਉਹ ਪੂਰੀ ਆ ਬਾਲ ਭੱਜ ਜਾਂਦੀ ਹੈ ਉਹ ਬੜਾ ਘੈਂਟ ਆ
3: ਇੱਕੋ ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬਲੇ ਉਹ ਐ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
1: ਬੁਲਬਲੇ ਨੂੰ ਮਚੋ ਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ ਉਹ ਲੈ ਕਿਆ ਬਾਤ ਹੈ ਅੱਜ ਕੱਲ੍ਹ ਤੁਹਾਡੇ ਹੀ ਮਾਸ ਦੇ ਨਾਲ
3: ਬੰਦੇ ਨੀ ਏਦਾਂ ਜੁੜਦੇ ਬੰਦਿਆਂ ਦੇ ਫੱਟ ਨੀ ਏਦਾਂ ਜੁੜਦੇ ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨੀ ਜੁੜਦੇ
1: ਹਾਂਜੀ ਬਿਲਕੁਲ
3: ਗੱਲ ਇਸ ਕਰਕੇ ਕਰ ਰਹੇ ਹਾਂ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
1: ਹਾਂਜੀ
3: ਜਿੰਦ ਕੌਰ ਜੀ ਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆਂ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ
1: ਹਾਂਜੀ
3: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕ ਤਾਂ ਹੁੰਦੀਆਂ ਫਿਲਮਾਂ
1: ਹਾਂਜੀ
3: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀਮੈਚਿਓਰ ਨਹੀਂ ਹੋਣੇ ਚਾਹੀਦੇ
1: ਪੰਜ ਸਾਲ
3: ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਪਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਆਪ ਹੀ ਲੈ ਜਾਣਗੇ ਜੀ ਡਬਲਯੂ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸੱਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
1: ਪਲੰਪਟਨ ਹਾਈ ਸਕੂਲ ਚ ਹੀ ਪੈ ਜਾਂਦਾ
3: ਪਲੰਪਟਨ ਹਾਈ ਸਕੂਲ
1: ਬਿਲਕੁਲ
3: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
1: ਹਾਂਜੀ ਬਿਲਕੁਲ
3: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋਅ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
1: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
3: ਆਡੀਟੋਰੀਅਮ
1: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੌਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਐਰਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸਦਵਾ ਕੋਈ ਚਾਰਜ ਨੀ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੇ ਤੇ 5:30 ਵਜੇ ਤੱਕ ਚੱਲਣਾ 22 ਅਗਸਤ ਇਹ ਵੀ ਦਿਨ ਸ਼ਨੀਵਾਰ
3: ਚਲੋ
1: ਹਾਂ 22 ਅਗਸਤ ਨੂੰ ਆ ਜਾਓ
3: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਤੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੋਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
1: ਹਾਂਜੀ
3: ਟਾਈਮ ਹੈਗਾ ਆਪਣੇ ਕੋਲ
1: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
3: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
1: ਹਾਂਜੀ
3: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
1: ਅੱਛਾ ਜੀ
3: ਓਸ਼ੋ ਨੇ ਸੁਣਾਈ ਹੈ ਕਹਿੰਦੇ ਇਹ ਕਹਾਣੀ
1: ਅੱਛਾ ਹਾਂ
3: ਤੇ ਓਸ਼ੋ ਕਹਿੰਦਾ ਕਿ ਇੱਕ ਨਾ ਬੜੇ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਗੁਰੂ ਜੀ ਹੁੰਦੇ ਸੀਗੇ।
1: ਅੱਛਾ।
3: ਗੁਰੂ ਜੀ ਨੇ ਜਦੋਂ ਦਮ ਤੋੜਨ ਲੱਗੇ, ਦਮ ਨਿਕਲਣ ਲੱਗਿਆ, ਜਵਾਕਾਂ ਤੋਂ ਗੱਲ ਯਾਦ ਆਈ ਵੀ ਜਵਾਕ ਕਿੰਨਾ ਤੰਗ ਕਰਦੇ ਨੇ, ਤੇ ਉਹ ਗੁਰੂ ਜੀ ਮਤਲਬ ਪਹੁੰਚੇ ਹੋਏ ਗੁਰੂ ਜੀ, ਤੇ ਜਦੋਂ ਦਮ ਤੋੜਨ ਲੱਗੇ, ਸਾਹ ਛੱਡਣ ਲੱਗੇ, ਤੇ ਉਹਨਾਂ ਦਾ ਚੇਲਾ ਕਹਿੰਦਾ ਗੁਰੂ ਜੀ ਸਾਰੀ ਜ਼ਿੰਦਗੀ ਤੁਹਾਡੇ ਮਤਲਬ ਚਰਨਾਂ ਚ ਰਹੇ ਹੈਗੇ, ਹਨਾ,
1: ਦੱਸੋ
3: ਜਾਣ ਤੋਂ ਪਹਿਲਾਂ ਕੋਈ ਗਿਆਨ ਹੀ ਦੇ ਜੋ, ਜਾਣ ਲੱਗੇ ਤੋਂ ਸਾਹ ਛੱਡਣ ਤੋਂ ਪਹਿਲਾਂ
1: ਇੱਕ ਗਿਆਨ ਜਿਹੜਾ ਕਦੇ ਦਿੱਤਾ ਨਾ ਹੋਵੇ।
3: ਹਾਂ ਗੱਲ ਦੱਸ।
1: ਹਾਂ
3: ਉਹ ਕਹਿੰਦੇ ਜੋ ਮਰਜ਼ੀ ਕਰੀ ਜ਼ਿੰਦਗੀ ਚ, ਬਿੱਲੀ ਨਾ ਕਦੇ ਪਾਲੀ।
1: ਅੱਛਾ
3: ਉਹ ਓਸ਼ੋ ਦੀ ਕਹਾਣੀ ਹੈ, ਸੁਣਨ ਵਾਲੀ ਹੈ।
1: ਅੱਛਾ
3: ਤੇ 2 ਮਿੰਟ ਦਿਓ ਮੈਨੂੰ, ਮੈਂ ਤੁਹਾਨੂੰ ਦੱਸ ਦਿੰਦਾ। ਕਹਿੰਦੇ ਹੋਇਆ ਕੀ, ਤੇ ਉਹ ਬੜਾ ਸਾਰੇ ਲੋਕਾਂ ਨੇ ਨਾ ਜਿੱਥੇ ਪਿੰਡ ਦੇ ਵਿੱਚ ਜਿੱਥੇ ਗੁਰੂ ਜੀ ਰਹਿੰਦੇ ਸੀ, ਸਭ ਨੇ ਬਿੱਲੀਆਂ ਜਿਹੜੇ ਜਿਹੜੇ ਪਾਲਦੇ ਸੀ ਛੱਡਤੀਆਂ।
1: ਠੀਕ ਹੈ
3: ਵੀ ਗੁਰੂ ਜੀ ਕਹਿ ਗਏ। ਉਹ ਜਿਹੜਾ ਬੰਦਾ ਸੀਗਾ ਉਹ ਕਨਫਿਊਜ਼ ਹੋ, ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਗੁਰੂ ਐਡਾ ਪਹੁੰਚਿਆ ਹੋਇਆ ਬੰਦਾ,
1: ਬਿੱਲੀ ਨਾ ਪਾਲੀ,
3: ਸਾਰੀ ਜ਼ਿੰਦਗੀ ਉਹਨੇ ਸਾਧਨਾ ਕੀਤੀ, ਤੇ ਉਹਨੂੰ ਉਹ ਤੋਂ ਜਦ ਮੈਂ ਪੁੱਛਿਆ ਵੀ ਜ਼ਿੰਦਗੀ ਚ ਗਿਆਨ ਦੀ ਗੱਲ ਕਰਕੇ ਜਾਓ, ਕਹਿੰਦਾ ਬਿੱਲੀ ਨਾ ਪਾਲੀ। ਉਹਨੇ ਫਿਰ ਆਪਣੇ ਇੱਕ ਹੋਰ ਗੁਰੂ ਭਾਈ ਜਿਹੜਾ ਉਹ ਤੋਂ ਵੱਡਾ ਸੀਗਾ ਉਮਰ ਦੇ ਵਿੱਚ, ਜਿਹਨੇ ਉਹ ਤੋਂ ਵੀ ਵੱਧ ਟਾਈਮ ਗੁਰੂ ਦੇ ਨਾਲ ਬਿਤਾਇਆ,
1: ਉਹ ਦੂਜੇ ਗੁਰੂ ਕੋ ਪੁੱਛਿਆ,
3: ਕਹਿੰਦਾ ਇਦਾਂ ਕਹਤੇ ਕਿਹਾ, ਕਹਿੰਦਾ ਠੀਕ ਹੀ ਕਿਹਾ ਫਿਰ। ਕਹਿੰਦਾ ਅਸਲ ਚ ਹੋਇਆ ਕੀ ਕਿ ਜਦੋਂ ਗੁਰੂ ਜੀ ਜਵਾਨ ਹੁੰਦੇ ਸੀਗੇ,
1: ਹਾਂਜੀ,
3: ਤੇ ਗੁਰੂ ਜੀ ਤਾਂ ਹੁੰਦੇ ਹੀ ਸੀਗੇ, ਉਹ ਐਵੇਂ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ, ਪਰ ਉਦੋਂ ਅਸੀਂ ਭਿੱਖਿਆ ਮੰਗਦੇ ਹੁੰਦੇ ਸੀ, ਭਿੱਖਿਆ ਮੰਗ ਮੰਗ ਕੇ ਤੇ ਆਪਣਾ ਪੂਰਾ ਆਸ਼ਰਮ ਦਾ
1: ਸਾਰਾ
3: ਗੁਜ਼ਾਰਾ ਚੱਲਦਾ ਸੀ,
1: ਭਿੱਖਿਆ
3: ਮੰਗਦੇ ਸੀਗੇ, ਤੇ ਅਨਾਜ ਜਿਹੜਾ ਇੱਥੇ ਪਿਆ ਹੁੰਦਾ ਸੀਗਾ ਆ ਕੇ ਚੂਹੇ ਕੁਤਰ ਜਾਂਦੇ ਹੁੰਦੇ ਸੀਗੇ। ਗੁਰੂ ਜੀ ਨੇ ਸੋਚਿਆ ਵੀ ਆਹ ਚੂਹੇ ਜਿਹੜੇ ਹੈਗੇ ਨੇ, ਉਹਨਾਂ ਨੂੰ ਕੋਈ ਸਿਆਣਾ ਦੱਸ ਗਿਆ ਵੀ ਬਿੱਲੀ ਪਾਲ ਲਓ।
1: ਅੱਛਾ ਵੀ ਬਿੱਲੀ
3: ਚੂਹੇ ਖਾ ਜੂ।
1: ਹਾਂਜੀ,
3: ਬਿੱਲੀ ਪਾਲੀ ਤੇ ਬਿੱਲੀ ਚੂਹੇ ਖਾ ਗਈ।
1: ਅੱਛਾ ਜੀ,
3: ਚੂਹੇ ਖਾ ਗਈ, ਤੇ ਉਸ ਤੋਂ ਬਾਅਦ ਫਿਰ ਮਤਲਬ ਬਿੱਲੀ ਨੂੰ ਕੱਲੇ ਚੂਹੇ ਤਾਂ ਹੁਣ ਜਿਵੇਂ ਖਾਣ ਪੀਣ ਹੁੰਦਾ ਹੁੰਦਾ,
1: ਖਾਣਾ
3: ਤਾਂ ਹੈਗਾ ਸੀਗਾ, ਬਿੱਲੀ ਨੂੰ ਕਹਿੰਦੇ ਦੁੱਧ ਦੋ, ਸੋਹਣੀ ਚੱਲੋ ਤੁਸੀਂ, ਕਹਿੰਦੇ ਦੁੱਧ ਦੋ। ਉਹ ਕਹਿੰਦੇ ਜੀ ਦੁੱਧ ਦੇਣ ਲੱਗ ਗਏ ਬਿੱਲੀ ਨੂੰ, ਹੁਣ ਭਿੱਖਿਆ ਦੇ ਨਾਲ ਨਾਲ ਦੁੱਧ ਵੀ ਮੰਗਣ ਲੱਗ ਗਏ ਵੀ ਸਾਡੀ ਆਸ਼ਰਮ ਚ ਬਿੱਲੀ ਰੱਖੀ ਹੋਈ ਹੈ, ਦੁੱਧ ਵੀ ਦਿਓ ਜੀ। ਉਹ ਕਰਦੇ ਕਰਦੇ ਕਰਦੇ ਉਹ ਕਹਿੰਦੇ ਵੀ ਇੰਨਾ ਨੀ ਮੰਗ ਹੋਣਾ ਹੈਗਾ, ਰੋਜ਼ ਰੋਜ਼ ਐਵੇਂ ਲੋਕਾਂ ਤੋਂ ਮੰਗੀਏ, ਤੁਸੀਂ ਐਂ ਕਰੋ ਵੀ ਦੁੱਧ ਦੇ ਲਈ ਇੱਕ ਮੱਝ ਰੱਖ ਲਓ।
1: ਠੀਕ ਹੈ,
3: ਮੱਝ ਹੀ ਦਿੰਦੀ ਹੁੰਦੀ ਹੈ ਦੁੱਧ,
1: ਠੀਕ ਹੈ,
3: ਮੱਝ ਰੱਖ ਲਈ ਉਹਨਾਂ ਨੇ ਆਸ਼ਰਮ ਦੇ ਵਿੱਚ, ਮੱਝ ਰੱਖ ਲਈ ਤੇ ਮੱਝ ਦਾ ਦੁੱਧ ਚੋ ਲਿਆ ਕਰਨ, ਬਿੱਲੀ ਨੂੰ ਦੇ ਦਿਆ ਕਰਨ, ਬਿੱਲੀ ਚੂਹੇ ਖਾ ਜਿਆ ਕਰੇ, ਅਨਾਜ ਬਚਿਆ ਰਹੇ, ਭਿੱਖੂ ਜਿਹੜੇ ਭਿੱਖੂ ਸੀਗੇ ਉਹ ਵੀ ਖੁਸ਼, ਸਾਰੇ ਖੁਸ਼,
1: ਸਾਰੇ ਖੁਸ਼।
3: ਹੌਲੀ ਹੌਲੀ ਮੱਝ ਵੀ ਦਲੱਤੀਆਂ ਮਾਰਨ ਲੱਗ ਗਈ ਵੀ ਯਾਰ ਮੈਨੂੰ ਤਾਂ ਖਾਣ ਨੂੰ ਦੋ ਕੁਛ। ਉਹ ਕਹਿੰਦੇ ਮੱਝ ਦੇ ਲਈ ਚਾਰਾ, ਕਹਿੰਦੇ ਵੀ ਹੁਣ ਐਂ ਕਰੋ ਵੀ ਜਿੱਥੇ ਤੁਸੀਂ ਦਾਣੇ ਮੰਗਣ ਜਾਂਦੇ ਹੋ ਅੱਗੇ ਦੁੱਧ ਮੰਗਦੇ ਹੁੰਦੇ ਸੀ, ਹੁਣ ਤੁਸੀਂ ਚਾਰਾ ਮੰਗ
1: ਲਓ।
3: ਚਾਰਾ ਮੰਗਣ ਲੱਗ ਗਏ, ਕੁਝ ਮਹੀਨੇ ਬੀਤੇ, ਉਹ ਕਹਿੰਦੇ ਜੀ ਨਹੀਂ ਹੁਣ ਤਾਂ ਬਸ ਹੋ ਗਈ ਵੀ ਹੁਣ ਚਾਰਾ ਨਹੀਂ ਮੰਗਣਾ। ਤਾਂ ਉਹ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਫਿਰ ਐਂ ਕਰਦੇ ਹਾਂ ਕਿ ਆਪਾਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਲੈ ਲੈਂਦੇ, ਉੱਥੇ ਚਾਰਾ ਆਪ ਹੀ ਬੀਜਣ ਲੱਗ ਜਾਂਦੇ, ਚਾਰਾ ਬੀਜਣ ਲੱਗ ਗਏ।
1: ਅੱਛਾ ਜੀ,
3: ਮੱਝ ਨੂੰ ਚਾਰਾ ਪਾਉਣ ਲੱਗ ਗਏ, ਪੱਠੇ ਪਾਉਣ ਲੱਗ ਗਏ, ਮੱਝ ਦੁੱਧ ਦੇਣ ਲੱਗ ਗਈ, ਦੁੱਧ ਬਿੱਲੀ ਪੀਣ ਲੱਗ ਗਈ,
1: ਬਿੱਲੀ ਚੂਹੇ
3: ਮਾਰਨ ਲੱਗ ਗਈ, ਅਨਾਜ ਬਚਿਆ ਰਹਿ ਗਿਆ।
1: ਠੀਕ ਹੈ,
3: ਉਹ ਕਹਿੰਦੇ ਕਿ ਮੱਝ ਜਦੋਂ ਆਏ ਤੇ ਭਿੱਖੂ ਕਹਿੰਦੇ ਵੀ ਜਦੋਂ ਅਸੀਂ ਮੰਗਣ ਜਾਂਦੇ ਹਾਂ ਤਾਂ ਪਿੱਛੋਂ ਆ ਕੇ ਆਹ ਮਤਲਬ ਪੱਠੇ ਵੀ
1: ਖਰਾਬ,
3: ਹਨਾ, ਚਾਰਾ ਵੀ ਬੀਜੋ, ਸਾਰਾ ਕੁਛ ਕਰੋ ਵੀ ਤੁਸੀਂ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ ਇੱਥੇ, ਖੇਤੀਬਾੜੀ ਉਹ ਕਰਨ ਲੱਗ ਜਾਓ, ਹਨਾ, ਫਿਰ ਅਸੀਂ ਭਿੱਖਿਆ ਨਹੀਂ
1: ਮੰਗਣਾ,
3: ਇੱਥੇ ਕਰਨ ਲੱਗ
1: ਜਾਂਗੇ।
3: ਉਹ ਕਹਿੰਦੇ ਠੀਕ ਹੈ ਗੱਲ, ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਉਹ ਕਰਨ ਲੱਗ ਗਏ ਜੀ ਖੇਤੀਬਾੜੀ ਕਰਨ ਲੱਗ ਗਏ। ਭਿਕਸ਼ੂ ਜਿਹੜੇ ਸੀਗੇ ਤੇ ਉੱਥੇ ਫਿਰ ਨਾਲੇ ਚਾਰਾ ਬੀਜਣ ਲੱਗੇ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਗਿਆ। ਇਦੋਂ ਬਾਅਦ ਕੀ ਹੋਇਆ, ਕਹਿੰਦੇ ਪਿੰਡ ਉਹ ਕਹਿੰਦੇ ਵੀ ਭਿਕਸ਼ੂ ਕਹਿੰਦੇ ਵੀ ਹੁਣ ਥੱਕ ਜਾਂਦੇ ਹਾਂ ਅਸੀਂ, ਕੋਈ ਕੰਮ ਤੇ ਰੱਖ ਲਓ ਇੱਥੇ, ਐ ਹੱਥ ਵਟਾਉਣ ਨੂੰ, ਕਿਉਂਕਿ ਕੰਮ ਖਾਸਾ ਵੱਧ ਗਿਆ, ਜਨਾਨੀ ਤੋਂ ਬਿਨਾਂ ਗੱਲ ਹੋਣੀ ਨੀ। ਇੱਕ ਪਿੰਡ ਚ ਵਿਧਵਾ ਜਨਾਨੀ ਸੀਗੀ, ਉਹਨੂੰ ਰੱਖ ਲਿਆ, ਉਹ ਉੱਥੇ ਉਹ ਕੰਮ ਕਰਨ ਲੱਗ ਗਈ। 2-3 ਮਹੀਨੇ ਪਿੰਡ ਵਾਲਿਆਂ ਨੇ ਰੌਲਾ ਪਾ ਲਿਆ, ਕਹਿੰਦੇ ਵਿਧਵਾ ਜਨਾਨੀ ਤੁਸੀਂ ਇੱਥੇ ਰੱਖੀ ਬੈਠੇ ਹੋ, ਇਹ ਏਦਾਂ ਨੀ ਤੁਸੀਂ ਰੱਖ ਸਕਦੇ, ਭਿਕਸ਼ੂ ਭਿਕਸ਼ੂ ਆਲੇ ਦੁਆਲੇ ਇਹਦੇ ਨਾਲ ਵਿਆਹ ਕਰਾਓ, ਕੋਈ ਹੋਰ ਅੱਗੇ ਨੀ ਆਇਆ, ਸਵਾਮੀ ਜੀ ਨੂੰ ਆਪ ਨੂੰ ਕਰਵਾਉਣਾ ਪਿਆ ਵਿਆਹ। ਹੁਣ ਉਹਨਾਂ ਦਾ ਵਿਆਹ ਹੋ ਗਿਆ, ਜਨਾਨੀ ਸਵੇਰੇ ਸ਼ਾਮ ਪੱਠੇ ਪੁੱਠੇ ਕੁਤਰਦੀ ਸੀਗੀ, ਫਿਰ ਉਹ ਚਾਰਾ ਆਉਂਦਾ ਸੀ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਜਾਂਦਾ। ਇਦੋਂ ਬਾਅਦ ਜੀ ਹੁਣ ਚਲੋ ਉਹਨਾਂ ਦਾ ਵਿਆਹ ਹੋਇਆ ਸੀਗਾ, ਜਵਾਕ ਵੀ ਹੋ ਗਏ, ਗ੍ਰਹਿਸਤੀ ਚ ਪੈ ਗਏ, ਹੁਣ ਗੁਰੂ ਜੀ ਸਵਾਮੀ ਜੀ ਉੱਧਰ ਟਾਈਮ ਘੱਟ ਦੇਣ, ਉਹ ਜਵਾਕ ਜਵੂਕ ਹੋ ਗਏ, ਜਵਾਕ ਸਾਰਾ ਦਿਨ ਡੈਡੀ ਘੋੜਾ ਬਣ, ਡੈਡੀ ਬਾਂਦਰ ਬਣ, ਡੈਡੀ ਦੇ ਬੱਸ ਕਰਾ ਕੇ ਰਾਤੀ, ਸਵਾਮੀ ਜੀ ਆਸ਼ਰਮ ਚ ਸਵਾਮੀ ਸੀਗਾ, ਜਵਾਕਾਂ ਦੇ ਨਾਲ ਡੈਡੀ ਸੀਗਾ, ਅਰਜੇ ਮੋਂਟੀ ਵਾਲਾ ਹੋ ਗਿਆ ਉਹਦਾ। ਉਹ ਹੁਣ ਕਹਾਣੀ ਇਹ ਮੁੱਕੀ ਇੱਥੇ ਆ ਕੇ, ਉਹਨਾਂ ਨੇ ਜਾਂਦੇ ਜਾਂਦੇ ਆਸ਼ਰਮ ਚ ਉਹਨੂੰ ਫਿਰ ਮੁੰਡੇ ਨੂੰ ਕਿਹਾ ਜੋ ਮਰਜ਼ੀ ਗੱਲ ਨੀ ਦਿੱਲੀ ਨਾ ਪਾਈ, ਇੱਥੇ ਕਹਾਣੀ ਮੁੱਕਦੀ ਹੈ, ਤੇ ਸਾਡੀ ਵੀ ਕਹਾਣੀ ਇੱਥੇ ਮੁੱਕਦੀ ਹੈ ਜੀ। ਇਹ ਜੀ ਤੇ ਪ੍ਰੋਗਰਾਮ ਖਬਰ ਬੇਕਾਰ ਹੈ ਇਹਦੇ ਵਿੱਚ ਅੱਜ ਦੇ ਦਿਨ ਇੰਨਾ ਹੀ, ਆਪਣੇ ਫੇਵਰੇਟ ਗਾਣੇ ਦੇ ਨਾਲ ਤੁਹਾਨੂੰ ਛੱਡ ਜਾਂਦੇ ਹਾਂ,
1: ਚੱਕਦੇ
3: ਉਸਤਾਦਾਂ ਚ ਉਸਤਾਦ ਸਰਦੂਲ ਸਿਕੰਦਰ
1: ਸਾਹਿਬ ਜੀ ਆਏ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 20 ਤਰੀਕ ਆ ਅਗਸਤ ਦਾ ਮਹੀਨਾ ਤੇ ਗੌਤਮ ਕਪਿਲ ਨੇ ਸਾਡੇ ਨਾਲ ਸਿਡਨੀ ਸਟੂਡੀਓ ਤੋਂ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਸੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਬਹੁਤ ਜ਼ਿਆਦਾ ਖਬਰਾਂ ਨੇ, ਭਾਰਤ ਦੀਆਂ ਵੀ ਵੱਖਰੀਆਂ ਖਬਰਾਂ ਹੈਗੀਆਂ ਨੇ ਇਸ ਵਕਤ ਪੀਐਮ ਕੇਅਰ ਫੰਡ ਨੂੰ ਲੈ ਕੇ। ਬੇਸ਼ੱਕ ਭਾਰਤੀ ਮੀਡੀਆ ਦਾ ਇੱਕ ਹਿੱਸਾ ਖਾਮੋਸ਼ ਹੋਵੇ, ਪਰ ਕੁਝ ਖਬਰਾਂ ਤੁਹਾਡੇ ਤੱਕ ਸਾਂਝੀਆਂ ਜ਼ਰੂਰ ਕਰਾਂਗੇ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਇਜ਼ਰਾਈਲ ਨੂੰ ਲੈ ਕੇ ਸਵਾਲ ਉੱਠਣ ਲੱਗੇ ਨੇ ਤੇ ਉਸ ਦੇ ਨਾਲ ਜੁੜੀਆਂ ਵੀ ਖਬਰਾਂ ਨੇ। ਪਰ ਇੱਕ ਖਬਰ ਜਿਹਦੇ ਵੱਲ ਕੌਮਾਂਤਰੀ ਮੀਡੀਆ ਵੀ ਬਹੁਤ ਜ਼ਿਆਦਾ ਤਵੱਜੋ ਨਹੀਂ ਦੇ ਰਿਹਾ, ਜਦੋਂ ਛੋਟੇ ਮੋਟੇ ਹਾਦਸੇ ਵੀ ਹੁੰਦੇ ਨੇ ਯੂਰਪੀ ਦੇਸ਼ਾਂ ਚ ਤਾਂ ਉਹ ਸੁਰਖੀਆਂ ਬਣ ਜਾਂਦੇ ਨੇ। ਸੈਂਟਰਲ ਅਫਰੀਕਾ ਦੇ ਵਿੱਚ ਇੱਕ ਸੋਨੇ ਦੀ ਖਾਣ ਡਿੱਗਣ ਦੇ ਚੱਲਦਿਆਂ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੈੱਡ ਕਰਾਸ ਦੇ ਵਿੱਚ ਜਿਹੜੇ ਵਾਲੰਟੀਅਰਸ ਨੇ ਉਹ ਦਿਨ ਰਾਤ ਮਦਦ ਕਰ ਰਹੇ ਨੇ, ਪਰ ਇਸ ਭਿਆਨਕ ਹਾਦਸਾ ਜਿਹੜਾ ਕਿ ਕੈਮਰੂਨ ਦੇ ਸਰਹੱਦ ਦੇ ਲਾਗੇ ਨਾਨਾ ਮਾਮਬੇਰੇ ਸੂਬੇ ਦੇ ਵਿੱਚ ਹੋਇਆ ਹੈ, ਜਿੱਥੇ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੇ ਰੈੱਡ ਕਰਾਸ ਦੇ ਵਰਕਰਸ ਨੇ ਵੀ ਇਹ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਹੈ ਕਿ ਲਾਸ਼ਾਂ ਕੱਢੀ ਜਾ ਰਹੇ ਨੇ ਤੇ ਨਿਕਲੀ ਜਾ ਰਹੀਆਂ ਨੇ। ਹੁਣ ਤੱਕ 100 ਤੋਂ ਵਧੇਰੇ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਨੇ ਔਰ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ। ਦੱਸ ਦਈਏ ਕਿ ਮ੍ਰਿਤਕਾਂ ਦੀ ਗਿਣਤੀ ਹਾਲੇ ਹੋਰ ਵਧਣ ਦਾ ਸ਼ੰਕਾ ਹੈ, ਪਰ ਵੱਡੇ ਕੌਮਾਂਤਰੀ ਮੀਡੀਆ ਤੋਂ ਇਹ ਖਬਰਾਂ ਫਿਲਹਾਲ ਗਾਇਬ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਲੇ ਬਹੁਤ ਸਾਰੇ ਲੋਕ ਵੀ ਗਾਇਬ ਨੇ ਜਿਹੜੇ ਕਿ ਇਸ ਮਲਬੇ ਦੇ ਥੱਲੇ ਦਬੇ ਹੋਣਗੇ, ਔਰ ਕਿਉਂਕਿ ਮੰਗਲਵਾਰ ਦੇ ਦਿਨ ਹਾਦਸਾ ਵਾਪਰਿਆ ਸੀ ਤੇ ਹੁਣ ਤੱਕ ਉਹਨਾਂ ਦੇ ਜਿਉਂਦੇ ਬਚਣ ਦੀ ਵੀ ਕੋਈ ਆਸ ਦਿਖਾਈ ਨਹੀਂ ਦਿੰਦੀ। ਆਮ ਤੌਰ ਦੇ ਉੱਤੇ ਸੋਨੇ, ਕੋਲੇ ਤੇ ਹੋਰ ਦੂਸਰੀਆਂ ਜਿਹੜੇ ਮਿਨਰਲਸ ਨੇ ਉਹਨਾਂ ਦੀਆਂ ਇੱਥੇ ਵੱਡੀਆਂ ਖਦਾਨਾਂ ਨੇ ਸੈਂਟਰਲ ਅਫਰੀਕਾ ਜਾਂ ਇਸ ਦੇ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ, ਪਰ ਕਿਉਂਕਿ ਇੱਥੇ ਸਾਧਨਾਂ ਦੀ ਘਾਟ ਹੁੰਦੀ ਹੈ ਤੇ ਅਕਸਰ ਐਸੇ ਹਾਦਸੇ ਦਰਪੇਸ਼ ਆਉਂਦੇ ਨੇ। ਉੱਥੇ ਯੂਕਰੇਨ ਦੇ ਸਾਬਕਾ ਰੱਖਿਆ ਮੰਤਰੀ ਮਿਖਾਈਲੋ ਫੋਦੋਰੋਵ ਨੇ ਹੁਣ ਜੰਗ ਦੇ ਦਰਮਿਆਨ ਰਾਸ਼ਟਰਪਤੀ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ ਹੈ। ਇਸ ਦਿਨ ਰੂਸ ਦੇ ਹਮਲੇ ਤੋਂ 4.5 ਸਾਲ ਬਾਅਦ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਲਈ ਇਸ ਨੂੰ ਸਭ ਤੋਂ ਵੱਡੀ ਚੁਣੌਤੀ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ, ਕਿਉਂਕਿ ਫੋਦੋਰੋਵ ਜ਼ੇਲੈਂਸਕੀ ਦੇ ਕਦੇ ਖਾਸੇ ਨੇੜਲੇ ਵਿਅਕਤੀਆਂ ਦੇ ਵਿੱਚੋਂ ਇੱਕ ਸੀ। ਯੂਕਰੇਨ ਦੇ ਵਿੱਚ ਕਾਫੀ ਜ਼ਿਆਦਾ ਪ੍ਰਸਿੱਧ ਨੇ, ਕਾਫੀ ਜ਼ਿਆਦਾ ਮਨਪਸੰਦ ਨੇ, ਨੇਤਾ ਦੇ ਤੌਰ ਤੇ ਜਾਣੇ ਜਾਂਦੇ ਨੇ। ਉੱਥੇ ਹੀ ਜੇਕਰ ਇਸ ਮਾਮਲੇ ਚ 35 ਸਾਲਾ ਫੋਦੋਰੋਵ, ਜਿਨ੍ਹਾਂ ਨੇ ਮੰਗਲਵਾਰ ਦੇ ਦਿਨ ਯੂਟਿਊਬ ਦੇ ਉੱਤੇ ਪੋਸਟ ਕੀਤੇ ਇੱਕ ਵੀਡੀਓ ਚ ਕਿਹਾ ਕਿ ਲੋਕਤੰਤਰ ਨੂੰ ਰੂਸ ਦੇ ਹੱਥਾਂ ਦੇ ਵਿੱਚ ਬੰਨ ਕੇ ਨਹੀਂ ਰੱਖਿਆ ਜਾ ਸਕਦਾ, ਉਹਨਾਂ ਕਿਹਾ ਕਿ ਯੂਕਰੇਨ ਇਸ ਦੇ ਲਈ ਲੜ ਰਿਹਾ ਕਿਉਂਕਿ ਅਸੀਂ ਸੁਤੰਤਰ ਯੂਰਪੀ ਮੁਲਕ ਬਣਨਾ ਚਾਹੁੰਦੇ ਹਾਂ। 2022 ਦੇ ਵਿੱਚ ਜਦੋਂ ਫਰਵਰੀ ਮਹੀਨੇ ਚ ਜੰਗ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਹੀ ਯੂਕਰੇਨ ਦੇ ਵਿੱਚ ਮਾਰਸ਼ਲ ਲਾਅ ਲੱਗਿਆ ਹੋਇਆ। ਵੈਸੇ ਤਾਂ ਚੋਣਾਂ ਹੋਣੀਆਂ ਸੀ ਉਸ ਤੋਂ ਥੋੜੇ ਮਹੀਨਿਆਂ ਬਾਅਦ, ਪਰ ਮਾਰਸ਼ਲ ਲਾਅ ਦੇ ਤਹਿਤ ਚੋਣਾਂ ਨਹੀਂ ਹੋ ਸਕਦੀਆਂ। ਫੈਦਰੋਵ ਨੇ ਵੀਡੀਓ ਦੇ ਵਿੱਚ ਜ਼ੇਲੈਂਸਕੀ ਦਾ ਨਾਂ ਲਏ ਬਗੈਰ ਇਹ ਗੱਲ ਕਹੀ ਹੈ। ਹਾਲਾਂਕਿ ਪਿਛਲੇ ਮਹੀਨੇ ਹੀ ਉਹਨਾਂ ਨੂੰ ਅਚਾਨਕ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਦਕਿ ਉਹਨਾਂ ਦਾ ਅਹੁਦਾ ਹਾਲੇ ਸਿਰਫ 6 ਮਹੀਨੇ ਪੁਰਾਣਾ ਹੀ ਹੋਇਆ ਸੀ। ਜ਼ੇਲੈਂਸਕੀ ਨੇ ਵੀ ਹਾਲੇ ਤੱਕ ਫੈਦੋਰੋਵ ਦੇ ਇਸ ਬਿਆਨ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ। ਫੈਦੋਰੋਵ ਨੂੰ ਵੈਸੇ ਹਟਾਏ ਜਾਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਵੀ ਹੋਏ ਸੀ। ਦੱਸ ਦਈਏ ਕਿ ਇਸ ਦਰਮਿਆਨ ਯੂਕਰੇਨ ਦੀ ਭ੍ਰਿਸ਼ਟਾਚਾਰ ਵਿਰੋਧੀ ਦੋ ਏਜੰਸੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਦੇ ਨਾਲ ਨਾਲ ਰਾਸ਼ਟਰਪਤੀ ਦੇ ਦਫ਼ਤਰ ਦੇ ਇੱਕ ਅਗਿਆਤ ਅਣਜਾਣ ਅਧਿਕਾਰੀ ਨੂੰ ਨਿਸ਼ਾਨਾ ਬਣਾ ਕੇ ਇੱਕ ਵਿਸ਼ੇਸ਼ ਮੁਹਿੰਮ ਚਲਾ ਰਹੇ ਨੇ। ਕੁਝ ਘੰਟਿਆਂ ਬਾਅਦ ਜ਼ੇਲੈਂਸਕੀ ਦੇ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਕਿ ਉਹਨਾਂ ਦੇ ਡਿਪਟੀ ਐਰੀਨਾ ਮੁਦਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਭ੍ਰਿਸ਼ਟਾਚਾਰ ਦੀਆਂ ਨਾ ਖਬਰਾਂ ਦੇ ਦਰਮਿਆਨ ਹੁਣ ਰਾਸ਼ਟਰਪਤੀ ਦਾ ਦਫ਼ਤਰ ਇੱਕ ਵਾਰ ਹੋਰ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਿਆ। ਆਪਣੇ ਵੀਡੀਓ ਚ ਫੈਦੋਰੋਵ ਨੇ ਵੀ ਦੋਸ਼ ਲਗਾਇਆ ਸੀ ਕਿ ਭ੍ਰਿਸ਼ਟਾਚਾਰ ਦੀ ਵਜ੍ਹਾ ਦੇ ਚੱਲਦਿਆਂ ਫੌਜ ਨੂੰ ਹਥਿਆਰ ਤੇ ਜ਼ਰੂਰੀ ਲੌਜਿਸਟਿਕਸ ਮਿਲੀ ਨਹੀਂ ਪਾ ਰਹੇ, ਜਿਸਦੇ ਕਰਕੇ ਯੂਕਰੇਨ ਦਾ ਇਸ ਜੰਗ ਦੇ ਵਿੱਚ ਜਿੱਤਣਾ ਔਖਾ ਹੀ ਨਹੀਂ ਨਾਮੁਮਕਿਨ ਹੁੰਦਾ ਜਾ ਰਿਹਾ ਹੈ। ਉੱਥੇ ਇਜ਼ਰਾਈਲ ਦੇ ਨਾਲ ਜਿਹੜੀਆਂ ਖਬਰਾਂ, ਵੈਸੇ ਤਾਂ ਆਸਟ੍ਰੇਲੀਅਨ ਸੈਗਮੈਂਟ ਦੇ ਵਿੱਚ ਵੀ ਕਰਾਂਗੇ, ਪਰ ਇਜ਼ਰਾਈਲ ਦੇ ਜਿਹੜੇ ਜਿਸ ਕਿਸਮ ਦੇ ਮਾੜੇ ਕਾਰੇ ਕੀਤੇ ਨੇ, ਇਜ਼ਰਾਈਲ ਨੇ ਜਿਸ ਕਿਸਮ ਦੇ ਕੁਕਰਮ ਕੀਤੇ ਨੇ, ਉੱਥੋਂ ਦੀ ਫੌਜ ਦੀ ਤਰਫ ਤੋਂ ਜਿਸ ਕਿਸਮ ਦੀਆਂ ਭਿਆਨਕ ਕਾਰਵਾਈਆਂ ਕੀਤੀਆਂ ਗਈਆਂ ਨੇ, ਵੈਸੇ ਤਾਂ ਇਜ਼ਰਾਈਲ ਚ ਵੀ ਚੋਣਾਂ ਹੋਣੀਆਂ ਨੇ ਇਸ ਸਾਲ, ਪਰ ਸ਼ਾਇਦ ਉਹਦੇ ਤੋਂ ਬਾਅਦ ਵੀ ਉਹ ਕਦੇ ਸਾਹਮਣੇ ਨਾ ਆਣ ਜਿਸ ਕਿਸਮ ਦੇ ਕਾਰੇ ਉਹਨਾਂ ਦੀ ਤਰਫ ਤੋਂ ਕੀਤੇ ਗਏ ਨੇ। ਹੁਣ ਇਜ਼ਰਾਈਲ ਦੀ ਫੌਜ ਨੇ ਪਹਿਲੀ ਵਾਰ ਕਿਸੇ ਸਿਵਲੀਅਨ ਮੌਤ ਦੇ ਵਿੱਚ ਆਪਣੀ ਗਲਤੀ ਮੰਨੀ ਹੈ। ਔਰ ਜੰਗ ਦੇ ਦਰਮਿਆਨ ਗਜ਼ਾ ਸਿਟੀ ਦੇ ਵਿੱਚ ਜਿਸ ਗੱਡੀ ਦੇ ਉੱਤੇ ਗੋਲੀਬਾਰੀ ਕੀਤੀ ਸੀ, ਜਿਸ ਦੇ ਵਿੱਚ 5 ਸਾਲ ਦੇ ਹਿੰਦ ਰਜਬ ਤੇ ਉਸਦੇ ਪਰਿਵਾਰ ਦੇ 6 ਮੈਂਬਰ ਸਵਾਰ ਸੀ, ਉਸਨੂੰ IDF ਨੇ ਇੱਕ ਗਲਤੀ ਕਰਾਰ ਦਿੱਤਾ। ਮਾਮਲਾ ਇਹ ਜਨਵਰੀ 2024 ਦਾ, ਜਦੋਂ ਇਸ ਹਮਲੇ ਦੇ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ ਸੀ। ਫਲਸਤੀਨੀ ਬੱਚੀ ਹਿੰਦ ਇਸ ਮਾਮਲੇ ਦੇ ਵਿੱਚ ਇਕੱਲੀ ਬੱਚੀ ਸੀ, ਪਰ ਕੁਝ ਦਿਨਾਂ ਦੇ ਬਾਅਦ ਉਸਦੀ ਮ੍ਰਿਤਕ ਦੇ ਉਸਦੇ ਰਿਸ਼ਤੇਦਾਰਾਂ ਦੇ ਲਾਸ਼ਾਂ ਦੇ ਨਾਲ ਬਰਾਮਦ ਹੋਈਆਂ। ਹਮਲੇ ਤੋਂ ਬਾਅਦ ਹਿੰਦ ਨੇ ਫਲਸਤੀਨੀ ਰੈੱਡ ਕ੍ਰਿਸੈਂਟ ਸੋਸਾਇਟੀ ਦਾ ਫੋਨ ਚੁੱਕਿਆ ਤੇ ਘੰਟਿਆਂ ਤੱਕ ਉਹਨਾਂ ਦੇ ਨਾਲ ਗੱਲਬਾਤ ਕਰਦੀ ਰਹੀ। ਉਸਨੂੰ ਬਚਾਉਣ ਦੇ ਲਈ ਰੈੱਡ ਕ੍ਰਿਸੈਂਟ ਨੇ ਇੱਕ ਐਂਬੂਲੈਂਸ ਵੀ ਭੇਜੀ ਸੀ। ਇਸ ਕਦਮ ਦੇ ਵਿੱਚ ਇਜ਼ਰਾਈਲੀ ਫੌਜ ਦੇ ਨਾਲ ਜੁੜੇ ਕਾਰੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਮਨੁੱਖਤਾ ਦੀਆਂ ਗੈਰ ਮਨੁੱਖਤੀ ਮਨੁੱਖੀ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਹੱਦਾਂ ਉਹ ਪਾਰ ਕਰ ਚੁੱਕੀ IDF। ਇਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਐਂਬੂਲੈਂਸ ਦੇ ਵਿੱਚ ਲਿਜਾਂਦਿਆਂ ਹੋਇਆਂ ਹੀ ਹਿੰਦ ਰਜਾਬ ਨੂੰ ਗੋਲੀ ਮਾਰ ਦਿੱਤੀ ਗਈ ਸੀ, ਔਰ ਇਸ ਦਰਮਿਆਨ 2 ਪੈਰਾਮੈਡਿਕਸ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਇਜ਼ਰਾਈਲ ਡਿਫੈਂਸ ਫੋਰਸਿਸ ਯਾਨੀ IDF ਨੇ ਦੱਸਿਆ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਉਹ ਅਪਰਾਧਕ ਜਾਂਚ ਸ਼ੁਰੂ ਕਰਨਗੇ। ਫਲਸਤੀਨੀ ਰੈੱਡ ਕ੍ਰਿਸੈਂਟ ਦੀ ਐਂਬੂਲੈਂਸ ਦੀ ਜਿਹੜੀ ਇੱਕ ਅਲੱਗ ਤੋਂ ਮੰਗ ਉੱਠ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਨੇ ਉਹਨਾਂ ਨੂੰ ਕਿਉਂ ਨਿਸ਼ਾਨੇ ਤੇ ਲਿਆ ਜਾ ਰਿਹਾ। IDF ਨੇ ਸ਼ੁਰੂਆਤ ਚ ਕਿਹਾ ਸੀ ਕਿ ਜਿਸ ਸਮੇਂ ਹਿੰਦ ਦੀ ਮੌਤ ਹੋਈ ਉਸ ਸਮੇਂ ਉਹਨਾਂ ਦੇ ਵੀ ਫੌਜੀ ਉਸ ਇਲਾਕੇ ਦੇ ਵਿੱਚ ਮੌਜੂਦ ਨਹੀਂ ਸੀ, ਇਸ ਕਰਕੇ ਇਸ ਦਾਅਵੇ ਦੇ ਉੱਤੇ ਕੋਈ ਸਵਾਲ ਹੀ ਨਹੀਂ ਚੁੱਕੇ ਜਾ ਸਕਦੇ। ਬਾਅਦ ਦੇ ਵਿੱਚ IDF ਨੇ ਕਿਹਾ ਕਿ ਗਜ਼ਾ ਸਿਟੀ ਦੇ ਕਈ ਇਲਾਕਿਆਂ ਚ ਉਹਨਾਂ ਦੇ ਫੌਜੀ ਐਕਟਿਵ ਸੀ, ਔਰ ਹੋ ਸਕਦਾ ਹੈ ਕਿ ਉੱਥੇ ਇਹ ਹਮਲੇ ਦੇ ਵਿੱਚ ਉਸਦੀ ਮੌਤ ਹੋਈ ਹੋਵੇ। ਜਦਕਿ ਪੈਰਾਮੈਡਿਕ ਨੇ ਹਿੰਦ ਦੇ ਨਾਲ ਗੱਲਬਾਤ ਦੇ ਵਿੱਚ ਬੜੀਆਂ ਹਿਲਾ ਦੇਣ ਵਾਲੀਆਂ ਗੱਲਾਂ ਕਹੀਆਂ ਨੇ। ਇਸ ਦੀਆਂ ਰਿਕਾਰਡਿੰਗ ਦੁਨੀਆ ਭਰ ਦੇ ਵਿੱਚ ਪ੍ਰਸਾਰਿਤ ਹੋਣ ਤੋਂ ਬਾਅਦ ਉਸਦੇ ਕਤਲ ਦੀ ਕੌਮਾਂਤਰੀ ਪੱਧਰ ਦੇ ਉੱਤੇ ਨਿੰਦਾ ਵੀ ਕੀਤੀ ਗਈ ਸੀ। IDF ਨੂੰ ਘੇਰੇ ਦੇ ਵਿੱਚ ਲਿਆ ਗਿਆ ਸੀ, ਪਰ ਬਾਵਜੂਦ ਉਸਦੇ ਸਭ ਕੁਝ ਉਵੇਂ ਹੀ ਚੱਲ ਰਿਹਾ। ਉਧਰ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ ਜੈਦੀ ਨੇ ਇਰਾਨ ਦੀ ਹਮਾਇਤ ਤੇ ਉਸਦੇ ਰੁੱਖ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਇੱਕ ਦਹਾਕੇ ਪਹਿਲਾਂ ISIS ਦੇ ਖਿਲਾਫ ਜੰਗ ਦੇ ਦਰਮਿਆਨ ਇਸ ਜਿਹੜਾ ਇਰਾਨ ਦੀ ਤਰਫ ਤੋਂ ਰੁੱਖ ਅਪਣਾਇਆ ਗਿਆ ਉਸਦੀ ਤਾਰੀਫ ਕੀਤੀ। ਅਸਲ ਚ ਇਰਾਨੀ ਖਬਰ ਏਜੰਸੀ ਦੇ ਮੁਤਾਬਕ ਅਲ ਜੈਦੀ ਦਾ ਇਹ ਬਿਆਨ ਇਰਾਨ ਦੇ ਸੰਸਦ ਮੈਂਬਰ ਮੁਹੰਮਦ ਬਗਰ ਗਲੀਬਾਫ ਦੇ ਨਾਲ ਇੱਕ ਬੈਠਕ ਦੇ ਵਿੱਚ ਦਿੱਤਾ ਗਿਆ। ਗਲੀਬਾਫ ਇਹਨਾਂ ਦਿਨੀ ਇਰਾਕ ਦੀ 3 ਦਿਨੀ ਯਾਤਰਾ ਦੇ ਉੱਤੇ ਨੇ। ਇਸ ਮੌਕੇ ਤੇ ਗਲੀਬਾਫ ਨੇ ਇਰਾਨ ਤੇ ਇਰਾਕ ਦੇ ਦਰਮਿਆਨ ਸੰਬੰਧਾਂ ਨੂੰ ਹੋਰ ਵਿਆਪਕ ਬਣਾਉਣ ਦੇ ਲਈ ਇਰਾਕੀ ਸਰਕਾਰ ਦੀ ਕੋਸ਼ਿਸ਼ ਦੀ ਤਾਰੀਫ ਵੀ ਕੀਤੀ। ਵੈਸੇ ਉਧਰ ਦੂਸਰੇ ਪਾਸੇ ਜਦੋਂ ਸੰਬੰਧ ਆਪਸ ਚ ਵਧੀਆ ਬਣਾਉਣੇ ਹੁੰਦੇ ਨੇ ਤਾਂ ਕਿਸੇ ਸਮੇਂ ਤੱਕ ਇੱਕ ਮੁੱਖ ਕਹੇ ਜਾਣ ਵਾਲੇ ਭੈਣ ਭਰਾ ਜਾਂ ਦੋਵੇਂ ਭਰਾ ਭਰਾ ਵੀ ਕਹੇ ਜਾ ਸਕਦੇ ਨੇ, ਅਮਰੀਕਾ ਤੇ ਕੈਨੇਡਾ। ਹੁਣ ਇਹਨਾਂ ਸੰਬੰਧਾਂ ਦੇ ਵਿੱਚ ਤਲਖੀ ਹੈ ਜਦੋਂ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਨੇ, ਪਰ ਹੁਣ ਅਮਰੀਕੀ ਸਦਰ ਨੇ ਮੰਗਲਵਾਰ ਦੇ ਦਿਨ ਅਚਾਨਕ ਕਿਹਾ ਕਿ ਉਹ $20 ਅਰਬ ਜਿਹੜੇ ਅਮਰੀਕੀ ਡਾਲਰ ਨੇ ਉਹਨਾਂ ਦੀ ਕੈਨੇਡੀਅਨ ਵਸਤਾਂ ਦੇ ਉੱਤੇ 50% ਟੈਰਿਫ ਹਟਾ ਰਹੇ ਨੇ। ਫਿਲਹਾਲ ਦਾ ਮਤਲਬ ਇਹ ਹੈ ਕਿ ਇਸਨੂੰ ਪੱਕੇ ਤੌਰ ਤੇ ਨਹੀਂ ਹਟਾਇਆ ਗਿਆ, ਪਰ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਇਹ ਪਾਬੰਦੀਆਂ ਲਾਗੂ ਹੋਣ ਤੋਂ ਵੀ 2 ਘੰਟੇ ਤੋਂ ਘੱਟ ਦਾ ਸਮਾਂ ਸੀਗਾ ਜਦੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਐਨ ਇਹ ਠੀਕ ਮੌਕੇ ਦੇ ਉੱਤੇ ਸਮਝੌਤਾ ਹੋ ਗਿਆ। ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਐਲਾਨ ਗੱਲਬਾਤ ਦੇ ਲਈ ਹੋਰ ਸਮਾਂ ਦਏਗਾ ਤੇ ਦੋਵਾਂ ਇਤਿਹਾਸਕ ਭਾਈਵਾਲਾਂ ਦੇ ਵਿਚਕਾਰ ਫਿਲਹਾਲ ਤਣਾਅਪੂਰਨ ਸੰਬੰਧ ਹੋਰ ਵਿਗੜਨ ਤੋਂ ਬਚਾਏਗਾ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਕਰ ਲਿਖਿਆ ਕਿ ਮੈਂ ਕੈਨੇਡਾ ਦੇ ਵਿਰੁੱਧ 50% ਟੈਰਿਫ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜੋ ਕਿ ਭਲਕੇ ਸਵੇਰੇ 3 ਵਜੇ ਦੇ ਸਮੇਂ ਤੋਂ ਲਾਗੂ ਹੋ ਜਾਣਾ ਸੀ, ਕਿਉਂਕਿ ਦਸਤਾਵੇਜ਼ਾਂ ਨੂੰ ਅੰਤਮ ਰੂਪ ਦੇਣ ਦੀ ਸ਼ਰਤ ਦੇ ਉੱਤੇ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਸਮਝੌਤਾ ਹੋ ਗਿਆ। ਜੇ ਟੈਰਿਫ ਬੁੱਧਵਾਰ ਰਾਤ ਤੋਂ ਮਿੱਥੇ ਸਮੇਂ ਮੁਤਾਬਕ ਲਾਗੂ ਹੋ ਜਾਂਦਾ ਤਾਂ ਟਰੰਪ ਦੇ ਦਰਾਮਦ ਕਾਰ ਜਿਹੜੇ ਨੇ ਉਹ ਹਾਕੀ ਸਟਿਕ ਤੋਂ ਲੈ ਕੇ ਮੈਡੀਕਲ ਉਪਕਰਨਾਂ ਤੱਕ ਜਿੰਨੀਆਂ ਵੀ ਕੈਨੇਡੀਅਨ ਵਸਤਾਂ ਅਮਰੀਕਾ ਦੇ ਵਿੱਚ ਜਾਂਦੀਆਂ ਨੇ ਉਹ ਮਹਿੰਗੀਆਂ ਹੁੰਦੀਆਂ ਦੇਖਦੇ, ਔਰ ਕੈਨੇਡਾ ਇਹਨਾਂ ਵਸਤਾਂ ਦਾ ਇੱਕ ਸਭ ਤੋਂ ਵੱਡਾ ਐਕਸਪੋਰਟਰ ਮੁਲਕ ਹੈ, ਅਮਰੀਕਾ ਨੂੰ ਭੇਜਿਆ ਜਾਂਦਾ ਹੈ ਜਿਹੜਾ। ਕੈਨੇਡਾ ਨੇ ਕਿਸੇ ਵੀ ਨਵੇਂ ਟੈਰਿਫ ਦੇ ਜਵਾਬ ਦੇ ਵਿੱਚ ਆਪਣੇ ਕਰ ਲਗਾਉਣ ਦੀ ਧਮਕੀ ਵੀ ਦਿੱਤੀ ਸੀ, ਔਰ ਇਸ ਦਰਮਿਆਨ ਦੋਹਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਇਹ ਟ੍ਰੇਡ ਵਾਰ ਹੈ ਇਹ ਹੋਰ ਵੀ ਜ਼ਿਆਦਾ ਗਹਿਰੀ ਹੋ ਜਾਂਦੀ। ਫਿਲਹਾਲ ਇਸ ਦਾ ਸੰਕਟ ਜਿਹੜਾ ਉੱਥੇ ਟਲ ਗਿਆ ਲੱਗਦਾ ਆ ਰਿਹਾ। ਉੱਥੇ ਕੌਮਾਂਤਰੀ ਅਪਰਾਧਕ ਅਦਾਲਤ ਯਾਨੀ ICC ਜਿਸ ਨੇ ਆਪਣੇ ਸੀਨੀਅਰ ਅਮਲੇ ਦੇ ਵਿੱਚ ਅਦਾਲਤ ਦੇ ਮੁਖੀ ਵੀ ਸ਼ਾਮਲ ਨੇ ਉਹਨਾਂ ਦੇ ਉੱਤੇ ਲਗਾਈਆਂ ਅਮਰੀਕੀ ਪਾਬੰਦੀਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਅਦਾਲਤ ਨੇ ਇਸ ਨੂੰ ਆਲਮੀ ਟ੍ਰਿਬਿਊਨਲ ਦੀ ਆਜ਼ਾਦੀ ਦੇ ਉੱਤੇ ਖੁੱਲਾ ਹਮਲਾ ਕਰਾਰ ਦਿੱਤਾ ਹੈ। ਪਹਿਲੀ ਵਾਰ ਹੋਇਆ ਕਿ ਕੌਮਾਂਤਰੀ ਅਪਰਾਧਕ ਅਦਾਲਤ ਦੇ ਉੱਤੇ ਅਮਰੀਕਾ ਦੀ ਤਰਫ ਤੋਂ ਇਸ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹੋਣ ਜਾਂ ਨਿੰਦਾ ਕੀਤੀ ਗਈ ਹੋਵੇ, ਜਿਵੇਂ ਉਹ ਕੋਈ ਜਿਹੜੀ ਐਸੀ ਸੰਸਥਾ ਹੋਵੇ ਜਿਸ ਨੂੰ ਕਿ ਅਮਰੀਕਾ ਪ੍ਰਮਾਣਿਕਤਾ ਨਹੀਂ ਦਿੰਦਾ। ਅਮਰੀਕੀ ਵਿਦੇਸ਼ ਵਿਭਾਗ ਨੇ ਮੰਗਲਵਾਰ ਦੇ ਦਿਨ ਐਲਾਨ ਕੀਤਾ ਸੀ ਕਿ ICC ਦੇ ਪ੍ਰਧਾਨ ਤੋਮੋਕੋ ਅਕਾਨੇ, ਜੋ ਕਿ ਜਾਪਾਨੀ ਨਾਗਰਿਕ ਨੇ, ਅਤੇ ICC ਦੇ ਸੀਨੀਅਰ ਟ੍ਰਾਇਲ ਵਕੀਲ ਅਬਦੁੱਲਾਏ ਸੇਈ, ਉਹ ਸੈਨੇਗਲ ਦੇ ਰਹਿਣ ਵਾਲੇ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਇਹ ਪਾਬੰਦੀਆਂ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਜਾਂ ਅਮਰੀਕਾ ਦੇ ਕਿਸੇ ਵੀ ਬੈਂਕਿੰਗ ਜਾਂ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਸੰਪਰਕ 'ਚ ਆਉਣ ਵਾਲੀਆਂ ਉਹਨਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦਾ ਹੁਕਮ ਦਿੰਦੇ ਨੇ। ਅਦਾਲਤ ਨੇ ਦੱਸਿਆ ਕਿ ਟਰੰਪ ਦੇ ਪ੍ਰਸ਼ਾਸਨ ਨੇ ਹੁਣ ਤੱਕ ICC ਦੇ 18 ਦੇ ਵਿੱਚੋਂ 9 ਜੱਜਾਂ, ਦੋਵੇਂ ਡਿਪਟੀ ਪ੍ਰੋਸੀਕਿਊਟਰਾਂ ਤੇ ਸਾਬਕਾ ਮੁੱਖ ਪ੍ਰੋਸੀਕਿਊਟਰ ਤੇ ਪ੍ਰੋਸੀਕਿਊਸ਼ਨ ਦਫ਼ਤਰ ਦੇ ਇੱਕ ਹੋਰ ਸਟਾਫ ਮੈਂਬਰ ਦੇ ਉੱਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਨੇ। ਅਮਰੀਕਾ ਇਹਨਾਂ ਅਦਾਲਤਾਂ ਦੇ ਉੱਤੇ ਇਸ ਕਰਕੇ ਵੀ ਪਾਬੰਦੀਆਂ ਲਗਾ ਰਿਹਾ ਹੈ ਕਿਉਂਕਿ ਇਹਨਾਂ ਅਦਾਲਤਾਂ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਖਿਲਾਫ ਜਿਹੜੇ ਫੌਜਾਂ ਦੀ ਤਰਫ ਤੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਮੁਕੱਦਮੇ ਚੱਲ ਰਹੇ ਨੇ, ਔਰ ਇਹ ਅਦਾਲਤਾਂ ਦੀ ਤਰਫ ਤੋਂ ਇਹਨਾਂ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਜੇਕਰ ਖੁਦ ਹੀ ਆਪਣੇ ਹੱਥ ਦੇ ਵਿੱਚ ਇਹ ਦੇਸ਼ ਲੈ ਲੈਣਗੇ ਤਾਂ ਦੁਨੀਆ ਭਰ ਦੇ ਵਿੱਚ ਨਿਆਂ ਕਿਵੇਂ ਹੋਏਗਾ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦਾ ਇੱਕ ਵਫਦ ਸਿੰਗਾਪੁਰ ਗਿਆ ਹੋਇਆ ਜਿਸ ਦੇ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਨੇ। ਦੱਸ ਦਈਏ ਕਿ ਇਸ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਦੇ ਹੇਠ ਇਹ 70 ਮੈਂਬਰੀ ਵਫਦ ਜਿਹੜਾ ਉਹ ਸਿੰਗਾਪੁਰ ਪਹੁੰਚਿਆ ਔਰ ਇਸ ਦਰਮਿਆਨ ਨਿਵੇਸ਼, ਵਪਾਰ, ਟੈਕਨੋਲੋਜੀ ਦੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾਣੀ ਆ। ਦੱਸ ਦਈਏ ਕਿ ਭਾਰਤ ਸਿੰਗਾਪੁਰ ਮੰਤਰੀ ਪੱਧਰ ਦੀ ਬੈਠਕ ਜਿਹੜੀ ਕਿ 20 ਅਗਸਤ ਤੋਂ ਜਿਹੜੀ ਸ਼ੁਰੂ ਹੋਈ ਅੱਜ ਦੇ ਦਿਨ ਤੋਂ ਦੱਸੀ ਜਾ ਰਹੀ ਹੈ ਔਰ ਇਸ ਬੈਠਕ ਦੇ ਵਿੱਚ ਸਿੰਗਾਪੁਰ ਦੇ ਨਾਲ ਭਾਰਤ ਰਲ ਕੇ ਟੈਕਨੀਕ ਖੇਤਰ ਦੇ ਵਿੱਚ, ITਦੇ ਖੇਤਰ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਕਮਿਊਨੀਕੇਸ਼ਨ ਦੇ ਸੈਕਟਰ ਦੇ ਵਿੱਚ ਤੇ ਹੋਰ ਐਡਵਾਂਸ ਟੈਕਨੋਲੋਜੀ ਸੈਕਟਰ ਜਿਹਦੇ ਚ AI ਆਦਿ ਵੀ ਸ਼ਾਮਲ ਹੋ ਜਾਂਦੇ ਨੇ, ਇਹਨਾਂ ਮਸਲਿਆਂ ਦੇ ਉੱਤੇ ਸਿੰਗਾਪੁਰ ਦਾ ਸਾਥ ਲੈਣ ਦੀ ਕੋਸ਼ਿਸ਼ ਕਰੇਗਾ। ਉੱਥੇ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਹੜਾ ਕਿ ਭਾਰਤ ਦੇ ਇੱਕ ਕਿਸਮ ਦੀ ਦੋ ਤਸਵੀਰਾਂ ਨੂੰ ਪੇਸ਼ ਕਰਦਾ। ਪਹਿਲੀ ਖਬਰ ਬਿਹਾਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਬਿਹਾਰ ਦੇ ਨਲੰਦਾ ਦੇ ਵਿੱਚ ਸਕੂਲੀ ਬੱਚਿਆਂ ਦੇ ਮਿਡ ਡੇ ਮੀਲ ਦੇ ਵਿੱਚ ਨਮਕ ਦੀ ਵਜ੍ਹਾ ਦੇ ਚੱਲਦਿਆਂ ਨਮਕ ਦੀ ਥਾਂ ਦੇ ਉੱਤੇ ਡਿਟਰਜੈਂਟ ਪਾਊਡਰ ਮਿਲਾ ਕੇ ਉਹਨਾਂ ਨੂੰ ਜਿਹੜਾ ਖਾਣਾ ਦਿੱਤਾ ਗਿਆ, ਇਸ ਦੀ ਵਜ੍ਹਾ ਦੇ ਚੱਲਦਿਆਂ 34 ਬੱਚੇ ਬਿਮਾਰ ਪੈ ਗਏ। ਪ੍ਰਿੰਸੀਪਲ ਨੂੰ ਹਟਾ ਦਿੱਤਾ ਗਿਆ, ਰਸੋਈਏ ਨੂੰ ਹਟਾ ਦਿੱਤਾ ਗਿਆ, ਪਰ ਸਵਾਲ ਇਹ ਉੱਠ ਰਹੇ ਨੇ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿਡ ਡੇ ਮੀਲ ਦੇ ਨਾਂ ਦੇ ਉੱਤੇ ਅਜਿਹਾ ਘਟੀਆ ਤਰੀਨ ਖਾਣਾ ਜਿਹੜਾ ਕਿਵੇਂ ਪਰੋਸਿਆ ਜਾ ਰਿਹਾ। ਕਿਵੇਂ ਹੋ ਸਕਦਾ ਹੈ ਕਿ ਸਕੂਲ ਦੇ ਵਿੱਚ ਨਮਕ ਦੀ ਬਜਾਏ ਜਿਹੜਾ ਡਿਟਰਜੈਂਟ ਪਾਊਡਰ ਹੈ ਉਹ ਸਬਜ਼ੀਆਂ ਦੇ ਵਿੱਚ ਰਲਾ ਦਿੱਤਾ ਗਿਆ ਹੋਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ ਸਣੇ 3 ਰਸੋਈਆਂ ਨੂੰ ਫਿਲਹਾਲ ਹਟਾ ਦਿੱਤਾ, ਪਰ ਇਹ ਬਿਹਾਰ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਹੈ। ਦੱਸ ਦਈਏ ਕਿ ਪਰਾਸੀ ਮਿਡਲ ਸਕੂਲ ਜਿਹੜਾ ਸੀ ਜਿੱਥੇ 34 ਬੱਚੇ ਫਿਲਹਾਲ ਮਾਡਲ ਹਸਪਿਟਲ ਬਿਹਾਰ ਸ਼ਰੀਫ ਦੇ ਵਿੱਚ ਭਰਤੀ ਕਰਵਾਏ ਗਏ ਨੇ ਔਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਲਾਜ ਦੇ ਲਈ ਬਿਹਾਰ ਸ਼ਰੀਫ ਸਦਰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਇਸ ਮੌਕੇ ਦੇ ਉੱਤੇ ਉੱਥੇ ਜਿਹੜੀ ਵੱਡੀ ਗਿਣਤੀ 'ਚ ਪੁਲਿਸ ਵੀ ਤੈਨਾਤ ਰੱਖੀ ਗਈ ਹੈ ਤਾਂ ਕਿ ਬੱਚਿਆਂ ਦੇ ਮਾਪੇ ਕੋਈ ਵੱਡੀ ਗੜਬੜ ਨਾ ਕਰਨ। ਫਿਲਹਾਲ ਇਹਨਾਂ ਬੱਚਿਆਂ ਦੀ ਸਿਹਤ ਨੂੰ ਖਤਰੇ ਦੇ ਵਿੱਚ ਕਿਵੇਂ ਪਾ ਦਿੱਤਾ ਗਿਆ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਵਿਰੋਧੀ ਧਿਰ ਦੀ ਤਰਫ ਤੋਂ ਵੀ ਚੁੱਕੇ ਜਾ ਰਹੇ ਨੇ। ਉੱਥੇ ਕਾਂਗਰਸ ਜਨਤਾ ਪਾਰਟੀ ਜਿਹੜੀ ਸਿੱਖਿਆ ਮਾਮਲਿਆਂ ਨੂੰ ਲੈ ਕੇ ਹੁਣ ਖਾਸ ਤੌਰ ਦੇ ਉੱਤੇ ਸਕੂਲ ਪੱਧਰ ਦੇ ਉੱਤੇ ਸਿੱਖਿਆ ਦਾ ਮਿਆਰ ਕਿਵੇਂ ਥੱਲੇ ਡਿੱਗ ਰਿਹਾ ਉਸ ਦੇ ਉੱਤੇ ਸਵਾਲ ਖੜੇ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ PM ਕੇਅਰਸ ਫੰਡ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਵੀਡੀਓ ਅਪਲੋਡ ਕਰਕੇ ਹੈ ਕਿ PM ਕੇਅਰ ਫੰਡ ਦੇ ਵਿੱਚ 8500 ਕਰੋੜ ਰੁਪਈਆ ਏਦਾਂ ਹੀ ਪਿਆ, ਇਸ ਦਾ ਕੋਈ ਇਸਤੇਮਾਲ ਨਹੀਂ ਹੋਇਆ ਇਸ ਦੇ ਬਾਰੇ। ਦੂਸਰੇ ਪਾਸੇ ਜਿਹੜੇ ਦੇਸ਼ ਦੇ ਸਕੂਲਾਂ ਦੇ ਵਿੱਚ ਬੱਚੇ ਨੇ ਉਹਨਾਂ ਦੇ ਨਾਲ ਕੀ ਹੋ ਰਿਹਾ ਉਹਦੀ ਹਾਲਤ ਵੀ ਤੁਸੀਂ ਦੇਖ ਰਹੇ ਹੋ। ਸਕੂਲਾਂ ਦੇ ਵਿੱਚ ਮਿਡ ਡੇ ਮੀਲ ਚੱਜ ਦੇ ਨਾਲ ਨਹੀਂ ਮਿਲ ਰਹੇ, ਸਕੂਲਾਂ ਤੇ ਬੈਠਣ ਦੇ ਲਈ ਬੈਂਚ ਨਹੀਂ ਨੇ, ਉਹਨਾਂ ਨੂੰ ਪਾਣੀ ਪੀਣ ਵਾਲੇ ਪਾਣੀ ਦੇ ਲਈ ਤਰਸਣਾ ਪੈ ਰਿਹਾ। ਅਜਿਹੇ ਦੇ ਵਿੱਚ 8,500 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਕਮ ਦਾ ਪ੍ਰਧਾਨ ਮੰਤਰੀ ਕੀ ਕਰਨਗੇ? ਅਜਿਹੇ ਦੇ ਵਿੱਚ 8,500 ਕਰੋੜ ਰੁਪਏ ਨੂੰ ਜੇਕਰ ਜੋੜ ਵੀ ਦਿੱਤਾ ਜਾਵੇ ਤਾਂ ਹਜ਼ਾਰਾਂ ਤੋਂ ਜ਼ਿਆਦਾ ਸਕੂਲ ਨਵੇਂ ਬਣ ਕੇ ਤਿਆਰ ਹੋ ਸਕਦੇ ਨੇ, ਪੁਰਾਣਿਆਂ ਨੂੰ ਵੀ ਸੁਧਾਰਿਆ ਜਾ ਸਕਦਾ। ਅਭਿਜੀਤ ਦੀਪਕੇ ਨੇ ਕਿਹਾ ਕਿ ਮੈਂ ਪਿੰਡਾਂ ਦੇ ਸਕੂਲਾਂ ਦਾ ਹਾਲ ਦੇਖਿਆ, ਉੱਥੇ ਤਾਂ ਬੇਸਿਕ ਸਹੂਲਤਾਂ ਵੀ ਨਹੀਂ ਨੇ। ਦੱਸ ਦਈਏ ਕਿ ਉੱਧਰ ਕਾਂਗਰਸ ਦੀ ਤਰਫ ਤੋਂ ਪਹਿਲਾਂ ਹੀ ਇਹ ਸਵਾਲ ਚੁੱਕੇ ਗਏ ਸੀ ਕਿ ਵਿਸ਼ਵ ਗੁਰੂ ਬਣਨ ਦਾ ਨਾਰਾ ਦੇਣ ਵਾਲੀ ਭਾਜਪਾ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਪੀਐਮ ਕੇਅਰ ਫੰਡ ਦੇ ਵਿੱਚ ਇਹਨਾਂ ਪੈਸਿਆਂ ਦੀ ਵਰਤੋਂ ਕਿਵੇਂ ਕੀਤੀ ਜਾਏਗੀ, ਕਿੱਥੇ ਕੀਤੀ ਜਾਏਗੀ, ਇਸ ਦਾ ਬਿਆਰਾ ਦਿੱਤਾ ਜਾਵੇ। ਵੈਸੇ ਦੱਸ ਦਈਏ ਕਿ ਪੀਐਮ ਕੇਅਰ ਫੰਡ ਦੇ ਵਿੱਚ ਇਹ ਜਿਹੜੀ ਰਕਮ ਹੈ, ਇਸ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਕਾਨੂੰਨ ਦਿੱਤਾ ਜਾਂਦਾ ਰਾਈਟ ਟੂ ਇਨਫੋਰਮੇਸ਼ਨ ਐਕਟ, ਉਸ ਦੀ ਵਰਤੋਂ ਕਰਕੇ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ ਕਿ ਆਖਿਰਕਾਰ ਇਹ ਪੈਸਾ ਪੀਐਮ ਕੇਅਰ ਫੰਡ ਦੇ ਵਿੱਚ ਕਿੱਥੋਂ ਆਇਆ, ਕਿਸਨੇ ਦਿੱਤਾ ਤੇ ਇਸ ਦਾ ਇਸਤੇਮਾਲ ਕਿੱਥੇ ਕੀਤਾ ਜਾ ਸਕਦਾ। ਹੋਰ ਤਾਂ ਹੋਰ ਇਸ ਪੀਐਮ ਕੇਅਰ ਫੰਡ ਦੇ ਬਾਰੇ ਵਧੇਰੇ ਜਾਣਕਾਰੀਆਂ ਕਿਸੇ ਐਮਪੀ ਨੂੰ ਯਾਨੀ ਮੈਂਬਰ ਪਾਰਲੀਮੈਂਟੇਰੀਅਨ ਤੱਕ ਨੂੰ ਨਹੀਂ ਹੁੰਦਾ, ਉਹਨਾਂ ਕੋਲ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਤੋਂ ਇਹ ਸਵਾਲ ਪੁੱਛ ਸਕਣ ਕਿ ਇਹ ਜਿਹੜਾ 8,400 ਕਰੋੜ ਰੁਪਏ ਤੋਂ ਵੀ ਲਗਭਗ 8,500 ਕਰੋੜ ਰੁਪਈਆ ਇਸ ਦਾ ਆਖਿਰਕਾਰ ਸਰਕਾਰ ਕਿਵੇਂ ਇਸਤੇਮਾਲ ਕਰੇਗੀ। ਉੱਥੇ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ਦੇ ਵਿੱਚ ਹੋਟਲ ਦੇ ਅੰਦਰ ਲੱਗੀ ਅੱਗ ਦੇ ਵਿੱਚ ਇੱਕ ਬੱਚੇ ਸਣੇ 9 ਲੋਕਾਂ ਦੀ ਮੌਤ ਤੋਂ ਬਾਅਦ ਹੁਣ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ 5 ਲੋਕ ਬਾਂਗਲਾਦੇਸ਼ ਦੇ ਵੀ ਨਾਗਰਿਕ ਸੀ। ਇਹ ਸਾਰੇ ਬਾਂਗਲਾਦੇਸ਼ ਦੇ ਕੁਸ਼ਤੀਆ ਜ਼ਿਲ੍ਹੇ ਦੇ ਨਿਵਾਸੀ ਸੀ। ਇਹਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਪੁਲਿਸ ਦੀ ਤਰਫ ਤੋਂ, ਔਰ ਇਹਨਾਂ ਦੇ ਜਿਹੜੇ ਬਾਂਗਲਾਦੇਸ਼ ਦੇ ਵਿੱਚ ਬੈਠੇ ਰਿਸ਼ਤੇਦਾਰ ਨੇ ਉਹਨਾਂ ਤੱਕ ਸੂਚਨਾ ਪਹੁੰਚਾਈ ਗਈ ਹੈ। ਕੋਲਕਾਤਾ ਦੇ ਵਿੱਚ ਬਾਂਗਲਾਦੇਸ਼ ਦੇ ਜਿਹੜੇ ਸਫਾਰਤ ਖਾਨਾ ਹੈ ਉਹਨਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ। ਵੈਸੇ ਇੱਕ ਹੋਰ ਹਾਦਸਾ ਦਿੱਲੀ ਦੇ ਵਿੱਚ ਵਾਪਰਿਆ, ਟਿਕਰੀ ਕਲਾਂ ਦੇ ਵਿੱਚ ਬੁੱਧਵਾਰ ਦੇ ਦਿਨ ਸੀਐਨਜੀ ਰੀਫਿਲਿੰਗ ਪੰਪ ਦੇ ਉੱਤੇ ਸਿਲੰਡਰ ਧਮਾਕੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਟਰੱਕ ਦੇ ਵਿੱਚ ਸੀਐਨਜੀ ਭਰੀ ਜਾ ਰਹੀ ਸੀ। ਪੰਪ ਦਾ ਕਰਮਚਾਰੀ ਇੱਕ ਟਰੱਕ ਦੇ ਵਿੱਚ ਸੀਐਨਜੀ ਭਰ ਰਿਹਾ ਸੀ, ਇਸ ਦਰਮਿਆਨ ਉਸੇ ਸਿਲੰਡਰ ਦੇ ਵਿੱਚ ਇਹ ਬਲਾਸਟ ਹੋਇਆ ਜਿਸ ਦੇ ਵਿੱਚ ਉਸ ਕਰਮਚਾਰੀ ਸਣੇ ਕਈਆਂ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਵੈਸੇ ਭਾਰਤ ਦੀਆਂ ਹੋਰਨਾਂ ਖਬਰਾਂ ਵੀ ਨੇ, ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੇ ਕਰਨਗੇ। ਨੀਟ ਮਸਲੇ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੋਂ ਜਵਾਬ ਵੀ ਮੰਗਿਆ ਗਿਆ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ NTA ਦੇ ਵਿੱਚ ਸੰਸਥਾਈ ਸੁਧਾਰ ਯਾਨੀ ਕਿ ਆਰਗਨਾਈਜੇਸ਼ਨਲ ਜਿਹੜੇ ਰਿਫੋਰਮਸ ਨੇ ਉਹ ਕਰਨ ਦੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਰਾਧਾ ਕ੍ਰਿਸ਼ਨਨ ਪੈਨਲ ਤੇ ਨੰਦ ਨਿਲੇਕਨੀ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੇ ਲਈ ਜਾਣਕਾਰੀ ਦਿੱਤੀ ਜਾਵੇ। ਔਰ ਜਸਟਿਸ PS ਨਰਸਿਮਾ ਤੇ ਜਸਟਿਸ ਅਲੋਕ ਕਰਾਦੇ ਦੀ ਬੈਂਚ ਨੇ ਕਿਹਾ ਕਿ ਦਾਖਲਾ ਪ੍ਰੀਖਿਆਵਾਂ ਪਾਰਦਰਸ਼ੀ ਢੰਗ ਦੇ ਨਾਲ ਕਰਵਾਉਣ ਦੇ ਲਈ NTA ਦੇ ਵਿੱਚ ਤਕਨੀਕੀ ਤਬਦੀਲੀਆਂ ਵੀ ਲਿਆਂਦੀਆਂ ਜਾਣ। ਵੈਸੇ NTA ਜਿਸ ਦੀ ਤਰਫ ਤੋਂ ਨੀਟ UGC ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ, ਇਸ ਦਰਮਿਆਨ ਹੁਣ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਪ੍ਰਸ਼ਨ ਪੱਤਰਾਂ ਦੇ ਵਿੱਚ ਗਲਤੀਆਂ ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ UGC ਨੈਟ ਦੇ 3 ਵਿਸ਼ਿਆਂ ਦੀ ਪ੍ਰੀਖਿਆ ਮੁੜ ਤੋਂ ਕਰਵਾਈ ਜਾ ਰਹੀ ਹੈ। ਇਸ ਦੇ ਵਿੱਚ ਅੰਗਰੇਜ਼ੀ ਕਾਮਰਸ ਦਾ ਪੇਪਰ 9 ਸਪਤੰਬਰ ਨੂੰ, ਸਮਾਜ ਸ਼ਾਸਤਰ ਯਾਨੀ ਸੋਸ਼ੋਲੋਜੀ ਦਾ ਪੇਪਰ 10 ਸਪਤੰਬਰ ਨੂੰ ਹੋਏਗਾ। ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਇਸ ਬਿਆਨ ਤੋਂ ਬਾਅਦ ਜਸਟਿਸ ਜਸਮੀਤ ਸਿੰਘ ਨੇ ਸਮਾਜ ਸ਼ਾਸਤਰ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵੱਲੋਂ ਦਾਖਲ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ। ਦੱਸ ਦਈਏ ਕਿ ਇੰਨਾ ਹਲਕਾ ਮਸਲਾ ਨਹੀਂ ਹੈ ਇਹ। NTA ਜਿਹੜੀ ਕਿ ਪ੍ਰੀਖਿਆਵਾਂ ਕਰਵਾਉਂਦੀ ਹੈ, ਭਾਰਤ ਦੇ ਵਿੱਚ ਅਲੱਗ ਅਲੱਗ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਦਰਜਨ ਦੇ ਆਸ ਪਾਸ। ਇਸ ਦੇ ਨਾਲ ਜੁੜਿਆ ਇੱਕ ਇਨਸਾਈਟ ਰਿਪੋਰਟ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਕੀਤਾ ਸੀ। ਖਾਸ ਤੌਰ ਦੇ ਉੱਤੇ ਡਾਕਟਰ ਬਣਨ ਦੇ ਲਈ ਜਿਹੜੀ ਪ੍ਰੀਖਿਆ ਹੁੰਦੀ ਹੈ ਨੀਟ ਦੀ ਪ੍ਰੀਖਿਆ, ਉਸ ਦੇ ਬਾਰੇ ਤੇ ਹੁਣੇ ਜਿਹੜੀ ਨਵੀਂ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ UGC NET ਦੀ ਪ੍ਰੀਖਿਆ ਦੇ ਵਿੱਚ ਕਮੀ। ਅਸਲ ਦੇ ਵਿੱਚ ਇਸ ਖਬਰ ਦਾ ਵੀ ਸ਼ਾਇਦ ਕੋਈ ਬਹੁਤਾ ਵਿਸ਼ਲੇਸ਼ਣ ਤੁਸੀਂ ਨਾ ਸੁਣਿਆ ਹੋਵੇ, ਪਰ ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਚੱਲੀਏ ਕਿ ਭਾਰਤ ਦੇ ਵਿੱਚ ਪ੍ਰੋਫੈਸਰ ਬਣਨ ਦੇ ਲਈ, PhD ਸਕਾਲਰ ਬਣਨ ਦੇ ਲਈ ਜਿਹੜੇ ਦਾਖਲੇ ਹੁੰਦੇ ਨੇ ਉਸ ਦੇ ਵਾਸਤੇ UGC NET ਦੀ ਪ੍ਰੀਖਿਆ ਕਰਨੀ ਲਾਜ਼ਮੀ ਹੁੰਦੀ ਹੈ। ਯਾਨੀ ਕਿ ਉਚੇਰੀ ਸੰਸਥਾਵਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਦਾ ਉਹਨਾਂ ਦੀ ਪ੍ਰਮਾਣਿਕਤਾ ਕਿਵੇਂ ਚੈੱਕ ਕਰਨੀ ਹੈ, ਉਹਨਾਂ ਨੂੰ ਉਹ ਅਗਲੀ ਪੜ੍ਹਾਈ ਕਰ ਸਕਦੇ ਨੇ ਜਾਂ ਨਹੀਂ, ਜਾਂ ਅੱਗੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾ ਸਕਦੇ ਨੇ ਜਾਂ ਨਹੀਂ, ਉਸ ਦੇ ਖਾਤਰ ਇਹ ਪ੍ਰੀਖਿਆ ਹੁੰਦੀ ਹੈ। ਹੁਣ ਇਸ ਪ੍ਰੀਖਿਆ ਦੇ ਵਿੱਚ ਹੀ ਇੰਨੀ ਵੱਡੀਆਂ ਗੜਬੜਾਂ ਸਾਹਮਣੇ ਆਈਆਂ ਨੇ। ਉਦਾਹਰਣ ਦੇ ਤੌਰ ਤੇ ਕਿਹਾ ਗਿਆ ਕਿ ਜਿਹੜਾ ਸੋਸ਼ੋਲੋਜੀ ਦਾ ਪੇਪਰ ਸੀ ਉਸ ਦੇ ਵਿੱਚ ਰਿਪੀਟ ਸਵਾਲ ਪੁੱਛੇ ਗਏ ਨੇ। ਇਕਨੋਮਿਕਸ ਦੇ ਪੇਪਰ ਦੇ ਵਿੱਚ ਜਿਹੜਾ ਕਮਰਸ ਦਾ ਪੇਪਰ ਸੀ ਉਸ ਦੇ ਵਿੱਚ ਪਿਛਲੇ ਸਾਲ ਵਾਲੇ ਹੀ ਸਵਾਲ ਪੁੱਛੇ ਗਏ ਨੇ। ਇੰਗਲਿਸ਼, ਕਮਰਸ ਤੇ ਸੋਸ਼ੋਲੋਜੀ ਚ ਪਿਛਲੇ ਸਾਲ ਜਿਹੜੇ ਸਵਾਲ ਪੁੱਛੇ ਗਏ ਸੀ ਉਹਨਾਂ ਚੋਂ ਅੱਧੇ ਤੋਂ ਜ਼ਿਆਦਾ ਪੇਪਰ ਸੇਮ ਜਾਣੀ ਕਿ ਪਿਛਲੇ ਸਾਲ ਵਾਲਾ ਹੀ ਪੇਪਰ ਦੱਸਿਆ ਗਿਆ ਔਰ ਉਹਨਾਂ ਦੇ ਜਵਾਬ ਵੀ ਉਹੀ ਨੇ ਜੋ ਕਿ ਪਿਛਲੇ ਸਾਲ ਸਵਾਲਾਂ ਦੇ ਜਵਾਬ ਸੀ। ਸੋ ਯਾਨੀ ਕਿ ਬਗੈਰ ਕਿਸੇ ਚੇਂਜ ਦੇ ਪੇਪਰ ਲਿਆ ਦਿੱਤੇ ਗਏ। ਇਸ ਦੇ ਕਰਕੇ NTA ਕਿਸ ਤਰੀਕੇ ਦੇ ਨਾਲ ਪ੍ਰੀਖਿਆਵਾਂ ਕਰਵਾ ਰਹੀ ਹੈ, ਕਦੇ NEET ਦਾ ਪ੍ਰੀਖਿਆ ਪੇਪਰ ਲੀਕ ਹੋ ਜਾਂਦਾ, ਕਦੇ UGC ਦੀਆਂ ਜਿਹੜੇ ਅਲੱਗ ਅਲੱਗ ਸਬਜੈਕਟ ਨੇ ਉਹ ਮੁੜ ਤੋਂ ਫਿਰ ਪਿਛਲੇ ਸਾਲ ਵਾਲੇ ਪ੍ਰਸ਼ਨ ਪੱਤਰ ਭੇਜ ਦਿੱਤੇ ਜਾਂਦੇ ਨੇ। ਅਜਿਹੇ ਦੇ ਵਿੱਚ NTA ਵਰਗੀ ਇਹ ਏਜੰਸੀ ਦੇ ਅੰਦਰ ਖੁੱਲ ਕੇ ਪੜਤਾਲ ਕਿਉਂ ਨਹੀਂ ਹੁੰਦੀ? ਕਿਉਂ ਨਹੀਂ NTA ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਜਵਾਬਦੇਹ ਠਹਿਰਾ ਕੇ ਜਿਹੜਾ ਉਹਨਾਂ ਤੋਂ ਸਵਾਲ ਕੀਤੇ ਜਾਂਦੇ? ਇਹ ਇੱਕ ਵੱਡੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ। ਉਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੇ ਦਿਨ ਜਿਹੜੇ ਸਾਊਥ ਜ਼ੋਨ ਦੀ ਕੌਂਸਲ ਹੈ ਉਸਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਦੱਸ ਦਈਏ ਕਿ ਸਾਊਥ ਜ਼ੋਨ ਦੀ ਕੌਂਸਲ ਦੇ ਵਿੱਚ ਸਾਊਥ ਦੇ ਜਿਹੜੇ ਅਲੱਗ ਅਲੱਗ ਸੂਬੇ ਨੇ, ਦੱਖਣ ਭਾਰਤ ਦੇ ਆਂਧਰਾ ਪ੍ਰਦੇਸ਼, ਕਰਨਾਟਕਾ, ਕੇਰਲ, ਤਮਿਲਨਾਡੂ, ਤੇਲੰਗਾਨਾ ਤੇ ਕੇਂਦਰ ਸ਼ਾਸਿਤ ਸੂਬੇ ਪਾਂਡੂਚੇਰੀ, ਅੰਡਮਾਨ ਨਿਕੋਬਾਰ ਤੇ ਲਕਸ਼ਦੀਪ ਸ਼ਾਮਲ ਨੇ। ਮੀਟਿੰਗ ਦੇ ਦੌਰਾਨ ਕਰਨਾਟਕ ਤੇ ਤਮਿਲਨਾਡੂ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਵਿਚਕਾਰ ਤੇ ਤਮਿਲਨਾਡੂ ਤੇ ਕੇਰਲ ਦੇ ਵਿਚਕਾਰ ਜਿਹੜਾ ਦਰਿਆਈ ਪਾਣੀਆਂ ਦਾ ਮੁੱਦਾ ਉਸ ਦੇ ਉੱਤੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਹੋ ਸਕਦਾ ਹੈ ਕਿ ਕੋਈ ਇੱਕ ਜਿਹੜਾ ਸੂਬਾ ਹੈ, ਕੋਈ ਵੀ ਇੱਕ ਸੂਬਾ ਸ਼ਾਇਦ ਇਸ ਗੱਲ ਦੇ ਉੱਤੇ ਵੀ ਇਤਰਾਜ਼ ਜ਼ਾਹਰ ਕਰੇ ਕਿ ਜਿਹੜੀ ਭਾਜਪਾ ਸਰਕਾਰ ਦੀ ਤਰਫ ਤੋਂ ਲੋਕ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਵਧਾਉਣ ਦਾ ਕਾਨੂੰਨ ਲਿਆਂਦਾ ਜਾ ਰਿਹਾ ਸੀ ਉਸ ਨੂੰ ਲੈ ਕੇ ਜਿਹੜੇ ਇੱਕ ਇਤਰਾਜ਼ ਉਠਾਏ ਜਾ ਰਹੇ ਸੀ ਦੱਖਣੀ ਸੂਬਿਆਂ ਦੀ ਤਰਫ ਤੋਂ ਕਿ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਘੱਟ ਸਕਦੀ ਹੈ, ਉਹਦੇ ਤੇ ਵੀ ਹੋ ਸਕਦਾ ਹੈ ਕਿ ਸਵਾਲ ਪੁੱਛੇ ਜਾ ਸਕਦੇ ਨੇ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ। ਆਸਟ੍ਰੇਲੀਆ ਚ ਜਿਵੇਂ ਦੱਸਿਆ ਕਿ ਇਜ਼ਰਾਈਲ ਦੇ ਨਾਲ ਜੁੜੀ ਇੱਕ ਖਬਰ ਸਭ ਤੋਂ ਪਹਿਲਾਂ ਸਾਂਝੀ ਕਰਨੀ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਪਹਿਲੀ ਵਾਰ, ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕਿਸੇ ਵੀ ਵਿਦੇਸ਼ ਮੰਤਰੀ ਦੀ ਤਰਫ ਤੋਂ ਪਹਿਲੀ ਵਾਰ ਖੁੱਲ ਕੇ ਇਸ ਕਿਸਮ ਦੇ ਨਾਲ ਇਜ਼ਰਾਈਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਹੋਣ। ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ IDF ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੇ ਉਸ ਕਦਮ ਦੀ ਨਿਖੇਧੀ ਕੀਤੀ ਗਈ ਹੈ ਜਿਸ ਦੇ ਵਿੱਚ ਗਜ਼ਾ ਦੇ ਅੰਦਰ ਮਨੁੱਖੀ ਅਧਿਕਾਰ ਕਾਰਕੁਨ ਜਿਹੜੀ ਹੈ ਜ਼ੋਮੀ ਫ੍ਰੈਂਕੋਮ, ਆਸਟ੍ਰੇਲੀਅਨ ਨਾਗਰਿਕ ਸੀ, ਇਹ ਪਹੁੰਚੇ ਹੋਏ ਸੀ ਉੱਥੇ ਜਿਹੜੇ ਜੰਗ ਦੇ ਮਾਰੇ ਲੋਕ ਨੇ ਉਹਨਾਂ ਨੂੰ ਆਪਣੀ ਮਦਦ ਦੇਣ ਦੇ ਲਈ। ਦੁਨੀਆ ਭਰ ਦੇ ਵਿੱਚ ਇਹ ਕਾਨੂੰਨ ਲੱਗਿਆ ਹੁੰਦਾ ਹੈ, ਲਾਗੂ ਹੁੰਦਾ ਹੈ ਔਰ ਸਾਰੇ ਦੇਸ਼ ਇਸ ਨੂੰ ਮੰਨਦੇ ਵੀ ਨੇ ਕਿ ਜਦੋਂ ਜੰਗ ਦਾ ਮਾਹੌਲ ਹੈ ਉਦੋਂ ਜਿਹੜੀ ਮਨੁੱਖੀ ਅਧਿਕਾਰ ਕਾਰਕੁਨ ਨੇ, ਚਾਹੇ ਉਹ ਹੈਲਥ ਸੈਕਟਰ ਦੇ ਨਾਲ ਜੁੜੇ ਹੋਏ ਨੇ, ਚਾਹੇ ਉਹ ਖਾਦ ਪਦਾਰਥ ਸਪਲਾਈ ਕਰਨ ਵਾਲੇ ਨੇ, ਇਹਨਾਂ ਕਾਰਕੁਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ। ਯੂਨਾਈਟਿਡ ਨੇਸ਼ਨ ਦੇ ਇੱਕ ਚਾਰਟਰ ਦੇ ਤਹਿਤ ਇਹਨਾਂ ਨੂੰ ਇਹ ਸੁਰੱਖਿਆ ਵੀ ਦਿੱਤੀ ਜਾਂਦੀ ਹੈ। ਅਜਿਹੇ ਦੇ ਵਿੱਚ ਜ਼ੋਮੀ ਫ੍ਰੈਂਕੋਮ ਜਿਹੜੇ ਆਸਟ੍ਰੇਲੀਅਨ ਨਾਗਰਿਕ ਸੀ ਉਹਨਾਂ ਨੂੰ ਗਜ਼ਾ ਦੇ ਵਿੱਚ ਵਰਲਡ ਸੈਂਟਰਲ ਕਿਚਨ ਦੇ ਵਿੱਚ ਕੰਮ ਕਰਦਿਆਂ ਹੋਇਆ, ਜਿੱਥੇ ਯੂਨਾਈਟਿਡ ਨੇਸ਼ਨ ਦੀ ਮਦਦ ਦੇ ਨਾਲ ਦੁਨੀਆ ਦੇ ਅਲੱਗ ਅਲੱਗ ਦੇਸ਼ ਭੋਜਨ, ਖਾਣਾ, ਹੋਰ ਜਿਹੜੇ ਖਾਦ ਪਦਾਰਥ ਨੇ ਉਹ ਮੁਹੱਈਆ ਕਰਵਾਉਂਦੇ ਨੇ ਤਾਂ ਕਿ ਜੰਗ ਦੇ ਲਤਾੜੇ ਹੋਏ ਲੋਕਾਂ ਨੂੰ ਉਹ ਮਦਦ ਪਹੁੰਚ ਸਕੇ। ਵਰਲਡ ਸੈਂਟਰਲ ਕਿਚਨ ਦੇ ਵਿੱਚ ਕੰਮ ਕਰਦਿਆਂ ਹੋਇਆ ਗਜ਼ਾ ਦੇ ਵਿੱਚ ਜਿਹੜੀ ਫ੍ਰੈਂਕੋਮ ਦੀ ਮੌਤ ਹੋ ਗਈ ਸੀ, ਅਸਲ ਚ ਮੌਤ ਸੁਭਾਵਕ ਨਹੀਂ ਸੀ ਪਰ IDF ਯਾਨੀ ਇਜ਼ਰਾਈਲੀ ਡਿਫੈਂਸ ਫੋਰਸ ਦੇ ਕੀਤੇ ਗਏ ਹਮਲੇ ਦਾ ਨਤੀਜਾ ਸੀ। ਜਦੋਂ ਇਸ ਦੀ ਮੌਤ ਦੇ ਉੱਤੇ ਹੁਣ ਆਖਿਰਕਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ, ਵਰਲਡ ਸੈਂਟਰਲ ਕਿਚਨ ਦੀ ਤਰਫ ਤੋਂ ਵੀ ਇਸ ਦੇ ਬਾਰੇ ਦਾਅਵਾ ਕੀਤਾ ਗਿਆ। ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਰਾਜਦੂਤ ਨੇ ਹਿਲੇਲ ਨਿਊਮੈਨ, ਉਹਨਾਂ ਨੂੰ ਤਲਬ ਕੀਤਾ ਜਾਏਗਾ, ਪੁੱਛਿਆ ਜਾਏਗਾ ਕਿ ਆਖਿਰਕਾਰ ਇਜ਼ਰਾਈਲ ਦੀ ਸਰਕਾਰ ਕਿਸ ਹੱਦ ਤੱਕ ਜ਼ਿੰਮੇਦਾਰ ਹੈ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਮੌਤ ਦੇ ਮਾਮਲਿਆਂ ਦੇ ਵਿੱਚ, ਕਿਉਂ ਨਹੀਂ ਇਸ ਕਿਸਮ ਦੇ ਜਿਹੜੇ ਮਾਮਲੇ ਜਿਹੜੇ ਉਹਨਾਂ ਨੂੰ ਸੰਜੀਦਗੀ ਦੇ ਨਾਲ ਦੇਖਿਆ ਜਾਂਦਾ। ਖਾਸ ਤੌਰ ਦੇ ਉੱਤੇ ਇਹ ਖਬਰ ਇਸ ਕਰਕੇ ਵੀ ਵੱਡੀ ਬਣ ਗਈ ਹੈ ਕਿਉਂਕਿ ਗਜ਼ਾ ਦੇ ਵਿੱਚ ਜਿਹੜੇ ਇਹ ਹਮਲੇ ਹੋਏ ਨੇ, ਹਾਲਾਂਕਿ ਇਹਨਾਂ ਦੇ ਵਿੱਚ ਤਾਂ 70-75-76,000 ਤੋਂ ਵੀ ਜ਼ਿਆਦਾ ਮੌਤਾਂ ਹੁਣ ਤੱਕ IDF ਕਰ ਚੁੱਕੀ ਹੈ ਫਲਸਤੀਨੀ ਲੋਕਾਂ ਦੀ, ਪਰ ਇਹਨਾਂ ਹਮਲਿਆਂ ਦੇ ਬਾਅਦ ਜਿਹੜਾ IDF ਦਾ ਰਿਸਪੌਂਸ ਹੈ ਉਹ ਕਾਫੀ ਜ਼ਿਆਦਾ ਢਿੱਲਾ ਰਿਹਾ ਔਰ ਬਹੁਤ ਜ਼ਿਆਦਾ ਸੰਖੇਪ ਰਿਹਾ। IDF ਨੇ ਜਦੋਂ ਆਸਟ੍ਰੇਲੀਆ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਜਾਂ ਹੋਰ ਦੂਸਰੀਆਂ ਸੰਸਥਾਵਾਂ ਦੀ ਤਰਫ ਤੋਂ ਵੀ ਇਸ ਮਾਮਲੇ ਚ ਜੰਗੀ ਅਪਰਾਧ ਜਿਹੜੇ ਹੁੰਦੇ ਨੇ ਵਾਰ ਕ੍ਰਿਮੀਨਲ, ਉਹਨਾਂ ਦੀ ਜਾਂਚ ਕੀਤੀ ਜਾਵੇ। ਇਸ ਮਾਮਲੇ ਦੇ ਵਿੱਚ ਜਿਹੜੀ ਅਪਰਾਧਕ ਮਾਮਲੇ ਦੀ ਜਾਂਚ ਕਰਕੇ ਇਸ ਮਾਮਲੇ ਦੇ ਕੱਲੇ ਕੱਲੇ ਪਹਿਲੂ ਨੂੰ ਸਾਹਮਣੇ ਰੱਖਿਆ ਜਾਵੇ ਤਾਂ IDF ਨੇ ਇੱਕ ਬੜਾ ਸੰਖੇਪ ਜਿਹਾ ਬਿਆਨ ਜਾਰੀ ਕੀਤਾ। ਕਿਹਾ ਇਹ ਕਿ ਇਸ ਮਾਮਲੇ ਚ ਅਪਰਾਧਕ ਸ਼ਮੂਲੀਅਤ ਦੀ ਕੋਈ ਵੀ ਘਟਨਾ ਜਿਹੜੀ ਉਹ ਸਾਹਮਣੇ ਨਜ਼ਰ ਨਹੀਂ ਆਉਂਦੀ, ਇਸ ਕਰਕੇ ਇਸਦੀ ਕੋਈ ਅਪਰਾਧਕ ਇਨਵੈਸਟੀਗੇਸ਼ਨ ਵੀ, ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਤਰਫ ਤੋਂ IDF ਦੇ ਇਸ ਰਿਸਪੋਂਸ ਨੂੰ ਬਹੁਤ ਛੋਟਾ ਤੇ ਬੜਾ ਹੀ ਨਾਕਾਬਲੇ ਬਰਦਾਸ਼ਤ ਜਿਹੜਾ ਇੱਕ ਬਿਆਨ ਕਿਹਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਲੱਗ ਅਲੱਗ ਪਾਰਟੀਆਂ ਦੇ ਨੇਤਾਵਾਂ ਦੀ ਤਰਫ ਤੋਂ ਵੀ ਇਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਕਦੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਕਾਇਰ ਦੱਸਣ ਵਾਲੇ ਬੇਂਜਮਿਨ ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਵੀ ਹੁਣ ਇਸ ਮਸਲੇ ਦੇ ਉੱਤੇ ਚੁੱਪ ਨੇ। ਆਸਟ੍ਰੇਲੀਆ ਦੇ ਵਿੱਚ ਜਦੋਂ ਐਂਟੀ ਸੈਮੇਟਿਕ ਅਟੈਕ ਹੋ ਰਹੇ ਸੀ ਤਾਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਇਜ਼ਰਾਈਲ ਦੇ ਮੀਡੀਆ, ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਉੱਥੇ ਦੇ ਸਿਆਸਤਦਾਨਾਂ ਦੀ ਤਰਫ ਤੋਂ ਘੇਰਿਆ ਗਿਆ ਸੀ। ਅਜੇ ਇਹਦੇ ਵਿੱਚ ਜਦੋਂ ਆਸਟ੍ਰੇਲੀਅਨ ਨਾਗਰਿਕ ਦੀ ਮੌਤ ਹੀ ਹੋ ਗਈ ਹੈ ਤਾਂ ਆਸਟ੍ਰੇਲੀਆ ਦੇ ਵੀ ਕਿਹੜੇ ਕਿਹੜੇ ਸਿਆਸਤਦਾਨ ਨੇ ਜਿਹੜੇ ਇਸ ਮਸਲੇ ਦੇ ਉੱਤੇ ਆਪਣੀ ਗੱਲ ਰੱਖਣਗੇ, ਉਹ ਵੀ ਦੇਖਣਾ ਬਣਦਾ ਹੈ। ਕਿਉਂਕਿ ਵਨ ਨੇਸ਼ਨ ਪਾਰਟੀ ਸਨ, ਬਹੁਤ ਸਾਰੀਆਂ ਪਾਰਟੀਆਂ ਨੇ, ਬਹੁਤ ਸਾਰੇ ਲੀਡਰ ਨੇ ਜਿਹੜੇ ਇਜ਼ਰਾਈਲ ਦੀ ਇਸ ਵਕਤ ਕਿਸੇ ਵੀ ਕਾਰਸਤਾਨੀ ਦੀ ਵਿਰੋਧਤਾ ਨਹੀਂ ਕਰ ਰਹੇ, ਇਜ਼ਰਾਈਲ ਦੇ ਕਿਸੇ ਵੀ ਕਦਮ ਦੀ ਵਿਰੋਧਤਾ ਨਹੀਂ ਹੋ ਰਹੀ, ਭਾਵੇਂ ਕਿ ਉਹ ਮਨੁੱਖੀ ਅਧਿਕਾਰਾਂ ਦਾ ਕਹਾਣੀ ਕਿਉਂ ਨਾ ਹੋਵੇ। ਆਸਟ੍ਰੇਲੀਆ ਚ ਅਸਿਸਟੈਂਟ ਮਿਨਿਸਟਰ ਜੂਲੀਅਨ ਹਿਲ ਨੇ ਅੱਜ ਸਵੇਰ ਵੇਲੇ ABC ਰੇਡੀਓ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਵਰਲਡ ਹਿਊਮੈਨੀਟੇਰੀਅਨ ਡੇ ਦੇ ਉੱਤੇ ਇਸ ਕਿਸਮ ਦੀ ਜਾਣਕਾਰੀ ਸਾਹਮਣੇ ਆਣੀ ਔਰ ਇਸ ਦੀਆਂ ਇਨਵੈਸਟੀਗੇਸ਼ਨ ਤੋਂ IDF ਦਾ ਹਾਥੀ ਪਿਛਾਂ ਖਿੱਚ ਲਿਆ ਜਾਣਾ, ਇਸ ਤੋਂ ਵੱਧ ਕੇ ਸ਼ਰਮਨਾਕ ਹੋਰ ਕੀ ਹੋ ਸਕਦਾ। ਅਜੇ ਇਹਦੇ ਵਿੱਚ ਸਾਨੂੰ ਕਲੈਰਿਟੀ ਆ ਜਾਣੀ ਚਾਹੀਦੀ ਹੈ ਕਿ ਆਸਟ੍ਰੇਲੀਆ ਨੂੰ ਅਕਸਰ ਆਪਣਾ ਮਿੱਤਰ ਦੱਸਣ ਵਾਲਾ ਇਜ਼ਰਾਈਲ ਆਖਿਰਕਾਰ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਨਾਲ ਕਿਉਂ ਨਹੀਂ ਖੜਾ। ਦੱਸਦੀ ਹੈ ਕਿ ਉੱਧਰ ਗ੍ਰੀਨ ਪਾਰਟੀ ਦੀ ਨੇਤਾ ਲਰੀਜ਼ਾ ਵਾਟਰਸ ਨੇ ਤਾਂ ਇਸ ਤੋਂ ਅੱਗੇ ਚੱਲ ਕੇ ਇਜ਼ਰਾਈਲੀ ਅਥਾਰਟੀਜ਼ ਨੂੰ ਭੰਡਿਆ। ਉਹਨਾਂ ਕਿਹਾ ਕਿ ਇਹ ਸਿਰਫ ਜ਼ੋਮੀ ਫ੍ਰੈਂਕੋਮ ਦਾ ਮਾਮਲਾ ਨਹੀਂ ਹੈ, ਬਲਕਿ ਜੇਕਰ ਮਸਲੇ ਵਿਚਾਰਨ ਤੇ ਆ ਜਾਈਏ ਤਾਂ ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹੜੇ ਕਿਹੜੇ ਕਾਰੇ ਕੀਤੇ ਨੇ, ਕਿੱਥੇ ਕਿੱਥੇ ਉਹ ਸੀਰੀਅਸ ਫੇਲ ਹੋਏ ਨੇ, ਉਹ ਹੋਰ ਵੀ ਜ਼ਿਆਦਾ ਭਿਆਨਕ ਹੋਣਗੇ ਉਸਦੇ ਨਤੀਜੇ ਜੇਕਰ ਇਹ ਦੇਖਣ ਲੱਗ ਜਾਈਏ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤੋਂ ਸਖ਼ਤ ਸ਼ਬਦਾਂ ਦੇ ਵਿੱਚ ਆਸਟ੍ਰੇਲੀਅਨ ਸਰਕਾਰ ਜਿਹੜੀ ਹੈ ਇਜ਼ਰਾਈਲ ਦੀ ਸਰਕਾਰ ਨੂੰ ਜਜਮੈਂਟ ਦੇ ਲਈ ਖੜੀ ਕਰ ਸਕਦੀ ਹੈ। ਆਸਟ੍ਰੇਲੀਆ ਦੀ ਸਰਕਾਰ ਨੂੰ ਹੋਰ ਸਖ਼ਤ ਰੁੱਖ ਇਸ ਮਾਮਲੇ ਦੇ ਉੱਤੇ ਅਪਣਾਉਣਾ ਚਾਹੀਦਾ ਹੈ। ਉੱਥੇ ਹੀ ਰੋਬੋਲੈਕਸ ਕੰਪਨੀ ਇਸ ਵਕਤ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਨੇ ਕਿਹਾ ਕਿ ਰੋਬੋਲੈਕਸ ਨੂੰ ਜਵਾਬ ਦੇਣ ਦੇ ਲਈ ਫੈਡਰਲ ਸਰਕਾਰ ਨੇ ਕੁਝ ਸਮਾਂ ਦਿੱਤਾ। ਦੱਸ ਦਈਏ ਕਿ ਗੇਮਿੰਗ ਕੰਪਨੀ ਹੈ ਜਿਹੜੀ ਰੋਬੋਲੈਕਸ, ਇਸ ਦੇ ਉੱਤੇ ਇਲਜ਼ਾਮ ਇਹ ਹੈ ਕਿ ਲਗਭਗ 17 ਲੱਖ ਆਸਟ੍ਰੇਲੀਅਨ ਬੱਚੇ ਇਸ ਪਲੈਟਫਾਰਮ ਦਾ ਇਸਤੇਮਾਲ ਕਰਦੇ ਨੇ, ਪਰ ਕਿਉਂਕਿ ਸ਼ੁਰੂਆਤੀ ਜਾਂਚ ਦੇ ਵਿੱਚ ਔਰ ਇੱਕ ਇੰਡੀਪੈਂਡੈਂਟ ਆਡਿਟ ਦੇ ਵਿੱਚ ਇਹ ਪਾਇਆ ਗਿਆ ਆਸਟ੍ਰੇਲੀਆ ਦੇ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ

ਬਦਲਾ ਨਹੀਂ ਕਰ ਪਾਉਂਦਾ ਤਾਂ ਮੰਨਿਆ ਜਾ ਰਿਹਾ ਹੈ ਕਿ ਰੋਬੋਲੈਕਸ ਦੇ ਉੱਤੇ ਇੱਕ ਭਾਰੀ ਜੁਰਮਾਨਾ ਜਿਹੜਾ ਲਗਾਇਆ ਜਾ ਸਕਦਾ ਹੈ। ਜ਼ਿਆਦਾ ਨਹੀਂ ਤਾਂ ਘੱਟੋ ਘੱਟ $100 million ਦਾ ਇਹ ਜੁਰਮਾਨਾ ਹੋਏਗਾ ਜੋ ਕਿ ਰੋਬੋਲੈਕਸ ਦੇ ਉੱਤੇ ਲੱਗ ਸਕਦਾ ਹੈ। ਫਿਲਹਾਲ ਇਸ ਇੰਡੀਪੈਂਡੈਂਟ ਜਿਹੜਾ ਆਡਿਟ ਹੈ ਇਸ ਦੀ ਰਿਪੋਰਟ ਦੇ ਬਾਰੇ ਵੀ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਵਧੇਰੇ ਜਾਣਕਾਰੀਆਂ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ। ਉੱਥੇ ਆਸਟ੍ਰੇਲੀਆ ਤੇ ਚੀਨ ਦੀਆਂ ਅਥਾਰਟੀਜ਼ ਦੀ ਤਰਫ ਤੋਂ ਰਲ ਕੇ ਹੁਣ ਜਿਹੜਾ ਇਲੀਗਲ ਤੰਬਾਕੂ ਆਸਟ੍ਰੇਲੀਆ ਦੇ ਵਿੱਚ ਆ ਰਿਹਾ, ਇੱਕ ਸਿੰਡੀਕੇਟ ਇਸ ਤਰੀਕੇ ਦੇ ਨਾਲ ਕੰਮ ਕਰ ਰਿਹਾ, ਇੱਕ ਨਹੀਂ ਬਲਕਿ ਪਤਾ ਹੀ ਨਹੀਂ ਕਿੰਨੇ ਕੁ ਸਿੰਡੀਕੇਟ ਹੋਣਗੇ, ਉਹਨਾਂ ਨੂੰ ਲੈ ਕੇ ਹੁਣ ਸ਼ਿਕੰਜਾ ਕਸਿਆ ਜਾ ਰਿਹਾ। ਮੰਨਿਆ ਗਿਆ ਹੈ ਕਿ 100 ਦੇ ਕਰੀਬ ਕੰਟੇਨਰਸ ਜਿਹੜੇ ਨੇ ਉਹਨਾਂ ਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ ਤੇ ਦੂਸਰੀਆਂ ਏਜੰਸੀਆਂ ਨੇ ਆਸਟ੍ਰੇਲੀਆ ਦੇ ਵਿੱਚ ਦਾਖਲ ਹੁੰਦਿਆਂ ਹੀ ਰੋਕ ਲਿਆ, ਔਰ ਬੀਜਿੰਗ ਦੀ ਹੀ ਜਾਣਕਾਰੀ ਦੇ ਉੱਤੇ ਇਹ ਕੰਟੇਨਰ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਏ ਸੀ। ਯਾਨੀ ਬੀਜਿੰਗ ਦੀ ਤਰਫ ਤੋਂ ਇਹ ਇੰਟੈਲ ਯਾਨੀ ਗੁਪਤ ਸੂਚਨਾ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਸੀ ਆਸਟ੍ਰੇਲੀਆ ਦੇ ਨਾਲ। ਔਰ ਇਸ ਮਾਮਲੇ ਦੇ ਵਿੱਚ ਚੀਨ ਨੇ ਅਲੱਗ ਤੋਂ 60 ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਗ੍ਰਿਫਤਾਰ ਕੀਤਾ। ਆਸਟ੍ਰੇਲੀਅਨ ਬਾਰਡਰ ਫੋਰਸ ਨੇ 90 ਦੇ ਕਰੀਬ ਕੰਟੇਨਰ ਜਿਹੜੇ ਗ੍ਰਿਫਤਾਰ ਕੀਤੇ ਨੇ। ਮੰਨਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ 60 million ਸਿਗਰਟਸ ਗੈਰ ਕਾਨੂੰਨੀ ਸੀ, ਸਸਤੀਆਂ ਸੀ ਔਰ ਗੈਰ ਵਾਜਬ ਸੀ, ਜਿਨ੍ਹਾਂ ਨੂੰ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਵਿਕਣ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ 60 kilograms ਦੇ ਆਸ ਪਾਸ ਖੁੱਲਾ ਤੰਬਾਕੂ ਵੀ ਜਿਹੜਾ ਲਿਆਂਦਾ ਗਿਆ ਸੀ। ਇਹਨਾਂ ਸਾਰਿਆਂ ਦੀ ਕੀਮਤ ਲਗਭਗ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ $92 million ਆਸਟ੍ਰੇਲੀਅਨ ਡਾਲਰ ਦੱਸੀ ਜਾ ਰਹੀ ਸੀ। ਹਾਲਾਂਕਿ ਇਹ ਤੰਬਾਕੂ ਦੀ ਵੈਲਿਊ ਜਿਹੜੀ ਆ ਉਹ ਟੈਕਸ ਹਟਾ ਕੇ ਦੱਸੀ ਗਈ ਹੈ, ਯਾਨੀ ਕਿ ਜੇਕਰ ਇਹ ਇਲੀਗਲ ਤੰਬਾਕੂ ਇਸੇ ਕਰਕੇ ਹੈ ਕਿਉਂਕਿ ਇਹ ਟੈਕਸ ਤੋਂ ਬਚਾ ਕੇ ਵੇਚਿਆ ਜਾਂਦਾ, ਤੇ ਜੇਕਰ ਇਸ ਦੇ ਵਿੱਚ ਟੈਕਸ ਦੀ ਰਕਮ ਜੋੜ ਦਿੱਤੀ ਜਾਵੇ ਤਾਂ ਇਹ 3-4 ਗੁਣੀ ਹੋਏਗੀ। ਉਹ ਤਾਂ ਕੱਲ ਦੇ ਦਿਨ ਤੰਬਾਕੂ ਦੇ ਨਾਲ ਜੁੜੀਆਂ ਖ਼ਬਰਾਂ ਆਸਟ੍ਰੇਲੀਅਨ ਮੀਡੀਆ 'ਚ ਛਾਈਆਂ ਰਹੀਆਂ ਜਦੋਂ ਪੌਲਿਨ ਹੈਨਸਨ ਇਹ ਕਹਿੰਦੇ ਰਹੇ ਕਿ ਸਿਗਰਟਾਂ ਨੂੰ ਸਸਤਾ ਕਰ ਦਿਓ ਤਾਂ ਕਿ ਇਲੀਗਲ ਸਿਗਰਟਸ ਜਿਹੜੀਆਂ ਨੇ ਉਹ ਬਾਜ਼ਾਰ ਦੇ ਵਿੱਚ ਘੱਟ ਹੋ ਜਾਣ। ਬਾਰਡਰ ਫੋਰਸ ਆਫਿਸਰਸ ਦੀ ਤਰਫ ਤੋਂ ਫਿਲਹਾਲ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 112 ਕੰਟੇਨਰ ਆਏ ਸੀ ਪਰ 91 ਹੀ ਬਰਾਮਦ ਕੀਤੇ ਗਏ ਨੇ, ਯਾਨੀ ਕਿ ਹਾਲੇ ਵੀ ਕੁਝ ਕੰਟੇਨਰ ਜਿਹੜੇ ਨੇ ਉਹ ਬਚ ਨਿਕਲੇ ਨੇ। ਦੱਸ ਦਈਏ ਕਿ ਇਸ ਦਰਮਿਆਨ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ ਇਹ ਦੱਸਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ 2017 ਦੇ ਅੰਦਰ ਜਿਹੜਾ 12% ਗੈਰ ਕਾਨੂੰਨੀ ਸਿਗਰਟਾਂ ਤੰਬਾਕੂ ਇਸਤੇਮਾਲ ਹੁੰਦਾ ਸੀ ਉਹ ਹੁਣ ਵੱਧ ਕੇ 80% ਹੋ ਗਿਆ। ਯਾਨੀ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ ਗੈਰ ਕਾਨੂੰਨੀ ਸਿਗਰਟਾਂ ਵੇਪਸ ਈ ਸਿਗਰਟਸ ਇਹਨਾਂ ਦਾ ਦਬਦਬਾ ਇਸ ਵਕਤ ਚੱਲ ਰਿਹਾ। ਐਨਐਸਡਬਲਿਊ ਦੇ ਪ੍ਰੀਮੀਅਰ ਕ੍ਰਿਸਮਿਨਸ ਤੋਂ ਲੈ ਕੇ ਤੇ ਵਨ ਨੇਸ਼ਨ ਪਾਰਟੀ ਤੱਕ ਦੀ ਤਰਫ ਤੋਂ ਤੰਬਾਕੂ ਐਕਸਾਈਜ਼ ਨੂੰ ਘੱਟ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਨੇ। ਦੱਸ ਦਈਏ ਕਿ ਹਾਲੇ 20 ਸਿਗਰਟਾਂ ਦੇ ਇੱਕ ਡੱਬੇ ਦੇ ਉੱਤੇ ਘੱਟੋ ਘੱਟ $30 ਦਾ ਤਾਂ ਐਕਸਾਈਜ਼ ਹੀ ਲੱਗ ਜਾਂਦਾ, ਇਸ ਨੂੰ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਰਕਾਰ ਤੇ ਵਿਰੋਧੀ ਧਿਰ ਇੱਕ ਮਿੱਕ ਕਿਵੇਂ ਨੇ ਇਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਐਂਥਨੀ ਅਲਬਨੀਜ਼ ਜਾਂ ਉਹਨਾਂ ਦੀ ਲੇਬਰ ਪਾਰਟੀ ਅਕਸਰ ਜਦੋਂ ਪੀਟਰ ਡਟਨ ਹੁੰਦੇ ਸੀਗੇ ਪਾਰਲੀਮੈਂਟ ਦੇ ਵਿੱਚ ਤਾਂ ਉਹਨਾਂ ਨੂੰ ਕੈਪਟਨ ਨੋ ਕਹਿ ਕੇ ਸੱਦਦੀ ਹੁੰਦੀ ਸੀ। ਇਹ ਕੋਈ ਨਵੀਂ ਸਟ੍ਰੈਟੇਜੀ ਨਹੀਂ ਹੈ, ਪੀਟਰ ਡਟਨ ਦੀ ਤਾਂ ਹਰ ਇੱਕ ਗੱਲ ਦਾ ਲੇਬਰ ਨੇ ਵਿਰੋਧ ਕੀਤਾ। ਟੌਨੀ ਐਬਟ ਨੂੰ ਵੀ ਡਾਕਟਰ ਨੋ ਕਹਿ ਕੇ ਸੱਦਿਆ ਜਾਂਦਾ ਹੁੰਦਾ ਸੀ, ਕੈਪਟਨ ਨੋ ਡਾਕਟਰ ਨੋ ਇਸ ਕਿਸਮ ਦੀ ਸ਼ਬਦਾਵਲੀ ਲੇਬਰ ਦੀ ਤਰਫ ਤੋਂ ਇਹਨਾਂ ਪਾਰਟੀਆਂ ਦੇ ਲਈ ਆਪਣੇ ਵਿਰੋਧੀ ਧਿਰ ਦੇ ਆਗੂਆਂ ਦੇ ਲਈ ਵਰਤੀ ਜਾਂਦੀ ਸੀ। ਪਰ ਐਂਗਸ ਟੇਲਰ ਦਾ ਦੇਣਾ ਕਿੱਥੋਂ ਦੇਣਗੇ, ਕਿਉਂਕਿ ਐਂਗਸ ਟੇਲਰ ਤਾਂ ਹਰ ਇੱਕ ਗੱਲ ਦੇ ਉੱਤੇ ਯੈਸ ਕਰ ਦਿੰਦੇ ਨੇ ਲੇਬਰ ਪਾਰਟੀ ਨੂੰ, ਇਸ ਕਰਕੇ ਵਿਰੋਧੀ ਧਿਰ ਨੇਤਾ ਦੀ ਵਿਰੋਧਤਾ ਵੀ ਲੇਬਰ ਪਾਰਟੀ ਤੋਂ ਨਹੀਂ ਹੋ ਰਹੀ। ਗੈਂਬਲਿੰਗ ਐਡਸ ਤੋਂ ਲੈ ਕੇ NDIS ਦੇ ਵਿੱਚ ਰਿਫਾਰਮ ਲਿਆਉਣ ਤੱਕ ਦੇ ਮਾਮਲੇ ਜਾਂ ਫਿਰ ਸੋਸ਼ਲ ਮੀਡੀਆ ਜਿਹੜੇ ਵੱਡੀਆਂ ਤਕਨੀਕ ਕੰਪਨੀਆਂ ਨੇ ਉਹਨਾਂ ਦੇ ਉੱਤੇ ਜਰਨਲਿਜ਼ਮ ਨੂੰ ਲੈ ਕੇ ਪੇ ਕਰਨ ਦਾ ਜਾਂ ਇੱਕ ਥੋਪਣ ਦਾ ਜਿਹੜਾ ਕਾਨੂੰਨ ਸੀ ਉਹ ਲਗਾਉਣਾ, ਵੀਡੋਜ ਟੈਕਸ, ਹੋਰ ਬਹੁਤ ਸਾਰੇ ਮਸਲੇ ਐਸੇ ਰਹੇ ਨੇ ਜਿਨ੍ਹਾਂ ਦੇ ਉੱਤੇ ਲਿਬਰਲ ਨੈਸ਼ਨਲ ਗੱਠਜੋੜ ਤੇ ਲੇਬਰ ਪਾਰਟੀ ਇਕੱਠੇ ਨਜ਼ਰ ਆਏ ਨੇ। ਬੇਸ਼ੱਕ ਪੌਲਿਨ ਹੈਨਸਨ ਲੇਬਰ ਗ੍ਰੀਨਸ ਗੱਠਜੋੜ ਇਸ ਨੂੰ ਦੱਸਦੇ ਨੇ, ਪਰ ਇੱਕ ABC ਦੀ ਪ੍ਰਕਾਸ਼ਿਤ ਖ਼ਬਰ 'ਚ ਇਹ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਤਾਂ ਗ੍ਰੀਨਸ ਪਾਰਟੀ ਵੀ ਲੇਬਰ ਤੋਂ ਅੱਡ ਖੜੀ ਸੀ, ਜਦਕਿ ਲਿਬਰਲ ਨੈਸ਼ਨਲ ਹਰ ਜਗ੍ਹਾ ਦੇ ਉੱਤੇ ਨਾਲ ਖੜੇ ਸੀ। ਲਿਬਰਲ ਪਾਰਟੀ ਦੇ ਆਗੂ ਐਂਡਰਿਊ ਹੇਸਟੀ ਨੇ ਰੇਡੀਓ ਨੈਸ਼ਨਲ ਦੇ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਹਰ ਇੱਕ ਚੀਜ਼ ਨੂੰ ਹਾਂ ਕਰ ਦਿੰਦੇ ਨੇ, ਪਰ ਹਰ ਇੱਕ ਮਸਲੇ ਦੇ ਉੱਤੇ ਸਰਕਾਰ ਦੇ ਨਾਲ ਸਹਿਮਤੀ ਜਤਾਉਣ ਦੇ ਨਾਲ ਵੀ ਲੋਕਤੰਤਰੀ ਕਾਰਵਾਈਆਂ ਅੱਗੇ ਨਹੀਂ ਵੱਧ ਸਕਦੀਆਂ। ਦੱਸ ਦਈਏ ਕਿ ਐਂਡਰਿਊ ਹੇਸਟੀ ਉਹਨਾਂ ਕੁਝ ਸਿਆਸਤਦਾਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਲਿਬਰਲ ਪਾਰਟੀ ਦੀ ਲੜਾਈ ਫਰੰਟ ਲਾਈਨ ਦੇ ਵਿੱਚ ਆ ਕੇ ਲੜ ਰਹੇ ਨੇ, ਜਦੋਂ ਅਕਸਰ ਇਹ ਤੁਲਨਾ ਕਰ ਦਿੱਤੀ ਜਾਂਦੀ ਹੈ ਕਿ ਲਿਬਰਲ

ਪਾਰਟੀ ਹੁਣ ਵਨ ਨੇਸ਼ਨ ਦੇ ਕਦਮਾਂ ਦੇ ਉੱਤੇ ਚੱਲ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਤੋਂ ਕਿਤੇ ਪੁਰਾਣਾ, ਕਿਤੇ ਵੱਡਾ ਤੇ ਕਿਤੇ ਮਜ਼ਬੂਤ ਗੱਠਜੋੜ ਹੈ। ਅਸਲ ਦੇ ਵਿੱਚ ਵਨ ਨੇਸ਼ਨ ਉਹਨਾਂ ਦੀਆਂ ਆਈਡੀਓਲੋਜੀਜ਼ ਨੂੰ ਕਾਪੀ ਕਰਦੇ ਨੇ, ਨਾ ਕਿ ਉਹ। ਇੱਧਰ ਦੂਸਰੇ ਪਾਸੇ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਐਂਗਸ ਟੇਲਰ ਜਿਹੜੇ ਨੇ ਉਹ ਕਈ ਮਾਮਲਿਆਂ ਦੇ ਉੱਤੇ ਲੇਬਰ ਪਾਰਟੀ ਦੇ ਨਾਲ ਜਾ ਜੁੜੇ ਨੇ, ਭਾਵੇਂ ਕਿ ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਵਿੱਚ ਨੁਕਸਾਨ ਝੱਲਣਾ ਕਿਉਂ ਨਾ ਪੈਂਦਾ ਹੋਵੇ। ਉਦਾਹਰਣ ਦੇ ਤੌਰ ਦੇ ਉੱਤੇ ਜਿਹੜਾ ਗੈਂਬਲਿੰਗ ਐਡਵਰਟਾਈਜ਼ਮੈਂਟ ਦਾ ਬਿੱਲ ਸੀ, ਉਸ ਮਾਮਲੇ ਦੇ ਉੱਤੇ ਗੱਠਜੋੜ ਦੇ ਕੋਲ ਇੱਕ ਚੰਗਾ ਮੌਕਾ ਸੀ ਆਪਣੀ ਸਿਆਸਤ ਚਮਕਾਉਣ ਦਾ, ਪਰ ਕੁਝ ਐਂਟੀ ਰੈਗੂਲੇਸ਼ਨ ਲਿਬਰਟੇਰੀਅਨਸ ਇੱਕ ਪਾਸੇ ਹੋ ਗਏ, ਦੋ ਧਿਰਾਂ ਬਣ ਗਈਆਂ ਖੁਦ ਲਿਬਰਲ ਦੇ ਅੰਦਰ, ਤੇ ਦੂਜੀ ਧਿਰ ਉਹ ਸੀ ਜਿਹੜੀ ਇਸ ਮਾਮਲੇ ਦੇ ਉੱਤੇ ਹੋਰ ਵਧੇਰੇ ਸਖਤ ਪਾਬੰਦੀਆਂ ਲਗਾਉਣ ਦੀ ਗੱਲ ਕਰ ਰਹੀ ਸੀ। ਬਲਕਿ ਜਦੋਂ ਫਲੋਰ ਦੇ ਉੱਤੇ ਵੋਟ ਪਾਉਣ ਦੀ ਗੱਲ ਆਈ ਤਾਂ ਤਿੰਨ ਲਿਬਰਲ ਪਾਰਟੀ ਦੇ ਐਮ ਪੀ ਤਾਂ ਦੂਸਰੇ ਪਾਸੇ ਚਲੇ ਗਏ, ਯਾਨੀ ਆਪਣੀ ਹੀ ਪਾਰਟੀ ਤੋਂ ਉਲਟ ਰੁੱਖ ਕਰਕੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾਇਆ, ਜਦਕਿ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਦੇ ਨਾਲ ਇਸ ਮਾਮਲੇ ਦੇ ਉੱਤੇ ਖੜਾ ਸੀ, ਕਿਉਂਕਿ ਸਰਕਾਰ ਨੇ ਕਹਿ ਦਿੱਤਾ ਕਿ ਉਹਨਾਂ ਦੇ ਮਨ ਮੁਤਾਬਕ ਤਬਦੀਲੀਆਂ ਸੀ ਗੈਂਬਲਿੰਗ ਰਿਫੋਰਮ ਲਾਸ ਦੇ ਅੰਦਰ ਕਰ ਦਿੱਤੀਆਂ ਨੇ। ਖੈਰ ਇਸ ਖਬਰ ਨੂੰ ਜਿਹੜੀ ਕਿ ABC ਦੀ ਹੈ, ਜਿਸਦੀ ਵਿਰੋਧ ਤਾਂ ਪੌਲਿਨ ਹੈਨਸਨ ਅਕਸਰ ਕਰਦੇ ਨੇ, ਹੋ ਸਕਦਾ ਇਸ ਮਾਮਲੇ ਦੇ ਉੱਤੇ ABC ਦੇ ਨਾਲ ਵੀ ਉਹ ਸਹਿਮਤ ਹੋ ਜਾਣ। ਪਰ ਵੀਜ਼ਿਆਂ ਦੇ ਮਾਮਲੇ ਦੇ ਉੱਤੇ ਅਕਸਰ ਇੱਕ ਚਰਚਾ ਛਿੜੀ ਰਹਿੰਦੀ ਹੈ। ਹੁਣ ਵਿਕਟੋਰੀਆ ਦੇ ਜਿਹੜੇ ਫਾਰਮਰਸ ਨੇ ਉਹਨਾਂ ਦੀ ਤਰਫ ਤੋਂ, ਜਾਂ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਦੀ ਤਰਫ ਤੋਂ ਇੱਕ ਇਤਰਾਜ਼ ਉਠਾਇਆ ਗਿਆ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਾਲ 1975 ਤੋਂ ਵਰਕਿੰਗ ਹੋਲੀਡੇ ਮੇਕਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਵੀਜ਼ਾ ਦੇ ਵਿੱਚ, ਤਾਂ ਕਿ ਕਿਸਾਨਾਂ ਨੂੰ, ਸਥਾਨਕ ਕਮਿਊਨਿਟੀ ਨੂੰ ਇੱਕ ਮਦਦ ਮਿਲ ਸਕੇ। ਇਹ ਜਿਹੜੇ ਵਿਦੇਸ਼ਾਂ ਤੋਂ ਬੈਕਪੈਕਰ ਆਉਂਦੇ ਨੇ, ਇਹ ਦੇਸ਼ ਦੇ ਸੱਭਿਆਚਾਰ ਦੇ ਵਿੱਚ ਰਲ ਚੁੱਕੇ ਸੀ ਹੁਣ ਤੱਕ। ਨੈਸ਼ਨਲ ਫਾਰਮਰ ਫੈਡਰੇਸ਼ਨ ਯਾਨੀ NFF ਦਾ ਕਹਿਣਾ ਕਿ ਬੈਕਪੈਕਰਸ ਦੇ ਉੱਤੇ ਰੋਕ ਲਗਾਉਣ ਦੇ ਨਾਲ ਜਾਂ ਉਹਨਾਂ ਦੀ ਗਿਣਤੀ ਸੀਮਤ ਕਰਨ ਦੇ ਨਾਲ ਸਿੱਧਾ ਸਿੱਧਾ ਅਸਰ ਜਿਹੜਾ ਉਹ ਫਾਰਮਰਸ ਦੇ ਉੱਤੇ ਪਏਗਾ। ਚੇਤੇ ਕਰਵਾ ਦਈਏ ਕਿ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਐਤਵਾਰ ਦੇ ਦਿਨ ਕਹਿ ਚੁੱਕੇ ਨੇ ਕਿ WHM ਯਾਨੀ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਜਿਹੜੇ ਨੇ ਉਹਨਾਂ ਦੀ ਪ੍ਰੋਸੈਸਿੰਗ ਨੂੰ ਸਲੋ ਕੀਤਾ ਗਿਆ, ਜ਼ਾਹਰ ਜੀ ਗੱਲ ਹੈ, ਔਰ ਅੱਗੇ ਤੋਂ ਵੀ ਇਹਨਾਂ ਨੂੰ ਸੀਮਤ ਕਰ ਦਿੱਤਾ ਜਾਏਗਾ। ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖੋ ਤਾਂ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਮਹਿਜ਼ 24 ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਲਈ ਪੌਜ਼ ਕੀਤਾ ਗਿਆ, ਪਰ ਬਾਕੀ ਐਪਲੀਕੇਸ਼ਨਾਂ ਕਿਉਂ ਸਲੋ ਕਰ ਦਿੱਤੀਆਂ ਗਈਆਂ ਨੇ ਇਸ ਦਾ ਕੋਈ ਜਵਾਬ ਨਹੀਂ ਹੈ। ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਜਿੱਤ ਕੇ ਸੱਤਾ ਦੇ ਵਿੱਚ ਆਈ, ਉਹਨਾਂ ਦਾ ਗੱਠਜੋੜ ਆਇਆ, ਤਾਂ ਉਹ ਵੀ ਇਸ ਕਿਸਮ ਦੀ ਹੀ ਕੋਈ ਯੋਜਨਾ ਤਿਆਰ ਕਰ ਰਹੇ ਨੇ ਕਿ ਬੈਕਪੈਕਰਸ ਦੀ ਗਿਣਤੀ ਸੀਮਤ ਕਿਉਂ ਨਾ ਕਰ ਦਿੱਤੀ ਜਾਵੇ, ਉਸ ਦੇ ਉੱਤੇ ਵਿਚਾਰਾਂ ਕੀਤੀਆਂ ਜਾਣਗੀਆਂ। ਯਾਨੀ ਕਿ ਲੇਬਰ ਬਦਲ ਵੀ ਜਾਂਦੀ ਹੈ ਤਾਂ ਵੀ ਇਹਨਾਂ ਕਿਸਾਨਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀ ਇੱਕ ਐਨੈਕਡੋਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੈਟਾਫੋਰ ਕਹਿ ਦਿੰਦੇ ਹਾਂ ਅੰਗਰੇਜ਼ੀ ਚ, ਮੈਟਾਫੋਰ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਕਹਾਣੀ ਦੂਸਰੀ ਦੇ ਨਾਲ ਜੋੜ ਕੇ ਕਿਵੇਂ ਦੱਸੀ ਜਾਂਦੀ ਹੈ। ਮੈਟਾਫੋਰ ਆਪ ਬਣਾਇਆ ਹੋਇਆ ਅਸੀਂ, ਉਹ ਇਹ ਹੈ ਕਿ ਫੌਜ ਦੇ ਵਿੱਚ ਤਿੰਨ ਤਰ੍ਹਾਂ ਦੇ ਵੱਡੀਆਂ ਬੰਦੂਕਾਂ ਹੁੰਦੀਆਂ ਨੇ, ਵੱਡੀਆਂ ਗਨਸ ਹੁੰਦੀਆਂ ਨੇ, LMG ਲਾਈਟ ਮਸ਼ੀਨ ਗਨ, MMG ਮੀਡੀਅਮ ਮਸ਼ੀਨ ਗਨ, ਤੇ ਫਿਰ ਉਸ ਤੋਂ ਵੀ ਵੱਡੀ ਹੁੰਦੀ ਹੈ HMG ਹੈਵੀ ਮਸ਼ੀਨ ਗਨ। ਇਸ ਨੂੰ ਆਮ ਬੰਦਾ ਤਾਂ ਚੁੱਕੀ ਨਹੀਂ ਸਕਦਾ, ਵੱਡੇ ਵੱਡੇ ਵਹੀਕਲਸ ਤੇ ਲੋਡ ਕੀਤੀ ਹੁੰਦੀ ਹੈ। 12 mm ਤੋਂ ਵੱਡੀਆਂ ਗੋਲੀਆਂ ਹੁੰਦੀਆਂ ਨੇ ਇਹਦੇ ਚ, ਠਾ ਕਰਕੇ ਵੱਡੇ ਵੱਡੇ ਵਾਹਨ ਤੱਕ ਉਡਾ ਦਿੰਦੇ ਨੇ, ਫਾਈਟਰ ਜੈਟਸ ਤੱਕ ਨੂੰ ਇਹ ਜਿਹੜਾ HMG ਨਿਸ਼ਾਨਾ ਬਣਾ ਲੈਂਦੀ ਹੈ। ਵਿਕਟੋਰੀਆ ਦੇ ਪ੍ਰੀਮੀਅਰ, ਹੁਣ ਐਨੈਕਡੋਟ ਇਹ ਹੈ ਕਿ ਬੈਨ ਕੈਰਲ ਦੇ ਕੋਲ ਇਹੀ HMG ਸ਼ਾਇਦ ਹੱਥ ਚ ਆ ਗਈ ਹੈ। ਉਹ ਹੈਵੀ ਮਸ਼ੀਨ ਗਨ ਕੀ ਹੈ? ਰਾਇਲ ਕਮਿਸ਼ਨ ਬਿਗ ਬਿਲਟ ਪ੍ਰੋਗਰਾਮ, ਜਿਸਦੇ ਨਾਂ ਦੇ ਉੱਤੇ ਵਿਕਟੋਰੀਆ ਦੇ ਪ੍ਰੀਮੀਅਰ ਦੀਆਂ ਰੋਟੀਆਂ ਸਿੱਕਦੀਆਂ ਰਹੀਆਂ ਨੇ, ਚਾਹੇ ਉਹ ਡੈਨੀਅਲ ਐਂਡਰਿਊਜ਼ ਹੋਣ, ਚਾਹੇ ਜੈਸਿੰਟਾ ਐਲਨ ਹੋਣ, ਉਹ ਬਿਗ ਬਿਲਟ ਪ੍ਰੋਗਰਾਮ ਜਿਹਦੇ ਉੱਤੇ ਵਿਕਟੋਰੀਆ ਨਾਜ਼ ਕਰਦਾ ਰਿਹਾ ਔਰ ਆਪਣੇ ਆਪ ਨੂੰ ਵੱਖਰਾ ਦੱਸਦਾ ਰਿਹਾ ਕਿ ਸਾਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਕਿਤੋਂ ਕਿਤੇ ਚਲੇ ਜਾਣਗੇ। ਤੁਸੀਂ ਦੇਖਿਓ ਜਰਾ ਵਿਕਟੋਰੀਆ ਦੀ ਤਸਵੀਰ ਕਿਵੇਂ ਬਦਲਦੀ, ਨੁਹਾਰ ਕਿਵੇਂ ਬਦਲਦੀ। ਉਹ ਬਿਗ ਬਿਲਡ ਪ੍ਰੋਜੈਕਟ ਜਿਸਦੇ ਨਾਂ ਦੇ ਉੱਤੇ ਕਿਹਾ ਜਾਂਦਾ ਰਿਹਾ ਕਿ ਵੱਡੀਆਂ ਵੱਡੀਆਂ ਯੂਨੀਅਨਸ ਨੂੰ ਫਾਇਦਾ ਹੁੰਦਾ ਰਿਹਾ, ਯੂਨੀਅਨਸ ਜਿਹੜੀਆਂ ਕਿ ਲੇਬਰ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਗੜੁੱਚ ਨੇ, ਔਰ ਯੂਨੀਅਨਸ ਨੂੰ ਨਾਰਾਜ਼ ਕਰਨਾ ਯਾਨੀ ਲੇਬਰ ਦੇ ਕਿਸੇ ਵੀ ਵੱਡੇ ਨੇਤਾ ਦੀ ਕੁਰਸੀ ਖਤਰੇ ਦੇ ਵਿੱਚ ਪੈ ਜਾਂਦੀ ਹੈ। ਪਰ ਬੈਨ ਕੈਰਲ ਨੂੰ ਇਹਨਾਂ ਗੱਲਾਂ ਦੀ ਫਿਕਰ ਕਿਉਂ ਨਹੀਂ ਹੈ? ਆਖਿਰਕਾਰ ਹੁਣ ਉਹ ਵੇਲਾ ਆ ਗਿਆ ਜਦੋਂ ਪ੍ਰੀਮੀਅਰ ਬਣਦੇ ਹੀ ਬੈਨ ਕੈਰਲ ਨੇ ਕਿਹਾ ਸੀਗਾ ਕਿ ਰਾਇਲ ਕਮਿਸ਼ਨ ਬਿਗ ਬਿਲਡ ਪ੍ਰੋਗਰਾਮ ਦੇ ਵਿੱਚ
ਬਣਾ ਦਿੱਤਾ ਜਾਏਗਾ। ਅੱਜ ਰਾਤ ਨੂੰ 9 ਵਜੇ ਦੇ ਆਸ ਪਾਸ, ਅੱਜ ਮਾਫ਼ ਕਰਨਾ, ਅੱਜ ਸਵੇਰ ਵੇਲੇ 9 ਵਜੇ ਦੇ ਆਸ ਪਾਸ, ਜਿਸ ਵੇਲੇ ਖ਼ਬਰਾਂ ਦੀ ਅਸੀਂ ਸਾਂਝ ਪਾ ਰਹੇ ਸੀ, ਇਸ ਕਿਸਮ ਦੀ ਇੱਕ ਬੈਠਕ ਜਿਹੜੀ ਸੀ ਉਹ ਪ੍ਰੀਮੀਅਰ ਦਫ਼ਤਰ ਦੇ ਵਿੱਚ ਚੱਲ ਰਹੀ ਹੈ, ਔਰ ਹੋ ਸਕਦਾ ਦੁਪਹਿਰ ਵੇਲੇ ਤੱਕ HMG ਦੀਆਂ ਗੋਲੀਆਂ ਵੀ ਨਿਕਲ ਕੇ ਬਾਹਰ ਆ ਜਾਣ ਤੇ ਦੱਸ ਦਿੱਤਾ ਜਾਵੇ ਕਿ ਆਖਿਰਕਾਰ ਰੋਇਲ ਕਮਿਸ਼ਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ। ਰੋਇਲ ਕਮਿਸ਼ਨ ਨਾ ਕੇਵਲ ਬਿਗ ਬਿਲਡ ਪ੍ਰੋਜੈਕਟ ਦੇ ਅੰਦਰ ਹੋਈਆਂ ਗੜਬੜੀਆਂ ਬਲਕਿ ਯੂਨੀਅਨ ਦੇ ਵਿੱਚ ਕਰਪਸ਼ਨ ਦੇ ਮਾਮਲਿਆਂ ਦੇ ਉੱਤੇ ਵੀ ਆਪਣੀ ਪੜਤਾਲ ਕਰ ਸਕਦਾ। ਹਾਲਾਂਕਿ ਇੱਕ ਤਾਜ਼ਾ ਸਰਵੇਖਣ ਸਾਹਮਣੇ ਆਇਆ ਸੀ ਜਿਸ ਦੇ ਵਿੱਚ 15% ਲੋਕ ਹੀ ਇਸ ਗੱਲ ਤੋਂ ਇੰਪੈਕਟ ਕਰ ਰਹੇ ਸੀ ਕਿ ਯੂਨੀਅਨ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ, ਭ੍ਰਿਸ਼ਟਾਚਾਰ ਹੁੰਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਬਿਗ ਬਿਲਡ ਪ੍ਰੋਜੈਕਟ ਵਿਕਟੋਰੀਆ ਦੀ ਆਰਥਿਕਤਾ ਨੂੰ ਪਿੱਛੇ ਲੈ ਕੇ ਜਾ ਸਕਦੇ ਨੇ, ਅੱਗੇ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਨੁਕਸਾਨ ਕਰ ਦੇਣ? ਰੋਇਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ। ਖੇਡ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਵੀ ਸਾਂਝੀਆਂ ਕਰ ਲਈਏ, ਜਿਵੇਂ ਕਿ ਕੱਲ ਦੇ ਦਿਨ ਵੀ ਤੁਹਾਨੂੰ ਦੱਸਿਆ ਸੀ ਕਿ ਇੰਜ ਲੱਗ ਰਿਹਾ ਹੈ ਕਿ ਆਸਟ੍ਰੇਲੀਆ ਦੇ ਖਿਡਾਰੀਆਂ ਦੇ ਉੱਤੇ ਇਸ ਵਕਤ ਕੋਈ ਰਾਹੂ ਕੇਤੂ ਚੱਲ ਰਹੇ ਨੇ। ਪਹਿਲਾਂ ਸਿਡਨੀ ਸਵੈਨਸ ਦਾ ਮਸਲਾ ਆ ਗਿਆ, 4 ਖਿਡਾਰੀਆਂ ਦਾ, ਫਿਰ ਜਿਹੜੇ ਡੇਵਿਡ ਵਾਰਨਰ ਨੇ ਉਹਨਾਂ ਤੇ ਡਰਿੰਕ ਐਂਡ ਡਰਾਈਵਿੰਗ ਦਾ ਕੇਸ, ਉਹ ਸਾਹਮਣੇ ਆਇਆ, ਤੇ ਹੁਣ ਟੈਨਿਸ ਦੀ ਦੁਨੀਆ ਦੇ ਮੰਨੇ ਪਰਮੰਨੇ ਆਸਟ੍ਰੇਲੀਅਨ ਖਿਡਾਰੀ ਨਿਕ ਕਿਰਿਓਸ ਕੋਕੀਨ ਦੇ ਮਾਮਲੇ ਚ ਜਾਂਚ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ, ਔਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਟੈਨਿਸ ਦੇ ਵਿੱਚੋਂ ਜਾਂ ਟੈਨਿਸ ਦੀ ਇਸ ਦੁਨੀਆ ਦੇ ਵਿੱਚੋਂ ਕੁਝ ਸਮੇਂ ਦੇ ਲਈ ਬਾਹਰ ਕੀਤਾ ਜਾ ਸਕਦਾ। ਆਸਟ੍ਰੇਲੀਅਨ ਖਿਡਾਰੀ ਨੇ 22 ਜੂਨ ਨੂੰ ਮੈਲੋਰਕਾ ਓਪਨ ਦੇ ਦਰਮਿਆਨ ਆਪਣਾ ਸੈਂਪਲ ਦਿੱਤਾ ਸੀ, ਜਾਂਚ ਦੇ ਵਿੱਚ ਕੋਕੀਨ ਦਾ ਇੱਕ ਮੈਟਾਬੋਲਾਈਟ ਜਿਹੜਾ ਉਸਦੀ ਮੌਜੂਦਗੀ ਪਾਈ ਗਈ ਹੈ। ਦੁਨੀਆ ਦੇ ਸਾਬਕਾ ਨੰਬਰ 13 ਦੇ ਖਿਡਾਰੀ ਰਹਿ ਚੁੱਕੇ ਰੈਂਕਿੰਗ ਦੇ ਵਿੱਚ ਨਿਕ ਕਿਰਿਓਸ ਹੁਣ 4 ਅਗਸਤ ਤੋਂ ਅਸਥਾਈ ਰੂਪ ਦੇ ਨਾਲ ਨਿਲੰਬਿਤ ਕਰ ਦਿੱਤੇ ਗਏ ਨੇ, ਬਰਖਾਸਤ ਕਰ ਦਿੱਤੇ ਗਏ ਨੇ ਟੈਨਿਸ ਦੇ ਕਿਸੇ ਵੀ ਕੌਮਾਂਤਰੀ ਤੇ ਕੌਮੀ ਮੁਕਾਬਲੇ ਤੋਂ। ਇੰਟਰਨੈਸ਼ਨਲ ਟੈਨਿਸ ਇੰਟੀਗ੍ਰਿਟੀ ਏਜੰਸੀ ਨੇ ਕਿਹਾ ਕਿ ਨਿਕ ਕਿਰਿਓਸ ਆਪਣੇ ਜਿਹੜੀ ਬਰਖਾਸਤਗੀ ਉਸਦੇ ਖਿਲਾਫ ਅਪੀਲ ਕਰ ਸਕਦੇ ਨੇ, ਪਰ ਹਾਲੇ ਤੱਕ ਉਹਨਾਂ ਨੇ ਅਜਿਹਾ ਨਹੀਂ ਕੀਤਾ। ਇੰਸਟਾਗ੍ਰਾਮ ਦੇ ਵਿੱਚ ਇੱਕ ਪੋਸਟ ਦੇ ਅੰਦਰ ਕਿਰਿਓਸ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਪੂਰੀ ਜ਼ਿੰਮੇਵਾਰੀ ਲੈਂਦੇ ਨੇ। ਇਸ ਦਰਮਿਆਨ ਕਿਰਿਓਸ ਕਿਸੇ ਵੀ ਗ੍ਰੈਂਡ ਸਲੈਮ, ਕਿਸੇ ਵੀ ਮਹਿਲਾ ਅਤੇ ਪੁਰਸ਼ ਜਾਂ ਮਿਕਸ ਡਬਲਸ ਵਰਗੇ ਕਿਸੇ ਵੀ ਮੁਕਾਬਲੇ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ, ਨਾ ਹੀ ਕਿਸੇ ਵੀ ਜਿਹੜੀ WTA ਦੀ ਜਿਹੜੀ ਇੱਕ ਮਨਜ਼ੂਰਸ਼ੁਦਾ ਪ੍ਰਤੀਯੋਗਤਾ ਹੁੰਦੀ ਹੈ ਉਸ ਦੇ ਵਿੱਚ ਕੋਚਿੰਗ ਜਾਂ ਦਰਸ਼ਕ ਦੇ ਤੌਰ ਤੇ ਵੀ ਸ਼ਾਮਲ ਨਹੀਂ ਹੋ ਸਕਦੇ। ਪਾਬੰਦੀ ਟ੍ਰਿਬਿਊਨਲ ਦੇ ਫੈਸਲੇ ਤੱਕ ਜਾਰੀ ਰਹੇਗੀ। 31 ਸਾਲ ਦੇ ਕਿਰਿਓਸ ਨੇ ਇਸ ਸੀਜ਼ਨ ਦੇ ਵਿੱਚ ਹੁਣ ਤੱਕ ਸਿਰਫ 4 ਸਿੰਗਲਸ ਮੈਚ ਹੀ ਖੇਡੇ ਨੇ। ਪਿਛਲੇ ਸਾਲ ਵੀ ਜਿਹੜੀ ਆਪਣੀ ਗੋਡੇ ਤੇ ਰਿਸ ਦੀ ਜਿਹੜੀ ਕਲਾਈ ਦੀ ਜਿਹੜੀ ਸੱਟਾਂ ਸੀ ਉਹਦੇ ਤੋਂ ਉਹ ਜੂਝ ਰਹੇ ਸੀ। ਆਖਰੀ ਵਾਰ ਉਹਨਾਂ ਨੇ ਵਿੰਬਲਡਨ ਦੇ ਵਿੱਚ ਪੁਰਸ਼ ਡਬਲਸ ਦੇ ਵਿੱਚ ਹਿੱਸਾ ਲਿਆ ਸੀ, ਜਿੱਥੇ ਉਹ ਆਪਣੇ ਜੋੜੀਦਾਰ ਅਲੈਗਜ਼ੈਂਡਰ ਬਬਲਿਕ ਦੇ ਨਾਲ ਪਹਿਲੇ ਦੌਰ ਦੇ ਵਿੱਚ ਹੀ ਹਾਰ ਗਏ ਸੀ। ਉਧਰ ਦੂਜੇ ਪਾਸੇ ਖੇਡ ਜਗਤ ਦੀਆਂ ਖ਼ਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਹਾਕੀ ਤੋਂ ਖ਼ਬਰ, ਜਿੱਥੇ ਭਾਰਤ ਦੇ ਲਈ ਚੰਗੀ ਖ਼ਬਰ ਇਹ ਸਾਹਮਣੇ ਆਈ ਕਿ ਨੀਦਰਲੈਂਡ ਦੇ ਵਿੱਚ ਚੱਲ ਰਹੇ ਹਾਕੀ ਵਿਸ਼ਵ ਕੱਪ ਦੇ ਵਿੱਚ ਜਿਹੜਾ ਪੁਰਸ਼ਾਂ ਦਾ ਮੁਕਾਬਲਾ ਹੋਇਆ ਉਸ ਦੇ ਵਿੱਚ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ 5-3 ਦੇ ਨਾਲ ਪੂਲ ਡੀ ਦੇ ਵਿੱਚ ਹਰਾ ਦਿੱਤਾ। ਭਾਰਤ ਦੀ ਤਰਫ ਤੋਂ ਪਹਿਲਾ ਗੋਲ ਖੇਡ ਦੇ ਸ਼ੁਰੂ ਹੋਣ ਤੇ ਹੀ 5 ਮਿੰਟਾਂ ਦੇ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਦੇ ਜ਼ਰੀਏ ਕੀਤਾ। ਇਸ ਤੋਂ ਬਾਅਦ ਅਭਿਸ਼ੇਕ ਨੇ 11ਵੇਂ ਮਿੰਟ 'ਚ ਇੱਕ ਸ਼ਾਨਦਾਰ ਫੀਲਡ ਗੋਲ ਕੀਤਾ। ਖੇਡ ਦੇ 21ਵੇਂ ਮਿੰਟ ਦੇ ਵਿੱਚ ਹਰਮਨਪ੍ਰੀਤ ਨੇ ਇੱਕ ਵਾਰ ਫਿਰ ਤੋਂ ਪੈਨਲਟੀ ਕਾਰਨਰ ਨੂੰ ਗੋਲ ਦੇ ਵਿੱਚ ਬਦਲਿਆ, ਪਰ 1 ਮਿੰਟ ਦੇ ਅੰਦਰ ਅੰਦਰ ਹੀ ਪਾਕਿਸਤਾਨ ਦੇ ਹਨਾਨ ਸ਼ਾਹਿਦ ਨੇ ਫੀਲਡ ਗੋਲ ਦੇ ਜ਼ਰੀਏ ਆਪਣੀ ਟੀਮ ਦਾ ਖਾਤਾ ਖੋਲ ਦਿੱਤਾ। ਇਸ ਤੋਂ ਬਾਅਦ 24ਵੇਂ ਮਿੰਟ 'ਚ ਅਭਿਸ਼ੇਕ ਨੇ 3ਜਾ ਗੋਲ ਦਾਗਿਆ ਤੇ ਫਿਰ ਉਸ ਤੋਂ ਤੁਰੰਤ ਬਾਅਦ ਸੂਫੀਆਨ ਖਾਨ ਨੇ ਪੈਨਲਟੀ ਕਾਰਨਰ ਦੇ ਸਹਾਰੇ ਪਾਕਿਸਤਾਨ ਨੂੰ ਵੀ 2ਜਾ ਗੋਲ ਦਿੱਤਾ। ਖੇਡ ਦੇ 34ਵੇਂ ਮਿੰਟ 'ਚ ਹਾਰਦਿਕ ਸਿੰਘ ਨੇ ਪੈਨਲਟੀ ਗੋਲ ਕਰਕੇ ਭਾਰਤ ਦੀ ਤਰਫ ਤੋਂ 5ਵਾਂ ਗੋਲ ਦਾਗਿਆ। ਇਸ ਤੋਂ ਬਾਅਦ ਪਾਕਿਸਤਾਨ ਦੇ ਹਨਾਨ ਸ਼ਾਹਿਦ ਨੇ ਆਪਣੀ ਟੀਮ ਦੇ ਲਈ 46ਵੇਂ ਮਿੰਟ 'ਚ 3ਜਾ ਗੋਲ ਦਾਗਿਆ, ਜੋ ਕਿ ਇੱਕ ਫੀਲਡ ਗੋਲ ਸੀ, ਔਰ ਇਹ ਮੈਚ 'ਚ ਉਸਦਾ 2ਰਾ ਗੋਲ ਸੀ। ਵਰਲਡ ਕੱਪ ਦੇ ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 5-3 ਦੇ ਗੋਲ ਦੇ ਫਰਕ ਦੇ ਨਾਲ ਹਰਾ ਕੇ ਇੱਕ ਵੱਡਾ ਜਿਹੜਾ ਇਹ ਮੁਕਾਬਲਾ ਜਿਹੜਾ ਖੇਡਿਆ ਵਰਲਡ ਕੱਪ ਦੇ ਇਸ ਮੈਚ ਤੋਂ ਪਹਿਲਾਂ ਭਾਰਤ ਨੇ ਵੇਲਸ ਦੇ ਖਿਲਾਫ ਵੀ 3-1 ਦੇ ਨਾਲ ਜਿੱਤ ਦਰਜ ਕੀਤੀ ਸੀ, ਪਰ ਦੂਜੇ ਮੈਚ 'ਚ ਭਾਰਤ ਨੂੰ ਇੰਗਲੈਂਡ ਤੋਂ 2-4 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਧਰ ਕ੍ਰਿਕਟ ਦੇ ਨਾਲ ਜੁੜੀ ਖ਼ਬਰ ਵੀ ਸਾਂਝੀ ਕਰਦੇ ਚੱਲੀਏ। ਵੈਸੇ ਤਾਂ ਸਕੋਰ ਬੋਰਡ ਤੁਹਾਡੇ ਤੱਕ ਆ ਹੀ ਗਿਆ ਹੋਣਾ, ਕੱਲ ਦੇ ਦਿਨ ਮੁੱਕ ਗਿਆ ਇਹ ਗੇਲ ਟੈਸਟ। ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਟੈਸਟ ਮੈਚ 'ਚ 165 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ।
ਨਾਜ਼ੀ ਹੈ ਕਿ ਭਾਰਤ ਦੀ ਤਰਫ ਤੋਂ ਚੰਗੀ ਗੇਂਦਬਾਜ਼ੀ ਦਾ ਮੁਜ਼ਾਰਾ ਜਿਹੜਾ ਕੀਤਾ ਗਿਆ। ਪਹਿਲੀ ਪਾਰੀ ਦੇ ਵਿੱਚ ਮਾਨਵ ਸੂਤਰ ਦੀ ਤਰਫ ਤੋਂ 4 ਵਿਕਟਾਂ ਹਾਸਲ ਕੀਤੀਆਂ ਗਈਆਂ ਸੀ, ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ ਸੀ। ਦੂਜੀ ਪਾਰੀ 'ਚ ਸ਼੍ਰੀਲੰਕਾ ਦੀ ਜਿਹੜੀ ਖੇਡ ਆ ਉਸਨੂੰ 206 ਦੌੜਾਂ ਤੱਕ ਸੀਮਤ ਕਰ ਦੇਣ ਦੇ ਲਈ ਵੀ ਮਾਨਵ ਸੂਤਰ ਨੇ 6 ਹੋਰ ਵਿਕਟਾਂ ਹਾਸਲ ਕੀਤੀਆਂ, ਯਾਨੀ ਆਪਣੇ ਪਹਿਲੇ ਹੀ ਮੈਚ ਦੇ ਵਿੱਚ 10 ਵਿਕਟਾਂ ਦੋਵਾਂ ਇਨਿੰਗਸ ਦੇ ਵਿੱਚ ਮਾਨਵ ਸੂਤਰ ਨੇ ਹਾਸਲ ਕੀਤੀਆਂ, ਜਿਸ ਤੋਂ ਬਾਅਦ ਉਹਨਾਂ ਦੀ ਤਾਰੀਫ ਦੇ ਪੁੱਲ ਜਿਹੜੇ ਨੇ ਉਹ ਬੰਨੇ ਜਾ ਰਹੇ ਨੇ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਸਪਿਨਰ ਦੀ ਤਾਰੀਫ ਕੀਤੀ ਹੈ। ਮਾਨਵ ਸੁਤਾਰ ਨੇ ਆਪਣੇ ਕੌਮਾਂਤਰੀ ਕ੍ਰਿਕਟ ਦੇ ਵਿੱਚ ਹਾਲੇ ਸਿਰਫ 2 ਹੀ ਟੈਸਟ ਮੈਚ ਖੇਡੇ ਨੇ। ਸ਼ੁਭਮਨ ਗਿੱਲ ਦਾ ਕਹਿਣਾ ਹੈ ਕਿ 24 ਸਾਲਾ ਇਸ ਖਿਡਾਰੀ ਨੂੰ ਹੁਣ ਭਾਰਤ ਨੂੰ ਇੱਕ ਲੰਮੇ ਸਮੇਂ ਤੱਕ ਖੇਡਣ ਵਾਲਾ ਇੱਕ ਖਿਡਾਰੀ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ, ਔਰ ਬਿਹਤਰੀਨ ਸਪਿਨ ਉਸਨੂੰ ਸ਼੍ਰੀਲੰਕਾ ਦੇ ਵਿੱਚ ਮਿਲ ਰਹੀ ਸੀ। ਭਾਰਤ ਨੇ 2 ਟੈਸਟ ਮੈਚ ਖੇਡਣੇ ਨੇ, ਸ਼੍ਰੀਲੰਕਾ 'ਚ ਪਹਿਲਾ ਟੈਸਟ ਮੈਚ ਸੀ। ਵੈਸੇ ਦੱਸ ਦਈਏ ਕਿ ਮਾਨਵ ਸੁਤਾਰ ਨੇ ਜੂਨ ਮਹੀਨੇ 'ਚ ਅਫਗਾਨਿਸਤਾਨ ਦੇ ਖਿਲਾਫ ਟੈਸਟ ਡੈਬਿਊ ਕੀਤਾ ਸੀ ਤੇ ਹੁਣ ਦੂਜੇ ਹੀ ਮੈਚ ਦੇ ਵਿੱਚ 10 ਵਿਕਟਾਂ ਹਾਸਲ ਕਰਕੇ ਉਸਨੇ ਇੱਕ ਆਪਣੇ ਆਪ ਨੂੰ ਇੱਕ ਚੰਗੇ ਖਿਡਾਰੀ ਦੇ ਤੌਰ ਤੇ ਸਥਾਪਿਤ ਵੀ ਕਰ ਲਿਆ। ਬਹਿਰਹਾਲ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
5: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। SEBI Partners, Wise Tax Advisors ਤੁਹਾਡੇ ਨਾਲ ਨੇ। ATO Audits, Tax Disputes, ATO Debts, Business Restructuring ਤੇ Business ਖਰੀਦਣ ਜਾਂ ਵੇਚਣ ਸੰਬੰਧੀ Professional Guidance। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। SEBI Partners, Wise Tax Advisors, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ Tax Advisors।
6: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।
4: Rhythm Boys Entertainment presents ਬੋਲ ਪਾਵੇਂ ਨਾ ਬੋਲ,
8: ਪਿਆਰ ਨੂੰ ਸੁਣਨ ਲਈ ਕੰਨਾ ਵੀ ਨਹੀਂ, ਦਿਲ ਦੀ ਲੋੜ ਹੁੰਦੀ।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
8: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
7: ਇਸ ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
4: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਪਾਵੇਂ ਨਾ ਬੋਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: Are you ready?
4: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ। ਚੱਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ, ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tyrefors.com.au।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਔਨ ਰੋਡਸ ਔਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨਰਸ, ਕੰਡੀਸ਼ਨ ਅਪਲਾਈ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
6: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
7: 15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
8: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
9: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
10: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ।
9: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 August ਨੂੰ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਅੱਜ 20 ਤਰੀਕ ਆ, ਅਗਸਤ ਦਾ ਮਹੀਨਾ, ਤੇ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਨੀਟ ਮਾਮਲੇ ਚ ਕੇਂਦਰ ਸਰਕਾਰ ਤੋਂ ਹੁਣ ਜਵਾਬ ਮੰਗਿਆ। NTA ਦੇ ਕਾਰ ਵਿਹਾਰ ਚ ਜਿਹੜਾ ਹੈ ਸੁਧਾਰ ਲਿਆਉਣ ਦੇ ਹੁਕਮ ਵੀ ਦਿੱਤੇ ਨੇ, ਤੇ ਇਹਦੇ ਨਾਲ ਹੀ ਰਾਧਾ ਕ੍ਰਿਸ਼ਨਨ ਤੇ ਪੈਨਲ ਤੇ ਜਿਹੜੀ ਨੰਦਨ ਨੇ ਲੇਖਣੀ ਕਮੇਟੀ ਦੀਆਂ ਸਿਫਾਰਿਸ਼ਾਂ ਉੱਪਰ ਕਾਰਵਾਈ ਬਾਰੇ ਵੀ ਕੇਂਦਰ ਨੂੰ ਪੁੱਛਿਆ ਗਿਆ। ਉਧਰ ਦੂਜੀ ਖਬਰ, ਚਰਨਜੀਤ ਚੰਨੀ ਦੀ ਵਰਕਿੰਗ ਕਮੇਟੀ ਮੀਟਿੰਗ ਚ ਗੈਰ ਹਾਜ਼ਰੀ ਨੇ ਇੱਕ ਵਾਰ ਫੇਰ ਸਿਆਸੀ ਹਲਕਿਆਂ ਚ ਜਿਹੜੀ ਹਲਚਲ ਪੈਦਾ ਕਰ ਦਿੱਤੀ ਹੈ। ਤੇ ਕਾਂਗਰਸੀ ਕੱਲ ਦਿੱਲੀ ਦੇ ਵਿੱਚ ਹੋਈ ਵਰਕਿੰਗ ਕਮੇਟੀ ਚ ਚੰਨੀ ਨਹੀਂ ਗਏ। ਤੇ ਵਰਕਿੰਗ ਕਮੇਟੀ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਵੰਦੇ ਮਾਤਰਮ ਸੰਬੰਧੀ 1937 ਦੇ ਜਿਹੜਾ ਮਤੇ ਦੇ ਉੱਪਰ ਜਿਹੜਾ ਉਹ ਪਾਬੰਦ ਰਹੇਗੀ ਕਾਂਗਰਸ, ਤੇ ਮੌਜੂਦਾ ਸਰਕਾਰ ਵੱਲੋਂ ਜਿਹੜਾ ਪਾਸ ਕੀਤੇ ਗਏ ਐਕਟ ਦੇ ਮੁਤਾਬਕ ਪੂਰਾ ਗੀਤ ਜਿਹੜਾ ਨਹੀਂ ਗਾਇਆ ਜਾਊਗਾ। ਉਧਰ ਕੇਂਦਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਅਜੇ ਬੰਦ ਹੀ ਰਹੇਗਾ। ਵਿਦੇਸ਼ ਵਿਭਾਗ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਇਹ ਗੱਲ ਕਹੀ ਹੈ। ਤੇ ਭਾਰਤ ਚ ਅਮਰੀਕੀ ਸਫੀਰ ਸਰਜੀਓ ਗੋਰ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ, ਤੇ ਉਹ ਕਿਉਂਕਿ ਲਦਾਖ ਤੇ ਜੰਮੂ ਕਸ਼ਮੀਰ ਦੇ ਦੌਰੇ ਤੇ ਜਿੱਥੇ ਉਹ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਵੀ ਮਿਲੇ ਨੇ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਕੋਲੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ DGP ਨੂੰ ਚਿੱਠੀ ਲਿਖੀ ਦੇ ਉੱਤੇ ਜਿਹੜਾ ਹੈਗਾ ਉਹ ਪ੍ਰਤੀਕਰਮ ਉਹਨਾਂ ਨੇ ਜ਼ਾਹਰ ਕੀਤਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਜਿਹੜੀ ਕੱਲ੍ਹ ਦੇ ਦਿਨ ਵੀ ਆਪਾਂ ਗੱਲ ਕੀਤੀ ਸੀ, ਸੋ ਅੱਜ ਫਿਰ ਉਸੇ ਹੀ ਕਹਿ ਲਓ ਕਿ ਤਰਜ਼ ਦੇ ਉੱਤੇ ਅੱਗੇ ਆਪਾਂ ਗੱਲਬਾਤ ਨੂੰ ਤੋਰਦੇ ਹਾਂ। ਸੋ ਹੁਣ ਜਿਹੜੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਰੁੱਖ ਅਖਤਿਆਰ ਕੀਤਾ ਵਾ, ਜਿੱਥੇ ਪਹਿਲਾਂ ਇੱਕ ਇਤਰਾਜ਼ ਸੀ ਕਿ ਮੁੱਢਲੀਆਂ ਜਿਹੜੀਆਂ ਪਟੀਸ਼ਨਾਂ ਵਾ ਉਹਨਾਂ ਦੇ ਉੱਤੇ ਵੀ ਗੱਲਬਾਤ ਨਹੀਂ ਸੀ ਕੀਤੀ ਜਾ ਰਹੀ, ਹੁਣ ਜਿਹੜਾ ਰੁੱਖ ਅਖਤਿਆਰ ਕੀਤਾ ਸੁਪਰੀਮ ਕੋਰਟ ਨੇ ਜਾਂ ਫਿਰ ਕੇਂਦਰ ਦੀ ਵੀ ਜਵਾਬਦੇਹੀ ਇਸ ਟਾਈਮ ਦੇ ਉੱਤੇ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਹੁਣ ਇਸ ਫੈਸਲੇ ਤੋਂ ਬਾਅਦ ਕਿਵੇਂ ਵੇਖਦੇ ਆਪਾਂ?
1: ਮੈਨੂੰ ਇਹ ਲੱਗਦਾ ਵੀ ਸੁਪਰੀਮ ਕੋਰਟ ਜਿਹੜੀ ਆ ਹੁਣ ਜਿਹੜਾ ਪਿੱਛੇ ਇੱਕ ਸਾਡਾ ਜੁਡੀਸ਼ਰੀ ਦੇ ਸਿਸਟਮ ਦੇ ਵਿੱਚ ਜੋ ਇੱਕ ਲੋਕਾਂ ਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਜੁਡੀਸ਼ਰੀ ਨੂੰ ਕੋਈ ਪਰਵਾਹ ਨਹੀਂ ਹੈ, ਮੇਰਾ ਖਿਆਲ ਹੈ ਜਿਹੜੀ ਉਹ ਡੈਮੇਜ ਮੈਨੇਜਮੈਂਟ ਦੇ ਉੱਤੇ ਹੀ ਸੁਪਰੀਮ ਕੋਰਟ ਜਿਹੜੀ ਲੱਗੀ ਹੋਈ ਹੈ। ਕਿਉਂਕਿ ਪਹਿਲਾਂ ਵੀ ਉਹਨਾਂ ਨੇ ਪਰਸੋਂ ਵੀ ਜਿਹੜੀ ਗੱਲਬਾਤ ਉਹਦੇ ਵਿੱਚ ਵੀ ਏਦਾਂ ਦੀ ਕਹੀ ਸੀ, ਕੱਲ ਫੇਰ ਜਿਹੜਾ ਉਹਨਾਂ ਨੇ ਨੀਟ ਦੇ ਉੱਪਰ ਹੀ ਜਿਹੜੀ ਹੈ ਉਹ ਸੁਣਵਾਈ ਚੱਲ ਰਹੀ ਹੈ, ਉਹਦੇ ਤੇ ਸਾਰਾ ਇਹ ਕਹਿ ਕੇ ਜਿਹੜਾ NTA ਹੈ ਜਿਹੜੀ ਹੁਣ ਨਵੀਂ ਇਹਨਾਂ ਨੇ ਏਜੰਸੀ ਬਣਾਈ ਹੈ, ਕਿਉਂਕਿ ਪਹਿਲਾਂ ਤਾਂ ਨੀਟ ਦੀ ਪ੍ਰੀਖਿਆ CBSE ਵਗੈਰਾ ਉਹ ਲੈਂਦੀ ਸੀ, ਉਸ ਤੋਂ ਪਹਿਲਾਂ ਸਟੇਟਾਂ ਦੇ ਪੱਧਰ ਤੇ ਆਪਣੇ ਆਪ ਜਿਹੜੀਆਂ ਯੂਨੀਵਰਸਿਟੀ ਵਗੈਰਾ ਉਹ ਕੰਡਕਟ ਕਰਦੀਆਂ ਸੀ, ਤੇ ਹੁਣ NTA ਦੀ ਜਿਹੜੀ ਹੈ ਕਾਰਗੁਜ਼ਾਰੀ ਦੇ ਉੱਪਰ ਵੀ ਜਿਹੜਾ ਹੈ ਸੁਪਰੀਮ ਕੋਰਟ ਨੇ ਸਵਾਲ ਉਠਾਏ ਨੇ, ਤੇ ਕਿਹਾ ਕਿ ਉਹਦੇ ਵਿੱਚ ਜਿਹੜਾ ਹੈਗਾ ਸੁਧਾਰ ਲਿਆਂਦਾ ਜਾਵੇ, ਉਹ ਕਿਹੜੇ ਕਾਰਨ ਨੇ ਕਿ ਪੇਪਰ ਕਿੱਥੇ ਕਿਸ ਸਟੇਜ ਤੇ ਜਾ ਕੇ ਲੀਕ ਹੋ ਜਾਂਦੇ ਨੇ। ਤੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੀਆਂ ਜਦੋਂ ਇਹ ਨੀਟ ਵਾਲਾ ਮਾਮਲਾ ਸਾਹਮਣੇ ਆਇਆ ਸੀ ਤੇ ਉਦੋਂ ਰਾਧਾ ਕ੍ਰਿਸ਼ਨਨ ਜਿਹੜਾ ਹੈ ਇੱਕ ਕਮੇਟੀ ਬਣਾਈ ਸੀ, ਤੇ ਨਾਲ ਹੀ ਇੱਕ ਹੋਰ ਨੰਦਨ ਨਿਲੇਖਣੀ ਕਮੇਟੀ ਜਿਹੜੀ ਬਣਾਈ ਗਈ ਸੀ, ਤੇ ਉਹਦੀਆਂ ਉਹਨੇ ਸਿਫਾਰਿਸ਼ਾਂ ਕੀਤੀਆਂ ਸੀ ਜਿਹੜੇ ਉਹਦੇ ਬਾਰੇ, ਉਹ ਵੀ ਹੁਣ ਸੁਪਰੀਮ ਕੋਰਟ ਨੇ ਜਿਹੜਾ ਹੈ ਉਹ ਪੁੱਛਿਆ ਕਿ ਉਹਦੇ ਤੇ ਸਰਕਾਰ ਨੇ ਕੀ ਕਾਰਵਾਈ ਜਿਹੜੀ ਆ ਉਹ ਕੀਤੀ ਹੈ। ਤੇ 21 ਦਿਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਟਾਈਮ ਦਿੱਤਾ, 3 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਆਪਣਾ ਹਲਫਨਾਮਾ ਜਿਹੜਾ ਹੈਗਾ ਉਹ ਦਾਇਰ ਕਰਨ ਦੀ ਜਿਹੜੀ ਆ ਉਹ ਹਦਾਇਤ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ। ਹੁਣ ਗੱਲ ਮਸਲਾ ਇਹ ਹੈ ਕਿ ਚਲੋ ਸੁਪਰੀਮ ਕੋਰਟ ਨੇ ਹੁਣ ਇਹ ਸਾਰੀ ਗੱਲ ਨੂੰ ਆਪਣੇ ਹੱਥ ਚ ਲੈ ਲਿਆ ਜਾਂ ਇਸ ਤਰੀਕੇ ਦੇ ਨਾਲ ਕੇਂਦਰ ਨੂੰ ਇਹ ਗੱਲ ਸੁੱਟਤੀ। ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਇਹ ਇਹ ਮਾਮਲਾ ਜ਼ਿਆਦਾਤਰ ਇਹ ਹੁੰਦਾ ਹੈ ਕਿ ਇੱਦਾਂ ਦੇ ਮਾਮਲੇ ਨੂੰ ਹੌਲੀ ਹੌਲੀ ਇਹ ਲਟਕ ਜੇ ਤੇ ਹੌਲੀ ਹੌਲੀ ਇਹ ਠੰਡਾ ਪੈ ਜੇ, ਇਹ ਆਮ ਤੌਰ ਤੇ ਖਾਸਾ ਹੁੰਦਾ ਸਰਕਾਰਾਂ ਦਾ ਵੀ, ਕਿਉਂਕਿ ਇਹਦੇ ਤੇ ਇੱਕ ਤਿੱਖਾ ਪ੍ਰਤੀਕਰਮ ਹੋਇਆ ਦੇਸ਼ ਚੋਂ, ਖਾਸ ਕਰਕੇ ਜਿਹੜਾ ਜੈਨਜੀ ਜਾਂ ਆਪਾਂ ਨੌਜਵਾਨ ਵਰਗ ਜਿਹੜਾ ਕਹਿੰਦੇ ਆ, ਤੇ ਉਹਨੇ ਇਸ ਗੱਲ ਤੇ ਤਿੱਖਾ ਪ੍ਰਤੀਕਰਮ ਦਿੱਤਾ, ਦਿੱਲੀ ਚ ਵੀ ਹੋਇਆ ਹੋਰਨਾਂ ਥਾਵਾਂ ਤੇ ਵੀ ਜਿਹੜਾ ਹੋਇਆ, ਤੇ ਹੌਲੀ ਹੌਲੀ ਮੈਨੂੰ ਲੱਗਦਾ ਹੈ ਕਿ ਸਾਰਾ ਇਸ ਮਾਮਲੇ ਨੂੰ ਜਿਹੜਾ ਹੈਗਾ ਇਹ ਠੰਡਾ ਕਰਨ ਦੀ ਜਿਹੜੀ ਹੈ ਇਹ ਗੱਲ ਕੀਤੀ ਜਾ ਰਹੀ ਹੈ ਕਿ ਉਸ ਤਰ੍ਹਾਂ ਦਾ ਇਹਦੇ ਤੇ ਕੋਈ ਰਿਐਕਸ਼ਨ ਜਾਂ ਪਬਲਿਕ ਵੱਲੋਂ ਜਾਂ ਯੂਥ ਵੱਲੋਂ ਵਿਦਿਆਰਥੀਆਂ ਵੱਲੋਂ ਉਹ ਨਾ ਆਵੇ। ਤੇ ਹੁਣ ਸੁਪਰੀਮ ਕੋਰਟ ਫਿਰ ਇੱਕ ਤਰੀਕੇ ਦੇ ਨਾਲ ਇਹ ਲੱਗੀ ਹੋਈ ਹੈ ਕਰਨ ਕਿ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਜਿਵੇਂ ਜਿਹੜਾ ਹੈਗਾ ਪ੍ਰੈਸ਼ਰ ਵਾਲ ਹੁੰਦਾ ਜਿੱਦਾਂ, ਤੇ ਪ੍ਰੈਸ਼ਰ ਨੂੰ ਰਿਲੀਜ਼ ਕਰਨ ਵਾਸਤੇ ਜਿਹੜਾ ਪ੍ਰੈਸ਼ਰ ਵਾਲ ਹੌਲੀ ਹੌਲੀ ਖੋਲਣਾ ਤਾਂ ਕਿ ਇੱਕੋ ਦਮ ਪਟਾਖਾ ਨਾ ਪਵੇ, ਫਟੇ ਨਾ ਕੋਈ ਚੀਜ਼। ਤੇ ਹੁਣ ਉਸ ਤਰ੍ਹਾਂ ਦਾ ਜਿਹੜਾ ਮੈਨੂੰ ਲੱਗਦਾ ਸੁਪਰੀਮ ਕੋਰਟ ਇਹ ਕੰਮ ਕਰ ਰਹੀ ਹੈ ਇੱਕ ਪ੍ਰੈਸ਼ਰ ਵਾਲ ਵਾਂਗੂ, ਕਿਉਂਕਿ ਜੇ ਇਮੀਡੀਏਟ ਸੁਪਰੀਮ ਕੋਰਟ ਕੋਈ ਐਕਸ਼ਨ ਲੈਂਦੀ ਸੀ ਉਦੋਂ ਤਾਂ ਹੋ ਸਕਦਾ ਸੀ ਇਹ ਕਿ ਇਹ ਮੂਵਮੈਂਟ ਹੋਰ ਤਿੱਖੀ ਹੋ ਜਾਂਦੀ, ਤੇ ਜਾਂ ਇਹ ਹੁੰਦਾ ਕਿ ਸਰਕਾਰ ਨੂੰ ਉਸ ਵੇਲੇ ਸਖ਼ਤ ਚ ਪੈ ਸਕਦੀ ਸੀ ਕਿ ਇਹਦਾ ਜਵਾਬ ਕੀ ਦੇਵੇ, ਇਮੀਡੀਏਟ ਕੀ ਜਵਾਬ ਦੇਵੇ। ਤੇ ਕਿਉਂਕਿ ਜਿਹੜਾ ਸੀਗਾ ਅੰਦੋਲਨ ਤੇਜ਼ ਸੀਗਾ ਉਸ ਵੇਲੇ, ਕਾਫੀ ਤੇਜ਼ ਸੀਗਾ, ਤੇ ਹੁਣ ਉਹਨਾਂ ਨੂੰ ਟਾਈਮ ਵੀ ਦੇਤਾ, ਉਹ ਹੌਲੀ ਹੌਲੀ ਇਹ ਕੰਮ ਚੱਲਦਾ ਰਹੂ। ਤੇ ਕਿਉਂਕਿ ਇਹ ਇੱਕ ਸਿਸਟਮ ਹੈ, ਇਹ ਇੱਥੇ ਜੋ ਜੋ ਵੀ ਜਿਹੜੇ ਨਿਜ਼ਾਮ ਹੈ ਉਹਨਾਂ ਦਾ, ਉਹ ਹੋਰ ਟਾਈਮ ਮੰਗ ਸਕਦੇ ਕਿ ਸਾਡੇ ਕੋਲ ਸਮਾਂ ਘੱਟ ਹੈ ਜੀ, 21 ਦਿਨਾਂ ਚ ਅਜੇ ਤਿਆਰ ਨਹੀਂ ਹੋਇਆ, ਸਾਨੂੰ ਹੋਰ 2 ਹਫ਼ਤੇ ਦੇ ਦਿਓ, 6 ਹਫ਼ਤੇ ਦੇ ਦਿਓ। ਇਹ ਇੱਦਾਂ ਦਾ ਜਿਹੜਾ ਹੈ ਉਹ ਇੱਕ ਸਿਲਸਿਲਾ ਮੇਰਾ ਖਿਆਲ ਹੈ ਹੁਣ ਇਸ ਪਾਸੇ ਨੂੰ ਇਹ ਤੋਰਿਆ ਗਿਆ ਹੈਗਾ, ਤੇ ਜਿਹਦੇ ਚ ਕਿਉਂਕਿ ਸਰਕਾਰ ਤੇ ਤਾਂ ਹੁਣ ਵਿਸ਼ਵਾਸ ਨਹੀਂ ਕਰਦਾ ਕੋਈ, ਸਰਕਾਰ ਦਾ ਕੋਈ ਮੰਤਰੀ ਬਿਆਨ ਦੇਵੇ ਜਾਂ ਕੋਈ ਕੋਈ ਵੀ ਕਹੇ ਤੇ ਇਹ ਨਹੀਂ ਕਹਿੰਦੇ, ਕਿਉਂਕਿ ਉਹ ਕਹਿੰਦੇ ਕਿ ਹਰ ਵਾਰੇ ਕਹਿ ਦਿੰਦੇ। ਤੇ ਕਿਸਾਨ ਅੰਦੋਲਨ ਵੇਲੇ 3 ਕਾਨੂੰਨ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ MSP ਤੇ ਬਕਾਇਦਾ ਕਾਨੂੰਨ ਬਣਾਵਾਂਗੇ, ਹੋਰ ਗੱਲਾਂ ਕਈ ਸੀ, ਉਹ ਵਿੱਚ ਹੀ ਰਹਿ ਰੂਗੇ ਕਿੱਥੇ, ਹੁਣ ਦੁਬਾਰਾ ਨਾ ਕਿਸਾਨ ਉਵੇਂ ਇਕੱਠੇ ਹੋਣ ਨਾ ਓਦਾਂ ਦੀ ਮੋਮੈਂਟਮ ਬਣੇ। ਤੇ ਇਹੀ ਹੁਣ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਹੈ। ਚਲੋ ਥੋੜਾ ਮੋਟਾ ਉਹਦੇ ਚ ਸ਼ਾਇਦ ਉਹ ਸੁਧਾਰ ਕਰ ਵੀ ਲੈਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਕੋਈ ਏਦਾਂ ਦੀ ਸਮੱਸਿਆ ਜਿਹੜੀ ਆ ਉਹ ਸਾਹਮਣੇ ਨਾ ਆਵੇ। ਤੇ ਮੈਨੂੰ ਇਹ ਲੱਗਦਾ ਕਿ ਇੱਕ ਤਰੀਕੇ ਦੇ ਨਾਲ ਜਿਹੜੀ ਆ ਸੁਪਰੀਮ ਕੋਰਟ ਤੇ ਉਹ ਕੇਂਦਰ ਨੂੰ ਜਾਂ ਇਹ ਕਹਿ ਲਓ ਕਿ ਸਰਕਾਰ ਨੂੰ ਉਹ ਪ੍ਰੋਟੈਕਟ ਕਰਨ ਦਾ ਕੰਮ ਹੀ ਜਿਹੜਾ ਹੈਗਾ ਉਹ ਕਰ ਰਹੀ ਹੈ।
0: ਜੀ ਬਿਲਕੁਲ, ਉਸ ਤਰੀਕੇ ਦੇ ਨਾਲ ਵੇਖਿਆ ਜਾਵੇ ਤਾਂ ਗੁੱਸਾ ਥੋੜ੍ਹਾ ਜਿਹਾ ਵਧੇਰੇ ਹੀ ਸ਼ਾਇਦ ਇਹ ਵੀ ਹੋ ਸਕਦਾ ਕਿ ਕਰੀ ਆਈਡੀਆ ਜਿਹਾ ਲੱਗ ਗਿਆ ਕਿ ਇਹ ਸਿਲਸਿਲਾ ਇੱਦਾਂ ਸ਼ਾਇਦ ਠੰਡਾ ਪੈਣ ਵਾਲਾ ਨਹੀਂ, ਇੱਦਾਂ ਹੋਰ ਵਿਗੜਨ ਵਾਲਾ। ਇੱਧਰ ਇੱਦਾਂ ਦਾ ਹੀ ਸਿਲਸਿਲਾ ਇੱਧਰ ਚਰਨਜੀਤ ਚੰਨੀ ਦਾ ਲੱਗ ਰਿਹਾ, ਹਾਲਾਂਕਿ ਇਹਨਾਂ ਦੇ ਵੱਲੋਂ ਕਹਿੰਦੇ ਜੇ ਕਹਿ ਰਹੇ ਨੇ ਕਿ ਹਵਾਲੇ ਕੁਛ ਹੋਰ ਦਿੱਤੇ ਜਾ ਰਹੇ ਨੇ ਜਾਂ ਕਨਸੋਵਾਂ ਹੋਰ ਵੀ ਨੇ ਇਹਨਾਂ ਦੇ ਗੈਰ ਹਾਜ਼ਰ ਰਹਿਣ ਦੀਆਂ, ਪਰ ਇਹ ਬਿਲਕੁਲ ਵੱਖਰੇ ਵੱਖਰੇ ਜੇ ਆਪਣਾ ਵੱਖਰਾ ਧੜਾ ਜਿਹੜਾ ਉਹ ਲੈ ਕੇ ਬੈਠੇ ਨੇ, ਆਪਣੀ ਜਿੱਦ ਦੇ ਉੱਤੇ ਬਿਲਕੁਲ ਅੜੇ ਨੇ। ਕੀ ਹੋਣ ਦੇ ਆਸਾਰ ਨੇ? ਕਾਫੀ ਲੰਮਾ ਸਿਲਸਿਲਾ ਚੱਲ ਗਿਆ ਇਹਦੇ ਵਿੱਚ, ਨਾ ਤਾਂ ਹਾਲੇ ਤੱਕ ਕੋਈ ਜਿਹੜੀ ਵਰਕਿੰਗ ਕਮੇਟੀ ਹੈ ਜਾਂ ਫਿਰ ਕਾਂਗਰਸ ਦੀ ਜਿਹੜੀ ਵੱਡੀ ਕਹਿ ਲਓ ਵੀ ਨਾਮ ਚਿਹਰੇ ਨੇ, ਨਾ ਉਹਨਾਂ ਨੇ ਮਨਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫਿਰ ਇਹ ਮੰਨੇ ਹੀ ਨਹੀਂ ਗੇ, ਜਾਂ ਫਿਰ ਕੀ ਅੱਗੇ ਚਾਂਸ ਲੱਗਦੇ ਕੀ ਨੇ? ਜ਼ਿਆਦਾ ਲੰਮਾ ਨਹੀਂ ਚੱਲ ਗਿਆ ਕੰਮ?
1: ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਰਣਜੋਤ ਜੀ ਸਹੀ ਹੈ, ਕਿਉਂਕਿ ਅਸੀਂ ਵੀ ਕਈ ਵਾਰ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਆਪਾਂ ਡਿਸਕਸ ਕਰ ਚੁੱਕੇ ਹਾਂ ਇਹ ਚੰਨੀ ਵਾਲੇ ਇਸ਼ੂ ਨੂੰ, ਪਰ ਇਹ ਇਸ਼ੂ ਹੀ ਇੱਦਾਂ ਦਾ, ਕਿਉਂਕਿ ਇੱਕ ਪਾਸੇ ਕਾਂਗਰਸ ਜਿਸ ਤਰੀਕੇ ਨਾਲ ਸੂਬੇ 'ਚ ਪੰਜਾਬ 'ਚ ਇਹ ਕਲੇਮ ਕਰਦੀ ਹੈ ਕਿ ਅਸੀਂ ਅਗਲੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਵਾਂਗੇ, ਤੇ ਪਰ ਜਿੱਦਾਂ ਦਾ ਇਹ ਰੱਥ ਹੈ ਤੇ ਉੱਥੋਂ ਇਹ ਲੱਗਦਾ ਨਹੀਂ ਗਾ ਕਿ ਕੋਈ ਇੱਦਾਂ ਦੀ ਕਾਰਗੁਜ਼ਾਰੀ ਕਰ ਵਿਖਾਉਣਗੇ। ਤੇ ਚੰਨੀ ਦਾ ਜਿਹੜਾ ਸੀਗਾ ਉਹ ਇਹ ਦੂਜੀ ਵਾਰੀ ਇਹ ਚਾਂਸ ਹੋਇਆ ਜੋ ਚਰਨਜੀਤ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੀ ਜਾਂ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਸੀ ਜਿਹੜਾ ਸ਼ਾਮਿਲ ਨਹੀਂ ਹੋਏ। ਇਸ ਤੋਂ ਪਹਿਲਾਂ ਜਦੋਂ ਸਾਰੇ MPs ਨੂੰ ਲੈ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਕਰਨਾ ਸੀ ਉਦੋਂ ਵੀ ਨਹੀਂ ਗਏ, ਉਦੋਂ ਉਹਨਾਂ ਕੋਲੇ ਬੜਾ ਇੱਕ ਜਿਹੜਾ ਸਿੱਲੀ ਜਿਹਾ ਬਹਾਨਾ ਸੀ ਕਿ ਫਰੀਦਕੋਟ ਦੇ ਵਿੱਚ ਪੇਪਰ ਲੀਕ ਦੇ ਮਾਮਲੇ 'ਚ ਉਹ ਧਰਨੇ 'ਚ ਜਾ ਰਹੇ ਨੇ ਇਸ ਕਰਕੇ ਉੱਥੇ ਨਹੀਂ ਜਾ ਸਕਦੇ, ਹਾਲਾਂਕਿ ਉਹ ਕੋਈ ਬਹੁਤੀ ਵੱਡੀ ਗੱਲ ਉਹ ਹੈ ਨਹੀਂ ਸੀ ਜਿਹੜੀ ਫਰੀਦਕੋਟ ਵਾਲੀ ਜਿਹੜੀ ਗੱਲ ਸੀ ਜਾਂ ਉੱਥੇ ਧਰਨੇ 'ਚ ਜਾਣਾ। ਤੇ ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੈ, ਉਸ ਕਰਕੇ ਉਹਨਾਂ ਨੇ ਪੇਪਰ ਵੀਰਵਾਰ ਨੂੰ ਦੇਣਾ ਸੀ, ਇਸ ਕਰਕੇ ਬੁੱਧਵਾਰ ਨਹੀਂ ਸੀ ਜਾ ਸਕਦੇ ਕਿਉਂਕਿ ਫਿਰ ਉਹਨਾਂ ਤੋਂ ਤਿਆਰੀ ਨਹੀਂ ਸੀ ਹੋਣੀ ਪੇਪਰ ਦੀ। ਤੇ ਸੋ ਇਹ ਤਾਂ ਬਿਲਕੁਲ ਸਾਫ਼ ਸਪਸ਼ਟ ਨਜ਼ਰ ਆਉਂਦੀ ਹੈ ਗੱਲ ਕਿ ਇਹ ਤਾਂ ਐਵੇਂ ਇੱਕ ਬਹਾਨੇਬਾਜ਼ੀ ਹੈ ਉੱਥੇ ਨਾ ਜਾਣ ਦੀ ਜਾਂ ਉਹਦੇ 'ਚ ਸ਼ਾਮਿਲ ਹੋਣ ਦੀ। ਗੱਲ ਇਹ ਹੈ ਕਿ ਅੰਦਰੋਂ ਅੰਦਰ ਜਿਹੜੀ ਉਹ ਰਿਜੈਂਟਮੈਂਟ ਹੈਗੀ ਹੈ ਤੇ ਗੁੱਸਾ ਹੈਗਾ, ਉਹ ਇੱਕ ਤਰੀਕੇ ਦਾ ਉਹ ਕੋਸ਼ਿਸ਼ ਜ਼ਾਹਰ ਕਰਨ ਦੇ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਆ। ਤੇ ਪਰ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਜਿਹੜੀ ਨੈਸ਼ਨਲ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਜਿਹਦੇ 'ਚ ਪ੍ਰਧਾਨ ਮਲਕਾਜਨ ਖੜਗੇ ਵੀ ਨੇ ਜਾਂ ਰਾਹੁਲ ਗਾਂਧੀ ਨੇ, ਪ੍ਰਿਯੰਕਾ ਗਾਂਧੀ, ਹੋਰ ਸੀਨੀਅਰ ਆਗੂ ਨੇ, KC ਵੇਣੂ ਗੋਪਾਲ ਨੇ, ਉਹ ਕਿਸ ਤਰੀਕੇ ਨਾਲ ਲੈਂਦੇ ਆ ਇਸ ਕਾਰਗੁਜ਼ਾਰੀ ਨੂੰ, ਇਹ ਜ਼ਿਆਦਾ ਜਿਹੜੀ ਦੇਖਣ ਦੀ ਜ਼ਰੂਰਤ ਹੈ। ਤੇ ਕਾਂਗਰਸ ਦਾ ਹੁਣ ਤੱਕ ਜਿਹੜਾ ਪਿਛਲਾ ਰਿਕਾਰਡ ਜੇ ਤੁਸੀਂ ਸਾਰਾ ਦੇਖ ਲਓ ਤੇ ਉੱਥੋਂ ਇਹ ਹੈ ਵੀ ਕਦੇ ਵੀ ਏਦਾਂ ਦੇ ਕਿਸੇ ਪ੍ਰੈਸ਼ਰ ਦੇ ਥੱਲੇ ਉਹ ਜਿਹੜੇ ਹੈ ਉਹ ਆਈ ਨਹੀਂ। ਉਹ ਹਮੇਸ਼ਾ ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਸੂਤ ਬੈਠਦਾ ਉਹ ਉੱਥੇ ਉਵੇਂ ਉਹ ਫੈਸਲੇ ਕਰਾਉਂਦੇ ਰਹੇ ਨੇ। ਤੇ ਹੁਣ ਕੀ ਜਿਹੜਾ ਹੈਗਾ ਇਹ ਇੱਥੇ ਚਰਨਜੀਤ ਚੰਨੀ ਜਿਹੜੇ ਹੈਗੇ ਆ ਉਹ ਇਸ ਸਾਰੇ ਦੇ ਵਿੱਚ ਇੱਕ ਪੋਲੀਟੀਕਲ ਲੀਡਰ ਵਜੋਂ ਜਿਹੜਾ ਸਰਵਾਈਵ ਕਰ ਸਕਦੇ ਆ, ਤੇ ਜਾਂ ਫਿਰ ਉਹ ਇੱਕ ਕਾਂਗਰਸੀ ਲੀਡਰ ਵਜੋਂ ਜੇ ਕਹਿਣਗੇ ਤੇ ਜਾਂ ਰਹਿਣਗੇ ਉੱਪਰੋਂ ਜੇ ਸਰਪ੍ਰਸਤੀ ਹੋਏਗੀ ਤਾਂ ਇਹ ਸਾਰਾ ਕੁਛ ਹੋ ਸਕਦਾ। ਕਿਉਂਕਿ ਅਸੀਂ ਕਿੰਨੇ ਹੀ ਜਿਹੜੀਆਂ ਇੱਥੇ ਉਦਾਹਰਨਾਂ ਲੈ ਸਕਦੇ ਹਾਂ ਪੰਜਾਬ ਚ ਹੋਰਨਾਂ ਥਾਵਾਂ ਤੇ ਜਿੱਥੇ ਏਦਾਂ ਦੀ ਕੋਈ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਫਿਰ ਉਹ ਆਗੂ ਕਿਤੇ ਬਹੁਤਾ ਰਹੇ ਨੀ, ਜਾਂ ਤਾਂ ਉਹਨਾਂ ਨੇ ਵੱਖਰੀਆਂ ਪਾਰਟੀਆਂ ਬਣਾ ਲਈਆਂ ਨੇ ਤੇ ਹੋਰ ਉਸ ਤਰੀਕੇ ਨਾਲ ਚੱਲਦੇ ਨੇ। ਉਹ ਤਾਂ ਹੀ ਚੱਲਦਾ ਜੇ ਤੁਹਾਡੇ ਨਾਲ ਕੇਡਰ ਹੈ, ਤੁਹਾਡੀ ਲੀਡਰਸ਼ਿਪ ਦਾ ਕੁਛ ਹਿੱਸਾ ਤੁਹਾਡੇ ਨਾਲ। ਠੀਕ ਹੈ, ਪੰਜਾਬ ਦੇ ਵਿੱਚ ਜਿਹੜੇ ਇਹ ਸੁਖਜਿੰਦਰ ਸਿੰਘ ਰੰਧਾਵਾ ਪ੍ਰਗਟ ਸਿੰਘ ਵਗੈਰਾ ਹੋਰ ਉਹਨਾਂ ਦੀ ਸਪੋਰਟ ਜਿਹੜੇ ਕਰਦੇ ਆ, ਪਰ ਹੁਣ ਜਦੋਂ ਇਹੋ ਜਿਹੇ ਮਾਮਲੇ ਆਉਣਗੇ ਤਾਂ ਫਿਰ ਉਹ ਹੌਲੀ ਹੌਲੀ ਹੌਲੀ ਝੜਨੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਆਪਣੀ ਵੀ ਜਿਹੜੀ ਇੱਕ ਪੜਤ ਦਾ ਖਿਆਲ ਰੱਖਣਾ ਪੈਂਦਾ ਕਿ ਹਾਂ ਇਹ ਤਾਂ ਧੜੇਬੰਦੀ ਕਰਦੇ ਆ। ਤੇ ਇੱਥੇ ਕਿੰਨੇ ਏਦਾਂ ਦੇ ਜਿਹੜੇ ਲੀਡਰ ਨੇ ਆਪਣੇ ਵਾਸ਼ ਆਊਟ ਹੋਏ ਆ, ਜਗਮੀਤ ਬਰਾੜ ਕਿਸੇ ਵੇਲੇ ਵੱਡਾ ਇੱਕ ਜਿਹਨੂੰ ਫਾਇਰ ਬ੍ਰਾਂਡ ਆਗੂ ਯੂਥ ਆਗੂ ਮੰਨਿਆ ਜਾਂਦਾ ਸੀ ਜਦੋਂ ਉਹ ਲੋਕ ਸਭਾ ਦੇ ਵਿੱਚ ਚੁਣ ਕੇ ਗਏ ਆ, ਉਹਨਾਂ ਦੀਆਂ ਜਿਹੜੀਆਂ ਧੂੰਆਂ ਧਾਰ ਉੱਥੇ ਟਿੱਪਣੀਆਂ ਹੋਰ ਉਹਨਾਂ ਦੀ ਚਰਚਾ ਹੁੰਦੀ ਸੀ, ਜਾਂ ਇੱਥੇ ਵੀ ਉਸ ਵੇਲੇ ਯੂਥ ਨੇ ਵੱਡੇ ਪੱਧਰ ਤੇ ਹੱਥਾਂ ਤੇ ਚੁੱਕਿਆ, ਪਰ ਜਿਉਂ ਜਿਉਂ ਉਹ ਜਿਹੜੀ ਹੈ ਕੇਂਦਰੀ ਲੀਡਰਸ਼ਿਪ ਤੋਂ ਜਿਹੜਾ ਸੀ ਉਹ ਪਰੇ ਹੁੰਦੇ ਗਏ, ਜਾਂ ਇੱਕ ਤਰੀਕੇ ਦੀ ਉਹਨਾਂ ਦੇ ਨਾਲ ਉਹ ਇੱਕ ਤਰੀਕਾ ਕਹਿ ਸਕਦੇ ਹਾਂ ਕਿ ਗੁੱਸੇ ਹੋਏ, ਜਾਂ ਉਹਨਾਂ ਨੂੰ ਮੁੜ ਕੇ ਕੋਈ ਮੌਕਾ ਨਹੀਂ ਦਿੱਤਾ, ਤੇ ਫਿਰ ਹੌਲੀ ਹੌਲੀ ਜਿਹੜਾ ਸੀ ਉਹਨਾਂ ਦਾ ਉਹ ਖਤਮ ਹੋ ਗਿਆ। ਅਕਾਲੀ ਦਲ ਵੀ ਜੁਆਇਨ ਕਰਕੇ ਦੇਖ ਲਿਆ, ਦੁਬਾਰਾ ਫਿਰ ਕਾਂਗਰਸ ਜਾ ਕੇ ਦੇਖ ਲਿਆ, ਤੇ ਉਹ ਏਦਾਂ ਕਿੰਨੇ ਹੋਰ ਆਪਾਂ ਜਿਹੜਾ ਹੈਗਾ ਏਦਾਂ ਦੇ ਲੀਡਰਾਂ ਦਾ ਜਿਹੜਾ ਉਹ ਨਾਂ ਲੈ ਸਕਦੇ ਹਾਂ। ਤੇ ਕਿਉਂਕਿ ਹੁਣ ਇੱਕ ਇਹ ਵੀ ਖਾਸ ਕਰਕੇ ਮੀਡੀਆ ਦੇ ਇੱਕ ਖਾਸ ਸੈਕਸ਼ਨ ਵੱਲੋਂ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਇਹ ਵੀ ਇੱਕ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਨੀ ਦੀ ਗੱਲ ਹੈਗੀ ਹੈ ਜੀ, ਹੋਰ ਨੀ ਕਿਸੇ ਦੀ, ਚੰਨੀ ਦੀ ਅਜੇ ਗੱਲ ਕਰਦੇ ਆ ਲੋਕ। ਠੀਕ ਹੈ, ਕੁਛ ਹਿੱਸੇ ਹੈਗੇ ਆਪਾਂ ਪਹਿਲਾਂ ਇਹਦੇ ਤੇ ਡਿਸਕਸ ਕੀਤਾ ਕਿ ਕੁਛ ਕਈਆਂ ਥਾਵਾਂ ਤੇ ਜਿਹੜਾ ਹੈਗਾ ਲੋਕਾਂ ਨੂੰ ਏਦਾਂ ਦਾ ਇਹ ਹੈ ਕਿ ਹਾਂ ਉਹ ਠੀਕ ਲੱਗਦਾ ਲੀਡਰ, ਤੇ ਪਰ ਇਹ ਹੈ ਕਿ ਜੇ ਕੋਈ ਲੀਡਰ ਚਾਹੁੰਦਾ ਕਿ ਉਹ ਸਾਰਾ ਕੁਛ ਬਾਕੀਆਂ ਤੋਂ ਬਾਕੀ ਹੋ ਕੇ ਉਹ ਇਕੱਲਾ ਕਰ ਸਕਦਾ, ਇਹ ਮੇਰਾ ਖਿਆਲ ਇੰਨਾ ਜਿਹੜਾ ਹੈਗਾ ਉਹ ਸੌਖਾ ਨਹੀਂ ਹੈ, ਫਿਰ ਸਾਰਾ ਕੰਮ ਜਿਹੜਾ ਹੌਲੀ ਹੌਲੀ ਖਤਮ ਹੋ ਜਾਂਦਾ। ਹੁਣ 2022 ਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਉਦੋਂ ਪਹਿਲਾਂ ਚਰਨਜੀਤ ਚੰਨੀ ਮੁੱਖ ਮੰਤਰੀ ਰਹੇ ਸੀਗੇ, ਤੇ ਉਦੋਂ ਉਹ ਦੋ ਥਾਵਾਂ ਤੋਂ ਉਹਨਾਂ ਨੇ ਚੋਣ ਲੜੀ, ਦੋਵੇਂ ਥਾਵਾਂ ਤੋਂ ਹਾਰ ਗਏ, ਤੇ ਪਰ ਜਿਹੜੀ ਜਦੋਂ 2024 ਦੀ ਲੋਕ ਸਭਾ ਦੀ ਚੋਣ ਹੋਈ ਉਹਨਾਂ ਨੂੰ ਜਲੰਧਰ ਹਲਕੇ ਤੋਂ ਜਿਹੜੀ ਹੈ ਉਹ ਟਿਕਟ ਦਿੱਤੀ ਗਈ, ਉੱਥੋਂ ਉਹ ਜਿੱਤ ਗਏ, ਚੰਗੀਆਂ ਵੋਟਾਂ ਲੈ ਕੇ ਜਿੱਤ ਗਏ। ਤੇ ਸੋ ਜਿਹੜਾ ਇਹ ਰਾਜਨੀਤੀ ਦਾ ਜਿਹੜਾ ਉਤਰਾਅ ਚੜਾਅ ਹੈ, ਜਾਂ ਜਿਹੜੀ ਸਾਡੀ ਇੱਕ ਇਹ ਇੱਕ ਤਰੀਕੇ ਦਾ ਜਿਹੜੀ ਹੈ ਪਾਰਲੀਮੈਂਟਰੀ ਜਿਹੜੀ ਡੈਮੋਕ੍ਰੇਸੀ ਹੈ, ਜਿਹਦੇ ਚ ਤੁਸੀਂ ਵੋਟਾਂ ਲੈ ਕੇ ਇਸ ਡੈਮੋਕ੍ਰੇਸੀ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਜਾਂ ਤੁਸੀਂ ਪਾਵਰ ਚ ਆ ਸਕਦੇ ਹੋ, ਜਾਂ ਵਿਰੋਧੀ ਧਿਰ ਚ ਬੈਠ ਸਕਦੇ ਹੋ, ਤੇ ਹੁਣ ਉੱਥੇ ਜਾ ਕੇ ਲੋਕਾਂ ਚ ਤੁਹਾਡੀ ਗੱਲ ਕਿਵੇਂ ਚੱਲਦੀ ਹੈ, ਕਿੰਨਾ ਚਿਰ ਚੱਲਦੀ ਹੈ, ਇਹਦੇ ਤੇ ਜਿਹੜਾ ਹੈਗਾ ਕਾਫੀ ਇਹ ਨਿਰਭਰ ਕਰਦਾ ਹੁੰਦਾ। ਤੇ ਬਹੁਤ ਵੱਡੇ ਵੱਡੇ ਲੀਡਰ ਉਸ ਤੋਂ ਬਾਅਦ ਬਿਲਕੁਲ ਗਰਾਊਂਡ ਤੇ ਆਉਂਦੇ ਦੇਖੇ ਨੇ, ਤੇ ਕਿਸੇ ਵੇਲੇ ਉਹਨਾਂ ਦੀ ਬੜੀ ਚੜ੍ਹਤ ਹੁੰਦੀ ਸੀ, ਪਰ ਹੁਣ ਜੇ ਉਹ ਇਹੀ ਇੱਕ ਪ੍ਰੈਸ਼ਰ ਟੈਕਟ ਇੱਦਾਂ ਦੇ ਬਣਾ ਕੇ ਰੱਖਣਗੇ, ਤੇ ਫਿਰ ਹੋ ਸਕਦਾ ਕਿ ਜੇ ਉਹਨਾਂ ਦੇ ਕੋਈ ਖਿਲਾਫ਼ ਕੋਈ ਵੱਡਾ ਫੈਸਲਾ ਜਿਹੜੀ ਹੈਗੀ ਹੈ ਕਾਂਗਰਸ ਲੈਂਦੀ ਹੈ ਤੇ ਫਿਰ ਮੁਸ਼ਕਲ ਹੋ ਜਾਏਗਾ। ਤੇ ਜੇ ਉਹਨਾਂ ਦੇ ਦਿਮਾਗ ਚ, ਕਿਉਂਕਿ ਇਹ ਵੀ ਵਿੱਚ ਕਿਤੇ ਚਰਚਾ ਚੱਲ ਪੈਂਦੀ ਹੈ ਕਿ ਸ਼ਾਇਦ ਉਹ ਬੀਜੇਪੀ ਚਲੇ ਜਾਣ, ਤੇ ਇਹ ਕੋਈ ਔਖਾ ਕੰਮ ਵੀ ਨਹੀਂ, ਨਾ ਬੀਜੇਪੀ ਨੂੰ ਕੋਈ ਔਖਾ ਲੱਗਦਾ, ਕਿਉਂਕਿ ਹੁਣ ਉਵੇਂ ਹੀ ਤਾਂ ਕੋਈ ਡਿਸਿਪਲਿਨ ਨਾ ਪਾਰਟੀਆਂ ਚ ਰਹਿ, ਤੇ ਨਾ ਹੀ ਪਾਰਟੀਆਂ ਇਹਨੂੰ ਕੋਈ ਕੋਈ ਸ਼ਰਮ ਮਹਿਸੂਸ ਕਰਦੀਆਂ ਨੇ, ਤੇ ਨਾ ਹੀ ਲੀਡਰ ਸ਼ਰਮ ਮਹਿਸੂਸ ਕਰਦੇ ਨੇ ਕਿ ਉਹ ਕਿਹੜੀ ਪਾਰਟੀ ਚਲਾ ਗਿਆ ਹੁਣ, ਜਿਹਦੇ ਇੱਕ ਦਿਨ ਪਹਿਲਾਂ ਉਹਦੇ ਖਿਲਾਫ਼ ਰੱਜ ਕੇ ਜਿਹੜਾ ਹੈ ਉਹ ਬੋਲਿਆ ਹੁੰਦਾ, ਤੇ ਦੂਜੇ ਦਿਨ ਪਤਾ ਲੱਗਦਾ ਕਿ ਉਹਦਾ ਜਾ ਕੇ ਉੱਥੇ ਉਹਨੇ ਪਰਨਾ ਜਾਂ ਸਰੋਪਾ ਆਪਣੇ ਗੱਲ ਚ ਪਵਾ ਲਿਆ। ਸੋ ਏਦਾਂ ਦੀ ਗੱਲ ਇਹ ਵੀ ਜਿਹੜੀ ਨਾਲ ਚੱਲਦੀ ਹੈ, ਪਰ ਫਿਰ ਵੀ ਜਿਹੜੀ ਇੱਕ ਜਿਹੜੀ ਖਾਸ ਤੌਰ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹੜੀ ਇੱਕ ਗੱਲ ਜਿਹੜੀ ਪ੍ਰਵੇਲ ਕਰਦੀ ਹੈ ਨਾ ਜੀ, ਜਦੋਂ ਆਪਾਂ 1947 ਤੋਂ ਪਹਿਲਾਂ ਤੋਂ ਵੀ ਦੇਖਦੇ ਹਾਂ, ਤੇ ਜੇ ਤਾਂ ਬੰਦੇ ਦੀ ਇੱਕ ਆਪਣੀ ਪਰਸਨੈਲਿਟੀ ਹੈ ਉਹ ਕਿਸੇ ਹੋਰ ਗੱਲ ਕਰਕੇ ਹੁੰਦੀ ਹੈ, ਤੇ ਪਰ ਬਹੁਤੀ ਗੱਲ ਜਿਹੜੀ ਆ ਉਹ ਪੋਲੀਟੀਕਲ ਪਾਰਟੀ ਕਰਕੇ ਹੁੰਦੀ ਹੈ, ਖਾਸ ਕਰਕੇ ਚੋਣਾਂ ਜਿੱਤਣ ਦਾ ਮਾਮਲਾ, ਐਮਐਲਏ ਜਾਂ ਐਮਪੀ ਬਣਨ ਦਾ ਮਾਮਲਾ, ਇਹ ਹੈ ਵੀ ਤੁਹਾਡੀ ਪਾਰਟੀ ਜਿਹੜੀ ਕਿੱਥੇ, ਤੇ ਜਿੱਥੇ ਤੁਸੀਂ ਇੰਡੀਪੈਂਡੈਂਟ ਖੜਦੇ ਹੋ ਕਿਤੇ ਆਪਣੀ ਵਿਚਾਰਧਾਰਾ ਨੂੰ ਲੈ ਕੇ, ਸੋਚ ਨੂੰ ਲੈ ਕੇ ਠੀਕ ਹੈ, ਇੱਕ ਐਜ਼ ਪਰਸਨੈਲਿਟੀ ਸ਼ਖਸੀਅਤ ਦੇ ਤੌਰ ਤੇ ਤੁਹਾਡੇ ਨਾਲ ਤੁਹਾਡੀ ਗੱਲ ਚੱਲਦੀ ਰਹਿੰਦੀ ਹੈ, ਪਰ ਜ਼ਰੂਰੀ ਨਹੀਂ ਕਿ ਤੁਸੀਂ ਜਿੱਤ ਹਾਸਲ ਕਰੋ। ਆਪਾਂ ਅਕਾਲੀ ਦਲ ਚ ਦੇਖਦੇ ਹਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਅੱਜ ਵੀ ਨਾਂ ਵੱਡਾ ਹੈ ਅਕਾਲੀ ਰਾਜਨੀਤੀ ਚ, ਪਰ ਜਦੋਂ ਉਹਨਾਂ ਨੇ ਬਾਦਲ ਤੋਂ ਵੱਖਰਾ ਧੜਾ ਬਣਾਇਆ ਸਰਵਿੰਦ ਅਕਾਲੀ ਦਲ, ਕਿਤੇ ਵੀ ਨਾ ਉਹ ਜਿੱਤ ਸਕੇ ਨਾ ਕਿਤੇ ਕੋਈ ਚੰਗੀ ਕਾਰਗੁਜ਼ਾਰੀ ਵਿਖਾ ਸਕੇ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਗੱਲ ਹੁੰਦੀ ਆ, ਹੁਣ ਚਰਨਜੀਤ ਚੰਨੀ ਕਿਸ ਲੈਵਲ ਤੱਕ ਇਹ ਅੱਗੇ ਲੈ ਕੇ ਜਾਂਦੇ ਹੈ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਬਾਗੀਆਂ ਨਾਲ ਰੁਚੀ ਰੱਖਣਗੇ, ਕਿਉਂਕਿ 2027 ਦੀ ਇਲੈਕਸ਼ਨ ਵੀ ਤਾਂ ਨੇੜੇ ਆ ਰਹੀ ਹੈ, ਤੇ ਉਹ ਆਪਣੇ ਆਪ ਨੂੰ ਇਹ ਸਮਝਦੇ ਹੈ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਅਗਲੇ ਮੁੱਖ ਮੰਤਰੀ ਉਹੀ ਨੇ, ਤੇ ਫਿਰ ਜਿਹੜਾ ਹੈਗਾ ਇੱਦਾਂ ਦਾ ਐਟੀਚਿਊਡ ਮੇਰਾ ਖਿਆਲ ਉਹ ਚੱਲਣਾ ਜਿਹੜਾ ਬਹੁਤ ਔਖਾ ਹੈ।
0: ਨਹੀਂ ਬਿਲਕੁਲ, ਇਹ ਚੀਜ਼ਾਂ ਕਾਫੀ ਹਲੇ ਮਹਿੰਗੀਆਂ ਪੈਣ ਦੇ ਚਾਂਸ ਲੱਗ ਰਹੇ ਨੇ। ਇੱਧਰ ਜਿਹੜੀ ਅਗਲੀ ਖਬਰ ਤੁਸੀਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਂਝੀ ਕੀਤੀ ਹੈ, ਹਲੇ ਹੋਰ ਸਮਾਂ ਬੰਦ ਰਹੂਗਾ ਕਿੱਥੋਂ ਕੁ ਤੱਕ ਇਹ ਵਾਜਬ ਚੀਜ਼, ਜਦਕਿ ਕੁਛ ਇੱਕ ਲੋਕਾਂ ਦੇ ਵੱਲੋਂ ਇਹ ਮੰਨਿਆ ਵੀ ਜਾ ਰਿਹਾ ਸੀ ਕਿ ਸ਼ਾਇਦ ਬੀਜੇਪੀ ਆਪਣੇ ਪੈਰ ਪੰਜਾਬ ਦੇ ਵਿੱਚ ਪੱਕੇ ਕਰਨ ਦੇ ਲਈ ਸ਼ਾਇਦ ਇੱਦਾਂ ਦਾ ਪੈਤੜਾ ਜਿਹੜਾ ਜ਼ਰੂਰ ਅਜਮਾਊਗੇ, ਪਰ ਇਹਦੇ ਵਿੱਚ ਵੀ ਕੋਈ ਆਪਣਾ ਅਤਕਥਨੀ ਨਹੀਂ ਕਿ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਉੱਤੇ ਪਹਿਲਾਂ ਖਬਰਾਂ ਖੁਬਰਾਂ ਲਵਾ ਕੇ ਚੰਗੀ ਤਰ੍ਹਾਂ ਦੇ ਨਾਲ ਸਰਕਾਰ ਨੇ, ਅਤੇ ਬਾਅਦ ਵਿੱਚ ਇੱਕ ਨੂੰ ਚੰਗਾ ਹਾਈਲਾਈਟ ਕਰਕੇ ਤਾਂ ਫਿਰ ਕਿਹਾ ਵੀ ਹਾਂਜੀ ਹੁਣ ਆਪਾਂ ਆਹ ਕੰਮ ਕਰ ਦਿੰਦੇ ਹਾਂ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਚਮਕਾਇਆ ਜਾ ਸਕੇ। ਹੁਣ ਕੀ ਅਸਾਰ ਲੱਗ ਰਹੇ ਨੇ?
1: ਨਹੀਂ ਦੇਖੋ, ਇਹਦੇ ਚ ਜਿਹੜਾ ਕਰਤਾਰਪੁਰ ਲਾਂਘੇ ਵਾਲਾ ਇਸ਼ੂ ਹੈ ਨਾ ਜੀ, ਇਹ ਤਾਂ ਪਹਿਲਾਂ ਵੀ ਜਿਹੜਾ ਹੈ ਕੇਂਦਰ ਸਰਕਾਰ ਨੇ, ਚਲੋ ਉਦੋਂ ਇੱਕ ਇੱਦਾਂ ਦਾ ਜਿਹੜਾ ਸੀ ਮਾਹੌਲ ਬਣ ਗਿਆ ਜਿਸ ਕਰਕੇ ਉਹ ਸਾਰਾ ਕੁਛ ਕਰਨਾ ਪਿਆ, ਉਹ ਪਹਿਲਾਂ ਹੀ ਬੜੇ ਅਣਮੰਨੇ ਜੇ ਦਿਲ ਦੇ ਨਾਲ ਜਿਹੜਾ ਸੀਗਾ ਉਹ ਸਾਰਾ ਕੁਛ ਇਹਨਾਂ ਨੇ ਉਹ ਕੀਤਾ ਸੀਗਾ ਕਿ ਜੇ ਇਹ ਸਰਜੇ ਹੋਰ ਲੇਟ ਹੋ ਜੇ ਪਿੱਛੇ ਪੈ ਜੇ, ਤੇ ਹੁਣ ਜਿਹੜੀ ਗੱਲ ਹੈ ਉਹ ਲਗਾਤਾਰ ਕਿਉਂਕਿ ਇਹਦੇ ਤੇ ਕਾਫੀ ਕੁਛ ਜਾਂਦਾ ਹੈ ਪੰਜਾਬ ਵੱਲੋਂ ਦੂਜੀਆਂ ਹੋਰ ਜਥੇਬੰਦੀਆਂ ਵੱਲੋਂ ਕੇਂਦਰ ਕੋਲੇ, ਕਿਉਂਕਿ ਸਾਰਾ ਜਿਹੜਾ ਹੈਗਾ ਜਿਹੜੇ ਆਪਣੇ ਮਿਨਿਸਟਰੀ ਆਫ ਜਿਹੜੇ ਫੋਰਨ ਅਫੇਅਰਸ ਆ ਜਿਹੜੀ ਜਿਹਨੂੰ ਆਪਾਂ ਵਿਦੇਸ਼ ਮੰਤਰਾਲਾ ਕਹਿੰਦੇ ਹਾਂ ਉਹ ਉਹਦੇ ਹੱਥ 'ਚ ਹੈ ਸਾਰਾ ਕੁਛ, ਤੇ ਪਰ ਕਿਉਂਕਿ ਉਹਨਾਂ ਨੇ ਹੁਣ ਇਹ ਕਹਿਤਾ ਜਿਹੜੀ ਇਹਦੇ ਤੇ ਲੈਟਰ ਵਗੈਰਾ ਜਿਹੜਾ ਗਏ ਸੀ ਕੇਂਦਰ ਕੋਲ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਮੁਸ਼ਕਲ ਹੈ ਤੇ ਇਹ ਅਜੇ ਜਿਹੜਾ ਨਹੀਂ ਖੋਲਿਆ ਜਾ ਸਕਦਾ। ਤੇ ਸੋ ਇਹ ਜਿਹੜਾ ਇਹ ਇਸ਼ੂ ਹੈ ਕਰਤਾਰਪੁਰ ਲਾਂਘੇ ਵਾਲਾ, ਇਹਨੇ ਮੇਰਾ ਖਿਆਲ ਇਹ ਚੱਲਦਾ ਹੀ ਰਹਿਣਾ, ਏਦਾਂ ਬਣ ਤਾਂ ਗਿਆ ਇੱਕ ਵਾਰੀ ਉਦੋਂ ਚਲੋ ਇੱਥੇ ਕਾਂਗਰਸ ਦੀ ਸਰਕਾਰ ਸੀ ਤੇ ਉਹ ਸਾਰਾ ਕੁਛ ਉਹਦੇ ਬਾਵਜੂਦ, ਇੱਕ ਤਾਂ ਇਹ ਵੀ ਜਦੋਂ ਕਿਉਂਕਿ ਉੱਥੋਂ ਦੇ ਜਾਣਦੇ ਜਦੋਂ ਉਹ ਕਲੀਅਰ ਸੀਗਾ ਕਿ ਤੁਸੀਂ ਸਵੇਰੇ ਜਾਣਾ ਉੱਥੇ ਰਹਿਣਾ ਵੀ ਨਹੀਂ, ਸ਼ਾਮ ਨੂੰ ਮੁੜ ਕੇ ਆਉਣਾ, ਹਰ ਹਾਲਤ ਦੇ ਵਿੱਚ ਮੱਥਾ ਟੇਕਣ ਦਰਸ਼ਨ ਕਰਨ ਹੀ ਜਾਣਾ ਸਿਰਫ, ਤੇ ਉਸ ਤੇ ਕੰਡੀਸ਼ਨ ਇਹੋ ਜਿਹੀਆਂ ਲਾਈਆਂ ਗਈਆਂ, ਜੇ ਫਰਜ਼ ਕੀਤਾ ਇਹ ਕੰਡੀਸ਼ਨ ਲਾਤੀ ਕਿ ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ, ਹਾਲਾਂਕਿ ਨਾ ਤਾਂ ਉਹ ਪਾਸਪੋਰਟ ਤੇ ਮੋਹਰ ਲੱਗਦੀ ਹੈ ਨਾ ਵੀਜ਼ਾ ਲੱਗਦਾ, ਤੇ ਫਿਰ ਉਹ ਪਾਸਪੋਰਟ ਵਾਲੀ ਕੰਡੀਸ਼ਨ, ਤੇ ਫਿਰ ਇਹ ਵੀ ਤੁਹਾਡੀ ਪਹਿਲਾਂ ਵੈਰੀਫਿਕੇਸ਼ਨ ਹੋਊਗੀ ਤੁਸੀਂ ਕਿਸ ਕਰਕੇ ਜਾਣਾ ਜਾਂ ਕਿੱਦਾਂ ਜਾਣਾ, ਤੁਸੀਂ ਕੌਣ ਹੋ, ਕਿੱਥੋਂ ਦੇ ਰਹਿਣ ਵਾਲੇ ਆ, ਤੇ ਸੋ ਇਸ ਤਰ੍ਹਾਂ ਦਾ ਉੱਥੋਂ ਹੀ ਲੱਗਦਾ ਸੀ ਪਹਿਲਾਂ ਵੀ ਕੋਈ ਕਰਤਾਰਪੁਰ ਲਾਂਘਾ ਖੁੱਲਿਆ ਜ਼ਰੂਰ ਸੀ ਪਰ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਸੀਗਾ ਦਰਸ਼ਨ ਕਰਨ ਵਾਸਤੇ, ਤੇ ਫਿਰ ਉੱਥੇ ਕਈ ਵਾਰੀ ਪੁੱਛਗਿੱਛ ਵੀ ਕੀਤੀ ਜਾਂਦੀ ਸੀ ਵੀ ਉੱਥੇ ਤੁਸੀਂ ਕਿਸੇ ਨੂੰ ਮਿਲੇ ਜਾਂ ਕੌਣ ਆਇਆ ਕਿਵੇਂ ਆਇਆ, ਏਦਾਂ ਦੀ ਜਿਹੜੀ ਇਹ ਗੱਲਬਾਤ ਸੀ। ਸੋ ਜਿਸ ਤਰੀਕੇ ਦੇ ਨਾਲ ਉਦੋਂ ਇੱਕ ਵਾਰੀ ਬੜਾ ਇਹਦਾ ਪੂਰੀ ਦੁਨੀਆਂ ਦੇ ਸਿੱਖਾਂ ਨੇ ਸਵਾਗਤ ਕੀਤਾ ਸੀਗਾ ਕਿ ਇਹ ਬੜਾ ਚੰਗਾ ਹੋ ਗਿਆ, ਕਿਉਂਕਿ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਡਿਮਾਂਡ ਸੀ ਤੇ ਕਿ ਇੱਥੋਂ ਦੇ ਜਿਹੜੇ ਹੈਗੇ ਗੁਰੂ ਨਾਨਕ ਸਾਹਿਬ ਜਿਹੜੇ ਸਾਡੇ ਪਹਿਲੇ ਗੁਰੂ ਸੀ ਜਿਹੜੇ ਜੋਤੀ ਜੋਤ ਉੱਥੇ ਸਮਾਏ, ਉਸ ਦੇ ਜਿਹੜੇ ਹੈ ਖੁੱਲੇ ਦਰਸ਼ਨ ਦਰਾਰੇ ਹੋਣੇ ਚਾਹੀਦੇ ਨੇ, ਤੇ ਉਹ ਫਿਰ ਇਹ ਵੀ ਗੱਲ ਕਿਤੇ ਹੋਰ ਹੁੰਦੀ ਹੈ, ਜਿਹੜਾ ਹੈਗਾ ਗਾਜ਼ ਇੱਥੇ ਡਿੱਗਦੀ ਹੈ ਤੇ ਜੰਮੂ ਕਸ਼ਮੀਰ ਚ ਹੁੰਦੀ ਹੈ, ਗੁਜਰਾਤ ਚ ਹੁੰਦੀ ਹੈ, ਕਿਤੇ ਵੀ ਹੁੰਦੀ ਹੈ, ਤੇ ਆ ਜਾਂਦੀ ਹੈ ਗੱਲ ਕਰਤਾਰਪੁਰ ਲਾਂਘਾ ਬੰਦ ਕਰਨ ਤੇ। ਤੇ ਸੋ ਇਹ ਜਿਹੜਾ ਹੈਗਾ ਉਹ ਹੁਣ ਉਹਨਾਂ ਨੇ ਇਹੀ ਹਵਾਲਾ ਦਿੱਤਾ ਕਿ ਦੇਖੋ ਜੀ ਜਿਹੜਾ ਇਥੋਂ ਸਾਨੂੰ ਸੁਰੱਖਿਆ ਵਾਲਾ ਇਸ਼ੂ ਆ, ਇਸ ਕਰਕੇ ਜਿਹੜੀ ਅਸੀਂ ਸਿਕਿਉਰਿਟੀ ਐਂਗਲ ਤੋਂ ਜਿਹੜਾ ਇਹਨੂੰ ਬੰਦ ਕਰ ਰਹੇ ਹਾਂ, ਏਦਾਂ ਦੀ ਗੱਲ। ਤੇ ਅਦਰਵਾਈਜ਼ ਦੇਖੋ ਹਰ ਵਾਰੀ ਹੁਣ ਜਿਹੜੇ ਜਥੇ ਜਾਣੇ ਸ਼ੁਰੂ ਹੋ ਗਏ ਨੇ, ਜਦੋਂ ਚਾਰ ਵੱਡੇ ਜਿਹੜੇ ਹੈਗੇ ਆ ਪੁਰਬ ਜਿਹੜੇ ਆਉਂਦੇ ਆ ਜਾਂ ਮੌਕੇ ਆਉਂਦੇ ਆ ਜਿੱਥੇ ਇੱਥੋਂ ਸ਼ਰਧਾਲੂ ਹੋਰਨਾਂ ਮੁਲਕਾਂ ਤੋਂ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ ਉੱਥੇ ਦਰਸ਼ਨਾਂ ਲਈ ਜਾਂਦੇ ਆ, ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈਗਾ ਪ੍ਰਕਾਸ਼ ਪੁਰਬ ਤੇ ਹੁਣ ਆਉਣ ਵਾਲਾ ਅੱਗੇ ਥੋੜੇ ਚਿਰ ਬਾਅਦ ਤੇ ਉਦੋਂ ਉੱਥੇ ਜਥਾ ਜਾਂਦਾ ਗੁਰੂ ਅਰਜਨ ਦੇਵ ਜੀ ਦੇ ਜਿਹੜਾ ਹੈਗਾ ਸ਼ਹੀਦੀ ਦਿਹਾੜੇ ਦੇ ਉੱਤੇ ਜਥਾ ਜਾਂਦਾ, ਫੇਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਜਾਂਦਾ। ਇਸ ਤਰ੍ਹਾਂ ਜਿਹੜੇ ਹੈਗੇ ਚਾਰ ਜਿਹੜੇ ਮੌਕੇ ਏਦਾਂ ਦੇ ਹੈਗੇ ਆ ਜਿੱਥੇ ਉਦਾਂ ਵਿਸਾਖੀ ਦੇ ਮੌਕੇ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਜਿਹੜਾ ਉੱਥੇ ਜਥਾ ਜਾਂਦਾ। ਤੇ ਉਦੋਂ ਤਾਂ ਭਾਵੇਂ ਉਹ ਵੀਜ਼ਾ ਪਾਕਿਸਤਾਨ ਦੀ ਸਰਕਾਰ ਉੱਥੋਂ ਦੀ ਦਿੰਦੀ ਹੈ, ਲੋਕ ਵੀਜ਼ਾ ਲੈ ਕੇ ਜਾਂਦੇ ਆ, ਪਰ ਉਦੋਂ ਵੀ ਤਾਂ ਉਹ ਜਾਂਦੇ ਨੇ। ਇੱਕ ਜਿਹੜੀ ਹੈ ਕਿਉਂਕਿ ਪੰਜਾਬ ਨੂੰ ਏਦਾਂ ਸੌਖਾ ਬਹੁਤ ਹੈ ਟਾਰਗੇਟ ਕਰਨਾ, ਇਹੀ ਕਾਰਨ ਹੈ ਕਿ ਜਿਹੜਾ ਬਾਘਾ ਤੇ ਅਟਾਰੀ ਵਾਲੀ ਸਰਹੱਦ ਹੈ ਉਹ ਲਗਭਗ ਸੀਲ ਵਾਂਗੂ ਹੀ ਹੈ। ਠੀਕ ਹੈ, ਉੱਥੇ ਥੋੜੇ ਮੋਟੇ ਕੋਈ ਕਿਸੇ ਦੇ ਰਿਸ਼ਤੇਦਾਰ ਚਲੇ ਗਏ ਜਾਂ ਕਦੇ ਜਿਹੜੇ ਇੱਕ ਦੂਜੇ ਦੇਸ਼ ਨੇ ਕੋਈ ਮਛਾਰੇ ਵਗੈਰਾ ਉਹ ਫੜੇ ਨੇ ਉਧਰੋਂ ਸਮੁੰਦਰ ਚੋਂ, ਉਹਨਾਂ ਨੂੰ ਇਧਰੋਂ ਰਸਤੇ ਚੋਂ ਵਾਪਸ ਜਿਹੜਾ ਹੈਗਾ ਔਨ ਫੁੱਟ ਜਿਹੜਾ ਪੈਦਲ ਲੰਘਾਇਆ ਜਾਂਦਾ, ਉਦੋਂ ਥੋੜਾ ਮੋਟਾ ਉੱਥੇ ਖੁੱਲਦਾ ਜਾਂ ਜਿਹੜੀ ਰੀਟਰੀਟ ਸੈਰੇਮਨੀ ਹੁੰਦੀ ਹੈ। ਤੇ ਜਿਸ ਤਰੀਕੇ ਨਾਲ ਇੱਥੋਂ ਕਿਸੇ ਵੇਲੇ ਬੜਾ ਵਪਾਰ ਅੱਗੇ ਅਫਗਾਨਿਸਤਾਨ ਤੱਕ, ਅੱਗੇ ਹੋਰ ਜਿਹੜੇ ਕੰਟਰੀ ਰਸ਼ੀਅਨ ਜਿਹੜੀਆਂ ਸਟੇਟ ਸੀ ਕਿਸੇ ਵੇਲੇ ਤੁਰਕਮੇਨਿਸਤਾਨ ਹੋਰ ਉਹਨਾਂ ਤੱਕ ਜਾਂ ਈਰਾਨ ਤੱਕ ਵੀ ਇੱਥੋਂ ਦੀ ਇਸ ਰਸਤੇ ਤੋਂ ਜਿਹੜਾ ਵਪਾਰ ਹੁੰਦਾ ਸੀ ਉਹ ਲਗਭਗ ਬੰਦ ਹੈ। ਇਹਦਾ ਨੁਕਸਾਨ ਜਿਹੜਾ ਸਭ ਤੋਂ ਵੱਧ ਉਹ ਪੰਜਾਬ ਨੂੰ ਹੁੰਦਾ ਕਿਉਂਕਿ ਉਹ ਰੈਵਨਿਊ ਪੰਜਾਬ ਨੂੰ ਆਉਣਾ ਹੁੰਦਾ। ਤੇ ਹੁਣ ਇਹਦੇ ਤੇ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਮੰਗ ਪੱਤਰ ਦਿੱਤੇ ਜਾ ਰਹੇ ਸੀ ਕਿ ਖੋਲਿਆ ਜਾਵੇ, ਤੇ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਸਿੱਖ ਸੰਗਠਨਾਂ ਵੱਲੋਂ, ਤੇ ਪਰ ਹੁਣ ਇਹਦੇ ਤੇ ਇੱਕ ਵਾਰੀ ਦਾ ਦੋ ਟੁੱਕ ਜਿਹੜਾ ਹੈਗਾ ਜਵਾਬ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਉਹ ਆ ਗਿਆ ਕਿ ਫਿਲਹਾਲ ਜਿਹੜਾ ਹੈਗਾ ਇਹ ਕੋਰੀਡੋਰ ਜਿਹੜਾ ਉਹ ਨਹੀਂ ਖੋਲਿਆ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜੀ ਇਹ ਮੰਗ ਕੀਤੀ ਸੀਗੀ, ਤੇ ਹੋਰ ਸਿੱਖ ਜਥੇਬੰਦੀਆਂ ਨੇ ਵੀ ਮੰਗ ਕੀਤੀ, ਵਾਰ ਵਾਰ ਜਿਹੜੀ ਮੰਗ ਉੱਠ ਰਹੀ ਸੀ ਕਿਉਂਕਿ ਇਹਦੇ ਨਾਲ ਇੱਕ ਤਾਂ ਇਹ ਕਿ ਜਿਹੜੇ ਥੋੜੇ ਜੇ ਜਿਹਨੂੰ ਆਪਾਂ ਕਹਿੰਦੇ ਪੀਪਲ ਟੂ ਪੀਪਲ ਰਿਲੇਸ਼ਨ ਜਿਹੜੇ ਆ ਉਹ ਥੋੜੇ ਜੇ ਸੁਖਾਵੇਂ ਹੁੰਦੇ ਬਣਦੇ ਨੇ, ਜਿਸ ਕਰਕੇ ਕਾਫੀ ਫਾਇਦਾ ਹੁੰਦਾ ਦੋਨੇ ਮੁਲਕਾਂ ਨੂੰ, ਉਦਾਂ ਵੀ ਫਾਇਦਾ ਹੁੰਦਾ। ਹੁਣ ਇਹਦਾ ਕਾਰਨ ਨੀ ਸਮਝਿਆ ਜਾ ਸਕਦਾ ਕਿ ਇਹ ਜਿਹੜਾ ਇਹਦੇ ਉੱਤੇ ਕਿਉਂ ਨੀ ਜਿਹੜੀ ਹੈ ਇਹ ਸਾਰਾ ਕੁਛ ਅੱਗੇ ਹੁੰਦਾ ਕਿ ਇਹਨੂੰ ਇਸ ਪਾਸੇ ਨੂੰ ਤੁਰਿਆ ਜਾਵੇ ਕਿ ਜਿਹੜੇ ਸੰਬੰਧ ਉਹ ਸੁਖਾਵੇਂ ਬਣਾਏ ਜਾਣ, ਜਿਹੜੇ ਸੰਬੰਧ ਸੁਧਾਰੇ ਜਾਣ, ਇਸ ਪਾਸੇ ਨੂੰ ਜਿਹੜਾ ਹੈ ਤੁਰਿਆ ਜਾਵੇ। ਤੇ ਕਿਉਂਕਿ ਮਸਲਾ ਤਾਂ ਜਿਹੜਾ ਵੱਡਾ ਬੋਨ ਆਫ ਕੰਟੈਂਸ਼ਨ ਹੈ ਦੋਨਾਂ ਦੇਸ਼ਾਂ ਦੇ ਰਿਲੇਸ਼ਨ ਚ, ਉਹ ਤਾਂ ਜੰਮੂ ਕਸ਼ਮੀਰ ਹੈ ਜਾਂ ਜੰਮੂ ਕਸ਼ਮੀਰ ਵੀ ਨੀ, ਖਾਸ ਕਰਕੇ ਕਸ਼ਮੀਰ ਹੈ। ਤੇ ਉਸ ਮਾਮਲੇ ਦੇ ਉੱਤੇ ਫਿਰ ਉੱਥੇ ਜਿਹੜੀਆਂ ਉਹ ਗੱਲਬਾਤ ਕੰਟੀਨਿਊ ਹੋਵੇ ਜਾਂ ਟੁੱਟੇ, ਉੱਧਰ ਹੀ ਉਹਦਾ ਅਸਰ ਹੋਣਾ ਚਾਹੀਦਾ, ਤੇ ਪਰ ਅਸਰ ਉਹਦਾ ਜਿਹੜਾ ਹੈਗਾ ਪੰਜਾਬ ਚ ਹੁੰਦਾ ਹਮੇਸ਼ਾ। ਸੋ ਇਹ ਏਦਾਂ ਦਾ ਜਿਹੜਾ ਹੈਗਾ ਇਹ ਕਾਰਗੁਜ਼ਾਰੀ ਜੋ ਆਪਾਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਦਾ ਜਿਹੜਾ ਹੈਗਾ ਇਹ ਹੁਣ ਫੈਸਲਾ ਹੈ, ਕਿਉਂਕਿ ਲੋਕਾਂ ਨੂੰ ਮੰਨਣਾ ਹੀ ਪੈਂਦਾ। ਇੰਟਰਨੈਸ਼ਨਲ ਬਾਰਡਰ ਹੈ, ਇੰਟਰਨੈਸ਼ਨਲ ਬਾਰਡਰ ਤੇ ਕੋਈ ਵੀ ਜਿਹੜਾ ਹੈਗਾ ਉਹ ਫਿਰ ਫੋਰਨ ਮਿਨਿਸਟਰੀ ਜਾਂ ਡਿਫੈਂਸ ਮਿਨਿਸਟਰੀ ਜਿਹੜੀ ਹੈਗੀ ਆ ਉਹੀ ਆਪਣੇ ਫੈਸਲੇ ਲੈਂਦੀ ਹੈ।
0: ਜੀ ਬਿਲਕੁਲ, ਇਹ ਵੀ ਉਦੋਂ ਵੀ ਗੱਲਾਂ ਬਾਤਾਂ ਉੱਠਦੀਆਂ ਰਹੀਆਂ ਕਿ ਉਹਨਾਂ ਉੱਧਰਲੇ ਪਾਸਿਓਂ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਜਿੰਨਾ ਇੱਧਰਲੇ ਪਾਸੇ ਪੁੱਛਗਿੱਛ ਕੀਤੀ ਜਾਂਦੀ ਆ, ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਉੱਥੋਂ ਗਾਂ ਲੰਘਦਿਆਂ। ਅਤੇ ਹੁਣ ਤਾਂ ਚਲੋ ਫਿਲਹਾਲ ਫਿਰ ਦੁਬਾਰਾ ਤੋਂ ਰੋਕ ਹੀ ਲੱਗ ਗਈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: Rhythm Boys Entertainment presents Bol Paave Na Bol,
3: pyar nu sunan layi kanna di ni dil di lod hundi,
2: kuch gallan kehniyan nahi pendiyan, bas mehsoos karniyan pendiyan ne,
3: eho galya te main hune apni zuban vadd ke ho jana,
2: is var gall sirf bolan di nahi dil di sunan di hai,
4: zindagi kive kattange main nahi reh sakti ohde bina, mainu oh chahida,
2: releasing worldwide 4th September, written and directed by Rakesh Tawan, love emotions other relationships di kahani, Bol Paave Na Bol on road ਔਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ, BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨਰਸ, ਕੰਡੀਸ਼ਨਸ ਅਪਲਾਈ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ। ਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁਲਨਾ ਜਵੈਲਰਸ ਭਰੋਸੇ ਦੀ ਨਿਸ਼ਾਨੀ
5: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆ ਘਰ ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਨ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
2: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੁੰਗਾ ਹੈ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
1: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਿਡ ਬਾਈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
5: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
7: This station is now the ultimate power in the universe.
8: Radio Haji 1674.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
9: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
10: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
11: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
10: ਗੁਲਾਬ ਸਿੱਧੂ ਅਤੇ ਜੈਸਮੀਨ

रेडियो हाँ जी 1674 एम दे उते तुहाडा स्वागत जी। अज वीरवार दा दिन अगस्त महीने दी 20 तारीख साल 2026 भारत आस्ट्रेलिया दुनिया जहान दियां खबरां। आस्ट्रेलिया दे उते कर्जा 1 ट्रिलियन डॉलर दा हो चुके है, फेडरल कर्जे दी गल कर रहे हैं, पर की है पूरी खबर विस्तार दे नाल अगे चल के सांझ पाने। सब तो पहला इंटरनेशनल न्यूज दे नाल शुरुआत। अफगानिस्तान तो जिथे राजधानी काबुल दे विच एक स्कूल कंपलैक्स दे नेड़े हुए धमाके दे विच घटो घट 42 बच्चे जख्मी हो गए ने। संयुक्त राष्ट्र ने मंगलवार दे दिन घटना दी पुष्टि करदिआं दस्सिआ कि जख्मी बच्चिआं दी उमर 9 तों 14 साल दे विचकार है। धमाका एक विद्यक केंद्र दे नेड़े होया। अफगानिस्तान दे विच संयुक्त राष्ट्र दे सियासी मिशन यानी UNAMA ने बच्चिआं दी जख्मी होण दी गिनती दी पुष्टि कीती है। संयुक्त राष्ट्र दे बुलारे स्टीफन दुजारिक ने दस्सिआ है कि मिशन ने घटना दे हालात दी जांच दी मंग भी ਕੀਤੀ ਹੈ। ਸੋਮਵਾਰ ਦੇ ਦਿਨ ਵੀ ਇੱਕ ਗ੍ਰੇਨੇਡ ਧਮਾਕਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ ਦੱਸਿਆ ਗਿਆ ਸੀ। ਉੱਥੇ ਕੁਝ ਇੱਕ ਧਮਾਕੇ ਰੂਸ ਦੀ ਤਰਫ ਤੋਂ ਰਾਤ ਭਰ ਕੀਤੇ ਗਏ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿੱਥੇ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ ਅਤੇ 23 ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸਿਸ DSNS ਨੇ ਦੱਸਿਆ ਹੈ ਕਿ ਵੀਰਵਾਰ ਦੇ ਦਿਨ ਵੱਡੇ ਪੈਮਾਨੇ ਦੇ ਉੱਤੇ ਹਮਲਿਆਂ ਦੇ ਵਿੱਚ ਇਮਾਰਤਾਂ ਅਤੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਦੇ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਮਲਬੇ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਬਚਾਅ ਕਰਮੀ ਜੁਟੇ ਰਹੇ। ਇੱਕ ਵਿਅਕਤੀ ਨੂੰ ਮਲਬੇ ਤੋਂ ਜ਼ਿੰਦਾ ਵੀ ਕੱਢਿਆ ਗਿਆ। ਇਸ ਦਰਮਿਆਨ ਰੂਸ ਨੇ ਯੂਕਰੇਨ ਦੇ ਉੱਤੇ ਹਮਲਿਆਂ ਦੇ ਦਰਮਿਆਨ ਪੋਲੈਂਡ ਦੀ ਫੌਜ ਨੇ ਵੀ ਅਹਿਤਿਆਤੀ ਫੌਜੀ ਮੁਹਿੰਮ ਜਿਹੜੀ ਹੈ ਹਵਾਈ ਫੌਜ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਦੱਸਿਆ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਇੱਕ ਬੱਚੇ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੀ ਖਿੜਕੀਆਂ ਵੀ ਟੁੱਟ ਗਈਆਂ। ਆਲੇ ਦੁਆਲੇ ਦੀਆਂ ਕਈ ਕਾਰਾਂ ਦੇ ਵਿੱਚ ਅੱਗ ਵੀ ਲੱਗ ਗਈ। ਮੇਅਰ ਦੇ ਮੁਤਾਬਕ ਦੱਖਣ ਪੱਛਮੀ ਕੀਵ ਦੇ ਵਿੱਚ ਇੱਕ ਇੰਡਸਟਰੀਅਲ ਇਲਾਕੇ ਦੇ ਵਿੱਚ ਵੀ ਮਿਜ਼ਾਈਲਾਂ ਦੇ ਨਾਲ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੇ ਕੀਨੀਆ ਦੇ ਵਿੱਚ ਬੁੱਧਵਾਰ ਦੇ ਦਿਨ ਹੋਏ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਕੁਆਡੋਰ ਦੇ ਇੰਟੈਲੀਜੈਂਸ ਚੀਫ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਹਾਦਸੇ ਦੇ ਵਿੱਚ 5 ਅਮਰੀਕੀ ਨਾਗਰਿਕਾਂ ਸਣੇ ਕੁੱਲ 7 ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ 5 ਅਮਰੀਕੀ ਨਾਗਰਿਕ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਇਕੁਆਡੋਰ ਦੇ ਇੰਟੈਲੀਜੈਂਸ ਚੀਫ ਮਿਸ਼ੇਲ ਸੈਂਸੀ ਕੌਂਟਨਗੀ ਅਤੇ ਉਹਨਾਂ ਦੀ ਪਤਨੀ ਸਟੈਫਨੀ ਹੋਲਿਆਨ ਉਹਨਾਂ 7 ਲੋਕਾਂ ਦੇ ਵਿੱਚ ਵੀ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਸਾਂਬਰੂ ਕਾਉਂਟੀ ਦੇ ਵਿੱਚ ਹੋਈ ਦੱਸੀ ਗਈ ਹੈ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ ਦੇ ਮੁਤਾਬਕ ਹੈਲੀਕਾਪਟਰ ਲੁਈਸਾਬਾ ਦੇ ਇੱਕ ਸੁਰੱਖਿਅਤ ਵਾਈਲਡ ਲਾਈਫ ਇਲਾਕੇ ਦੇ ਵਿੱਚ ਇੱਕ ਨਦੀ ਦੇ ਵੱਲ ਵੱਧ ਰਿਹਾ ਸੀ, ਜਦਕਿ ਕੀਨੀਆ ਦੇ ਕਈ ਇਲਾਕਿਆਂ ਦੇ ਵਿੱਚੋਂ ਗੁਜ਼ਰਨ ਵਾਲੀ ਇਹ ਕਾਫ਼ੀ ਅਹਿਮ ਨਦੀ ਹੈ। ਹਾਦਸੇ ਦੇ ਕਾਰਨ ਕੀ ਰਹੇ ਨੇ ਇਹਨਾਂ ਦਾ ਪਤਾ ਕੀਤਾ ਜਾਣਾ। ਅਥਾਰਟੀ ਨੇ ਦੱਸਿਆ ਹੈ ਕਿ ਕੀਨੀਆ ਦੇ ਟਰਾਂਸਪੋਰਟ ਮੰਤਰਾਲੇ ਅਤੇ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਮਹਿਕਮੇ ਦੀ ਤਰਫ ਤੋਂ ਹੀ ਜਾਂਚ ਸਾਂਝੇ ਤੌਰ 'ਤੇ ਕੀਤੀ ਜਾਏਗੀ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਹੈਲੀਕਾਪਟਰ ਦੇ ਪਿੱਛੇ ਜਿਹੜੀਆਂ ਤਕਨੀਕੀ ਕਾਰਨ ਹੋ ਸਕਦੇ ਨੇ ਜਿਸ ਦੀ ਵਜ੍ਹਾ ਦੇ ਚੱਲਦਿਆਂ ਇਹ ਹਾਦਸੇ ਦਾ ਸ਼ਿਕਾਰ ਹੋਇਆ। 6 ਸਾਲ ਦਾ ਬਨਵਾਸ ਮੁੱਕਣ ਜਾ ਰਿਹਾ, ਬਨਵਾਸ ਪ੍ਰਿੰਸ ਹੈਰੀ ਅਤੇ ਮੈਗਨ ਮਾਰਕਲ ਦਾ। ਅਦਾਰੇ BBC ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਡਿਊਕ ਅਤੇ ਡਚੇਸ ਆਫ ਸਸੈਕਸ ਯਾਨੀ ਪ੍ਰਿੰਸ ਹੈਰੀ ਅਤੇ ਮੈਗਨ ਮਾਰਕਲ ਅਮਰੀਕਾ ਤੋਂ ਬਰਤਾਨੀਆ ਵਾਪਸ ਪਰਤਣ ਦੀ ਤਿਆਰੀ ਦੇ ਵਿੱਚ ਨੇ। ਡੇਲੀ ਟੈਲੀਗ੍ਰਾਫ ਅਤੇ ਦੀ ਸਨ ਦੀ ਰਿਪੋਰਟ ਦੇ ਵਿੱਚ ਇਹ ਖਬਰ ਵੀ ਸਾਹਮਣੇ ਆਈ ਹੈ। ਹੈਰੀ ਅਤੇ ਮੈਗਨ ਐਸੇ ਮਹੀਨੇ ਦੇ ਅਖੀਰ ਦੇ ਵਿੱਚ ਲੰਡਨ ਦੇ ਬਾਹਰ ਇੱਕ ਪ੍ਰਾਈਵੇਟ ਅਤੇ ਗੈਰ ਸ਼ਾਹੀ ਘਰ ਦੇ ਵਿੱਚ ਸ਼ਿਫਟ ਹੋਣ ਵਾਲੇ ਨੇ। ਦੋਨੋਂ ਬੱਚੇ ਜਿਹੜੇ ਨੇ 7 ਸਾਲ ਦਾ ਪ੍ਰਿੰਸ ਆਰਚੀ ਅਤੇ 5 ਸਾਲ ਦੀ ਪ੍ਰਿੰਸੈਸ ਲਿਲੀਬੈਟ ਦੋਹਾਂ ਨੇ ਸਪਤੰਬਰ ਮਹੀਨੇ ਦੇ ਵਿੱਚ ਬਰਤਾਨੀਆ ਦੇ ਇੱਕ ਸਕੂਲ ਦੇ ਵਿੱਚ ਦਾਖਲਾ ਵੀ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਕਿੰਗ ਚਾਰਲਸ ਐਤਵਾਰ ਦੇ ਦਿਨ ਇਸ ਫੈਸਲੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ। ਹਾਲਾਂਕਿ ਫਿਲਹਾਲ ਪ੍ਰਿੰਸ ਹੈਰੀ ਜਾਂ ਮੈਗਨ ਨੇ ਦੁਬਾਰਾ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਯਾਨੀ ਵਰਕਿੰਗ ਰਾਇਲਸ ਦੇ ਤੌਰ ਦੇ ਉੱਤੇ ਆਪਣੀ ਭੂਮਿਕਾ ਸ਼ੁਰੂ ਕਰਨੀ ਹੈ ਜਾਂ ਨਹੀਂ, ਇਸ ਦੀ ਕੋਈ ਯੋਜਨਾ ਸਾਂਝੀ ਨਹੀਂ ਕੀਤੀ ਹੈ। BBC ਦੀ ਖਬਰ ਦੇ ਮੁਤਾਬਕ ਕਿੰਗ ਚਾਰਲਸ ਨੂੰ ਪਿਛਲੇ ਹਫ਼ਤੇ ਦੇ ਅਖੀਰ ਦੇ ਵਿੱਚ ਇਸ ਫੈਸਲੇ ਦੀ ਜਾਣਕਾਰੀ ਤੱਕ ਨਹੀਂ ਸੀ। ਹਾਲਾਂਕਿ ਉਹਨਾਂ ਦੇ ਨਿੱਜੀ ਅਤੇ ਪਰਿਵਾਰਕ ਤੌਰ ਦੇ ਉੱਤੇ ਸਸੈਕਸ ਦੇ ਕੋਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਇਸ ਜੋੜੇ ਨੂੰ ਨਹੀਂ ਮਿਲਿਆ, ਪਰ ਹੈਰੀ ਅਤੇ ਮੈਗਨ ਅਧਿਕਾਰਕ ਸਥਿਤੀ ਦੇ ਵਿੱਚ ਕੋਈ ਵੀ ਹਾਲੇ ਬਦਲਾਅ ਨਹੀਂ ਦੇਖ ਸਕਣਗੇ ਕਿਉਂਕਿ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਦੀ ਬਜਾਏ ਨਿੱਜੀ ਨਾਗਰਿਕ ਦੇ ਤੌਰ ਦੇ ਉੱਤੇ ਹੀ ਉਹਨਾਂ ਦੀ ਭੂਮਿਕਾ ਹਾਲੇ ਬਰਕਰਾਰ ਰਹੇਗੀ। ਜੇਕਰ ਅਜਿਹਾ ਹੁੰਦਾ ਤਾਂ ਇਸ ਦੀ ਜਾਣਕਾਰੀ ਵੀ ਪਹਿਲਾਂ ਸ਼ਾਹੀ ਪਰਿਵਾਰ ਦੀ ਤਰਫ ਤੋਂ ਦੇ ਦਿੱਤੀ ਜਾਂਦੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਖਿਲਾਫ ਇੱਕ ਬੇਹੱਦ ਸਖਤ ਆਰਥਿਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਸੋਸ਼ਲ ਦੇ ਉੱਤੇ ਲਿਖਿਆ ਕਿ ਉਹਨਾਂ ਨੂੰ ਈਰਾਨ ਸਮਝੌਤੇ ਦੇ ਲਈ ਸਭ ਤੋਂ ਜ਼ਿਆਦਾ ਮੌਕਾ ਦਿੱਤਾ ਗਿਆ ਸੀ, ਪਰ ਈਰਾਨ ਇਸ ਦਾ ਫਾਇਦਾ ਚੁੱਕਣ ਦੇ ਵਿੱਚ ਨਾਕਾਮ ਰਿਹਾ।
ਅੱਜ ਮੈਂ ਕਿਸੇ ਵੀ ਦੇਸ਼ ਦੇ ਖਿਲਾਫ ਸਭ ਤੋਂ ਵੱਡੀ ਸਖ਼ਤ ਆਰਥਿਕ ਕਾਰਵਾਈ ਕਰਨ ਦਾ ਐਲਾਨ ਕਰਦਾ। ਅਜਿਹਾ ਕਹਿੰਦੇ ਹੋਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵੱਡੇ ਪੱਧਰ ਦੇ ਉੱਤੇ ਇਹ ਆਰਥਿਕ ਜੰਗ ਈਰਾਨ ਨੂੰ ਅਲੱਗ ਥਲੱਗ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਟਰੰਪ ਨੇ ਆਪਣੇ ਪਹਿਲੇ ਦੇ ਬਿਆਨਾਂ ਨੂੰ ਦੁਹਰਾਉਂਦੇ ਹੋਇਆਂ ਕਿਹਾ ਕਿ ਈਰਾਨ ਦੀ ਫੌਜ ਤੇ ਆਰਥਿਕ ਤਾਕਤ ਨੂੰ ਕਮਜ਼ੋਰ ਕੀਤਾ ਜਾਣਾ। ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਦੇਸ਼ ਆਪਣੀਆਂ ਵਿੱਤੀ ਸੰਸਥਾਵਾਂ, ਆਪਣੇ ਕਾਰੋਬਾਰ, ਆਪਣੇ ਹਵਾਈ ਅੱਡੇ, ਆਪਣੀਆਂ ਸਰਕਾਰੀ ਏਜੰਸੀਆਂ ਦੇ ਜ਼ਰੀਏ ਈਰਾਨ ਨੂੰ ਕਿਸੇ ਵੀ ਕਿਸਮ ਦੀ ਆਰਥਿਕ ਮਦਦ ਦੇਣਗੇ, ਉਹਨਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਹੋਏਗਾ, ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਹੋਏਗਾ। ਟਰੰਪ ਨੇ ਖਾਸ ਤੌਰ ਦੇ ਉੱਤੇ ਤੇਲ ਦੀ ਟ੍ਰੇਡਿੰਗ ਜਿਹੜੀ ਹੈ, ਤੇਲ ਟੈਂਕਰਾਂ ਦੀ ਅਦਲਾ ਬਦਲੀ, ਨਗਦੀ ਦੇ ਜ਼ਰੀਏ ਪੈਸੇ ਭੇਜਣ, ਮਨੀ ਐਕਸਚੇਂਜ ਕੰਪਨੀਆਂ ਦੇ ਇਸਤੇਮਾਲ ਤੇ ਜਹਾਜ਼ਾਂ ਨੂੰ ਫਰਜ਼ੀ ਕੰਪਨੀਆਂ ਦੇ ਨਾਮ ਦੇ ਉੱਤੇ ਰਜਿਸਟਰ ਕਰਨ ਵਰਗੀਆਂ ਗਤੀਵਿਧੀਆਂ ਦਾ ਜ਼ਿਕਰ ਵੀ ਕੀਤਾ ਆਪਣੇ ਬਿਆਨ ਦੇ ਵਿੱਚ। ਅਖੀਰ ਦੇ ਅੰਦਰ ਟਰੰਪ ਨੇ ਇਸ ਮੁਹਿੰਮ ਦੀ ਤੁਲਨਾ ਦੂਸਰੀ ਆਲਮੀ ਜੰਗ ਦੇ ਦਰਮਿਆਨ ਨਾਰਮੰਡੀ ਦੇ ਵਿੱਚ ਅਮਰੀਕੀ ਫੌਜੀਆਂ ਦੀ ਲੈਂਡਿੰਗ ਦੇ ਨਾਲ ਕੀਤੀ ਹੈ। ਉਹਨਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਈਰਾਨ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਖਤਮ ਕਰਨ ਦੇ ਲਈ ਅਮਰੀਕਾ ਦਾ ਸਾਥ ਦੇਣ, ਤੇ ਇਸ ਨੂੰ ਉਹਨਾਂ ਨੇ ਇਤਿਹਾਸਕ ਵੀ ਦੱਸਿਆ ਹੈ। ਖੈਰ, ਉਧਰ ਦੁਨੀਆ ਦੀਆਂ ਹੋਰ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾਈਏ। ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ। ਭਾਰਤ ਤੋਂ ਪਹਿਲਾਂ ਖਬਰ ਪਾਕਿਸਤਾਨ ਤੋਂ। ਭਾਰਤ ਨੇ ਵਿੱਚ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਸਰਜੀਓ ਗੌਰ, ਉਹਨਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਅਮਰੀਕੀ ਤਲਬ ਨੂੰ, ਜਿਹੜੇ ਇਸਲਾਮਾਬਾਦ ਦੇ ਵਿੱਚ ਨੇ, ਉਹਨਾਂ ਨੂੰ ਅਮਰੀਕੀ ਸਫਾਰਤਖਾਨੇ ਦੇ ਵਿੱਚ ਰਾਜਦੂਤ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਸਰਜੀਓ ਗੌਰ ਦੇ ਇਸ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਅਮਰੀਕੀ ਚਾਰਜ ਡੀ ਅਫੇਅਰਸ ਨੂੰ ਸੱਦਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਦੇ ਦੁਆਰਾ ਜੰਮੂ ਕਸ਼ਮੀਰ ਦਾ ਦੌਰਾ ਕਰਨ ਔਰ ਇਸ ਦੇ ਬਾਰੇ ਗਲਤ ਤੱਥ ਪੇਸ਼ ਕਰਨ ਨੂੰ ਲੈ ਕੇ ਪਾਕਿਸਤਾਨ ਆਪਣਾ ਅਧਿਕਾਰਕ ਵਿਰੋਧ ਦਰਜ ਕਰਵਾਉਂਦਾ ਹੈ। ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦੱਸੇ ਜਾਣ ਦੇ ਉੱਤੇ ਵੀ ਨਿੰਦਾ ਕੀਤੀ। ਆਪਣੇ ਬਿਆਨ ਦੇ ਵਿੱਚ ਸਰਜੀਓ ਗੌਰ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅਹਿਮ ਹਿੱਸਾ ਦੱਸ ਦਿੱਤਾ ਸੀ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹਮੇਸ਼ਾ ਤੋਂ ਹੀ ਕਸ਼ਮੀਰ ਨੂੰ ਲੈ ਕੇ ਤਣਾਅ ਰਿਹਾ। ਭਾਰਤ ਜੰਮੂ ਕਸ਼ਮੀਰ ਨੂੰ ਆਪਣਾ ਹਿੱਸਾ ਦੱਸਦਾ ਹੈ। ਪਾਕਿਸਤਾਨ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਹਵਾਲਾ ਅਕਸਰ ਦਿੰਦਾ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਅਗਲੀ ਖਬਰ ਦਿੱਲੀ ਤੋਂ, ਜਿੱਥੇ ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਇੱਕ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹਨਾਂ ਨੂੰ ਇੱਕ ਵੱਡਾ ਝਟਕਾ ਵੀ ਲੱਗਿਆ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਦਿੱਲੀ ਜਲ ਬੋਰਡ ਦੇ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟੈਂਡਰ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨੂੰ ਝਟਕਾ ਦਿੰਦਿਆਂ ਹੋਇਆਂ ਗੈਰ ਕਾਨੂੰਨੀ ਦੱਸਣ ਵਾਲੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਹੁਣ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਜੈਨ ਦੇ ਨਾਲ 4 ਹੋਰ ਕਥਿਤ ਮੁਲਜ਼ਮਾਂ ਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਗਿਆ, ਜਦਕਿ ਇੱਕ ਹੋਰ ਮੁਲਜ਼ਮ ਅੰਕਿਤ ਸ਼੍ਰੀਵਾਸਤਵ ਨੂੰ 2 ਦਿਨ ਦੇ ਲਈ ACB ਰਿਮਾਂਡ ਦੇ ਉੱਤੇ ਭੇਜਿਆ ਗਿਆ। ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ ACB ਨੇ ਬਹੁਤ ਚਰਚਿਤ ਘੁਟਾਲੇ ਮਾਮਲੇ ਦੇ ਵਿੱਚ ਮੰਗਲਵਾਰ ਦੇ ਦਿਨ ਸਤਿੰਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਦਿੱਲੀ ਜਲ ਬੋਰਡ ਦੇ ਸਾਬਕਾ CEO IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਵੀ ਸ਼ਾਮਲ ਸੀ। ਜਾਂਚ ਏਜੰਸੀ ਮੁਤਾਬਕ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡੇਸ਼ਨ ਟੈਂਡਰ ਦੇ ਵਿੱਚ ਵੱਡੀਆਂ ਬੇਨੀਮੀਆਂ ਪਾਈਆਂ ਗਈਆਂ ਸੀ। ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਸਤਿੰਦਰ ਜੈਨ ਨੇ ਆਪਣਾ ਪੱਖ ਰੱਖਦਿਆਂ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਗ੍ਰਿਫਤਾਰੀ ਪੂਰੀ ਤਰ੍ਹਾਂ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਹਿਨ ਚਾਰਜ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਦਾਅਵਾ ਕੀਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਇਸ ਕਰਕੇ ਉਹਨਾਂ ਦੇ ਖਿਲਾਫ਼ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਕੀਤੀ ਗਈ ਹੈ। ਜੈਨ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ ਉਹ ਦਸੰਬਰ 2022 ਦੇ ਵਿੱਚ ਟੈਂਡਰ ਕੱਢਿਆ ਗਿਆ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ। ਉਹ ਇੱਕ ਵੱਖਰਾ ਮਾਮਲਾ ਸੀ, ਪਰ ਇਸ ਵਕਤ ਉਹਨਾਂ ਦੇ ਕੋਲ ਇਸ ਸੰਬੰਧੀ ਕੋਈ ਵੀ ਤਕਨੀਕੀ ਜਾਣਕਾਰੀ ਨਹੀਂ ਹੈ ਕਿ ਉਸ ਵਕਤ ਆਖਰ ਕੀ ਹੋਇਆ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਕਰਜ਼ੇ ਦੇ ਨਾਲ ਜੁੜੀ ਹੋਈ ਖਬਰ। ਆਸਟ੍ਰੇਲੀਆ ਸਰਕਾਰ ਹੁਣ ਇੱਕ ਨਵੇਂ ਮਾਈਲਸਟੋਨ ਨੂੰ ਹਿੱਟ ਕਰਨ ਜਾ ਰਹੀ ਹੈ। ਫੈਡਰਲ ਕਰਜ਼ਾ ਹੁਣ $1 ਟ੍ਰਿਲੀਅਨ ਦਾ ਹੋ ਗਿਆ ਹੈ। ਦੱਸ ਦਈਏ ਕਿ $4 ਬਿਲੀਅਨ ਦਾ ਇੱਕ ਸਿੰਡੀਕੇਟ 2038 ਟ੍ਰੈਜਰੀ ਬੌਂਡਸ ਜਿਹੜਾ ਹੈ ਉਹਦੇ ਦੁਆਰਾ ਆਸਟ੍ਰੇਲੀਅਨ ਆਫਿਸ ਆਫ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਜਿਹੜੇ ਟ੍ਰੈਜਰੀ ਬੌਂਡ ਦਿੱਤੇ ਜਾਣ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਦਰਮਿਆਨ ਅਮਰੀਕਾ ਦਾ ਵੀ ਕਰਜ਼ ਜਿਹੜਾ ਉਹ $40 ਟ੍ਰਿਲੀਅਨ ਹੋ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਅਮਰੀਕਾ ਦੀ ਬੋਰੋਇੰਗ ਕਪੈਸਿਟੀ ਜਿਹੜੀ ਉਹ ਉਨੀ ਨਹੀਂ ਵਧੀ ਹੈ, ਪਰ ਉਹਨਾਂ ਨੇ ਬੋਰੋ ਵਧੇਰੇ ਕਰ ਲਿਆ, ਯਾਨੀ ਕਰਜ਼ਾ ਵਧੇਰੇ ਚੱਕ ਲਿਆ ਔਰ ਇਸੇ ਦੇ ਚੱਲਦਿਆਂ ਅਮਰੀਕਾ ਦੇ ਸੋਸ਼ਲ ਸੇਫਟੀ ਨੈੱਟ ਪ੍ਰੋਗਰਾਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਯਾਨੀ ਕਿ ਉੱਥੋਂ ਦੇ ਸਥਾਨਕ ਸਮਾਜ ਨੂੰ ਭਲਾਈ ਸਕੀਮਾਂ ਜਿਹੜੀਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ।
ਅਮਰੀਕੀ ਫੈਡਰਲ ਸਰਕਾਰ ਦੇ ਦੁਆਰਾ ਪਿਛਲੇ ਇੱਕ ਦਹਾਕੇ ਦੇ ਵਿੱਚ ਇਹ ਕਰਜ਼ ਦੁੱਗਣੇ ਤੋਂ ਵੀ ਵਧੇਰੇ ਕਰ ਲਿਆ ਗਿਆ। ਉਸ ਵਕਤ 19.95 ਲਗਭਗ 20 ਟ੍ਰਿਲੀਅਨ ਡਾਲਰ ਮੰਨ ਕੇ ਚੱਲੋ ਜਦੋਂ ਡੋਨਲਡ ਟਰੰਪ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਸੀ January 2017 ਦੇ ਵਿੱਚ, ਔਰ ਉਸ ਤੋਂ ਬਾਅਦ ਇਸ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਦੇ ਵਿੱਚ ਅਮਰੀਕਾ ਦਾ ਕਰਜ਼ਾ ਵਧਿਆ। ਆਸਟ੍ਰੇਲੀਆ ਦਾ ਵੀ ਕਰਜ਼ਾ ਇਸੇ ਦੇ ਚੱਲਦਿਆਂ ਨਾਲ ਦੀ ਨਾਲ ਪ੍ਰਭਾਵਿਤ ਹੋਇਆ। ਆਸਟ੍ਰੇਲੀਆ ਦੇ ਕਰਜ਼ੇ ਦੀ ਗੱਲ ਕੀਤੀ ਹੈ, ਵਿੱਤ ਅਦਾਰਿਆਂ ਦੀ ਗੱਲ ਕੀਤੀ ਹੈ, ਤਾਂ ਨਾਲ ਦੀ ਨਾਲ ਮਾਰਕੀਟ ਸਨੈਪਸ਼ਾਟ ਵੀ ਸਾਂਝਾ ਕਰ ਲਈ ਹੈ। ASX 200 ਅੱਜ ਕਈ ਦਿਨਾਂ ਦੇ ਬਾਅਦ ਮਜ਼ਬੂਤੀ ਦੇ ਨਾਲ ਸ਼ੁਰੂ ਹੋਇਆ, ਹਾਲਾਂਕਿ ਹਾਲੇ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨਹੀਂ ਹੈ। 9066 ਪੁਆਇੰਟ ਦੇ ਉੱਤੇ ਇਹ ਸ਼ੁਰੂ ਹੋਇਆ। ਆਸਟ੍ਰੇਲੀਅਨ ਡਾਲਰ ਥੋੜ੍ਹਾ ਜਿਹਾ ਟੁੱਟਿਆ ਜ਼ਰੂਰ ਹੈ, 0.1% ਟੁੱਟਿਆ, ਜਦਕਿ ਅਮਰੀਕੀ ਬਾਜ਼ਾਰ ਡੋ ਜੋਨਸ, S&P 500 ਅਤੇ ਨੈਸਡੈਕ ਕੰਪੋਜ਼ਿਟ ਇਹ ਸਾਰੇ ਹੀ ਮਜ਼ਬੂਤੀ ਦੇ ਨਾਲ ਕੱਲ੍ਹ ਦੇ ਦਿਨ ਖਤਮ ਹੋਏ ਨੇ। ਅੱਜ ਦੇ ਦਿਨ ਸ਼ੁਰੂਆਤ ਵੀ ਮਜ਼ਬੂਤ ਮੰਨੀ ਜਾ ਰਹੀ ਹੈ, ਕਿਉਂਕਿ ਏਸ਼ੀਆ ਦੇ ਦੂਸਰੇ ਬਾਜ਼ਾਰ ਤਾਂ ਮਜ਼ਬੂਤ ਰਹੇ ਨੇ, ਜਿਵੇਂ ਨਿਕੇਈ, ਹੈਂਗਸੈਂਗ, KOSPI। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, $98 ਪ੍ਰਤੀ ਬੈਰਲ ਦੀ ਕੀਮਤਾਂ ਦੇ ਉੱਤੇ, ਬਲਕਿ $98.90 ਦੀਆਂ ਕੀਮਤਾਂ ਦੇ ਉੱਤੇ ਕੱਚਾ ਤੇਲ ਜਾ ਪਹੁੰਚਿਆ। ਬਿਟਕੋਇਨ ਦੇ ਵਿੱਚ ਵੀ ਥੋੜ੍ਹੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਸਰਵਿਸ ਸੈਕਟਰ ਦੇ ਅੰਦਰ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਉੱਥੇ ਲਗਭਗ 53 ਲੱਖ ਆਸਟ੍ਰੇਲੀਅਨ ਲੋਕਾਂ ਦੀ ਜੇਬ ਨੂੰ ਫਾਇਦਾ ਮਿਲਣ ਜਾ ਰਿਹਾ, ਜਦੋਂ ਸੋਸ਼ਲ ਸਿਕਿਉਰਿਟੀ ਪੇਮੈਂਟ ਦੇ ਵਿੱਚ 20 ਸਪਤੰਬਰ ਤੋਂ ਇਜ਼ਾਫਾ ਲਾਗੂ ਹੋ ਜਾਏਗਾ। ਦੱਸ ਦਈਏ ਕਿ ਪੈਨਸ਼ਨਰਸ, ਜਿਨ੍ਹਾਂ ਦੇ ਵਿੱਚ ਸਿੰਗਲ ਰਾਈਜ਼ ਸਭ ਤੋਂ ਵਧੇਰੇ ਕੀਤਾ ਗਿਆ ਹੈ, ਅਲੱਗ ਅਲੱਗ ਕਿਸਮ ਦੀਆਂ ਪੈਨਸ਼ਨ ਦੱਸ ਦਈਏ, ਜੋਬ ਸਿਕਰ ਜਿਹੜੇ ਬੱਚਿਆਂ ਤੋਂ ਬਗੈਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $16.20 ਦਾ ਇਜ਼ਾਫਾ ਦਿੱਤਾ ਗਿਆ, ਹੁਣ $833.70 ਪ੍ਰਤੀ ਪੰਦਰਵਾੜੇ ਦੇ ਹੋਣਗੇ, ਜਦਕਿ ਬੱਚਿਆਂ ਦੇ ਨਾਲ ਜਿਹੜੇ ਜੋਬ ਸਿਕਰ ਹਾਸਲ ਕਰ ਰਹੇ ਨੇ ਉਹਨਾਂ ਨੂੰ $20 ਦਾ ਇਜ਼ਾਫਾ ਦਿੱਤਾ ਗਿਆ, ਹੁਣ ਉਹ $1087.20 ਪ੍ਰਤੀ ਪੰਦਰਵਾੜੇ ਦੇ ਹਾਸਲ ਕਰਨਗੇ। ਇਸ ਤੋਂ ਇਲਾਵਾ ਰੈਂਟਰਸ ਜਿਹੜੇ ਨੇ ਸਰਕਾਰ ਦੀ ਤਰਫ ਤੋਂ ਵਿੱਤੀ ਮਦਦ ਹਾਸਲ ਕਰ ਰਹੇ ਨੇ, ਉਹਨਾਂ ਨੂੰ$223.80 ਦੀ ਮਦਦ ਦਿੱਤੀ ਜਾਏਗੀ, ਇਕੱਲੇ ਨੇ ਜਿਹੜੇ, ਅਤੇ ਜਿਹੜੇ ਜੋੜਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ $211 ਪ੍ਰਤੀ ਕਪਲ ਦੇ ਹਿਸਾਬ ਦੇ ਨਾਲ ਦਿੱਤਾ ਜਾਏਗਾ। ਹਾਲਾਂਕਿ ਯੂਥ ਅਲਾਊਂਸ ਦੇ ਵਿੱਚ $20.90 ਦਾ ਇਜ਼ਾਫਾ ਕੀਤਾ ਗਿਆ, $1087 ਹੁਣ ਪਰ ਫੋਰਟਨਾਈਟ ਇਹ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਸੋਸ਼ਲ ਸਰਵਿਸ ਮਿਨਿਸਟਰ ਤਾਨੀਆ ਪਲੂਬਿਸਿਕ ਨੇ ਕਿਹਾ ਕਿ ਐਕਸਟਰਾ $4 ਬਿਲੀਅਨ ਦਾ ਰਿਲੀਫ ਜਿਹੜਾ ਹੈ ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ ਦੇ ਅਖੀਰ ਤੱਕ ਮਿਲਣਾ ਸ਼ੁਰੂ ਹੋ ਜਾਏਗਾ, ਅਲੱਗ ਅਲੱਗ ਸੋਸ਼ਲ ਸਰਵਿਸਿਜ਼ ਦੇ ਜ਼ਰੀਏ। ਆਸਟ੍ਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਹਾਲਾਂਕਿ ਸਰਕਾਰ ਦੀ ਤਰਫ ਤੋਂ ਕੀਤਾ ਗਿਆ ਇਹ ਪੈਨਸ਼ਨਰਸ ਨੂੰ ਇਜ਼ਾਫਾ ਸਵਾਗਤਯੋਗ ਹੈ, ਪਰ ਇਹ ਨਾਕਾਫੀ ਹੈ, ਇਸ ਤੋਂ ਕਿਤੇ ਵਧੇਰੇ ਜਿਹੜੇ ਵਿੱਤੀ ਮਦਦ, ਵਿੱਤੀ ਭੱਤੇ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਐਸੀ ਮੰਦਭਾਗੀ ਘਟਨਾ ਵੀ ਵਾਪਰਦੀ ਹੈ ਜਿਸ ਦੇ ਬਾਰੇ ਕਾਫੀ ਹੱਦ ਤੱਕ ਜਿਹੜੀ ਵਿਸਥਾਰ ਉਹ ਸਾਂਝੀ ਨਹੀਂ ਕਰਾਂਗੇ, ਪਰ ਪਤਾ ਇਹ ਚੱਲਿਆ ਕਿ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ 3 17 ਸਾਲ ਦੇ ਲੜਕਿਆਂ ਦੇ ਦੁਆਰਾ ਆਪਣੀ ਹੀ ਹਮ ਉਮਰ ਇੱਕ ਲੜਕੀ ਦੇ ਨਾਲ ਬਦਸਲੂਕੀ ਔਰ ਜਿਨਸੀ ਸ਼ੋਸ਼ਣ ਜਿਹੜਾ ਉਹ ਕੀਤਾ ਗਿਆ। ਮੈਕਾਰਥਰ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਫਿਲਹਾਲ ਇਹਨਾਂ ਤਿੰਨਾਂ ਲੜਕਿਆਂ ਨੂੰ ਕੈਮਡਨ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਉਹਨਾਂ ਦੇ ਉੱਤੇ 11 ਅਲੱਗ ਅਲੱਗ ਦੋਸ਼ ਆਇਦ ਕੀਤੇ ਗਏ ਨੇ। ਇਸ ਦੇ ਵਿੱਚ ਇਸ ਲੜਕੀ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਨਾਲ ਜਿਨਸੀ ਸੰਬੰਧ ਬਣਾਉਣ ਦੇ ਵੀ ਗੰਭੀਰ ਅਪਰਾਧ ਦਰਜ ਕੀਤੇ ਗਏ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਲੜਕਿਆਂ ਨੂੰ ਜਿਹੜੀ ਬੇਲ ਸੀਗੀ ਅਦਾਲਤ ਦੀ ਤਰਫ ਤੋਂ ਵੀਰਵਾਰ ਅੱਜ ਸਵੇਰ ਵੇਲੇ ਚਿਲਡਰਨਸ ਕੋਰਟ ਦੀ ਤਰਫ ਤੋਂ ਰੱਦ ਕਰ ਦਿੱਤੀ ਗਈ ਹੈ, ਪਰ ਅੱਗੇ ਫਿਲਹਾਲ ਇਸ ਮਾਮਲੇ ਦਾ ਟ੍ਰਾਇਲ ਜਿਹੜਾ ਉਹ ਹਾਲੇ ਚੱਲਦਾ ਰੱਖਿਆ ਜਾਏਗਾ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਮਸ਼ਰੂਮ ਕਿਲਰ ਐਰਿਨ ਪੈਟਰਸਨ ਦੀ ਤਰਫ ਤੋਂ ਵੀ ਹੁਣ ਅੱਜ ਆਖਰੀ ਦਿਨ ਹੈ, ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ। ਐਰਿਨ ਪੈਟਰਸਨ, ਜਿਸ ਨੂੰ ਮਸ਼ਰੂਮ ਕਿਲਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ, ਵਿਕਟੋਰੀਆ ਦੇ ਵਿੱਚ ਖੇਤਰੀ ਇਲਾਕੇ ਦੇ ਅੰਦਰ ਉਸਨੇ ਰਾਤ ਦੇ ਡਿਨਰ ਦੇ ਵਿੱਚ ਜ਼ਹਿਰੀਲੀ ਮਸ਼ਰੂਮ ਖਿਲਾ ਕੇ ਆਪਣੇ ਸੱਸ ਸਹੁਰਾ ਅਤੇ ਸੱਸ ਦੀ ਭੈਣ ਦਾ ਕਤਲ ਕਰ ਦਿੱਤਾ ਸੀ, ਜਾਂ ਇੱਕ ਤਰੀਕੇ ਦੇ ਨਾਲ ਮਾਰ ਦਿੱਤਾ ਸੀ, ਔਰ ਇਸੇ ਮਾਮਲੇ ਦੇ ਵਿੱਚ ਉਸਨੂੰ ਇੱਕ ਲੰਮੀ ਸਜ਼ਾ ਦਿੱਤੀ ਗਈ ਹੈ। ਪ੍ਰੋਸੀਕਿਊਟਰਸ ਦੀ ਤਰਫ ਤੋਂ 6 ਅਲੱਗ ਅਲੱਗ ਤਰਕ ਦਿੱਤੇ ਗਏ, ਹਾਲਾਂਕਿ ਇਸ ਤਰਕ ਜਿਹੜੇ ਤਰਕ ਦਿੱਤੇ ਗਏ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਵਾਜਬ
ਨਹੀਂ ਪਾਇਆ ਗਿਆ। ਦੱਸ ਦਈਏ ਕਿ ਇੱਕ ਆਡੀਓ ਵਿਜ਼ੂਅਲ ਲਿੰਕ ਦੇ ਜ਼ਰੀਏ ਸੁਪਰੀਮ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਐਰਿਨ ਪੈਟਰਸਨ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਰੇਡੀਓ ਹਾਂਜੀ ਦੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਤੁਸੀਂ ਆਪਣੀ ਫੀਡਬੈਕ, ਆਪਣੇ ਵਿਚਾਰ 0472-64-1674 ਜਾਂ facebook.com/hanjisydney ਦੇ ਉੱਤੇ ਵੀ ਭੇਜ ਸਕਦੇ ਹੋ ਜਾਂ info@hanji.com.au ਦੀ ਵੀ ਵਰਤੋਂ, ਈਮੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿਊਜ਼ ਰੂਮ ਦੇ ਵਿੱਚ ਨਹੀਂ, ਦਿਓ ਇਜਾਜ਼ਤ।

ਪੰਜਾਬੀ ਵਾਲਾ ਵੇ ਨੀ ਹੈਗਾ, ਇਹ ਬੇ ਅੱਜ ਕੱਲ ਜਿਹੜਾ ਯੰਗ ਜਨਰੇਸ਼ਨ ਵਾਲਾ ਜੈਨਜੀ ਵਾਲਾ ਬੇ ਹੈ, ਬੀ ਏ ਈ ਉਹ ਵਾਲੀ ਬੇ। ਤੇ ਹਰਕਿਰਤ ਸੰਘਾ ਦਾ ਇਹ ਨਵਾਂ ਗਾਣਾ ਸਵਿਤਾਜ ਬਰਾੜ ਨੂੰ ਇਹਦੇ ਚ ਲਿਆ। ਮੈਂ ਅੱਗੇ ਵੀ ਬੜੀ ਵਾਰ ਕਹਿ ਚੁੱਕਿਆ ਕਿ ਸਵਿਤਾਜ ਨੂੰ ਲੀਡ ਰੋਲ ਮਿਲਣਾ ਚਾਹੀਦਾ ਹੈਗਾ। ਆਈ ਰੀਅਲੀ ਫੀਲ ਕਿ ਇੱਕ ਮਲਟੀ ਟੈਲੈਂਟਡ ਇੱਕ ਪਰਸਨੈਲਿਟੀ ਹੈਗੀ ਹੈ ਸਵਿਤਾਜ। ਸਿੰਗਰ ਤਾਂ ਹੈ ਹੀ, ਸਿੰਗਰ ਦੀ ਇੱਕ ਬਹੁਤ ਵੱਡੇ ਸਿੰਗਰ ਦੀ ਰਾਈਟਰ ਦੀ ਕੁੜੀ ਤਾਂ ਹੈਗੀ ਹੈ, ਬਟ ਉਹਦੇ ਨਾਲ ਉਹ ਵੀ ਵਧੀਆ ਕੰਮ ਕਰ ਸਕਦੀ ਹੈਗੀ ਹੈ। ਐਨੀਵੇਜ਼, ਮੌਕੇ ਨਹੀਂ ਨਾ ਮਿਲਦੇ ਇੱਥੇ ਇੰਡਸਟਰੀ ਦੇ ਵਿੱਚ, ਬਗੈਰ ਕਨੈਕਸ਼ਨ ਤੋਂ ਗੱਲ ਨਹੀਂ ਹੁੰਦੀ। ਕਨੈਕਸ਼ਨ ਸਾਡੇ ਨਾਲ ਬਣਾ ਕੇ ਰੱਖਿਓ, ਤੋੜਿਓ ਨਾ, ਅੱਗੇ ਚੱਲ ਕੇ ਗੱਲਾਂ ਕਰਦੇ ਹਾਂ।

ਸਮੀਨੀ ਦਾ ਸ਼ੋਅ ਹੋ ਹਟਿਆ ਫਿਰ ਕਹਿੰਦੇ ਸਿਡਨੀ ਦੇ ਵਿੱਚ ਬੜਾ ਕਮਾਲ ਹੀ ਕਰਤਾ ਇਹ ਕਹਿੰਦੇ ਹੈ ਮੈਂ ਤਾਂ ਨਹੀਂ ਜਾ ਸਕਿਆ ਯਾਰ ਆਈ ਰੀਲੀ ਵਾਂਟਿਡ ਟੂ ਗੋ ਆਈ ਡੋਂਟ ਨੋ ਕਿਹੜੇ ਰੀਜ਼ਨ ਸੀਗੇ ਜਿਹਦੇ ਕਰਕੇ ਮੈਂ ਨਹੀਂ ਗਿਆ ਹੈਗਾ ਕੋਈ ਰੀਜ਼ਨ ਨਹੀਂ ਹੈਗਾ ਵੈਸੇ ਬਸ ਨਹੀਂ ਹੋ ਗਿਆ ਤਾਂ ਨਹੀਂ ਹੋ ਗਿਆ ਹੁਣ ਕੀ ਕਰੀਏ ਇੱਕ ਮਤਲਬ ਅੱਜ ਕੱਲ੍ਹ ਦੀ ਸਟ੍ਰੈਸ ਭਰੀ ਲਾਈਫ ਦੇ ਵਿੱਚ ਇੱਕ ਵਧੀਆ ਰਿਲੈਕਸੇਸ਼ਨ ਮਿਲ ਜਾਂਦੀ ਹੈਗੀ ਹੈ ਇਸ ਕਿਸਮ ਦੇ ਕਮੇਡੀ ਉਹ ਅਲੱਗ ਗੱਲ ਹੈ ਕਿ ਉਹ ਫੈਮਿਲੀ ਕਮੇਡੀਅਨ ਨਹੀਂ ਹੁੰਦੇ ਔਰ ਇਹਦੇ 'ਤੇ ਵੀ ਇੱਕ ਬਹਿਸ ਹੁੰਦੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਹੈ ਕਿ ਉਹ ਜਿਹੜੀ ਕਾਮੇਡੀ ਆ ਉਸ ਦੇ ਵਿੱਚ ਉਹ ਕਿਸੇ ਦੀ ਫਿਜ਼ੀਕੈਲਿਟੀ ਨੂੰ ਕਿਸੇ ਦੀ ਪਰਸਨੈਲਿਟੀ ਨੂੰ ਉਹਨੂੰ ਬਸ ਉਹ ਰੋਸਟ ਕਰਦੇ ਨੇ ਬਟ ਦਿਸ ਇਜ਼ ਹਾਓ ਇਟ ਇਜ਼ ਮਤਲਬ ਤੁਸੀਂ ਹੁਣ ਅੱਜ ਕੱਲ੍ਹ ਹਾਸਾ ਵੀ ਉਹਨਾਂ ਲੋਕਾਂ ਨੂੰ ਆਉਂਦਾ ਹੀ ਆ ਉਹਦੇ 'ਤੇ ਫਿਰ ਕੀ ਕਰੀਏ ਹੁਣ ਐਨੀਵੇਜ਼ ਹਸਤਿੰਦਰ ਦਾ ਨਵਾਂ ਗਾਣਾ

ਆਪ ਜਦ ਤੋਂ ਮੈਂ ਜੋਨਰ ਨੂੰ ਸਮਝਣ ਲੱਗਿਆ ਇਹਦੇ ਚ ਨਾ ਇੱਕ ਕ੍ਰੀਏਟਿਵ ਹੈਗਾ ਬਟ ਇਹ ਇੱਕ ਰਫ ਕਿਸਮ ਦੀ ਕ੍ਰੀਏਸ਼ਨ ਹੈ ਇਹਦੇ ਚ ਜਿਵੇਂ ਗੀਤਾਂ ਗਜ਼ਲਾਂ ਦੇ ਵਿੱਚ ਤੁਕਬੰਦੀ ਬਣਦੀ ਹੈ ਇਹਦੇ ਚ ਉਦਾਂ ਨਹੀਂ ਬਣਦੀ ਹੁੰਦੀ ਸੋ ਕਈ ਲੋਕਾਂ ਨੂੰ ਇਹ ਪਸੰਦ ਨਹੀਂ ਵੀ ਆਉਂਦਾ ਹੈਗਾ ਬਟ ਇਹਦੇ ਚ ਬੜੇ ਬਹੁਤ ਜ਼ਿਆਦਾ ਅੱਖਰ ਜਿਹੜੇ ਹੁੰਦੇ ਨੇ ਇੱਕ ਗੀਤ ਦੇ ਨਾਲ ਉਹ ਕਿਤੇ ਜ਼ਿਆਦਾ ਅੱਖਰ ਇੱਕ ਹਿਪ ਹੋਪ ਦੇ ਵਿੱਚ ਆ ਜਾਂਦੇ ਹੈਗੇ ਨੇ ਔਰ ਪੰਜਾਬੀ ਦੇ ਵਿੱਚ ਤਾਂ ਹਿਪ ਹੋਪ ਦਾ ਬਾਦਸ਼ਾਹ ਬੋਹੀਮੀਆਂ ਨੂੰ ਮੰਨਿਆ ਜਾਂਦਾ ਖੈਰ ਨਵੀਂ ਫਿਲਮ ਆ ਰਹੀ ਹੈ ਜੀ ਸਿੰਘ ਵਰਸਿਸ ਕੌਰ ਪਾਰਟ 2 ਪਹਿਲੀ ਜਿਹੜੀ ਸੀਗੀ ਸਿੰਘ ਵਰਸਿਸ ਕੌਰ ਉਹ ਘੈਂਟ ਸੀ ਸੁਰਵੀਨ ਚਾਵਲਾ ਵਾਲੀ ਸੀ ਸ਼ਾਇਦ ਉਹ ਪਰ ਗਿੱਪੀ ਗਰੇਵਾਲ ਅਤੇ ਇਸ ਵਾਰ ਸ਼ਹਿਨਾਜ਼ ਗਿੱਲ ਹੈਗੇ ਨੇ ਇਸ ਫਿਲਮ ਦੇ ਵਿੱਚ ਇੱਕ ਟਰੈਕ ਰਿਲੀਜ਼ ਹੋਇਆ ਆਡੀਓ ਟਰੈਕ ਹਾਲੇ ਵੀਡੀਓ ਨਹੀਂ ਆਇਆ

ਸੁਣਨ ਨੂੰ ਚੰਗਾ ਲੱਗਦਾ ਹੋਊਗਾ ਬਟ ਇਹਦੇ ਚ ਕ੍ਰੀਏਸ਼ਨ ਹੈਗੀ ਹੈ, ਐ ਨਹੀਂ ਕਹਿ ਰਿਹਾ ਕ੍ਰੀਏਸ਼ਨ ਹੀ ਹੈਗੀ, ਬਟ ਉਹ ਐਕਿਊਸਟਿਕ ਵਾਲੀ ਗੱਲ ਬਣ ਜਾਂਦੀ ਹੁੰਦੀ ਹੈ। ਇੱਕ ਹੋਰ ਗੀਤ ਆਇਆ ਹੈਗਾ ਤਰਸੇਮ ਜੱਸੜ ਜਦੋਂ ਪਿਛਲੀ ਵਾਰ ਆਏ ਸੀਗੇ ਆਸਟ੍ਰੇਲੀਆ ਤਾਂ ਪੈਪ ਧਾਰੀਆ ਤੋਂ ਸਿਡਨੀ ਚ ਮਿਊਜ਼ਿਕ ਅਰੇਂਜ ਕਰਵਾ ਕੇ ਗਏ ਸੀਗੇ, ਉਹ ਗਾਣਾ ਹੁਣ ਫਾਈਨਲੀ ਆ ਗਿਆ ਤਰਸੇਮ ਜੱਸੜ ਦਾ ਵੇਲੀ ਜਨਤਾ ਦੇ ਆਫੀਸ਼ੀਅਲ ਰਿਕਾਰਡ ਤੋਂ ਜਸਟ ਯੂ। ਲੈਟਸ ਸੀ ਪੈਪ ਧਾਰੀਆ ਨੇ ਕਿੱਦਾਂ ਦਾ ਮਿਊਜ਼ਿਕ ਦਿੱਤਾ ਉਹਦੇ ਵਿੱਚ।

0: ਸਾਰਿਆਂ ਹਸੀਨ ਜਿਹੇ ਪਲਾਂ ਵਿੱਚ ਤੂੰ, ਆਉਣ ਵਾਲੇ ਸਾਰਿਆਂ ਹੀ ਕੱਲਾਂ ਵਿੱਚ ਤੂੰ, ਇਸ਼ਕ ਚ ਫੁੱਟੀਆਂ ਏ ਬੱਲਾਂ ਵਿੱਚ ਤੂੰ, ਸਾਰੇ ਹੀ ਸਵਾਲਾਂ ਨਾਲੇ ਹੱਲਾਂ ਵਿੱਚ ਤੂੰ, ਪਾਣੀ ਦੀਆਂ ਛੱਲਾਂ ਛੱਲਾਂ ਵਿੱਚ ਤੂੰ.
1: ਹਾਲੇ ਤੱਕ ਤਾਂ ਕੁਛ ਅਨਯੂਜੁਅਲ ਦਿਖਿਆ ਨਹੀਂ ਮੈਨੂੰ ਮਿਊਜ਼ਿਕ 'ਚ. ਤਰਸੇਮ ਜੱਸੜ ਦੀ ਆਵਾਜ਼ ਦੇ ਉੱਤੇ ਇੱਕ ਉਹ ਇਫੈਕਟ ਜ਼ਰੂਰ ਨੇ, ਹਾਲ ਇਫੈਕਟ ਹੁੰਦੇ ਨੇ ਨਾ ਉਹ, ਹਾਲ ਇਫੈਕਟ, ਰਿਵਰਬ, ਥੋੜ੍ਹੀ ਜਿਹੀ ਗੂੰਜ ਜੀ, ਥੋੜ੍ਹੀ ਜਿਹੀ ਐਕੋ ਉਹਦੇ 'ਤੇ ਦੇ ਕੇ ਉਹਨੂੰ ਉਹ ਕਰਨਾ. ਬਾਕੀ ਮੈਨੂੰ ਹਾਲੇ ਤੱਕ ਕੁਛ

ਉੱਤੇ ਜਿਹੜਾ ਆਵਾਜ਼ ਦੇ ਵਿੱਚ ਲੱਗਿਆ ਹੋਇਆ ਉਹਦੇ ਤੋਂ ਇੱਕ ਗਾਣਾ ਯਾਦ ਆਇਆ, ਹਾਲ ਪੁੱਛ ਗਿਆ ਗੁਰਨਜ਼ਰ। ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਵੀ ਵਧੀਆ ਬੰਦਾ, ਮਤਲਬ ਵਧੀਆ ਸਿੰਗਰ ਹੈਗਾ, ਇਹਨੂੰ ਓਨੇ ਮੌਕੇ ਨਹੀਂ ਮਿਲੇ ਹੈਗੇ ਗੁਰਨਜ਼ਰ ਨੂੰ, ਤੇ ਬੱਬਲ ਰਾਏ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਆਇਆ। ਲੈਟਸ ਸੀ ਕੀ ਹੈ ਗਾਣਾ ਇਹ।

ਕਈ ਵਾਰ ਇਹ ਵੀ ਹੁੰਦਾ ਨਾ ਕਿ ਕੰਪੋਜੀਸ਼ਨ ਇੰਨੀ ਕਮਜ਼ੋਰ ਹੋਵੇ, ਹੋ ਸਕਦਾ ਮੈਨੂੰ ਇਹ ਲੱਗ ਰਿਹਾ ਹੈਗਾ ਕਿ ਲਿਰਿਕਸ ਥੋੜ੍ਹਾ ਜਿਹਾ ਹੋਰ ਵਧੀਆ ਹੋ ਸਕਦਾ ਸੀ, ਜਸੜ ਸਾਹਿਬ ਥੋੜ੍ਹਾ ਵਧੀਆ ਲਿਖਿਓ ਅਗਲੀ ਵਾਰ, ਤਾਂ ਕਿ ਜੇ ਪੈਪ ਤੋਂ ਮਿਊਜ਼ਿਕ ਕਰਵਾਉਣਾ ਤਾਂ ਸ਼ਾਇਦ ਵਧੀਆ ਢੰਗ ਦਾ ਹੋ ਸਕੇ। ਹਾਲ ਇਫੈਕਟ

ਰੈਲੀ ਵਿਸ਼ ਇਹਨਾਂ ਦੇ ਨਾ ਤਿੰਨਾਂ ਦਾ ਮਤਲਬ ਗੁੜ ਨਜ਼ਰ ਵੀ ਠੀਕ ਹੈ, ਚਲੋ ਚਾਰਾਂ ਦਾ ਵੀ ਹੋ ਸਕਦਾ, ਪਰ ਬੱਬਲ ਰਾਏ ਦਾ ਜਿਹੜਾ ਸਿੰਗਿੰਗ ਦਾ ਸਟਾਈਲ ਹੈ ਤੇ ਪ੍ਰਭ ਗਿੱਲ ਜਿਹੜੇ ਆੜੀ ਵੀ ਨੇ ਤੇ ਜੱਸੀ ਗਿੱਲ, ਇਹ ਤਿੰਨੇ ਇੱਕ ਗਾਣੇ ਦੇ ਵਿੱਚ ਆਣ, ਕੋਈ ਵਧੀਆ ਜਿਹਾ ਗਾਣਾ ਕੋਈ ਲਿਖੇ ਬੰਦਾ ਵਧੀਆ ਜਿਹਾ, ਕਿਉਂਕਿ ਇਹ ਲਿਰਿਸਿਸਟ ਤਾਂ ਤਿੰਨੇ ਹੀ ਨਹੀਂ ਹੈਗੇ, ਗੁੜ ਨਜ਼ਰ ਲਿਖ ਸਕਦਾ, ਗੁੜ ਨਜ਼ਰ ਕਦੇ ਕਦੇ ਲਿਖ ਲੈਂਦਾ, ਵਧੀਆ ਵਧੀਆ। ਚਲੋ ਰੇਡੀਓ ਹਾਂਜੀ 1674 AM ਤੇ ਸ਼ਾਮ ਨੂੰ 5 ਵਜੇ ਪ੍ਰੋਗਰਾਮ ਇੱਕ ਦੇਸ ਪੰਜਾਬ ਕੀ ਗੱਲ ਕੀ ਚਲਿਆ ਗਿਆ ਨਾ ਜੀ, ਉਦੋਂ ਤੱਕ ਤੁਸੀਂ ਡਰਾਈਵ ਬੈਕ ਸ਼ੋਅ 'ਚ ਸੁਣਦੇ ਰਹੋ ਗਾਣੇ ਬੈਕ ਟੂ ਬੈਕ।

ਬੜੇ ਚਿਰ ਬਾਅਦ ਬੱਬੂ ਦਾ ਲਿਖਿਆ ਹੋਇਆ ਗੀਤ ਮਨਿੰਦਰ ਪੁੱਟਰ ਨੇ ਗਾਇਆ ਹੁੰਦਾ, ਇਹਦੇ ਹੀ ਗੀਤ ਗਾਉਂਦੇ ਹੁੰਦੇ ਸੀਗੇ। ਚਲੋ ਮੈਨੂੰ ਕੋਈ ਬਹੁਤ ਵਧੀਆ ਵੀ ਨਹੀਂ ਲੱਗਿਆ। ਦਿਓ ਜਾਸਤਾ ਹੁਣ ਇਸ ਸੈਗਮੈਂਟ ਦੇ ਵਿੱਚੋਂ, ਅਤੇ ਅਗਲੇ ਸੈਗਮੈਂਟ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੈ ਲੈ ਕੇ ਤੁਹਾਡੇ ਤੱਕ ਹੁੰਦੇ ਹਾਜ਼ਰ। ਬਸ ਥੋੜ੍ਹੀ ਜਿਹੀ ਦੇਰ ਤੱਕ ਸਿਡਨੀ ਸਟੇਸ਼ਨ ਦੇ ਉੱਤੇ ਸਵਿਚ ਕਰ ਲਿਓ ਜੇ ਤੁਸੀਂ ਹੁਣ ਤੱਕ ਐਪ ਦੇ ਥਰੂ ਮੈਲਬਨ ਤੋਂ ਸੁਣ ਰਹੇ ਹੈਗੇ। ਅਗਲੇ ਸੈਗਮੈਂਟ ਦੇ ਵਿੱਚ ਇੱਕ ਆਖਰੀ ਗਾਣਾ ਸਮਰ ਫਲਿੰਗ ਛੱਡ ਕੇ ਜਾਵਾਂਗੇ ਜੱਸਾ ਢਿੱਲੋਂ ਦਾ, ਅਤੇ ਫਿਰ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੈ।

0: लग गया ना पता फिर केड़ा रेडियो बजदा।
1: हाँ जी 1674 AM 24/7 इंडियन रेडियो सिडनी का अपना इंडियन रेडियो स्टेशन।
2: हाँ जी हाँ जी ओए हाँ जी हाँ जी
3: हाँ जी रेडियो
4: रेडियो हाँ जी 1674 AM तो ताड़ा सारयां दा स्वागत है जी। मैं गौतम कपिल और प्रोग्राम एक देश पंजाब की गल की चलो के हुए हैं हाजर। कहंदे ने के संगरूर दी धरती पंजाब दे विच मुख्यमंत्री तय कर दी है। वह थां हैगी है जिथो मुख्यमंत्री आते हैं, पर एक ऐसा शख्स भी आता है जिन्हें एक ही मुख्यमंत्री दो बार मात दी। एक ऐसा शख्स भी आता है जिदी लंबे चिर तक पंजाब का एक मुख्यमंत्री वरेगंढ के मौके तक शामिल नहीं होया। एक ऐसा मुख्यमंत्री या एक ऐसा सियासी चेहरा आता है जिन्हों कई ने जानद्या होया भी अणजाणिया कर दिता। एक ऐसा शख्स आता है जिदे नां दे उत्ते पंजाब समझौता हुंदा है और यही समझौता उसकी मौत का कारण भी बन जाता है। गल अज हरचंद सिंह लौंगोवाल होरां दी करनी है, क्यों करनी है उसकी वजह भी तुहानू दसणगे। प्रीतम सिंह रूपाल साढ़े नाल इस वक्त फोन लाइन के उत्ते मौजूद है भाई। सत श्रीकाल जी। जी आयां नूं
5: सत श्रीकाल गौतम जी, मेरे वल्लों सारे साढ़े श्रोतियां नूं भी सत श्रीकाल।
4: जी अज हरचंद सिंह लौंगोवाल होरां दी गल करनी हैगी और मेरे ख्याल दे नाल नाल एक अकाली सियासत दी भी गल हो जाएगी, राजीव लौंगोवाल समझौते दी भी गल हो जाएगी, ते नाल नाल पंजाब दी उस वेले दी जिहड़ी समाजिक हालात सी और सियासी हालात किस किस्म दे सीगे उहदे ते भी गल होई जाणी है। और ये जिदे ते गल कई बार बहुते ज़्यादा पंजाब दे मीडियादारे खामोश रह जांदे ने कि हरचंद सिंह लौंगोवाल की मौत का कारण जो सीगा उहदे ते बड़े लंबे चिर तक चुप्पी भी साधी रही है, उहदे ते भी गल मैं कहना अज करदे बंदे हैगे। ते अज 20 अगस्त नूं जदों इह प्रोग्राम लाइव पेश कर रहे अज दे दिन उहनां दी एक किस्म दे नाल अज दा ही दिन सीगा जिद्दन कतल होया सी भाजी। उत्थे तक पहुंचण तों पहलां मेरे ख्याल दे नाल सारी एक जे भूमिका जी बनदी है।
5: नहीं वो थोड़ी गल बिलकुल सही है जिहड़ी तुसीं गल शुरू च गौतम जी कीती कि संत हरचंद सिंह लौंगोवाल दा जिहड़ा हैगा एक इदां दी शख्सियत इदां दी परसनैलिटी ते फिर जो भी अकाली मोर्चे लगे उदो बाद ऑपरेशन ब्लू स्टार होया फिर समझौता होया और जिहड़ी जे किसी वड्डे आगू की जान गई इस सब कहे दे विच ते तां उह संत हरचंद सिंह लौंगोवाल ही सी आपां जो आपां देखदे हां क्योंकि जिहड़ा ऑपरेशन ब्लू स्टार है उहदे च जिहड़ियां दो तीन गल्लां बड़ियां इंपोर्टेंट सी। ऑपरेशन ब्लू स्टार दे विच फौज दा चढ़ के आउणा ते फिर दरबार साहब दे अंदर श्रद्धालुआं दे नाल उस वेले पंथ नू लीड कर रहे सी जां एक मोर्चे नू लीड कर रहे सी जनरल सिंह ढिंगरावाल उन्हां दे नाल भाई अमरीक सिंह ते सुवेक सिंह जनरल सुवेक सिंह दा उत्थे मारा जाणा ते सो ये जिहड़ियां इदां दीआं घटनावां दी इक लड़ी चली ते जिहड़ी बहुत अगे तक जिहड़ी उह फिर चलदी रही विच दी भावें उह सारे दे बावजूद सुरजीत सिंह बरनाले दी अगवाई च अकालियां दी सरकार भी बनी ते पर उह गल आके जदों इह सारी बेंत सिंह दे जिहड़े कतल तक जिहड़ी उह गल जिहड़ी इह लड़ी जिहड़ी उह चलदी है। हुण इहदे च दो गल्लां जिहड़ियां बहुत ही महत्वपूर्ण जां सोचण वालियां ने पंजाबियां नूं सिखां नूं सारिआं नूं कह लो ते दी की सिर्फ ते सिर्फ जिहड़ा हैगा इहदा कारण इह सीगा कि जिहड़ा आपां संत लौंगोवाल दी गल करदे आं क्योंकि उदों तक संत लौंगोवाल बारे जिहड़ा हैगा कोई विरोधी भी चलो कांग्रेस तां उस समझौते दे विच शामिल सी खैर उह तां कहिंदे संत शांति दे पुंज होर इदां दे कहिंदे दूजे पासों भी संत लौंगोवाल दे जिहड़ा हैगा कोई इदां दा किसे दी उदों इह हिम्मत नहीं सी जां इह जुरत नहीं सी कि इह कह देण कि जिहड़े इहनां ने कोई इहदे च इहनां दा कोई लालच सी जां सारा कुछ सी इहदे बावजूद असली तां उही सी कि उह चाहुंदे सी कि पंजाब दे विच किसे ना भी तरीके नाल उह शांति हो जाए ते जिहड़ा नौजवानां दे दा जिहड़ा कहाण हो रहा है उह खत्म हो जाए सारी ते पर इहदे बावजूद जिहड़ा हैगा उह सारी इसे जिहड़ी उह गल दे संत लौंगोवाल भेट चढ़ गए। जदों आपां थोड़ा जिहा उहनां दा देखदे हां अपना पिछोकड़ क्योंकि उह इक निहायत ही इक आम परिवार चों किसानी दे परिवार चों आए सी थोड़े जमीन वाले परिवार चों आए सी ते उहनां दा जिहड़ा जद्दी पिंड है उह भी संगरूर जिले च ही है कदड़ैणी ਤੇ ਉਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਹੀ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਫਿਰ ਕਿਉਂਕਿ ਪਿੰਡ ਉਹਨਾਂ ਦਾ ਗਰਿਆ ਨੀ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ, ਲੌਂਗੋਵਾਲ ਜਿਹੜਾ ਭਾਈ ਮਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ, ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ, ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ, ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ, ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ, ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ, ਤੇ ਸੰਤ ਹੌਲੀ ਹੌਲੀ ਫਿਰ ਉਹ ਬਾਪੂ ਦਾ ਹੋਇਆ। ਜਦੋਂ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ, ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ, ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ ਤੇ ਜਿਹੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ, ਇਤਿਹਾਸ ਸੀ, ਪਿਛੋਕੜ ਸੀ, ਕਿਉਂਕਿ ਉਦੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ, ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ, ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ, ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਭਰਨ ਦਾ ਅੰਦੋਲਨ ਚੱਲ ਰਿਹਾ ਸੀ, ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ, ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ, ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ। ਤੇ ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸਿਸ ਆਏ, ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ, ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ। ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ, ਹੋਰ ਵੀ ਸੀ ਚਲੋ, ਜਹਿਦਾਰ ਟੌੜਾ ਤੇ ਜਹਿਦਾਰ ਲੌਂਗੋਵਾਲ ਜਾਂ ਸੰਤ ਲੌਂਗੋਵਾਲ ਜਿਹੜੇ ਸੀਗੇ, ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ, ਜਦੋਂ ਉਹਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਹੈ, ਤੇ ਉਹ ਪਹਿਲੇ ਟਲਟੋ ਗਏ ਇੱਧਰ ਉੱਧਰ। ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ, ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ, ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਹੈ ਰਿਹਾਈ ਹੁੰਦੀ ਆ, ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ, ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ, ਤੇ ਅਰਜਨ ਸਿੰਘ ਜਿਹੜੇ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਉਹ ਪੰਜਾਬ ਦੇ ਗਵਰਨਰ ਨੇ ਉਹ, ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਸ ਸਮਝੌਤੇ ਦੇ ਵਿੱਚ, ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਬਲੂਸਟਾਰ ਹੁੰਦਾ, ਤੇ ਉਦੋਂ ਬਾਅਦ ਜਿਹੜੀ ਵੱਡੀ ਘਟਨਾ ਇੰਦਰਾ ਦਾ ਕਤਲ ਹੁੰਦਾ, ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਂ ਹੁੰਦਾ, ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ, ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ, ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ। ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ, ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ, ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ, ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ, ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ। ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ, ਟੌੜਾ ਸਾਹਿਬ ਵੀ ਨੇ, ਜਹਿਦਾਰ ਤਲਵੰਡੀ ਵੀ ਨੇ, ਹੋਰ ਨੇ, ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ, ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਆਪਣੇ ਤੌਰ ਤੇ ਸੰਤ ਚਲਿਆ ਗਿਆ, ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ। ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ, ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਆ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ, ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ। ਤੇ ਉਸ ਤੋਂ ਬਾਅਦ ਫਿਰ ਜਿਹੜੀ ਨਵੀਂ ਸਿਆਸਤ ਚੱਲਦੀ ਆ, ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰ ਨਾ ਜਿਨ੍ਹਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ। ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ। ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ। ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਆ ਉਹ ਘਟਾ ਕੇ ਸਜ਼ਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ, ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਹੱਤਿਆਵਾਂ ਇਹ ਨੀ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਿਆ ਜਾਂ ਇਮੋਸ਼ਨ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ। ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ, ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ। ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ। ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਹੁੰਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67-67%, ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ। ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਸੀ ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ। ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨੀ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ। ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੇ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਸੇ ਬੰਨੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਥੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆਇਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ ਇਹਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਦੇ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਪੋਲਿਟਿਕਸ ਹੈ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰ ਨੇ, ਇਹ ਪੋਲੀਟੀਕਲ ਮਾਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ ਜਦੋਂ ਤੁਸੀਂ ਕਹਿੰਦਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਹੈ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰ ਪਿਆ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਹੈ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਹ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਈ ਗਈ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੀ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤੇ ਦੂਜੇ ਕੁਛ ਧਿਰਾਂ ਇਹ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਦੇਖੋ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ, ਤੇ ਪਰ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨੀ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝੇ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਹੀ ਨਹੀਂ ਜਿਹੜੇ ਸੀਗੇ, ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋਏ ਨੇ ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ ਉਹ MLA ਜਿੱਤੇ, ਤੇ ਉਦੋਂ ਬਾਅਦ ਫੇਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਹੋ ਹਨ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਇੱਕ ਪਾਰਟੀ ਹੈ, ਤੇ ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ ਤੇ ਕੋਈ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ, ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਇੱਦਾਂ ਦੀਆਂ ਅਸੈਸੀਨੇਸ਼ਨ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਜੀ ਟੈਰਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਇੱਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀਆਂ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਇੱਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨਹੀਂ, ਇਹਦੇ ਤੇ ਵਿਚਾਰ ਹੀ ਨਹੀਂ ਕਰਨੀ ਵੀ ਇਹ ਕਿਉਂ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਜਦੋਂ ਕੇਸ ਪਹੁੰਚਿਆ ਜਿਹੜੀ ਉਹ ਜੱਜਮੈਂਟ। ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜ੍ਹਨ ਵਾਲੀ ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਆ, ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨਹੀਂ ਜਾਂ ਏਦਾਂ ਦੀ ਗੱਲ ਨਹੀਂ, ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ, ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਏਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ, ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ ਚੁੱਪ ਕਰਨ ਵਾਲੀ ਗੱਲ ਵੱਲ ਵੀ ਉਹ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ, ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੇ ਜਿਹੜੀ ਕਾਰਗੁਜ਼ਾਰੀ ਆ ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਣਾ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣ ਜੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਨੀ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਉਦਾਂ ਦੀ ਕਿਵੇਂ ਕਰਨੀ ਹੈ ਇਸ ਪਾਸੇ ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਹੈ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ ਅਰਜਨ ਸਿੰਘ, ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਆਪਾਂ ਲਾਈਨ ਦਾ। ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕਾਊਂਟ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹਦਾ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ਼ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਤ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋਰ ਹੈ ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ ਤੇ ਇਹ ਹੋ ਗਿਆ ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ, ਇਹ ਇੱਦਾਂ ਨੀ। ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ ਠੀਕ ਉਹ ਚ ਕਾਫੀ ਕੁਛ ਹੈ ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ ਜਾਂ ਇੱਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ ਨਾ ਹੁਣ ਹੁੰਦੀ ਆ। ਹੁਣ ਠੀਕ ਹੈ ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ, ਉੱਥੇ ਚਲੇ ਜਾਂਦੇ ਆ ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ
4: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਉ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ ਉਹਨਾਂ ਨੂੰ ਉਤਾਰਿਆ ਗਿਆ ਏਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵਰ ਨੇਤਾ ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਬਾਰ ਬਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 ਚ ਐਮਰਜੈਂਸੀ ਆਈ ਸੀ ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ ਬਾਦਲ ਤਲਵੰਡੀ ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ ਜਿਵੇਂ ਅਕਸਰ ਸਿਆਸਤ ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ ਤਲਵੰਡੀ ਇਹ ਸਾਰੇ ਵੱਡੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਏਦਾਂ ਕਿਉਂ ਬਾਰ ਬਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਓ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ।

0: ਹੋਰ ਲੱਗਣ ਲੱਗ ਜਾਂਦਾ ਕਿ ਜਿਹੜਾ ਇੱਕ ਇਹ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਏਦਾਂ ਦੇ ਆਗੂ ਸੀ, ਏਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ ਆਗੂ ਦੀ ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਅਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਏਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਇਹ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਹੈ ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ ਉਹ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ ਫਿਰ ਉਹ ਲੱਗਦਾ ਹੁੰਦਾ ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ ਹਲੀਮੀ ਵਾਲਾ ਸੁਭਾਅ ਸੀਗਾ ਇਹ ਇਸ ਕਰਕੇ ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸਕਦਾ ਡੇਰ ਹੀ ਨਹੀਂ ਕਰ ਸਕਦਾ ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ ਜਾ ਕੇ ਘਰੇ ਬਹਿ ਗਏ ਸੀ ਠੀਕ ਹੈ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੇ ਪਿਛੋਕੜ ਦੇਖੋ ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੁਰ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ ਉਹਨਾਂ ਦੇ ਸੁਭਾਅ ਕਰਕੇ ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ ਇਹ ਵੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ ਚਲੋ ਅਕਾਲੀ ਦਲ ਦੇ ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਾਂਵਾਲ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ ਮੰਨ ਲੈਂਦੇ ਸਾਰੇ ਗਰੁੱਪ ਸਾਰੇ ਘੜੇ ਤੇ ਪਰ ਜਿਹੜਾ ਹੈਗਾ ਇਹ ਘੜਾ ਖਾਸ ਕਰਕੇ ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਹੈ ਲੌਂਗੋਵਾਲ ਗਰੁੱਪ ਨੂੰ ਦੀ ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ ਤੇ ਅਸੀਂ ਨਹੀਂ ਮੰਨਦੇ ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਸੀ ਫਿਰ ਅਲੱਗ ਅਲੱਗ ਹੋ ਗਏ ਸੀਗੇ ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ ਗੱਲ ਸੁਣ ਸਕੇ ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜੋ ਫੜ ਗਈ ਸੀ ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ ਉਹਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੈਟਿਕਲੀ ਚੁਣੀ ਹੋਈ ਸਰਕਾਰ ਬਣ ਜੇ ਰਾਸ਼ਟਰਪਤੀ ਰਾਜ ਖਤਮ ਹੋਵੇ ਤਾਂ ਕਿ ਗੱਲ ਅੱਗੇ ਫਿਰ ਤੁਰੇ ਤੇ ਉਹਦਾ ਇਹ ਵੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਬਣਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ ਹੈ ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਾਰਾ ਉਹ ਆਪਣੀ ਧਰਨਾ ਪਿਆ।
1: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ ਸ਼ੁਕਰੀਆ।
1: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ

0: ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ, ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ, ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ, ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ। ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ, ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ, ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ। ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ, ਪਰ ਫਿਰ ਵੀ ਕਾਫ਼ੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ, ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੰਜਾਬ, ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ, ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ, ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ। ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ, ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ, ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-464-7674 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: This station is now the ultimate power in the universe.
4: Radio Haji 1674.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। Rhythm Boys Entertainment presents Bol Paave Na Bol।
9: Pyar nu sunan layi kanna di ni, dil di lod hundi hai।
8: Kuch gallan kehniyan nahi pendiyan, bas mehsoos karniyan pendiyan ne।
9: Eho galiyan te main hune apni zuban vadd ke ho jaanda।
8: Is waar gall sirf bolan di nahi, dil di sunan di hai।
10: Zindagi kive kattange, main nahi reh sakti ohde bina, mainu oh chahida।
8: Releasing worldwide 4th September, written and directed by Rakesh Tawan। Love, emotions ati relationships di kahani Bol Paave Na Bol।
11: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
12: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
13: Are you ready?
14: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
15: कुछ गल्लां कहनियां नहीं पैंदियां, बस महसूस करनियां पैंदियां ने।
16: हाय नी, इन्ना सोहना मुंडा वी गूंगा है।
15: इस बार गल सिर्फ बोलन दी नहीं, दिल दी सुनन दी है।
17: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं आना तेरे पीछे।
15: लव इमोशंस अदे रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन। ऑन रोड्स ऑनर्स कैंपेन सिर्फ सीमित समय ले। हुन नवा BYD कार ले आओ शानदार ड्राइव अवे ऑफर्स दिनाल। BYD C-Lion 7 प्रीमियम सिर्फ $54,990, BYD C-Lion 8 डायनामिक FWD सिर्फ $56,990, ते BYD Shark 6 प्रीमियम सिर्फ $57,900। एक खास ऑफर 1 अगस्त to 30 सितंबर 2026 तक ऑर्डर करने वाले लिए है। डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑनर्स, कंडीशन अप्लाई।
18: ਕਿੱਥੇ ਵੱਜ ਗਈ ਤੇਰੀ ਗੱਡੀ?
19: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
18: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
20: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
21: ऑस्ट्रेलिया चा अपना कार लेना या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, ता टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2 Fold Lending।
22: यार तू इतने इनी चेती आके पक्का भी हो गया, की जुगाड़ लाया है?
19: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
22: नंबर दा दे बंसल इमीग्रेशन वालियां दा।
19: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
23: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ। ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਸਾਡੇ ਹੱਸਣ ਜਾਂ ਨਾ ਹੱਸਣ ਦੇ ਨਾਲ। ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਹਾਂ ਹਾਂ, ਕਿਵੇਂ ਹੋ ਸਾਰੇ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਕ੍ਰਿਸ਼ਨਾ। ਕਿਵੇਂ ਭਾਈ, ਠੀਕ ਠਾਕ?
0: ਮੈਂ ਠੀਕ ਠਾਕ, ਬਹੁਤ ਵਧੀਆ,
1: ਗੁੱਡ ਗੁੱਡ।
0: ਤੁਹਾਡਾ ਹਾਸਾ ਬੜਾ ਅੜ ਅੜ ਕੇ ਨਿਕਲ ਰਿਹਾ।
1: ਮੈਂ ਖਾਂਸੀ ਲੱਗ ਗਈ ਮੈਨੂੰ ਕੱਲ੍ਹ ਦੇ, ਖੰਘ ਜ਼ੁਕਾਮ। ਮੈਂ ਕਿਹਾ ਜ਼ਿਆਦਾ ਹੀ ਗਲਤ ਵਾਲਾ ਨਾ ਛਿੱਟਿਆਂ ਤੋਂ ਭਰਿਆ ਹਾਸਾ ਨਾ ਅਜੇ ਸੋ ਜ਼ਿਆਦਾ ਨਾ ਕਰਾਂ ਤਾਂ
0: ਠੰਡ ਜਿਹੜੀ ਹੈ ਨਾ ਉਹ ਬੰਦਾ ਸੋਚਦਾ ਵੀ ਹੁਣ ਤੇ ਹੱਟ ਚੱਲੀ ਹੈ,
1: ਹੱਟ ਚੱਲੀ ਹੈ
0: ਅਤੇ ਹੱਟ ਚੱਲੀ ਜਿਹੜੀ ਆ ਉਹ ਜ਼ਿਆਦਾ ਖਰਾਬ ਕਰਦੀ ਹੈ। ਸੋ ਬੇਨਤੀ ਆ ਵੀ ਜਾਂਦੀ ਠੰਡ ਦਾ ਥੋੜ੍ਹਾ ਜਿਹਾ ਵਧੇਰੇ ਖਿਆਲ ਰੱਖਿਓ।
1: ਬਿਲਕੁਲ ਠੀਕ
0: ਹੈ ਨਾ, ਦਿਨੇ ਗਰਮੀ ਜੀ ਹੋ ਜਾਂਦੀ ਤਾਂ ਆਪਾਂ ਸਾਰੇ ਕੋਟੀਆਂ ਸਵੈਟਰ ਲਾ ਕੇ ਅਤੇ ਤੁਰ ਪੈਂਦੇ ਹਾਂ। ਅਤੇ ਚਲੋ ਜਦੋਂ ਗਰਮੀ ਲੱਗਦੀ ਹੈ ਲਾ ਲਓ, ਪਰ ਮਤਲਬ ਖਿਆਲ ਰੱਖਣ ਦਾ ਮਤਲਬ ਵੀ ਖਿਆਲ ਰੱਖਿਓ।
1: ਖਿਆਲ ਰੱਖਿਓ
0: ਸਭ ਤੋਂ ਪਹਿਲਾਂ ਸਾਡੇ ਨਾਲ ਨੇ ਹੱਸ ਕੇ, ਵੈਸੇ ਹੋ ਜਾਣਾ ਠੀਕ, ਖੁੱਲ੍ਹ ਜਾਂਦਾ ਹੁੰਦਾ ਹੱਸ ਕੇ। ਅਤੇ ਜੇ ਖੁੱਲ੍ਹ ਗਿਆ ਤਾਂ ਜਾਇਓ ਜਾਂਦੇ ਜਾਂਦੇ ਦੱਸ ਕੇ। ਸਭ ਤੋਂ ਪਹਿਲਾਂ ਮੰਨਤ ਅਤੇ ਫਤਿਹ ਨੂੰ ਆਪਾਂ ਕਰਦੇ ਹਾਂ ਔਨ ਏਅਰ, ਕਿਉਂਕਿ ਬਾਕੀ ਫਿਰ ਥੋੜ੍ਹੀ ਜਿਹੀ ਦੇਰੀ ਵੀ ਲਾ ਦਿੰਦੇ ਕਿਸੇ ਵੇਲੇ।
1: ਓਕੇ ਓਕੇ,
0: ਥੋੜ੍ਹੀ ਜਿਹੀ ਮੰਨਤ, ਥੋੜ੍ਹੀ ਜਿਹੀ ਪੰਕਚੁਅਲ ਹੈ ਇਸ ਕੰਮੋਂ।
1: ਹਾਂ ਨਹੀਂ, ਪ੍ਰਧਾਨ ਆ ਨਾ ਫਿਰ।
2: ਹਾਂ, ਮੰਨਤ ਪ੍ਰਧਾਨ। ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਕ੍ਰਿਸ਼ਨਾ ਵੀਰ ਜੀ।
1: ਸਤਿ ਸ਼੍ਰੀ ਅਕਾਲ
0: ਮੰਨਤ ਜੀ,
1: ਤੁਹਾਨੂੰ
0: ਪ੍ਰਧਾਨ ਸਾਹਿਬ ਕਹਿ ਲਿਆ ਕਰੀਏ।
2: ਜੇ ਤੁਹਾਡਾ ਜੀ ਕਰਦੇ ਤਾਂ ਕਹਿ ਲਿਆ। ਹਾਏ,
0: ਥੈਂਕ ਯੂ, ਥੈਂਕ ਯੂ,
1: ਡਨ ਹੋ ਗਿਆ, ਨੋਟ ਹੋ ਗਿਆ।
0: ਇਸ ਕੰਮੋਂ ਮੰਨਤ ਬਹੁਤ ਬੀਬੀ ਹੈ।
1: ਹਾਂ, ਨਹੀਂ ਟੀਮ ਪਲੇਅਰ ਹੈ ਨਾ ਪ੍ਰੋਪਰ।
0: ਇਹੋ ਫਤਿਹ ਨੂੰ ਕਿਹਾ ਹੁੰਦਾ ਉਹਨੇ, ਕਹਿਣਾ ਸੀ ਕਿਉਂ
1: ਅੱਛਾ
0: ਔਰ
1: ਲੈ ਹੁਣ ਡਿਪਟੀ ਪ੍ਰਧਾਨ ਮੈਂ ਕਹਿਣ ਲੱਗਾ ਸੀ ਸਗੋਂ ਨੂੰ ਨਹੀਂ ਕਹਿਣਾ ਫਿਰ ਆਪਾਂ
0: ਨਹੀਂ, ਇੱਕ ਪਰਿਵਾਰ ਚ ਦੋ ਦਿਨ ਨਹੀਂ,
1: ਦੋ ਨਹੀਂ ਨਾ। ਹਾਂ, ਨੈਪੋਟਿਜ਼ਮ ਨਹੀਂ। ਓਕੇ ਓਕੇ,
0: ਪਰਿਵਾਰ ਚ ਦੋ ਦਿਨ ਨਹੀਂ, ਕੋਈ ਬਹੁਤ ਰੌਲਾ ਪੈਂਦਾ ਨਾ। ਅਕਾਲੀ ਦਲ ਨੂੰ ਇਸ ਕਰਕੇ ਢਾ ਲੈ, ਕਾਂਗਰਸ ਇੱਥੋਂ ਮਾਰ ਖਾਣ ਡਈ,
1: ਇੱਥੋਂ ਮਾਰ ਖਾ ਰਹੀ ਹੈ। ਗੱਲ ਸਹੀ ਹੈ, ਗੱਲ ਸਹੀ ਹੈ।
0: ਮੰਨਤ ਕੀ ਲਿਆਇਓ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ,
2: ਪਤਰੀ ਜੇ ਤੁਸੀਂ ਮੇਰੀ ਗੱਲ ਸੁਣਦੇ ਹੋ, ਮੈਂ ਨਾ ਜੇ ਮੈਂ ਕਿਸੇ ਰਾਕਸ਼ਸ ਦਾ ਵਿਆਹ ਕਰਾ ਲੈਂਦੀ ਤਾਂ ਇੰਨੀ ਦੁਖੀ ਨਹੀਂ ਸੀ ਹੋਣਾ ਮੈਂ ਫੇਰ ਵੀ। ਪਤੀ ਚਾਹ ਪੀਂਦੇ ਹੋਏ ਕਹਿੰਦਾ, ਉਹ ਕਮਲੀਏ ਖੂਨ ਖੂਨ ਦੇ ਨਾਲ ਰਿਸ਼ਤੇ ਵਾਲੇ ਨਾਲ ਕਿਹੜਾ ਵਿਆਹ ਕਰਾਈ ਦਾ।
1: ਪਤਨੀ ਬੇਹੋਸ਼, ਜਵਾਬ ਸੋਹਣਾ ਦਿੱਤਾ ਬਈ,
0: ਪਰ ਪਤਨੀ ਬੇਹੋਸ਼ ਨਹੀਂ ਹੋ ਸਕਦੀ।
1: ਅੱਛਾ, ਹਾਂ ਇਹ ਮੁਸ਼ਕਿਲ ਹੈ,
0: ਇਹ ਗੱਲ ਗਲਤ ਹੈ।
1: ਉਹਨੇ ਬਾਅਦ ਚੋਂ ਮੁੜ ਕੇ ਇਹਨੂੰ ਬੇਹੋਸ਼ ਕੀਤਾ ਹੋਣਾ ਪਤੀ ਨੂੰ।
0: ਪਤੀ ਬੇਹੋਸ਼ ਕਰੀਏ ਆਪਣਾ ਮੰਨਤ ਇਸ ਚੁਟਕਲੇ ਚ ਨਾ, ਥੋੜੀ ਜੀ ਮਤਲਬ ਰਿਐਲਿਟੀ ਜ਼ਿਆਦਾ
1: ਐਕਸਟੈਂਡ ਹੋਣਾ ਚਾਹੀਦਾ ਥੋੜਾ।
0: ਹਾਂ ਹਾਂ, ਮੰਨਤ ਕਰ ਸਕਦੇ ਹਾਂ
2: ਥੋੜਾ
0: ਯੇ ਲਿਟਲ ਬਿਟ ਅਮੈਂਡਮੈਂਟਸ।
1: ਹਾਂ, ਲਿਟਲ ਬਿਟ ਅਮੈਂਡਮੈਂਟ,
0: ਥੋੜਾ ਟੇਲਰਡ ਕਰ ਲਈਏ ਇਹਨੂੰ,
1: ਟੇਲਰਡ ਜੋਕ ਐਟ ਰੇਡੀਓ। ਹਾਂਜੀ 1674,
0: ਥੈਂਕ ਯੂ ਮੰਨਤ,
1: ਥੈਂਕ ਯੂ,
2: ਥੈਂਕ ਯੂ। ਹੋਰ ਫਤਿਹ ਦਾ ਵੀ ਗੱਲ ਕਰ
0: ਲਈ, ਲਿਆਓ ਜੀ ਲਿਆਓ ਫਤਿਹ ਦਾ ਕਾਰ ਮਕੈਨਿਕ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਕ੍ਰਿਸ਼ਨਾ ਵੀਰ ਜੀ।
0: ਸਤਿ ਸ਼੍ਰੀ ਅਕਾਲ
1: ਫਤਿਹ ਜੀ, ਕਿੱਦਾਂ, ਕੀ ਹਾਲ ਚਾਲ?
2: ਮੈਂ ਵਧੀਆ, ਤੇ ਕਿਵੇਂ ਹੋ?
1: ਬੈਸਟ ਯਾਰ, ਬੈਸਟ ਐਮ ਬੈਸਟ। ਓਕੇ ਰਿਪੋਰਟ
0: ਇਹ ਅੱਜ ਅੱਜ ਫਤਿਹ ਦੱਸੇ ਯਾਰ, ਇਹ ਕਾਰਾਂ ਦੇ ਨਾਂ ਬੜੇ ਦੱਸਦਾ, ਮੈਨੂੰ ਪਤਾ ਨਹੀਂ ਲੱਗਦਾ ਯਾਰ।
1: ਹਾਂ,
0: ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਨਾਂ ਲੈਂਦਾ ਤੇ ਮਤਲਬ ਮੈਨੂੰ ਸਮਝ ਨਹੀਂ ਲੱਗਦੀ।
1: ਹਾਂ, ਇਹ ਗੱਲ ਸਹੀ ਹੈ ਹਨਾ। ਹੋਰ ਕੋਈ ਕਿਸੇ ਨਵੀਂ ਗੱਡੀ ਦੀ ਜਾਣਕਾਰੀ ਲਿਆਓ।
2: ਹਾਂ, ਮੈਂ ਰੋਜ਼ ਥਰਸਡੇ ਤੋਂ ਦੱਸਿਆ ਕਰਨਾ, ਸਟਾਰਟਿੰਗ ਫਰਮ ਨੈਕਸਟ ਵੀਕ।
0: ਹਾਂ, ਥਰਸਡੇ ਦੱਸਿਆ ਕਰ ਮੇਰਾ ਵੀਰ, ਜਦੋਂ ਨਾ ਕੋਈ ਗੱਡੀਆਂ ਗੁੱਡੀਆਂ ਵਾਲਾ ਬੰਦਾ ਕੋਈ ਪੜ੍ਹਿਆ ਲਿਖਿਆ ਜਾਇਆ ਹੁੰਦਾ, ਨਾ ਮੈਨੂੰ ਪਤਾ ਹੁੰਦਾ ਨਾ ਬੀਬੀਆਂ ਨੂੰ ਪਤਾ ਹੁੰਦਾ
1: ਇਹ ਬੰਦਾ ਫਸ ਜਾਂਦਾ। ਅੱਛਾ,
0: ਹੋਰ ਕੀ, ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਨਾਂ ਲੈਂਦਾ ਤੇ ਅਸੀਂ ਕਹਿ ਦਿੰਦੇ ਹਾਂ ਉਹ ਓਕੇ, ਯੈਸ
1: ਗੁੱਡ ਗੁੱਡ ਹੋ ਗਿਆ।
0: ਸਾਨੂੰ ਤਾਂ ਮਰੂਤੀ ਸਜੂਕੀ ਦੱਸਿਆ ਕਰ ਕੁਛ ਇਦਾਂ ਦੀਆਂ, ਹੈ ਨਾ, ਆਲਟੋ ਵਰਨਾ ਕੋਈ ਇਦਾਂ ਦੀਆਂ ਗੱਡੀਆਂ ਸਾਨੂੰ ਦੱਸਿਆ ਕਰ। ਮੇਰਾ
1: ਆਲਟੋ ਕਿੱਥੋਂ ਯਾਦ ਆ ਗਈ, ਵਾਹ ਕੀ ਬਾਤ ਹੈ।
0: ਨੈਨੋ
1: ਨੈਨੋ
2: ਜਿਹੜੀ ਬਿਨਾਂ ਅੱਖਾਂ ਤੋਂ ਰੋ ਪੈਂਦੀ ਆ
0: ਜਿਹੜੀ ਬਿਨਾਂ ਅੱਖਾਂ ਤੋਂ ਰੋ ਪੈਂਦੀ ਆ
1: ਬਿਨਾਂ ਅੱਖਾਂ ਤੋਂ ਰੋ ਪੈਂਦੀ ਆ
0: ਅੱਛਾ ਓਕੇ ਦਿਲ
1: जवाब दो फ्री करो
0: केड़ी चीज है जिहड़ी बिना दिल तो अखां तो भी रो पैंदी आ केले
1: नहीं रोंदे जेड़े विकदे नहीं बेचारे
0: कच्चे केले कच्चे केले नु कटो ते ओदे विच पानी निकलदा रोंदा वा
2: हां इदे लई दो आंसर ने एक मैं बनाया एक असली
0: आ अच्छा एक असली आ ते एक तू ही बनावा ओके ते होर केड़ी चीज है जेड़ी आपे रोंदी आ
1: आसमान हो सकदा हां आसमान हो सकदा
0: कुत्ते कुत्ते
1: कुत्तियां दी तां पर अखां होंदी आ
0: कुत्ते भी रोंदे आ उ करदे रात नु
2: उना दी अखां होंदी आ कुत्तियां दे
0: अच्छा एदा दी अखां नहीं आ अन्ना कुत्ता
1: हां वेरी डिसरिस्पेक्टफुल इत्थे ते अन्ना बंदा भी हो जे यार
0: यार कुत्ते कुत्ते अखां च थोड़ी रोंदे आवाजां कड्ढ के रोंदे आ ओ करदे उ हां ओ इदां रोंदे आ अखां च थोड़ी रोंदे आ
2: पानी निकलना चाहिदा
0: अच्छा पानी निकलना चाहिदा ओके अन्ना कुत्ता अखां च पानी निकलदा उ
2: पानी कित्थों निकलूगा
0: चल पहले एक फाइन कर पहला गुरजीत आंटी ने दस
2: एक
0: मोमबत्ती भी हो सकती नहीं अच्छा वो भी नहीं ओके तोड़ा केड़ा वा फिर
2: मेरा आंसर है एप्पल क्योंकि जो आप बाइंड कर दे रहे हो वो पानी
0: निकलता है यस यार मेरा फिर केला माड़ा है
1: केला को खराब से कहां कदा माड़ी कर ले यार
2: केला सुखा आंदा
1: साडा कुत्ता कुत्ता थोड़ा कुत्ता टॉमी है
0: ओ या यार थैंक यू थैंक यू वाह जी वाह फतेह जी ਤੁਸੀਂ ਤੇ ਮਤਲਬ ਕਮਾਲ ਹੀ ਕਰੀ ਜਾਂਦੇ ਹੋ ਤੁਸੀਂ ਤੇ ਇਹਨਾਂ ਸ਼ਾਈ ਜਾਂਦੇ ਹੋ ਤੁਸੀਂ ਤੇ ਔਜਲਾ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ ਔਜਲਾ ਸਾਹਿਬ ਤੁਹਾਡੀ ਵਾਰੀ ਗਈ ਤੇ ਹੁਣ ਨੈਕਸਟ ਵਾਰੀ ਤੁਹਾਡੀ ਆਊਗੀ ਹੁਣ ਰੁਕ ਜਾਓ ਹੁਣ ਤੁਸੀਂ ਤੇ ਨੈਕਸਟ ਵਾਰੀ ਅਰਨਵ ਤੁਸੀਂ ਆਉਂਦੇ ਰਹੋ
1: ਹੈਲੋ ਹੈਲੋ
0: ਹੈਲੋ
1: ਹੈਲੋ
0: ਅਰਨਵ
3: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੀ ਗੱਲ ਸੌ ਗਏ ਸੀ
3: ਨਹੀਂ ਪਤਾ ਨਹੀਂ ਲੱਗਾ ਫਿਰ ਪਹਿਲਾਂ ਕੱਟਿਆ ਗਿਆ
0: ਅੱਛਾ ਅੱਛਾ ਅੱਛਾ ਹੋਰ ਸੌ ਠੀਕ ਠਾਕ ਹੋ
3: ਹਾਂਜੀ ਹਾਂਜੀ
0: ਹਾਂਜੀ ਵਧੀਆ
3: ਤੁਹਾਡਾ ਕੀ ਹਾਲ
0: ਹੈ ਵਧੀਆ ਵਧੀਆ
1: ਬੈਸਟ ਬੈਸਟ ਬੈਸਟ
0: ਕੀ ਸੁਣਾਓਗੇ
1: ਕੀ ਸੁਣਾਓਗੇ ਅੱਜ
3: ਅੱਜ ਸੁਣਾਉਂਗੇ ਇੱਕ ਬੁਝਾਰਤ
0: ਓਕੇ
3: ਨਿੱਕੀ ਜੀ ਕੁੜੀ 12 ਪੜ੍ਹੀ ਫਿਰ ਪਹਿਲੀ ਚ ਜਾ ਵੜੀ
1: ਹੈ ਜੀ ਕੁੜੀ 12 ਪੜ੍ਹੀ
0: फिर पहली च जावड़ी नेहा काकड़
1: नहीं किसी ने करियर उपर इस तरह तंज नहीं कसना चाहिए माड़ी गल
0: यार बुझारत फिर
1: वैसे वैसे ना ये जवाब सही है
0: केड़ा
1: आ जिहड़ा तुसीं दित्ता ਮੈਂ ਕਹਿੰਦਾ ਆਪਾਂ ਜੋ ਵੀ ਜਵਾਬ
0: ਦੇਣ
1: ਬੁਝਾਰਤ ਕਿੰਨੀ ਪੁਰਾਣੀ ਤਦ ਤੱਕ ਨੇਹਾ ਕੱਕੜ ਆਈ ਨੀ ਹੋਣੀ ਠੀਕ ਹੈ ਨੀ ਹੁਣ ਆਉਣ ਵਾਲੇ ਸਮੇਂ ਲਈ ਨੇਹਾ ਕੱਕੜ ਹੀ ਹੋਣਾ ਚਾਹੀਦਾ ਇਸ ਬੁਝਾਰਤ ਦਾ
0: ਆਨਸਰ ਇਹੋ ਹੀ ਆ
1: ਨਹੀਂ
0: ਕੀ ਯੈਸ
1: ਜਾਗੋ ਜਾਗੋ ਜਾਗੋ
0: ਇਹੋ ਹੀ ਆ ਕੇ
1: ਸਹੀ ਆ
0: ਉੱਠੋ ਪੁੱਤ ਉੱਠੋ ਉੱਠੋ
1: चलो
0: हार गए फिर
2: घड़ी
0: अच्छा घड़ी नालों तो यार साडा चंगा ही आंसर
1: थैंक यू
0: फिर एक बारी फिर तो ਔਜਲਾ ਸਾਹਿਬ ਉਸ ਤੋਂ ਬਾਅਦ ਸ਼੍ਰੇਆ ਤੁਸੀਂ ਰੈਡੀ ਰਹੋ ਪੁੱਤ।
1: ਹਾਂਜੀ ਔਜਲਾ ਸਾਹਿਬ,
4: ਔਜਲਾ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ।
4: ਹਾਂਜੀ ਤੁਸੀਂ ਕਿਵੇਂ ਹੋ?
0: ਅਸੀਂ ਠੀਕ ਹਾਂ।
1: ਵਧੀਆ ਵਧੀਆ, ਸ਼ੋਰ ਸ਼ੋਰ ਲਾਈ ਜਾਂਦੇ ਹੋ,
0: ਕਿੱਥੇ ਭੱਜ ਗਏ?
4: ਉਹ ਨਹੀਂ, ਜਦੋਂ ਵੀ ਮੈਂ ਫੋਨ ਚੱਕ ਕੇ ਸੀਗਾ ਤੁਸੀਂ ਕਿਹਾ ਸੀਗਾ ਕਿ ਮੇਰੇ ਵਾਰੀ ਓਵਰ ਸੀਗਾ ਤਾਂ ਮੈਂ ਵਾਪਸ ਚੱਕ ਲਾ।
0: ਓਕੇ ਯਾਰ,
1: ਸਟੈਦ ਰਿਆ ਕਰੋ।
0: ਇੱਕ ਚੀਜ਼ ਤੇ ਪੱਕੀ ਆ ਯਾਰ, ਮਤਲਬ ਇਹ ਵੀ ਜਿਹੜਾ ਕਹਿ ਦਿੱਤਾ ਜਾਂਦਾ ਨਾ ਵੀ ਘਰ ਵਾਲੇ ਬੜੇ ਬਹਾਨੇ ਜਾਣਦੇ ਆ
1: ਜੀ,
0: ਬੇਸਿਕਲੀ ਉਹ ਉਹ ਬਚਪਨ ਤੋਂ ਹੀ ਹੁੰਦੇ ਆ ਬੰਦੇ ਚ, ਬਾਅਦ ਚ ਵਿਆਹ ਹੋ ਜਾਂਦਾ। ਸਾਡੀ ਕੁਛ ਟੌਕ ਹੈ ਆਪਸ ਦੀ ਨਾ, ਤੁਸੀਂ ਦੋ
5: ਮਿੰਟ
0: ਤੁਸੀਂ ਫੀਲ ਨੀ ਕਰਨਾ ਤੁਹਾਡੇ ਬਾਰੇ ਹੋ ਰਹੀ ਆ, ਤੁਸੀਂ ਨੀ ਫੀਲ ਕਰਨਾ
1: ਹਨਾ।
0: ਬਾਅਦ ਚੋ ਤਰਾਸ਼ਿਆ ਜਾਂਦਾ, ਗੱਲ ਵੱਖਰੀ ਆ।
1: ਲਾਈਫ ਤੁਹਾਡੇ ਸਾਹਮਣੇ ਸਿਚੁਏਸ਼ਨ ਏਦਾਂ ਹੀ ਲਿਆਂਦੀ ਕਿ ਤੁਸੀਂ ਫਿਰ ਉਹ ਟੈਲੈਂਟ ਨੂੰ ਲੋਕਾਂ ਤੱਕ ਲੈ ਕੇ ਜਾ ਸਕੋ, ਦਿਖਾ ਸਕੋ।
0: ਹੁੰਦਾ ਪਹਿਲਾਂ ਹੀ ਆ,
1: ਪਹਿਲੇ ਤੋਂ ਹੀ।
0: ਹਾਂਜੀ ਸੱਚ ਔਜਲਾ ਸਾਹਿਬ, ਕੀ ਹਾਲ? ਹਾਂਜੀ ਕੀ ਸੁਣਾਓਗੇ?
4: ਜਿੰਨੀ
0: ਨਾ ਸਮਝੀ ਚ ਲੰਘ ਜੇ ਉਨੀ ਸਮਝ ਕੇ ਬੰਦਾ ਤੰਗ ਹੁੰਦਾ।
1: ਸਹੀ ਗੱਲ, ਜਿੰਨਾ ਨਹੀਂ ਪਤਾ ਉਹਨਾਂ ਖਰਾ ਸਗੋਂ।
0: ਹੈ
1: ਕੀ ਸੁਣਾਉਂਦਾ ਅੱਜ?
4: ਮੇਰੇ ਕੋਲ ਇੱਕ ਰੇਡਲ ਆ।
0: ਅੱਛਾ ਤੁਹਾਡੇ ਕੋਲ ਇੱਕ ਰੇਡਲ ਆ, ਕਿੱਥੇ ਰੱਖੀ ਜੇ?
4: ਮੇਰਾ ਪਾਕਟ ਚ।
1: ਪਾਕਟ ਕੱਢੋ ਫਿਰ ਜੇਬ ਚੋਂ।
0: ਪੈਂਟ ਦੀ ਪਾਕਟ ਚ ਕਿ ਪਜਾਮੇ ਦੀ ਪਾਕਟ ਚ ਕਿ ਕਮੀਜ਼?
4: ਜੰਪਰ
0: ਦਾ। ਅੱਛਾ ਜੰਪਰ ਦੀ ਪਾਕਟ ਚ।
1: ਓਕੇ
0: ਫਿਰ ਤੇ ਉਹਨੂੰ ਮਾੜੀ ਮਾੜੀ ਰੂਈ ਵੀ ਲੱਗੀ ਹੋਣੀ ਆ।
4: ਕਿਹੜੀ
0: ਚੀਜ਼ ਆ ਜਿਹੜੀ ਤੁਸੀਂ ਸੱਜੇ ਹੱਥ ਨਾਲ ਫੜ ਸਕਦੇ ਹੋ?
4: ਤੁਸੀਂ ਉਹਦੇ ਕੱਬੇ ਹੱਥ ਨਾਲ ਨਹੀਂ ਫੜ ਸਕਦੇ।
0: ਖੱਬਾ ਹੱਥ? ਮੈਂ ਫੜ ਕੇ ਬੈਠਾ।
1: ਵੈਰੀ ਗੁੱਡ, ਵੈਰੀ ਨਾਈਸ, ਵੈਰੀ।
0: ਇਹ ਜਿਹੜੀ ਤੁਸੀਂ ਬੁਝਾਰਤ ਪਾਈ, ਮੈਂ ਤਾਂ ਸੱਜੇ ਦੇ ਨਾਲ ਖੱਬਾ ਫੜ ਕੇ ਬੈਠਾ। ਅੱਜ ਤੇ ਛੇਤੀ ਫੜੇ ਗਏ ਜੋਇਲਾ
1: ਸਾਹਿਬ, ਫਲੋ ਫਲੋ ਚ ਹੀ ਹੋ ਗਿਆ ਕੰਮ।
0: ਹੋਰ ਥੈਂਕ ਯੂ ਜੋਇਲਾ
4: ਸਾਹਿਬ,
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆਸ਼ਰਿਆ, ਤੇ ਉਸ ਤੋਂ ਬਾਅਦ ਤੇਗ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਆਸ਼ਰਿਆ। ਠੀਕ ਠਾਕ ਹੋ? ਹਾਂਜੀ ਕਾਲਾ ਸ਼ਾਹ ਕਾਲਾ,
1: ਵਾਹ ਸਿੱਧਾ ਹੀ।
0: ਹਾਂਜੀ
1: ਹਾਲ ਚਾਲ ਤਾਂ ਸੁਣਾ ਲੋ ਪਹਿਲਾਂ।
0: ਉਹ ਸਾਡਾ ਠੀਕ ਹੈ ਪੁੱਤ,
1: ਅਸੀਂ ਅਸੀਂ ਠੀਕ ਹਾਲ ਹੋ। ਤੁਸੀਂ ਦੱਸੋ ਤੁਸੀਂ
2: ਕੀ ਕਰਦਾ ਪਿਆ?
1: ਹਾਂਜੀ ਕੀ ਕਰਦਾ ਪਿਆ?
0: ਅਸੀਂ ਕੁਛ ਨੀ, ਨਹਾ ਕੇ ਹਟੇ ਆ,
1: ਸਕੂਲ ਦੀ ਤਿਆਰੀ ਕਰਦੇ ਪਏ ਆ। ਅੰਕਲ ਦਾ ਬਸਤਾ ਗਵਾ ਜੀ,
0: ਮੈਂ ਸ਼ੂ ਪਾਲਿਸ਼ ਕਰਦਾ ਸੀ।
2: ਉੱਥੇ ਸਕੂਲ ਜਾਂਦੇ ਹੋ?
0: ਹੋਰ ਜਰਾਬਾਂ ਪਾ ਕੇ,
1: ਹੋਰ ਸ਼ੂ ਵੀ ਨਾਲ, ਕੱਲੀਆਂ ਜਰਾਬਾਂ ਨੀ,
0: ਬੈਗ ਲੈ
2: ਕੇ। ਕਿਹੜੀ ਕਲਾਸ ਤੂੰ ਵਿੱਚ?
1: ਮੈਂ ਪ੍ਰੈਪ ਚ ਆ।
0: ਮੈਂ ਵਨ ਚ।
1: ਇਹ ਵਨ ਚ ਨੇ ਅੰਕਲ ਜੀ,
0: ਵਨ ਗ੍ਰੇਡ ਚ।
1: ਹਾਂ ਇਹਨਾਂ ਨੂੰ ਮੇਰੀ ਉਂਗਲ ਫੜ ਕੇ ਲੈ ਕੇ ਜਾਣਾ
2: ਮੈਨੂੰ।
0: ਹਾਂਜੀ
2: ਝੂਠ ਬੋਲਦੇ ਪਏ?
0: ਨਾ
1: ਨਹੀਂ ਝਾਈ ਜੀ ਨਹੀਂ ਬੋਲਦੇ ਪਏ।
2: ਤੁਸੀਂ ਝੂਠ ਬੋਲਦੇ?
0: ਨਾ ਨਾ ਅਸੀਂ ਤੁਹਾਡੇ ਨਾਲ ਮਜ਼ਾਕ ਕਰਦੇ ਪਏ, ਝੂਠ ਥੋੜੀ ਬੋਲਦੇ ਪਏ,
1: ਫਨ ਕਰ ਰਹੇ ਫਨ।
2: ਤੁਸੀਂ ਝੂਠ ਬੋਲਦੇ ਪਏ?
0: ਨਾ ਤੁਹਾਡੇ ਨਾਲ ਮਜ਼ਾਕ ਕਰਦੇ ਆ, ਝੂਠ ਨਹੀਂ।
1: ਜਸਟ ਹੈਵਿੰਗ ਫਨ।
0: ਹਾਂਜੀ
2: ਤੁਸੀਂ ਮਾਰੋਗੇ ਝੂਠ?
0: ਨਾ ਨਾ ਝੂਠ ਥੋੜੀ
1: ਇਹ ਤੇ
0: ਲਾਫਟਰ ਥੈਰੇਪੀ ਅਸੀਂ ਤੇ ਫਨ ਕਰਦੇ ਤੁਹਾਡੇ ਨਾਲ ਮਾਨੂ ਬਿੱਲੀ ਕੀ ਕਰਨ ਡਿਆ ਪਿੱਛੇ ਉਹਨੂੰ ਕਹ ਚੁੱਪ ਕਰ ਦੇ ਦੋ ਮਿੰਟ ਉਹਨੂੰ ਕਹ ਥੋੜਾ ਚੁੱਪ ਕਰ ਜਾ ਡਿਸਟਰਬ ਹੁੰਦਾ ਵਾ ਸੁਣਾਓ ਫਿਰ ਹਾਂਜੀ
1: ਹਾਂਜੀ ਸੁਣਾਓ ਸੁਣਾਓ ਬੁਝਾਰ ਸੁਣਾਓ
2: ਤਦ ਤਨ ਐਪਲ ਸੀ ਦੋ ਦੋ ਅੰਕਲ ਨਿਕਾਦੀ ਐਂਡ ਦੈਨ ਦੋ ਵੀਡੀ ਨਿਕਾਦੀ ਐਂ ਮਗਰ ਕਿੰਨੇ ਰਹਿ ਗਏ ਐਪਲ
0: ਦੋ ਅੰਕਲ ਨੇ ਤੇ ਦੋ ਆਂਟੀ ਨੇ ਤੇ ਇਹ ਲਗਭਗ ਡੇਢ ਕਿਲੋ
1: ਡਿਪੈਂਡ ਔਨ ਸਾਈਜ਼ ਕਿਲੋ ਕੁਝ 12 ਕਿ 13 ਕਿ ਡਾਲਰ ਦੇ ਬਚ ਗਏ
0: ਜੇ ਮੈਂ ਵਕੀਲਾਂ ਵਾਂਗੂ ਆਨਸਰ ਦਵਾਂ ਤੇ ਡਿਪੈਂਡ ਔਨ ਸਾਈਜ਼
1: ਇਹ ਵੀ ਠੀਕ ਹੈ
0: ਹੈ ਡਿਪੈਂਡ ਔਨ ਵੈਦਰ ਡਿਟੇਲ ਚਾਹੀਦੀ ਹੋਗੀ
1: ਹਾਂਜੀ ਬਿਲਕੁਲ ਤੁਸੀਂ ਨਾ ਪ੍ਰੋਪਰ ਐਫੀਡੇਵਿਟ ਤਿਆਰ ਕਰਾਓ ਨੋਟਰੀ ਕਰਾਓ
0: ਅੱਛਾ ਤੁਸੀਂ ਕਿੰਨੇ ਸਾਲ ਹੋ ਤੁਸੀਂ
1: ਸਿਕਸ
0: ਨਹੀਂ ਬਦਾਮ ਬਦਾਮ ਨੀ ਵਾਰਾ ਖਾਣ ਦੇ ਪਤਾ
1: ਮਾਲੀ ਹਾਲਤ ਠੀਕ
0: ਅੱਜ ਕੱਲ ਰਾਤ ਨੂੰ ਧੱਕੇ ਭਿਉਂ ਕੇ ਸੌਂ ਜੀਦਾ ਥੈਂਕ ਯੂ ਥੈਂਕ ਯੂ
1: ਵੈਰੀ ਗੁੱਡ
0: ਸਤਿ ਸ੍ਰੀ ਅਕਾਲ ਮਾਨੂ ਬਿੱਲੀ ਉਹ ਠੀਕ ਆ ਤੁਸੀਂ ਪਿੱਛੇ ਡਿਸਟਰਬੈਂਸ ਕਿਉਂ ਕਰਦੇ ਹੋ ਦੀਦੀ ਦੇ ਮੈਂ ਤੁਹਾਡੀ ਕਾਰ ਖੋਲ ਲੈਣੀ ਆ
1: ਉਹ ਵਾਰਮ ਅਪ ਹੋਇਆ ਸੀ ਮੁੰਡਾ ਵਾਰਮ ਅਪ ਹੈ ਕਾਲ ਵਾਸਤੇ
0: ਮੈਂ ਤੁਹਾਡੀ ਕਾਰ ਖੋ ਕੇ ਤੇ ਜੇਬ ਚ ਪਾ ਲੈਣੀ ਆ
2: ਕਿਹੜੀ
0: ਚੀਜ਼ ਜਿਹੜੀ ਉੱਪਰ ਜਾਂਦੀ ਆ ਹਾਂਜੀ ਉੱਤੇ ਜਾਂਦੀ ਤੇ ਉੱਤੇ ਹੀ ਰਹਿੰਦੀ ਉੱਪਰ ਜਾਂਦੀ ਆ ਤੇ ਥੱਲੇ ਨੀ ਆਉਂਦੀ ਮੁੜ ਕੇ ਇਹ ਬੜਾ ਕੋਈ ਨਰਿੰਦਰ ਮੋਦੀ ਟਾਈਪ ਚੁਟਕਲਾ ਵਾ
2: ਹਾਂ
0: ਉਮਰ ਉਮਰ ਏਜ
1: ਏਜ ਬੱਦਲ ਵੀ ਆ ਗਏ ਜ਼ਮੀਨ ਤੇ ਕਹਿੰਦੀ
0: ਉਹਦੀ ਕਿਹੜੀ ਗੱਲ ਉਹ ਖਾਧੀ ਪੀਤੀ ਚ ਕਹਿ ਜਾਂਦੀ ਥੈਂਕ ਯੂ ਮਾਨੂ ਬਿੱਲੀ ਥੈਂਕ ਯੂ ਵਾਦ ਕਾਰਡ ਚ ਕਿਤੇ ਕਹਿ ਗਈ ਕੋਈ ਏਡੀ ਕੋਈ ਗੱਲ ਨੀ
1: ਹੈ ਜਿੰਨੀ ਗੱਲ ਨੀ ਮੈਂ ਘਬਰਾਵਾਂ ਨਾ
0: ਨਾ ਨਾ ਨਾ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਤੇਗ ਉਸ ਤੋਂ ਬਾਅਦ ਫਿਰ ਅਸੀਸ ਕੌਰ ਸਤਿ ਸ਼੍ਰੀ ਅਕਾਲ ਤੇਗ
2: ਸਤਿ ਸ਼੍ਰੀ ਅਕਾਲ
0: ਤੇਗ ਜੀ ਤੇਗ ਤੇ ਮੈਨੂੰ ਲੱਗਦਾ ਚੱਲ ਗਈ ਘਰੋਂ ਅੱਜ ਮੈਨੂੰ ਲੱਗਦਾ ਯਾਰ ਇਹ ਕਿਹੜਾ ਸਕੂਲ ਜਿੱਥੇ ਸਫਾਈ ਦੇ ਨੀ ਹੈਗੇ
1: ਅੱਛਾ ਵੈਸੇ ਹੋ ਨਹੀਂ ਸਕਦਾ
0: ਮੈਂ ਇੱਥੇ
2: ਮੈਂ
0: ਇੱਥੇ ਕੋਈ ਨਿਆਣੇ ਭਾਵੇਂ ਨਾ ਹੋਣ ਸਫੈਦੇ ਜ਼ਰੂਰ ਹੁੰਦੇ
2: ਨੀਲੀ ਟਾਕੀ ਚਾਵਲ ਬੰਦੇ ਜਿਹਨੇ ਗਵਾਚੇ ਰਾਤ ਨੂੰ ਲੱਭੇ
0: ਇਹ ਪੁੱਤੋ ਹੈਗੇ ਆ ਇਹ ਘਰਵਾਲਾ ਘਰਵਾਲੀ ਸਕੂਲ ਛੱਡ ਕੇ ਨਾ ਬੱਚਿਆਂ ਨੂੰ ਬਾਅਦ ਚ ਰਾਤ ਨੂੰ ਲੱਭਦੇ ਆ ਦਿਨੇ ਗਾਇਬ ਹੋ
2: ਜਾਂਦੇ
0: ਨਹੀਂ ਸਮੇਂ ਦੇ ਹਿਸਾਬ ਨਾਲ ਇਹਦਾ ਆਂਸਰ ਅੱਜ ਕੱਲ੍ਹ ਇਹੋ ਹੀ ਆ
1: ਦੇਖੋ ਕੰਪਿਊਟਰ ਜੀ ਕੁਛ ਕਹਿੰਦੇ
0: ਨੀਲੀ ਟਾਕੀ ਚੌਲ ਬੱਧੇ ਇਹ ਤੋਂ ਇੰਨਾ ਕੁ ਪਤਾ ਲੱਗਦਾ ਵਾ ਵੀ ਜਿਹੜੀ ਮੰਮੀ ਆ ਉਹ ਨਰਸਿੰਗ ਚ ਚਾਵਲ ਚੌਲ ਪੁੱਤੋ ਇੱਕੋ ਗੱਲ ਹੁੰਦੀ ਹੈ ਚੌਲ ਪੰਜਾਬੀ ਚ ਚੌਲ ਕਹੀਦਾ ਵਾ ਤੇ ਚਾਵਲ ਹਿੰਦੀ ਚ ਕਹੀਦਾ ਠੀਕ ਆ ਤੇ ਰਾਈਸ ਅੰਗਰੇਜ਼ੀ ਚ ਕਹੀਦਾ ਤੇ ਗਹੁੰ ਪਏ ਕਹੀਦਾ ਵਾ ਪਤਾ ਨੀ ਕਿਹੜੀ
1: ਭਾਸ਼ਾ ਜ਼ਿਆਦਾ ਗਿਣੀ ਜਾਣਾ ਰੁਕੋ ਸਰਾ ਸਬਰ ਕਰੋ
0: ਅੰਕੜੇ ਵੀ ਕਹਿੰਦੇ ਇਹਨੂੰ
1: ਅੰਕੜੇ
0: ਤੇ ਇਹੋ ਹੀ ਆ
1: ਇਹੀ ਆ ਆਰਨ ਆਰਨ ਹੈ ਜੀ ਆਂਸਰ ਰਜਿਸਟਰਡ ਨਰਸ
0: ਨੀਲੀ ਟਾਕੀ ਚੌਲ ਬੱਧੇ ਮੰਮੀ ਤੇ ਡੀਕੋਡ ਹੋ ਗਈ ਆ ਤੇ ਦਿਨੇ ਗਵਾਚੇ ਤੇ ਰਾਤ ਨੂੰ ਲੱਭੇ
1: ਦਿਨੇ ਗਵਾਚੇ ਰਾਤ ਨੂੰ ਲੱਭੇ 9 ਟੂ 5 ਟਾਈਪ ਜੌਬ ਹੈ ਫਿਰ ਫਾਦਰ ਸਾਹਿਬ ਦੇ ਵੀ ਇਹੀ ਕਹਿ ਸਕਦੇ ਆ ਆਪਾਂ ਜਾਂ ਫਿਰ ਲੰਮੀ ਸ਼ਿਫਟ ਹੋ ਸਕਦੀ ਹੈ
0: ਹਾਂ ਨਹੀਂ ਹਾਰ ਗਏ ਪੁੱਤ ਆਪਾਂ ਇਹ ਫਿਰ ਇਹੋ ਹੀ ਆ ਸਾਡੇ ਕੋਲ ਤੇ
2: ਤਾਰੇ
0: ਓ
1: ਤਾਰੇ
0: ਉਹ ਤੇ ਤਾਰੇ ਹੁੰਦੇ ਮਾਂ ਪਿਓ
1: ਹਾਂ ਇਹ ਗੱਲ ਠੀਕ ਹੈ
0: ਮਾਂ ਪਿਓ ਚਮਕਦੇ ਰਹਿੰਦੇ ਆ ਤੂੰ ਹੱਸਦੀ ਹੈ ਗੁੜੀਆ ਤੈਨੂੰ ਸਮਝ ਲੱਗਦੀ ਹੈ ਤੂੰ ਉਦਾਂ ਹੱਸਦੀ ਹੈ ਵੈਰੀ ਇੰਟੈਲੀਜੈਂਟ ਥੈਂਕ ਯੂ ਤੇ ਤੁਸੀਂ ਜਦੋਂ ਹੱਸਦੇ ਹੋ ਨਾ ਤੇ ਸਾਡੀ ਕੁਤਕਧਾਰੀਆਂ ਹੁੰਦੀਆਂ ਸਾਡੇ ਦਿਲ ਚ ਕੁਤਕਧਾਰੀਆਂ ਹੁੰਦੀਆਂ ਤੁਸੀਂ ਏਡਾ ਸੋਹਣਾ ਹੱਸਦੇ ਹੋ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤਵਨੀਤ ਉਸ ਤੋਂ ਬਾਅਦ ਤੁਹਾਡੀ ਵਾਰੀ ਹੈ ਸਤਿ ਸ਼੍ਰੀ ਅਕਾਲ ਅਸੀਸ ਕੀ ਹਾਲ ਹੈ
5: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ
0: ਚੌਲ ਖਾਇਆ ਕਰ ਤੇਰੀ ਯਾਦਾਸ਼ਤ ਭੁੱਲਦੀ ਜਾਂਦੀ ਆ
1: ਤੁਹਾਨੂੰ ਪਤਾ ਨੀ ਲੱਗਾ ਮੈਨੂੰ
5: ਯਾਦ ਨੀ ਆਇਆ
0: ਤੇ ਏਦਾਂ ਜੇ ਯਾਦ ਭੁੱਲ ਜੇ ਤੇ ਫਿਰ ਮਾੜੀ ਗੱਲ ਆ
1: ਬਦਾਮ ਖਾਇਆ ਕਰ ਗੁੱਡੀ
0: ਨਹੀਂ ਨਹੀਂ ਬਦਾਮ ਨਾਲ ਨੀ ਅਸਰ ਹੋਣਾ ਇਹਨੂੰ
1: ਅੱਛਾ ਇਹਦੇ ਨਾਲ ਨੀ ਅਸਰ ਪੈਂਦਾ
0: ਇਹ ਛੋਟੀ ਗੱਲ ਹੈ
1: ਚੱਲ ਆਪਾਂ ਫਿਰ ਕੁਛ ਹੋਰ ਸੋਚ ਲੈਂਦੇ
0: ਇਹ ਮੈਨੂੰ ਲੱਗਦਾ ਇਹਨਾਂ ਫੋਨ ਤੇ ਲੱਗੀ ਹੋਣੀ ਆ ਤੇ ਫੋਨ ਤੇ ਲੱਗੀ ਨੇ
1: ਹਾਂ ਆਈਡੀਆ ਜਿਹਾ ਲਾ ਲਿਆ ਕੌਣ ਆਇਆ ਹੋਣਾ
5: ਸੁਣੋ ਪਤਾ ਕੀ
0: ਕੀ ਕੀ ਕਰਦੀ ਸੀ ਪਹਿਲਾਂ
5: ਮੇਰੇ ਲਿਪਸ ਡਰਾਈ ਆ ਨਾ ਅੱਜ ਕੀ ਕੀਤਾ ਨਾ ਮੰਮਾ ਨੇ ਮੇਰੇ ਲਿਪਾਂ ਤੇ ਲਿਪ ਬੋਮ ਲਾਤੀ
0: ਓ ਗੁੱਡ ਮੇਰੇ ਵੀ ਡਰਾਈ ਹੋਏ

0: ਅੱਛਾ ਮੰਨ ਲਿਆ ਓਕੇ ਹੁਣ ਫਿਰ ਠੀਕ ਰਹਿਣੇ ਆ
1: ਵੈਰੀ ਗੁੱਡ ਹੁਣ ਸਹੀ ਰਹਿਣਗੇ
0: ਮਮਾ ਤਾਂ ਲਿਪਸ ਲੇ ਹੁੰਦੀ ਆ ਜੀ ਸਾਡੇ ਲਿਪਸ ਡਰਾਈ ਆ
2: ਪਰ ਬੋਲੀ ਪਾਉਂਦੇ ਆ ਫਿਰ ਫਟ ਜਾਂਦੇ ਨਾ ਹਨਾ ਫਿਰ ਤਾਂ ਇਹ ਵੇਖਿਆ ਇਥੋਂ ਦੇ ਜਿਹੜੇ ਨਿਆਣੇ ਇਥੋਂ ਦੇ
0: ਉਹ ਰਾਤ ਤੱਕ ਬਸ ਮਿਡਲ ਦਿਨ ਦੇ ਮਿਡਲ ਚ ਬਸ
2: ਬੋਲਣਾ
0: ਤੁਸੀਂ
2: ਨਾ ਆਪਣੀ ਵੱਖਰੀ ਲੈ ਕੇ ਰੱਖੋ
1: ਤੁਹਾਡੇ ਅੰਦਰ ਆਉਣ ਵਾਲੇ ਸਮੇਂ ਚ ਰਿਵਿਊ ਕਰਦੀਆਂ ਨਾ ਕਿੰਨੀਆਂ ਕੁੜੀਆਂ ਕਿ ਆਹ ਪ੍ਰੋਡਕਟ ਗੁੱਡ ਨੇ ਆਹ ਬੈਡ ਹੈ ਮੈਨੂੰ ਤੁਹਾਡੇ ਅੰਦਰ ਉਹ ਵਾਲਾ ਨਾ ਕਲਾਕਾਰ ਦਿਸ ਰਿਹਾ ਯੂ ਕੈਨ ਡੂ ਦੈਟ
2: ਹੈ ਸੀ
0: ਹਾਂਜੀ
1: ਚਲੋ
2: ਠੀਕ ਅਸੀਂ ਇਹ ਤੇ ਕੁਝ ਵੀ ਕਰ ਸਕਦੇ ਇਹ ਤੇ ਕੁਝ ਵੀ ਕਰ ਸਕਦੀ ਕੁੜੀ ਕੀ ਲਿਆਇਓ ਉਹਨਾਂ ਕਿਹਾ ਕੀ ਲਿਆਇਓ ਅੱਜ ਸੁਣਾਉਣ ਲਈ
1: ਹਾਂ ਕੀ ਲਿਆਇਓ ਸੁਣਾਉਣ ਲਈ
0: ਅੱਛਾ ਮੈਂ ਇੱਕ ਪਹਿਲਾਂ ਕੋਈ ਛੋਟਾ ਜਿਹਾ ਕੋਈ ਫਰੀ ਦੀ ਗੱਲ ਦੱਸਣੀ ਫੇਰ ਮੈਂ ਬੋਲੀ ਸੁਣਾਂ
2: ਹਾਂਜੀ
1: ਡਨ ਹੋ ਗਿਆ ਜੀ ਕਰੋ ਸ਼ੁਰੂ
0: ਇੱਕ ਦਾ ਮੁੰਡਾ ਇੱਕ ਸ਼ਾਪ ਤੇ ਗਿਆ ਸੀ ਅੰਕਲ ਉਹਨਾਂ ਬੱਚੇ ਨੇ ਕਿਹਾ ਮੈਨੂੰ ਬਹੁਤ ਮੈਨੂੰ ਕੋਈ ਮਹਿੰਗੀ ਜੀ ਸੋਹਣੀ ਟੀ ਸ਼ਰਟ ਦੋ ਬਈ ਫਿਰ ਉਹ ਕਿ ਅੰਕਲ ਜੀ ਠੀਕ ਆ ਉਹਨਾਂ ਨੇ ਕਿਹਾ ਉਹਨਾਂ ਬਹੁਤ ਸਾਰੇ ਟੀ ਸ਼ਰਟ ਦਿਖਾਏ ਉਹਨੇ ਕਿਹਾ ਨਹੀਂ ਨਹੀਂ ਨਹੀਂ ਫਿਰ ਉਹਨੇ ਕਿਹਾ ਹਾਂ ਇਹ ਵਾਲੀ ਸੋਹਣੀ ਅੰਕਲ ਇਹ ਸੋਹਣੀ ਹਾਂ ਬਟ ਅੰਕਲ ਨੇ ਕਿਹਾ ਵੀ ਇਹਦੇ ਕੋਲ ਤਾਂ ਪੋਕਿਟ ਨੀ ਤੂੰ ਟੋਫੀ ਕੀ ਟੋਫੀ ਕਿੱਥੇ ਛਪਾਏਗਾ ਤੇ ਫਿਰ ਉਹ ਕੋਈ ਹੋਰ ਲੈ ਲਈ ਤੇ ਜੀਜ ਪੋਕਿਟ ਸੀ ਤੇ ਫਿਰ ਬਸ ਉਹ ਫਿਰ ਉਹ ਬਸ ਘਰ ਵਗ ਗਿਆ
2: ਪੁੱਤ ਮੈਨੂੰ ਇਹ ਦੱਸ ਵੀ ਤੂੰ ਰਾਤ ਨੂੰ ਨਾ ਕਿਹਦੇ ਨਾਲ ਧੱਕਾ ਕਰਦੀ ਹੁੰਦੀ ਮੰਮੀ ਨਾ ਕਿ ਪਾਪਾ ਨਾ ਵੀ ਮੈਨੂੰ ਬਾਤ ਸੁਣਾਓ ਹੀ ਸੁਣਾਓ
1: ਗੁੱਡ
2: ਕੀ ਸੁਣਾਓਗੇ ਫਿਰ ਹੁਣ
1: ਲਿਆਓ ਫਿਰ
2: ਬੋਲੀ ਓਕੇ
0: ਬੋਲੀ
2: ਹਾਂਜੀ ਹਾਂਜੀ
0: ਲਗੇ ਵੀਰ ਤੋਂ ਪਿਆਰੀ ਨੀ ਪਾਬੀ ਜੀ ਆਉਣ ਜੋਗੀਏ ਲਗੇ ਵੀਰ ਤੋਂ ਪਿਆਰੀ ਏ

0: ਘੱਟ ਰੇਸ਼ਾ ਜ਼ਿਆਦਾ ਨਿਕਲਣਾ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਣੇ ਰਹੋ
1: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸੈਂਟਾ ਵੀਰ ਜੀ
2: ਸਤਿ ਸ਼੍ਰੀ ਅਕਾਲ
0: ਕਿਵੇਂ ਹੋ
2: ਕੀ ਹਾਲ ਆ
1: ਕੀ
2: ਖਾਦਾ ਜੇ
0: ਮਾਲਵਾ ਬਲੋਕ ਓਨੀ ਮਾਝਾ ਬਲੋਕ
2: ਕੀ ਖਾਦਾ ਜੇ
1: ਮੱਝਾਂ ਚੋਲੀਏ
2: ਉਹ ਹਲੇ ਨੀ ਮਿਲਣੀਆਂ
0: ਅਜੇ ਟਾਈਮ ਹੈ

0: ਹਲੇ ਪਾਣੀ ਪੁਣੀ ਡਾਓ ਇਹਨਾਂ ਨੂੰ, ਵੱਧ ਦੁੱਧ ਦੇਣਗੀਆਂ।
1: ਹਲ ਖੁੰਦ ਪਾਓ।
0: ਹਾਂਜੀ ਗਤਾਵਾ ਕੀਤਾ ਸੀ ਘਰ?
1: ਗਤਾਵਾ ਉਹ ਨੀ।
0: ਹਾਂ ਨਹੀਂ ਰਾਤੀ
1: ਉਹ ਨੀ ਲਾਈਕ ਕਰਦੇ। ਮੈਂ
0: ਤੁਸੀਂ ਥੋੜੀ ਖਾਣਾ ਮੱਝਾਂ ਦੀ
1: ਕੱਚ ਬਹੁਤ ਮਾਡਰਨ ਹੈ।
0: ਅੱਛਾ ਮਾਡਰਨ ਆ। ਓਕੇ ਤੁਹਾਡੇ ਘਰ ਚ ਕੀ ਆ?
1: ਹੈ
0: ਤੁਹਾਡੇ ਘਰ ਚ ਕੀ ਆ? ਗਤਾਵੇ ਦਾ ਮਾਡਰਨ ਵਰਜਨ ਕੀ ਆ? Bursin?
2: Ralph Lauren to burst.
1: Wow, baby. They add Ashlyn de...
2: ਇੱਕ ਹੀ ਚਾਈਨਿਸ ਕੁਛ ਨਹੀਂ। ਅੱਛਾ ਚਲੋ ਠੀਕ।
0: ਮੰਮਾ ਨੇ ਰੋਕਤਾ
2: ਹੈ। ਸ਼ੁਕਰ ਹੈ
0: ਮੰਮਾ ਨੇ ਕਿਹਾ ਗੱਲ ਨਹੀਂ ਦੱਸਣੀ, ਨਹੀਂ ਤੇ ਤੇਰੇ ਮੈਂ ਤੇਰੀਆਂ ਮੈਂ ਗੁੱਤੇੜੀਆਂ ਪੁੱਟ ਦੇਣੀਆਂ। ਏਦਾਂ ਕਿਹਾ ਨਾ ਮੰਮਾ ਨੇ?
2: ਗੁੱਥੇੜੀਆਂ ਪੁੱਟ ਦੇਣੀਆਂ।
0: ਕੀ ਸੁਣਾਓਗੇ ਫਿਰ?
1: ਇੱਕ ਬੋਲੀਵੁੱਡ, ਉਸ ਤੋਂ ਪਹਿਲਾਂ ਜਦੋਂ ਤੁਸੀਂ ਕੈਂਡਲ ਵਾਲੀ ਕਹਾਣੀ ਸੁਣਾ ਰਹੇ ਸੀ, ਮੰਮਾ ਬਹੁਤ ਖੁਸ਼ ਹੋਏ।
0: ਕਿਹੜੀ ਕੈਂਡਲ ਵਾਲੀ?
2: ਕੈਂਡਲ ਵਾਲੀ ਕਹਾਣੀ
1: ਜੀ, ਮੋਮਬੱਤੀ।
0: ਅੱਛਾ ਮੋਮਬੱਤੀ। ਅੱਛਾ ਅੱਛਾ ਉਹ ਕਿਹੜੀ ਚੀਜ਼ ਰੋਂਦੀ ਆ ਜਿਹਦੀਆਂ ਅੱਖਾਂ ਨਹੀਂ ਹੁੰਦੀਆਂ? ਅੱਜ ਵੈਸੇ ਮੋਮਬੱਤੀ ਬਣਦਾ ਸੀ,
2: ਵੈਸੇ ਕਿਤੇ ਤਾਂ ਮੋਮਬੱਤੀ ਲੱਗਣੀ ਚਾਹੀਦੀ ਸੀ।
0: ਅੱਖਾਂ ਵੀ ਨਹੀਂ ਹੁੰਦੀਆਂ ਤੇ ਉਹ ਰੋਂਦੀ ਵੀ ਆ।
2: ਮਾੜੀ ਗੱਲ ਆ ਬੱਚੋ, ਕਰੀ ਤਾਂ ਕੋਈ ਇੱਧਰ ਹੀ ਪਾ ਦੋ, ਖੁਸ਼ ਕਰੋ ਸਾਨੂੰ ਵੀ। ਮੈਂ ਵੀ ਸੂਈ ਬੋਲ ਦਵਾਂ ਵੀ ਮੋਮਬੱਤੀ ਬੋਲ ਦੇ।
0: ਰੋ ਰੋ ਕੇ ਆਪਣੇ ਪੈਰ ਸਾੜ ਲੈਂਦੀ ਵਿਚਾਰੀ।
2: ਓ ਹੋ ਹੋ ਕੀ ਬਾਤ ਆ, ਹੋ ਬਿਊਟੀਫੁਲ।
0: ਬੋਲੀ ਵੀ ਹੈਗੀ ਨਾ?
2: ਅੱਛਾ ਸਿੱਧੇ ਤੁਸੀਂ ਪੰਮੀ ਬਾਈ ਤਾਂ ਹੈਗੇ ਨਾ ਜਿਹੜਾ ਗੱਲ ਤੋਂ ਆ ਮੈਂ ਬੋਲ ਲਈ।
1: ਮੇਰਾ ਪੁੰਜਾ ਸਰ ਗਿਆ।
0: ਤੁਸੀਂ ਇਹ ਤਾਂ ਹੁਣ ਤੁਸੀਂ ਚਿੜੀ ਕਾਂ ਤੇ ਲੈ ਗਏ ਨਾ।
1: ਚੂਹੇ ਵਰਗੇ ਮੁੱਛਾਂ ਉੱਤੇ ਕਾਲੀਆਂ ਕਲਾਈਆਂ, ਚੂਹੇ ਵਰਗੇ ਮੁੱਛਾਂ ਉੱਤੇ ਕਾਲੀਆਂ ਕਲਾਈਆਂ, ਚੂਹੇ ਵਰਗੀਆਂ ਮੁੱਛਾਂ ਉੱਤੇ ਕਾਲੀਆਂ ਕਲਾਈਆਂ,
0: ਬੱਲੇ ਬੱਲੇ ਬੱਲੇ ਕਾਲੀਆਂ ਕਲਾਈਆਂ, ਬੱਲੇ ਬੱਲੇ ਬੱਲੇ
1: ਸ਼ਵ ਸ਼ਵ
0: ਬੱਲੇ ਬੱਲੇ ਬੱਲੇ ਸ਼ਵ ਸ਼ਵ।
2: ਅਮਰੂਦ ਦੀ ਯਾਰ ਇੰਨੀ ਮਾੜੀ ਪਰਸਨੈਲਿਟੀ, ਮਾੜੀ ਗੱਲ ਹੈ ਯਾਰ।
0: ਹੈ
2: ਅਮਰੂਦ ਦੀ ਇੰਨੀ ਮਾੜੀ ਪਰਸਨੈਲਿਟੀ ਥੋੜੀ ਆ?
0: ਉਹ ਤੁਸੀਂ ਭੇਜੋ ਨਾ ਜਦੋਂ ਕੱਪੜੇ ਭੇਜੋਗੇ ਅਮਰੂਦ ਦੇ।
1: ਤੁਸੀਂ ਅਮਰੂਦ ਵਾਲੇ ਹੈਗੇ, ਮੈਂ ਪਿੰਡੀ ਵਾਲੇ ਹੈਗੇ।
0: ਆਹੋ ਤੇ ਤੁਸੀਂ ਪਿੰਡੀ ਵਾਲਿਆਂ ਨੇ ਭੇਜਣੇ ਨਾ ਉਹਦੇ ਕੱਪੜੇ।
1: ਨਹੀਂ
0: ਹਾਂ ਅਸੀਂ ਪਿੰਡੀ
1: ਅਸੀਂ ਨਹੀਂ ਭੇਜਦੇ ਅਮਰੂਦ, ਆਪੇ ਲੋ
0: ਨਾ ਬੋ ਤਾਂ ਅਸੀਂ ਭਿੰਡੀ ਲਈ ਭੇਜਾਂਗੇ ਕੱਪੜੇ, ਤੁਸੀਂ ਅਮਰੂਦ ਲਈ ਭੇਜੋ।
2: ਹਾਂ ਅਸੀਂ ਵੀ ਭਿੰਡੀ ਲਈ ਭੇਜਾਂਗੇ।
1: ਸਾਨੂੰ ਨਹੀਂ ਪਤਾ ਅਮਰੂਦ ਦਾ ਸਾਈਜ਼,
2: ਅਸੀਂ ਦੱਸਾਂਗੇ।
1: ਛੋਟਾ
0: ਭੇਜਾਂਗੇ ਭੇਜਾਂਗੇ ਸਭ ਤੋਂ ਪਹਿਲਾਂ।
1: ਜੇ ਅਸੀਂ ਛੋਟਾ ਦੇ ਤਾਂ ਉਹ ਗੁੱਸਾ ਹੋ ਜਾਊਗਾ, ਜੇ ਅਸੀਂ ਵੱਡਾ ਦੇ ਤਾਂ ਉਹ ਗੁੱਸਾ ਹੋ ਜਾਊਗਾ।
0: ਨਹੀਂ ਕੋਈ ਨਹੀਂ ਪਤਾ,
2: ਅਸੀਂ ਬੜਾ ਨਰਮ ਮਿਜਾਜ਼ੀ ਆ।
0: ਨਹੀਂ ਕੁਛ ਨਹੀਂ ਹੁੰਦਾ, ਅਸੀਂ ਗੁੱਟ ਦਾ ਮਾਪ ਭੇਜਾਂਗੇ ਅਮਰੂਦ ਦਾ। ਹਾਂ ਤੁਸੀਂ ਉਸ ਹਿਸਾਬ ਦੇ ਨਾਲ ਲਿਓ ਕੜਾ ਕੁੜਾ।
1: ਸੋਨਾ ਬਹੁਤ ਮਹਿੰਗਾ
0: ਆ ਤਾਂ ਫਿਰ ਕੀ ਆ, ਅਮਰੂਦ ਵੀ ਤੇ ਮਹਿੰਗਾ ਹੀ ਆ।
2: ਸੋਨਾ ਬਹੁਤ ਮਹਿੰਗਾ ਤੇ ਫਿਰ ਤੁਸੀਂ ਜਾ ਸਕਦੇ ਹੋ ਖਰੀਦਣ ਲਈ। ਲੈ ਦੱਸੋ ਨਾ ਕਿੱਥੋਂ,
0: ਤੂੰ ਨਾ ਵੀ ਕਿਹੜਾ ਸਸਤਾ ਦੇਣਾ।
1: ਸਸਤਾ ਕਿੱਥੇ ਤੋਂ ਨਹੀਂ ਮਿਲਦਾ।
0: ਨਾ ਤੇ ਤਾਂ ਲਈਏ ਵੀ ਜਿਹੜਾ ਸਸਤਾ ਦੇ ਦੇਣਾ
1: ਜਿਹੜਾ ਨੂੰ 16 ਚਾਹੀਦਾ ਤੇ ਆਪੇ ਲੱਭ ਲਓ
2: ਅੱਛਾ ਆਪੇ ਲੱਭ ਲਓ ਅੱਛਾ ਉੱਥੇ ਚੱਲ ਜਾਈਏ ਸੋਵਰਨ ਹਿੱਲ ਚੱਲ ਜਾਈਏ ਉਹ ਲੈ ਕੇ ਨਾ ਕੀ
0: ਚਲੋ ਥੈਂਕ ਯੂ ਬੱਤੂ ਥੈਂਕ ਯੂ ਸਾਰੇ ਵੀਰ ਜੀ
2: ਯਾਰ ਕੰਪਨੀ ਹੋ ਗਈ
0: ਹੈ ਅੱਜ ਵੀਰ ਜੀ ਹੋ ਗਈ ਅੱਜ
1: ਮੈਂ
0: ਵਧੀਆ ਕੰਮ ਹੈ ਨਾ
2: ਆ ਠੀਕ ਹੈ ਨਾ
0: ਤੁਸੀਂ ਮਤਲਬ ਨਾਲ ਨਾ ਦੇ ਨਾਲ ਹੀ ਵੀਰ ਲਾ ਲਓ ਤੇ ਫਿਰ ਚਾਰ ਸ਼ਫੇਰ ਤੁਹਾਨੂੰ ਆਪੇ ਇੱਜ਼ਤ ਮਿਲ ਜਾਣੀ ਹੈ ਭਾਵੇਂ ਨਿੱਕੇ ਵਿਓ ਪਰ ਇਹ ਪੁੱਤ ਤੈਨੂੰ ਪ੍ਰੋਬਲਮ ਆਉਣੀ ਜਦੋਂ ਤੂੰ ਵਿਆਹਿਆ ਗਿਆ
2: ਵਿਆਹ ਕਰਤੇ ਨੀ ਪ੍ਰੋਬਲਮ ਆਣੀ ਉਸ ਤੋਂ ਥੋੜਾ ਪਹਿਲਾਂ ਜਿੱਦਾਂ ਹਾਈ ਸਕੂਲ ਟਾਈਪਸ ਉਹਦੇ ਪ੍ਰੋਬਲਮ ਆਣੀ
0: ਹਾਂ ਉਦੋਂ ਮੈਂ ਫਿਰ ਨਾ ਬਰ ਕੁੜੀਆਂ ਨੇ ਸਾਰੀਆਂ ਨੇ ਤੈਨੂੰ ਵੀਰ ਵੀਰ ਕਹਿ ਕਰਨਾ
2: ਤੁਸੀਂ ਮੰਮੀ ਨੂੰ ਇਹ ਕਹਿਣਾ ਕਿ ਕੁਝ ਹੋਰ ਵੀ ਸੋਚ ਸਕਦੇ ਸੀ ਕਿ ਤੁਸੀਂ ਨਾਮ ਚ ਹੈ
0: ਹੁਣ ਤੇ ਠੀਕ ਆ ਹੁਣ ਤੇ ਇੱਜ਼ਤ ਜੀ ਮਿਲ ਰਹੀ ਹੈ ਹਾਂ ਉਹ ਕਿੱਦਾਂ ਬਲੌਕ ਹੋ ਗਈ
1: ਲੱਗਦਾ ਰੋਡ ਵਰਕ ਹੈ
0: ਅੱਛਾ ਰੋਡ ਵਰਕ
1: ਟਰੱਕ ਅੰਟੋਲੀਆ ਪਾਉ ਉੱਪਰ ਵਧੀ ਥੱਲੇ ਛੁੱਟਿਆ ਤੇ ਜੋ ਮੰਮਾ ਆਉਗੇ ਵਧੀ ਕਹਿ ਕੀ ਪਾਣਾ ਫੇਰ ਵਧੀ ਦੀਦੀ ਨੂੰ ਪਤਾ ਨੀ
0: ਅੱਛਾ ਅੱਛਾ ਵੀਰ ਜੀ ਵੀ ਕਹਿ ਸਕਦੇ ਚਲੋ ਡੈਡਾ ਗਿਆ ਜੇ ਗੱਲ ਕਰਨ ਨੂੰ
1: ਵੀਰ
0: ਜੀ ਕੀ ਹਾਲ ਹੈ ਤੁਹਾਡਾ
2: ਠੀਕ ਹੋ
0: ਨਿੱਕੀ ਨਿੱਕੀ ਚੰਗੀ ਹੈ ਨਾ
2: ਨਿੱਕੀ ਗੁੱਡ ਹੈ ਯਾਰ
0: ਨਿੱਕੀ ਨਾਈਸ ਨਿੱਕੀ ਤੇ ਬੜੀ ਹੈਲਪਫੁਲ ਆ ਹਾਂ ਬੜੀ ਪੋਲਾਈਟ ਆ
2: ਬੜੀ ਅਕਲ ਵਾਲੀ ਸੂਝਵਾਨ ਸੁਚੱਜੀ
0: ਹਾਂ ਹੈਲਪਫੁਲ ਆ ਬੜੀ ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਪੜ੍ਹਦੀ ਬੜਾ ਸੋਹਣਾ
2: ਅੱਛਾ ਪੜ੍ਹਦੀ ਵੀ
0: ਆ ਇੰਟੈਲੀਜੈਂਟ ਬਹੁਤ
1: ਵੱਡੀ ਲੜਾਕੀ ਹੈ
2: ਹਾਂ ਵੱਡੀ ਲੜਾਕੀ ਹੈ ਨਹੀਂ ਨਹੀਂ ਠੀਕ ਕਹਿ ਰਹੇ ਹੋ ਤੁਸੀਂ ਤੁਹਾਡਾ ਜਜਮੈਂਟ ਸਹੀ ਹੋ ਨਾ ਗਲਤ ਥੋੜੀ ਹੋਗਾ ਵੀਰ ਜੀ ਬਿਲਕੁਲ ਤੁਸੀਂ ਪਾਰਸ਼ਲ ਨਹੀਂ ਹੋਵੋਗੇ ਮੈਂ ਜਾਣਦਾ ਮੈਂ ਸਮਝਦਾ ਇੱਦਾਂ ਹੀ ਆ ਬੜੇ ਚਿਰ ਬਾਅਦ ਸੁਣਿਆ ਮੀਸਣੀ
0: ਤੇ ਨਿੱਕੀ
1: ਲਾਲ ਪੋਨਾ ਇੱਕ ਹਲਾ ਪੋਨਾ
0: ਤੀਸਰੇ
2: ਬੱਲੇ ਬੱਲੇ ਬੱਲੇ ਵੀਰ ਜੀ ਜਿੰਦਾਬਾਦ ਯਾਰ ਵੈਰੀ ਗੁੱਡ ਕਿਆ ਬਾਤ ਲਾਲ
0: ਥੈਂਕ ਯੂ
2: ਹਰਾ ਕੋਣਾ ਵਾਹ ਵਾਹ ਵਾਹ ਵਾਹ
0: ਸਤਿਕਾਲ ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ
2: ਮੇਰੇ ਪਿਕਾਸੋ
0: ਕੀ ਬਣਾ ਰਹੇ ਮੋਨਾ ਲੀਸਾ ਹਾਂ ਕੀ ਬਣਾਉਂਦੇ ਸੀ ਹਟ ਫੁੱਲ ਫਲਾਵਰ
1: ਸ਼ੇਰ
0: ਬਣਾਉਂਦੇ ਸੀ ਸ਼ੇਰ ਖਾਨ
2: ਓਹੋ ਅੱਛਾ ਕਿਆ ਬਾਤ
1: ਹੈ
2: ਯਾਰ ਕੁਰਸੀ ਚਲੋ
0: ਅੱਛਾ ਕੁਰਸੀ ਬਣਾਉਂਦੇ ਸੀ ਗੁੱਡ ਗੁੱਡ ਬਣ ਗਈ ਕਿ ਨਹੀਂ
1: ਕੌਣ
0: ਬੈਠੂਗਾ ਓਹਦੇ ਤੇ ਕੁਰਸੀ ਦੇ ਉੱਤੇ ਬੈਠੂਗਾ ਸੁਖਨ ਜਦੋਂ ਓਹਦਾ ਬਰਥਡੇ ਆ ਨਾ ਉਹਨਾਂ ਨੇ ਕੇਕ ਕੱਟਣਾ ਓਹਦੇ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਲੱਤ ਤੇ ਲੱਤ ਧਰ ਕੇ ਕੇਕ ਕੱਟਣਾ ਤੌਰ ਦੇ ਨਾਲ ਕੇਕ ਕੱਟਣਾ ਯਾਰ ਕੀ
2: ਕਿਆ ਬਾਤਾਂ ਨੇ
0: ਹੈਨਾ
2: ਫੁੱਲ ਓਕੇ ਰਿਪੋਰਟ ਹੈ ਚਰਚੇ ਹੁਣ ਪੂਰੇ ਮੈਲਬਨ ਚ
0: ਹਾਂ
2: ਕਿਆ ਬਾਤ
0: ਅੱਤ ਕਰਾ ਦੇਣੀ ਕੇਕ ਦੀ ਆਪਾਂ
2: ਓ ਵੈਰੀ ਗੁੱਡ ਯਾਰ ਮੈਂ ਤਾਂ ਐਕਸਾਈਟਿਡ ਹੋ ਗਿਆ ਤੁਹਾਡੇ ਬਰਥਡੇ ਵਾਸਤੇ ਬਹੁਤ ਤੁਸੀਂ ਐਕਸਾਈਟਿਡ ਹੋ
0: ਹੈ ਡਟਵਾਲ ਸਾਹਿਬ
1: ਹਾਂਜੀ
0: ਐਕਸਾਈਟਿਡ ਹੋ ਤੁਸੀਂ ਕਿਹੜਾ ਗਿਫਟ ਲੈਣਾ ਯਾਰ ਕੀ
2: ਟਾਟਾ ਫੈਨ ਸਪਾਈਡਰਮੈਨ
0: ਅੱਛਾ ਸਪਾਈਡਰਮੈਨ ਤੁਸੀਂ ਫਿਲਮ ਵੇਖ ਲਈ ਸਪਾਈਡਰਮੈਨ ਫਿਲਮ ਵੇਖ ਲਈ ਕਿ ਨਹੀਂ
2: ਨਵੀਂ ਵਾਲੀ ਫਿਲਮ ਵੇਖ ਲਈ ਸਪਾਈਡਰਮੈਨ ਦੀ
0: ਸਪਾਈਡਰਮੈਨ ਵਾਲੀ ਅੱਛਾ ਨਹੀਂ ਵੇਖੀ ਹਲੇ
2: ਨਹੀਂ ਕਹਿੰਦਾ ਟੋਏ ਤੱਕ ਹੀ ਸੀਮਤ
0: ਟੋਏ ਤੱਕ ਹੀ ਆ ਉਹ ਫਿਲਮ ਵੇਖ ਕੇ ਆਇਓ ਤੁਸੀਂ ਬਰਥਡੇ ਤੇ
1: ਅੱਜ ਮੇਰੀ ਦੀਦੀ ਦਾ ਬਰਥਡੇ ਆ

0: 헤벳
1: 호레이
0: 헤벳
1: 호레이
0: 헤벳
1: 안지
2: 난 아메리칸디
1: बट तू ही की कहते हो अच्छा 13 हो गया
3: बिग गर्ल हो गई है कम
1: 13
2: हो गया 17
1: ओके फिर तो वो बिग हो गया
3: फिर तो प्रॉपर बिग
1: एकम दीदी तू ही तो बहुत बिग हो गए हो
2: एकम दीदी 11 क्लास
1: चा वही फिर तो
2: दूजी दीदी मेरे 7 दीदी मेरे 7 क्लास चा
3: अच्छा ओके
1: गुड गुड
2: 67
1: ते की सुनाओगे अज
2: बोली
1: ओके
3: लो जी लो
2: छोले छोले
1: छोले नहीं है ने की नचना
2: आज मेरी दीदी दे
1: कौन बराबर बोले नहीं आज मेरी दीदी दे कौन बराबर बोले नहीं आज मेरी दीदी दे सुखंदी दीदी दे कौन बराबर बोले सुखंदी दीदी दे
2: साहिब देवी
1: ओ साहिब दी सुखंदी साहिब दी सुखंदी दी दी दे ऐदा ठीक है केक कूक पनीर पकौड़े यम यम यम होनी अज ते
3: देखना भी नहीं कोक ते कोक
1: अज ते प्रिंगल च प्रिंगल वजने प्रिंगल तो याद आया लाल जी ने साडे नाल लाल जी
3: प्रिंगल तो याद आया थानू वैसे प्रिंगल बेचारे दा की दोष
1: सत श्री अकाल जी ओ लाल रंग दा पैकेट जिहा हुंदा ना
3: अच्छा
1: हां जी रेड प्रिंगल
3: प्रिंगल ब्रदर वेयर आर यू
1: कोई पैसा नहीं खर्चना पैंदा
3: अच्छा
1: बहुत लोगों ना मिलाया
3: अच्छा देखो ए वेरी गुड आ वधिया सी मैं लाइक किया है
1: मतलब टीस ते है वीजा ना
3: बाबे
1: तू सपोज वीजे आ जा कर
3: बाबे स्वाद लिया वीजा लिया के रुकदा नहीं फिर
4: कम नहीं करते बड़े बड़े काम करते अगे भी बद गए चुप करके अपना काम करो सा दिमाग नहीं है दिमाग हों स्टैंड नू पैर नहीं मार दी किक नू पैर मार दी
3: ਵਾਹ ਵਾਹ ਵਾਹ
1: ਅੱਧੀ ਕਿੱਕ ਤੇ ਸਟਾਰਟ ਮੇਰੀ ਸਕੂਟੀ
3: ਸਟੈਂਡ ਮੈਂ ਘਿਓ ਭਾਲਾਂ
0: ਬੈਟਰੀ
3: ਚੇਂਜ ਕੀਤੇ ਹੋਏ ਕੁਛ ਹੋ ਸਕਦਾ ਸ਼ਾਇਦ ਐਕਸਾਈਡ ਸਵੀਟ ਵਾਲਿਆਂ ਕੋਲ ਨਹੀਂ ਹੋਏਗਾ ਸਟਾਕ ਉਸ ਟਾਈਮ ਤੇ ਜੀ ਜੀ ਜੀ
4: ਜੀ ਇੱਥੋਂ ਪਤਾ ਲੱਗਦਾ ਇਹਨਾਂ ਨੇ ਕਿੰਨਿਆਂ ਨੂੰ ਪੁੱਛਿਆ ਮੈਂ ਸਕੂਟੀ ਸਟਾਰਟ ਕਰ ਦਿੱਤਾ
3: ਇੱਕ ਬੰਦਾ ਸਮਾਜ ਸੇਵੀ ਹੋਵੇ ਉੱਪਰੋਂ ਤੁਸੀਂ ਤੋਹਮਤ ਲਾਓ ਛੀ ਛੀ ਛੀ ਛੀ ਛੀ ਮੈਂ ਬੌਸ ਬਾਰੇ ਕੁਛ ਨਹੀਂ ਸੁਣਾਗਾ
4: ਇਹਨਾਂ ਨੂੰ ਪਤਾ ਵੀ ਅੱਜ ਕੱਲ੍ਹ ਸੈਲਫ ਸਟਾਰਟ ਆ ਗਈ ਆ
1: ਲੈ ਲੈ ਤੁਸੀਂ ਏਦਾਂ ਕਰੋ ਤੁਸੀਂ ਨਾ ਵਿੰਡੋ ਅਪਡੇਟ ਕਰਾਓ ਆਪਣੀ
3: ਤੁਸੀਂ 95 ਤੇ ਹੀ ਬੈਠੇ ਹੋ
1: ਜਿਹੜੀ ਵਿੰਡੋ ਚ ਤੁਸੀਂ ਉਹਦੇ ਅਪਗ੍ਰੇਡ ਵੀ ਆਉਂਦੇ ਬੰਦ ਹੋ ਗਏ ਆ
4: ਉਹ ਗਾਣਾ ਨਾ ਕਹਿੰਦੇ ਨਾ ਉਮਰ ਕੀ ਸੀਮਾ ਹੋ ਨਾ ਜਾਨ ਕਾ ਹੋ ਬੰਦਨ
3: ਜੀ ਜੀ
4: ਕਹਿੰਦਾ ਇਹਦੇ ਕਵੀ ਕੀ ਕਰਿਆ ਕਹਿੰਦਾ ਕਵੀ ਕਹਿੰਦਾ ਜਾਂਦਾ ਉਮਰ ਹੋ ਗਈ ਹੁਣ ਕੋਈ ਵੀ ਚਲੂਗੀ
1: ਯੂ ਮੀਨ ਰਿਚਰਡ
3: ਓ ਮਾਈ ਗੋਡ ਜਗਜੀਤ ਸਿੰਘ ਜੀ ਨੇ ਇੰਨਾ ਪਹਿਲੇ ਗਾਣਾ ਤੁਹਾਡੇ ਤੇ ਡੈਡੀਕੇਟ ਕਰਤਾ ਯੈਸ ਹੈ ਤੁਹਾਡੀ ਰਿਚਰਡ ਜੀ ਵੈਰੀ ਗੁੱਡ ਯਾਰ ਹੈ ਗੱਲਬਾਤ ਹੈ ਚੋਬਰ ਦੀ
1: ਜਤਿੰਦਰਪਾਲ ਜੀ ਬਹੁਤ ਧੰਨਵਾਦ ਸੇਖੋ ਜੀ ਕਹਿੰਦੇ ਅੱਜ ਮੇਰਾ ਬਰਥਡੇ ਹੈ ਤੇ ਪਲੀਜ਼ ਵਿਸ਼ ਕਰ ਦਿਓ ਸੁਖਬੀਰ ਸਿੰਘ ਸੇਖੋ ਆ ਮੇਰਾ ਫੁੱਲ ਨਾਮ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ
3: ਸੁਖਬੀਰ ਸਿੰਘ ਸੇਖੋ ਜੀ
1: ਹੈਪੀ ਬਰਥਡੇ ਟੂ ਯੂ
3: ਹਾਂਜੀ
1: ਬਹੁਤ ਬਹੁਤ ਵਧਾਈਆਂ ਜੀ ਰੱਬ ਤੰਦਰੁਸਤੀ ਦੇਵੇ
0: ਕੰਗ੍ਰੈਚੁਲੇਸ਼ਨਸ
1: ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਜਤਿੰਦਰ ਜੀ ਧੰਨਵਾਦ ਤੁਹਾਡਾ ਤੇ ਕਿਰਨ ਸੰਧੂ ਜੀ ਧੰਨਵਾਦ ਮਿਹਰਬਾਨੀ ਤੇ ਰਜਿੰਦਰ ਬਾਵਾ ਜੀ ਧੰਨਵਾਦ ਕਹਿੰਦੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ 1674 AM

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਵਾਗਤ ਜੀ। ਅੱਜ ਵੀਰਵਾਰ ਦਾ ਦਿਨ, ਅਗਸਤ ਮਹੀਨੇ ਦੀ 20 ਤਾਰੀਖ, ਸਾਲ 2026। ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ। ਆਸਟ੍ਰੇਲੀਆ ਦੇ ਉੱਤੇ ਕਰਜ਼ਾ $1 ਟ੍ਰਿਲੀਅਨ ਦਾ ਹੋ ਚੁੱਕਿਆ। ਫੈਡਰਲ ਕਰਜ਼ੇ ਦੀ ਗੱਲ ਕਰ ਰਹੇ ਹਾਂ, ਪਰ ਕੀ ਹੈ ਪੂਰੀ ਖਬਰ ਵਿਸਤਾਰ ਦੇ ਨਾਲ ਅੱਗੇ ਚੱਲ ਕੇ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਖਬਰ ਅਫਗਾਨਿਸਤਾਨ ਤੋਂ, ਜਿੱਥੇ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਸਕੂਲ ਕੰਪਲੈਕਸ ਦੇ ਨੇੜੇ ਹੋਏ ਧਮਾਕੇ ਦੇ ਵਿੱਚ ਘੱਟੋ ਘੱਟ 42 ਬੱਚੇ ਜ਼ਖਮੀ ਹੋ ਗਏ ਨੇ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਦੇ ਦਿਨ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖਮੀ ਬੱਚਿਆਂ ਦੀ ਉਮਰ 9 ਤੋਂ 14 ਸਾਲ ਦੇ ਵਿਚਕਾਰ ਹੈ। ਧਮਾਕਾ ਇੱਕ ਵਿਦਿਅਕ ਕੇਂਦਰ ਦੇ ਨੇੜੇ ਹੋਇਆ। ਅਫਗਾਨਿਸਤਾਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਿਸ਼ਨ ਯਾਨੀ UNAMA ਨੇ ਬੱਚਿਆਂ ਦੀ ਜ਼ਖਮੀ ਹੋਣ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਦੱਸਿਆ ਹੈ ਕਿ ਮਿਸ਼ਨ ਨੇ ਘਟਨਾ ਦੇ ਹਾਲਾਤ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਸੋਮਵਾਰ ਦੇ ਦਿਨ ਵੀ ਇੱਕ ਗ੍ਰੇਨੇਡ ਧਮਾਕਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ ਦੱਸਿਆ ਗਿਆ ਸੀ। ਉੱਥੇ ਕੁਝ ਇੱਕ ਧਮਾਕੇ ਰੂਸ ਦੀ ਤਰਫ ਤੋਂ ਰਾਤ ਭਰ ਕੀਤੇ ਗਏ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ, ਜਿੱਥੇ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ ਅਤੇ 23 ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸਿਜ਼ DSNS ਨੇ ਦੱਸਿਆ ਹੈ ਕਿ ਵੀਰਵਾਰ ਦੇ ਦਿਨ ਵੱਡੇ ਪੈਮਾਨੇ ਦੇ ਉੱਤੇ ਹਮਲਿਆਂ ਦੇ ਵਿੱਚ ਇਮਾਰਤਾਂ ਅਤੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਦੇ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਮਲਬੇ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਬਚਾਅ ਕਰਮੀ ਜੁਟੇ ਰਹੇ। ਇੱਕ ਵਿਅਕਤੀ ਨੂੰ ਮਲਬੇ ਤੋਂ ਜ਼ਿੰਦਾ ਵੀ ਕੱਢਿਆ ਗਿਆ। ਇਸ ਦਰਮਿਆਨ ਰੂਸ ਨੇ ਯੂਕਰੇਨ ਦੇ ਉੱਤੇ ਹਮਲਿਆਂ ਦੇ ਦਰਮਿਆਨ ਪੋਲੈਂਡ ਦੀ ਫੌਜ ਨੇ ਵੀ ਅਹਿਤਿਆਤੀ ਫੌਜੀ ਮੁਹਿੰਮ ਜਿਹੜੀ ਹੈ, ਹਵਾਈ ਫੌਜ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਦੱਸਿਆ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਇੱਕ ਬੱਚੇ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੀ ਖਿੜਕੀਆਂ ਵੀ ਟੁੱਟ ਗਈਆਂ। ਆਲੇ ਦੁਆਲੇ ਦੀਆਂ ਕਈ ਕਾਰਾਂ ਦੇ ਵਿੱਚ ਅੱਗ ਵੀ ਲੱਗ ਗਈ। ਮੇਅਰ ਦੇ ਮੁਤਾਬਕ ਦੱਖਣ ਪੱਛਮੀ ਕੀਵ ਦੇ ਵਿੱਚ ਇੱਕ ਇੰਡਸਟਰੀਅਲ ਇਲਾਕੇ ਦੇ ਵਿੱਚ ਵੀ ਮਿਜ਼ਾਈਲਾਂ ਦੇ ਨਾਲ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੇ ਕੀਨੀਆ ਦੇ ਵਿੱਚ ਬੁੱਧਵਾਰ ਦੇ ਦਿਨ ਹੋਏ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਕੁਆਡੋਰ ਦੇ ਇੰਟੈਲੀਜੈਂਸ ਚੀਫ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਹਾਦਸੇ ਦੇ ਵਿੱਚ 5 ਅਮਰੀਕੀ ਨਾਗਰਿਕਾਂ ਸਣੇ ਕੁੱਲ 7 ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ 5 ਅਮਰੀਕੀ ਨਾਗਰਿਕ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਇਕੁਆਡੋਰ ਦੇ ਇੰਟੈਲੀਜੈਂਸ ਚੀਫ ਮਿਸ਼ੇਲ ਸੈਂਸੀ ਕੌਂਟਨਗੀ ਅਤੇ ਉਹਨਾਂ ਦੀ ਪਤਨੀ ਸਟੈਫਨੀ ਹੋਲੀਹਾਨ ਉਹਨਾਂ 7 ਲੋਕਾਂ ਦੇ ਵਿੱਚ ਵੀ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਸਾਂਬਰੂ ਕਾਉਂਟੀ ਦੇ ਵਿੱਚ ਹੋਈ ਦੱਸੀ ਗਈ ਹੈ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ ਦੇ ਮੁਤਾਬਕ ਹੈਲੀਕਾਪਟਰ ਲੁਇਸਾਬਾ ਦੇ ਇੱਕ ਸੁਰੱਖਿਅਤ ਵਾਈਲਡ ਲਾਈਫ ਇਲਾਕੇ ਦੇ ਵਿੱਚ ਇੱਕ ਨਦੀ ਦੇ ਵੱਲ ਵੱਧ ਰਿਹਾ ਸੀ, ਜਦਕਿ ਕੀਨੀਆ ਦੇ ਕਈ ਇਲਾਕਿਆਂ ਦੇ ਵਿੱਚੋਂ ਗੁਜ਼ਰਨ ਵਾਲੀ ਇਹ ਕਾਫ਼ੀ ਅਹਿਮ ਨਦੀ ਹੈ। ਹਾਦਸੇ ਦੇ ਕਾਰਨ ਕੀ ਰਹੇ ਨੇ ਇਹਨਾਂ ਦਾ ਪਤਾ ਕੀਤਾ ਜਾਣਾ। ਅਥਾਰਟੀ ਨੇ ਦੱਸਿਆ ਹੈ ਕਿ ਕੀਨੀਆ ਦੇ ਟਰਾਂਸਪੋਰਟ ਮੰਤਰਾਲੇ ਅਤੇ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਮਹਿਕਮੇ ਦੀ ਤਰਫ ਤੋਂ ਹੀ ਜਾਂਚ ਸਾਂਝੇ ਤੌਰ 'ਤੇ ਕੀਤੀ ਜਾਏਗੀ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਹੈਲੀਕਾਪਟਰ ਦੇ ਪਿੱਛੇ ਜਿਹੜੀਆਂ ਤਕਨੀਕੀ ਕਾਰਨ ਹੋ ਸਕਦੇ ਨੇ ਜਿਸ ਦੀ ਵਜ੍ਹਾ ਦੇ ਚੱਲਦਿਆਂ ਇਹ ਹਾਦਸੇ ਦਾ ਸ਼ਿਕਾਰ ਹੋਇਆ। 6 ਸਾਲ ਦਾ ਬਨਵਾਸ ਮੁੱਕਣ ਜਾ ਰਿਹਾ, ਬਨਵਾਸ ਪ੍ਰਿੰਸ ਹੈਰੀ ਅਤੇ ਮੈਗਨ ਮਾਰਕਲ ਦਾ। ਅਦਾਰੇ BBC ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਡਿਊਕ ਅਤੇ ਡਚੇਸ ਆਫ ਸਸੈਕਸ ਯਾਨੀ ਪ੍ਰਿੰਸ ਹੈਰੀ ਅਤੇ ਮੈਗਨ ਮਾਰਕਲ ਅਮਰੀਕਾ ਤੋਂ ਬਰਤਾਨੀਆ ਵਾਪਸ ਪਰਤਣ ਦੀ ਤਿਆਰੀ ਦੇ ਵਿੱਚ ਨੇ। ਡੇਲੀ ਟੈਲੀਗ੍ਰਾਫ ਅਤੇ ਦਿ ਸਨ ਦੀ ਰਿਪੋਰਟ ਦੇ ਵਿੱਚ ਇਹ ਖਬਰ ਵੀ ਸਾਹਮਣੇ ਆਈ ਹੈ। ਹੈਰੀ ਅਤੇ ਮੈਗਨ ਐਸੇ ਮਹੀਨੇ ਦੇ ਅਖੀਰ ਦੇ ਵਿੱਚ ਲੰਡਨ ਦੇ ਬਾਹਰ ਇੱਕ ਪ੍ਰਾਈਵੇਟ ਅਤੇ ਗੈਰ ਸ਼ਾਹੀ ਘਰ ਦੇ ਵਿੱਚ ਸ਼ਿਫਟ ਹੋਣ ਵਾਲੇ ਨੇ। ਦੋਨੋਂ ਬੱਚੇ ਜਿਹੜੇ ਨੇ, 7 ਸਾਲ ਦਾ ਪ੍ਰਿੰਸ ਆਰਚੀ ਅਤੇ 5 ਸਾਲ ਦੀ ਪ੍ਰਿੰਸੈਸ ਲਿਲੀਬੈਟ, ਦੋਹਾਂ ਨੇ ਸਪਤੰਬਰ ਮਹੀਨੇ ਦੇ ਵਿੱਚ ਬਰਤਾਨੀਆ ਦੇ ਇੱਕ ਸਕੂਲ ਦੇ ਵਿੱਚ ਦਾਖਲਾ ਵੀ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਕਿੰਗ ਚਾਰਲਸ ਐਤਵਾਰ ਦੇ ਦਿਨ ਇਸ ਫੈਸਲੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ। ਹਾਲਾਂਕਿ ਫਿਲਹਾਲ ਪ੍ਰਿੰਸ ਹੈਰੀ ਜਾਂ ਮੈਗਨ ਨੇ ਦੁਬਾਰਾ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਯਾਨੀ ਵਰਕਿੰਗ ਰਾਇਲਸ ਦੇ ਤੌਰ ਦੇ ਉੱਤੇ ਆਪਣੀ ਭੂਮਿਕਾ ਸ਼ੁਰੂ ਕਰਨੀ ਹੈ ਜਾਂ ਨਹੀਂ, ਇਸ ਦੀ ਕੋਈ ਯੋਜਨਾ ਸਾਂਝੀ ਨਹੀਂ ਕੀਤੀ ਹੈ। BBC ਦੀ ਖਬਰ ਦੇ ਮੁਤਾਬਕ ਕਿੰਗ ਚਾਰਲਸ ਨੂੰ ਪਿਛਲੇ ਹਫ਼ਤੇ ਦੇ ਅਖੀਰ ਦੇ ਵਿੱਚ ਇਸ ਫੈਸਲੇ ਦੀ ਜਾਣਕਾਰੀ ਤੱਕ ਨਹੀਂ ਸੀ। ਹਾਲਾਂਕਿ ਉਹਨਾਂ ਦੇ ਨਿੱਜੀ ਅਤੇ ਪਰਿਵਾਰਕ ਤੌਰ ਦੇ ਉੱਤੇ ਸਸੈਕਸ ਦੇ ਕੋਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਇਸ ਜੋੜੇ ਨੂੰ ਨਹੀਂ ਮਿਲਿਆ, ਪਰ ਹੈਰੀ ਅਤੇ ਮੈਗਨ ਅਧਿਕਾਰਕ ਸਥਿਤੀ ਦੇ ਵਿੱਚ ਕੋਈ ਵੀ ਹਾਲੇ ਬਦਲਾਅ ਨਹੀਂ ਦੇਖ ਸਕਣਗੇ, ਕਿਉਂਕਿ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਦੀ ਬਜਾਏ ਨਿੱਜੀ ਨਾਗਰਿਕ ਦੇ ਤੌਰ ਦੇ ਉੱਤੇ ਹੀ ਉਹਨਾਂ ਦੀ ਭੂਮਿਕਾ ਹਾਲੇ ਬਰਕਰਾਰ ਰਹੇਗੀ। ਜੇਕਰ ਅਜਿਹਾ ਹੁੰਦਾ ਤਾਂ ਇਸ ਦੀ ਜਾਣਕਾਰੀ ਵੀ ਪਹਿਲਾਂ ਸ਼ਾਹੀ ਪਰਿਵਾਰ ਦੀ ਤਰਫ ਤੋਂ ਦੇ ਦਿੱਤੀ ਜਾਂਦੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਖਿਲਾਫ ਇੱਕ ਬੇਹੱਦ ਸਖਤ ਆਰਥਿਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟੂ ਸੋਸ਼ਲ ਦੇ ਉੱਤੇ ਲਿਖਿਆ ਕਿ ਉਹਨਾਂ ਨੂੰ ਇਰਾਨ ਸਮਝੌਤੇ ਦੇ ਲਈ ਸਭ ਤੋਂ ਜ਼ਿਆਦਾ ਮੌਕਾ ਦਿੱਤਾ ਗਿਆ ਸੀ, ਪਰ ਇਰਾਨ ਇਸ ਦਾ ਫਾਇਦਾ ਚੁੱਕਣ ਦੇ ਵਿੱਚ ਨਾਕਾਮ ਰਿਹਾ।
ਅੱਜ ਮੈਂ ਕਿਸੇ ਵੀ ਦੇਸ਼ ਦੇ ਖਿਲਾਫ ਸਭ ਤੋਂ ਵੱਡੀ ਸਖ਼ਤ ਆਰਥਿਕ ਕਾਰਵਾਈ ਕਰਨ ਦਾ ਐਲਾਨ ਕਰਦਾ। ਅਜਿਹਾ ਕਹਿੰਦੇ ਹੋਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵੱਡੇ ਪੱਧਰ ਦੇ ਉੱਤੇ ਇਹ ਆਰਥਿਕ ਜੰਗ ਈਰਾਨ ਨੂੰ ਅਲੱਗ ਥਲੱਗ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਟਰੰਪ ਨੇ ਆਪਣੇ ਪਹਿਲੇ ਦੇ ਬਿਆਨਾਂ ਨੂੰ ਦੁਹਰਾਉਂਦੇ ਹੋਇਆਂ ਕਿਹਾ ਕਿ ਈਰਾਨ ਦੀ ਫੌਜ ਤੇ ਆਰਥਿਕ ਤਾਕਤ ਨੂੰ ਕਮਜ਼ੋਰ ਕੀਤਾ ਜਾਣਾ। ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਦੇਸ਼ ਆਪਣੀਆਂ ਵਿੱਤੀ ਸੰਸਥਾਵਾਂ, ਆਪਣੇ ਕਾਰੋਬਾਰ, ਆਪਣੇ ਹਵਾਈ ਅੱਡੇ, ਆਪਣੀਆਂ ਸਰਕਾਰੀ ਏਜੰਸੀਆਂ ਦੇ ਜ਼ਰੀਏ ਈਰਾਨ ਨੂੰ ਕਿਸੇ ਵੀ ਕਿਸਮ ਦੀ ਆਰਥਿਕ ਮਦਦ ਦੇਣਗੇ, ਉਹਨਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਹੋਏਗਾ, ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਹੋਏਗਾ। ਟਰੰਪ ਨੇ ਖਾਸ ਤੌਰ ਦੇ ਉੱਤੇ ਤੇਲ ਦੀ ਟ੍ਰੇਡਿੰਗ ਜਿਹੜੀ ਹੈ, ਤੇਲ ਟੈਂਕਰਾਂ ਦੀ ਅਦਲਾ ਬਦਲੀ, ਨਗਦੀ ਦੇ ਜ਼ਰੀਏ ਪੈਸੇ ਭੇਜਣ, ਮਨੀ ਐਕਸਚੇਂਜ ਕੰਪਨੀਆਂ ਦੇ ਇਸਤੇਮਾਲ ਤੇ ਜਹਾਜ਼ਾਂ ਨੂੰ ਫਰਜ਼ੀ ਕੰਪਨੀਆਂ ਦੇ ਨਾਮ ਦੇ ਉੱਤੇ ਰਜਿਸਟਰ ਕਰਨ ਵਰਗੀਆਂ ਗਤੀਵਿਧੀਆਂ ਦਾ ਜ਼ਿਕਰ ਵੀ ਕੀਤਾ ਆਪਣੇ ਬਿਆਨ ਦੇ ਵਿੱਚ। ਅਖੀਰ ਦੇ ਅੰਦਰ ਟਰੰਪ ਨੇ ਇਸ ਮੁਹਿੰਮ ਦੀ ਤੁਲਨਾ ਦੂਸਰੀ ਆਲਮੀ ਜੰਗ ਦੇ ਦਰਮਿਆਨ ਨਾਰਮੰਡੀ ਦੇ ਵਿੱਚ ਅਮਰੀਕੀ ਫੌਜੀਆਂ ਦੀ ਲੈਂਡਿੰਗ ਦੇ ਨਾਲ ਕੀਤੀ ਹੈ। ਉਹਨਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਈਰਾਨ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਖਤਮ ਕਰਨ ਦੇ ਲਈ ਅਮਰੀਕਾ ਦਾ ਸਾਥ ਦੇਣ, ਤੇ ਇਸ ਨੂੰ ਉਹਨਾਂ ਨੇ ਇਤਿਹਾਸਕ ਵੀ ਦੱਸਿਆ ਹੈ। ਖੈਰ, ਉਧਰ ਦੁਨੀਆ ਦੀਆਂ ਹੋਰ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾਈਏ। ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ। ਭਾਰਤ ਤੋਂ ਪਹਿਲਾਂ ਖਬਰ ਪਾਕਿਸਤਾਨ ਤੋਂ। ਭਾਰਤ ਨੇ ਵਿੱਚ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਸਰਜੀਓ ਗੌਰ, ਉਹਨਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਅਮਰੀਕੀ ਤਲਬ ਨੂੰ, ਜਿਹੜੇ ਇਸਲਾਮਾਬਾਦ ਦੇ ਵਿੱਚ ਨੇ, ਉਹਨਾਂ ਨੂੰ ਅਮਰੀਕੀ ਸਫਾਰਤਖਾਨੇ ਦੇ ਵਿੱਚ ਰਾਜਦੂਤ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਸਰਜੀਓ ਗੌਰ ਦੇ ਇਸ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਅਮਰੀਕੀ ਚਾਰਜ ਡੀ ਅਫੇਅਰਸ ਨੂੰ ਸੱਦਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਦੇ ਦੁਆਰਾ ਜੰਮੂ ਕਸ਼ਮੀਰ ਦਾ ਦੌਰਾ ਕਰਨ ਔਰ ਇਸ ਦੇ ਬਾਰੇ ਗਲਤ ਤੱਥ ਪੇਸ਼ ਕਰਨ ਨੂੰ ਲੈ ਕੇ ਪਾਕਿਸਤਾਨ ਆਪਣਾ ਅਧਿਕਾਰਕ ਵਿਰੋਧ ਦਰਜ ਕਰਵਾਉਂਦਾ ਹੈ। ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦੱਸੇ ਜਾਣ ਦੇ ਉੱਤੇ ਵੀ ਨਿੰਦਾ ਕੀਤੀ। ਆਪਣੇ ਬਿਆਨ ਦੇ ਵਿੱਚ ਸਰਜੀਓ ਗੌਰ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅਹਿਮ ਹਿੱਸਾ ਦੱਸ ਦਿੱਤਾ ਸੀ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹਮੇਸ਼ਾ ਤੋਂ ਹੀ ਕਸ਼ਮੀਰ ਨੂੰ ਲੈ ਕੇ ਤਣਾਅ ਰਿਹਾ। ਭਾਰਤ ਜੰਮੂ ਕਸ਼ਮੀਰ ਨੂੰ ਆਪਣਾ ਹਿੱਸਾ ਦੱਸਦਾ ਹੈ। ਪਾਕਿਸਤਾਨ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਹਵਾਲਾ ਅਕਸਰ ਦਿੰਦਾ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਅਗਲੀ ਖਬਰ ਦਿੱਲੀ ਤੋਂ, ਜਿੱਥੇ ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਇੱਕ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹਨਾਂ ਨੂੰ ਇੱਕ ਵੱਡਾ ਝਟਕਾ ਵੀ ਲੱਗਿਆ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਦਿੱਲੀ ਜਲ ਬੋਰਡ ਦੇ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟੈਂਡਰ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨੂੰ ਝਟਕਾ ਦਿੰਦਿਆਂ ਹੋਇਆਂ ਗੈਰ ਕਾਨੂੰਨੀ ਦੱਸਣ ਵਾਲੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਹੁਣ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਜੈਨ ਦੇ ਨਾਲ 4 ਹੋਰ ਕਥਿਤ ਮੁਲਜ਼ਮਾਂ ਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਗਿਆ, ਜਦਕਿ ਇੱਕ ਹੋਰ ਮੁਲਜ਼ਮ ਅੰਕਿਤ ਸ਼੍ਰੀਵਾਸਤਵ ਨੂੰ 2 ਦਿਨ ਦੇ ਲਈ ACB ਰਿਮਾਂਡ ਦੇ ਉੱਤੇ ਭੇਜਿਆ ਗਿਆ। ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ ACB ਨੇ ਬਹੁਤ ਚਰਚਿਤ ਘੁਟਾਲੇ ਮਾਮਲੇ ਦੇ ਵਿੱਚ ਮੰਗਲਵਾਰ ਦੇ ਦਿਨ ਸਤਿੰਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਦਿੱਲੀ ਜਲ ਬੋਰਡ ਦੇ ਸਾਬਕਾ CEO IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਵੀ ਸ਼ਾਮਲ ਸੀ। ਜਾਂਚ ਏਜੰਸੀ ਮੁਤਾਬਕ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡੇਸ਼ਨ ਟੈਂਡਰ ਦੇ ਵਿੱਚ ਵੱਡੀਆਂ ਬੇਨੀਮੀਆਂ ਪਾਈਆਂ ਗਈਆਂ ਸੀ। ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਸਤਿੰਦਰ ਜੈਨ ਨੇ ਆਪਣਾ ਪੱਖ ਰੱਖਦਿਆਂ ਆਪਣੇ ਦੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਗ੍ਰਿਫਤਾਰੀ ਪੂਰੀ ਤਰ੍ਹਾਂ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਹਿਨ ਚਾਰਜ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਦਾਅਵਾ ਕੀਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਇਸ ਕਰਕੇ ਉਹਨਾਂ ਦੇ ਖਿਲਾਫ਼ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਕੀਤੀ ਗਈ ਹੈ। ਜੈਨ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ ਉਹ ਦਸੰਬਰ 2022 ਦੇ ਵਿੱਚ ਟੈਂਡਰ ਕੱਢਿਆ ਗਿਆ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ। ਉਹ ਇੱਕ ਵੱਖਰਾ ਮਾਮਲਾ ਸੀ, ਪਰ ਇਸ ਵਕਤ ਉਹਨਾਂ ਦੇ ਕੋਲ ਇਸ ਸੰਬੰਧੀ ਕੋਈ ਵੀ ਤਕਨੀਕੀ ਜਾਣਕਾਰੀ ਨਹੀਂ ਹੈ ਕਿ ਉਸ ਵਕਤ ਆਖਰ ਕੀ ਹੋਇਆ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਕਰਜ਼ੇ ਦੇ ਨਾਲ ਜੁੜੀ ਹੋਈ ਖਬਰ। ਆਸਟ੍ਰੇਲੀਆ ਸਰਕਾਰ ਹੁਣ ਇੱਕ ਨਵੇਂ ਮਾਈਲਸਟੋਨ ਨੂੰ ਹਿੱਟ ਕਰਨ ਜਾ ਰਹੀ ਹੈ। ਫੈਡਰਲ ਕਰਜ਼ਾ ਹੁਣ $1 ਟ੍ਰਿਲੀਅਨ ਦਾ ਹੋ ਗਿਆ ਹੈ। ਦੱਸ ਦਈਏ ਕਿ $4 ਬਿਲੀਅਨ ਦਾ ਇੱਕ ਸਿੰਡੀਕੇਟ 2038 ਟ੍ਰੈਜਰੀ ਬੌਂਡਸ ਜਿਹੜਾ ਹੈ ਉਹਦੇ ਦੁਆਰਾ ਆਸਟ੍ਰੇਲੀਅਨ ਆਫਿਸ ਆਫ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਜਿਹੜੇ ਟ੍ਰੈਜਰੀ ਬੌਂਡ ਦਿੱਤੇ ਜਾਣ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਦਰਮਿਆਨ ਅਮਰੀਕਾ ਦਾ ਵੀ ਕਰਜ਼ ਜਿਹੜਾ ਉਹ $40 ਟ੍ਰਿਲੀਅਨ ਹੋ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਅਮਰੀਕਾ ਦੀ ਬੋਰੋਇੰਗ ਕਪੈਸਿਟੀ ਜਿਹੜੀ ਉਹ ਓਨੀ ਨਹੀਂ ਵਧੀ ਹੈ, ਪਰ ਉਹਨਾਂ ਨੇ ਬੋਰੋ ਵਧੇਰੇ ਕਰ ਲਿਆ, ਯਾਨੀ ਕਰਜ਼ਾ ਵਧੇਰੇ ਚੱਕ ਲਿਆ ਔਰ ਇਸੇ ਦੇ ਚੱਲਦਿਆਂ ਅਮਰੀਕਾ ਦੇ ਸੋਸ਼ਲ ਸੇਫਟੀ ਨੈੱਟ ਪ੍ਰੋਗਰਾਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਯਾਨੀ ਕਿ ਉੱਥੋਂ ਦੇ ਸਥਾਨਕ ਸਮਾਜ ਨੂੰ ਭਲਾਈ ਸਕੀਮਾਂ ਜਿਹੜੀਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ।
ਅਮਰੀਕੀ ਫੈਡਰਲ ਸਰਕਾਰ ਦੇ ਦੁਆਰਾ ਪਿਛਲੇ ਇੱਕ ਦਹਾਕੇ ਦੇ ਵਿੱਚ ਇਹ ਕਰਜ਼ ਦੁੱਗਣੇ ਤੋਂ ਵੀ ਵਧੇਰੇ ਕਰ ਲਿਆ ਗਿਆ। ਉਸ ਵਕਤ 19.95 ਲਗਭਗ $20 trillion ਮੰਨ ਕੇ ਚੱਲੋ ਜਦੋਂ ਡੋਨਲਡ ਟਰੰਪ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਸੀ January 2017 ਦੇ ਵਿੱਚ, ਔਰ ਉਸ ਤੋਂ ਬਾਅਦ ਇਸ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਦੇ ਵਿੱਚ ਅਮਰੀਕਾ ਦਾ ਕਰਜ਼ਾ ਵਧਿਆ। ਆਸਟ੍ਰੇਲੀਆ ਦਾ ਵੀ ਕਰਜ਼ਾ ਇਸੇ ਦੇ ਚੱਲਦਿਆਂ ਨਾਲ ਦੀ ਨਾਲ ਪ੍ਰਭਾਵਿਤ ਹੋਇਆ। ਆਸਟ੍ਰੇਲੀਆ ਦੇ ਕਰਜ਼ੇ ਦੀ ਗੱਲ ਕੀਤੀ ਹੈ, ਵਿੱਤ ਅਦਾਰਿਆਂ ਦੀ ਗੱਲ ਕੀਤੀ ਹੈ, ਤਾਂ ਨਾਲ ਦੀ ਨਾਲ ਮਾਰਕੀਟ ਸਨੈਪਸ਼ਾਟ ਵੀ ਸਾਂਝਾ ਕਰ ਲਈ ਹੈ। ASX 200 ਅੱਜ ਕਈ ਦਿਨਾਂ ਦੇ ਬਾਅਦ ਮਜ਼ਬੂਤੀ ਦੇ ਨਾਲ ਸ਼ੁਰੂ ਹੋਇਆ, ਹਾਲਾਂਕਿ ਹਾਲੇ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨਹੀਂ ਹੈ, 9066 point ਦੇ ਉੱਤੇ ਇਹ ਸ਼ੁਰੂ ਹੋਇਆ। ਆਸਟ੍ਰੇਲੀਅਨ ਡਾਲਰ ਥੋੜ੍ਹਾ ਜਿਹਾ ਟੁੱਟਿਆ ਜ਼ਰੂਰ ਹੈ, 0.1% ਟੁੱਟਿਆ, ਜਦਕਿ ਅਮਰੀਕੀ ਬਾਜ਼ਾਰ ਡੋ ਜੋਨਸ, S&P 500 ਅਤੇ ਨੈਸਡੈਕ ਕੰਪੋਜ਼ਿਟ ਇਹ ਸਾਰੇ ਹੀ ਮਜ਼ਬੂਤੀ ਦੇ ਨਾਲ ਕੱਲ੍ਹ ਦੇ ਦਿਨ ਖਤਮ ਹੋਏ ਨੇ। ਅੱਜ ਦੇ ਦਿਨ ਸ਼ੁਰੂਆਤ ਵੀ ਮਜ਼ਬੂਤ ਮੰਨੀ ਜਾ ਰਹੀ ਹੈ, ਕਿਉਂਕਿ ਏਸ਼ੀਆ ਦੇ ਦੂਸਰੇ ਬਾਜ਼ਾਰ ਤਾਂ ਮਜ਼ਬੂਤ ਰਹੇ ਨੇ, ਜਿਵੇਂ ਨਿਕੇਈ, ਹੈਂਗਸੈਂਗ, KOSPI। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, $98 ਪ੍ਰਤੀ ਬੈਰਲ ਦੀ ਕੀਮਤਾਂ ਦੇ ਉੱਤੇ, ਬਲਕਿ $98.90 ਦੀਆਂ ਕੀਮਤਾਂ ਦੇ ਉੱਤੇ ਕੱਚਾ ਤੇਲ ਜਾ ਪਹੁੰਚਿਆ। ਬਿਟਕੋਇਨ ਦੇ ਵਿੱਚ ਵੀ ਥੋੜ੍ਹੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਸਰਵਿਸ ਸੈਕਟਰ ਦੇ ਅੰਦਰ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਉੱਥੇ ਲਗਭਗ 53 lakh ਆਸਟ੍ਰੇਲੀਅਨ ਲੋਕਾਂ ਦੀ ਜੇਬ ਨੂੰ ਫਾਇਦਾ ਮਿਲਣ ਜਾ ਰਿਹਾ ਜਦੋਂ ਸੋਸ਼ਲ ਸਿਕਿਉਰਿਟੀ ਪੇਮੈਂਟ ਦੇ ਵਿੱਚ 20 September ਤੋਂ ਇਜ਼ਾਫਾ ਲਾਗੂ ਹੋ ਜਾਏਗਾ। ਦੱਸ ਦਈਏ ਕਿ ਪੈਨਸ਼ਨਰਸ, ਜਿਨ੍ਹਾਂ ਦੇ ਵਿੱਚ ਸਿੰਗਲ ਰਾਈਜ਼ ਸਭ ਤੋਂ ਵਧੇਰੇ ਕੀਤਾ ਗਿਆ ਹੈ, ਅਲੱਗ ਅਲੱਗ ਕਿਸਮ ਦੀਆਂ ਪੈਨਸ਼ਨ ਦੱਸ ਦਈਏ, ਜੋਬ ਸਿਕਰ ਜਿਹੜੇ ਬੱਚਿਆਂ ਤੋਂ ਬਗੈਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $16.20 ਦਾ ਇਜ਼ਾਫਾ ਦਿੱਤਾ ਗਿਆ, ਹੁਣ $833.70 ਪ੍ਰਤੀ ਪੰਦਰਵਾੜੇ ਦੇ ਹੋਣਗੇ। ਜਦਕਿ ਬੱਚਿਆਂ ਦੇ ਨਾਲ ਜਿਹੜੇ ਜੋਬ ਸਿਕਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $20 ਦਾ ਇਜ਼ਾਫਾ ਦਿੱਤਾ ਗਿਆ, ਹੁਣ ਉਹ $1087.20 ਪ੍ਰਤੀ ਪੰਦਰਵਾੜੇ ਦੇ ਹਾਸਲ ਕਰਨਗੇ। ਇਸ ਤੋਂ ਇਲਾਵਾ ਰੈਂਟਰਸ ਜਿਹੜੇ ਨੇ ਸਰਕਾਰ ਦੀ ਤਰਫ ਤੋਂ ਵਿੱਤੀ ਮਦਦ ਹਾਸਲ ਕਰ ਰਹੇ ਨੇ, ਉਹਨਾਂ ਨੂੰ $223.80 ਦੀ ਮਦਦ ਦਿੱਤੀ ਜਾਏਗੀ, ਇਕੱਲੇ ਨੇ ਜਿਹੜੇ, ਅਤੇ ਜਿਹੜੇ ਜੋੜਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ $211 ਪ੍ਰਤੀ ਕਪਲ ਦੇ ਹਿਸਾਬ ਦੇ ਨਾਲ ਦਿੱਤਾ ਜਾਏਗਾ। ਹਾਲਾਂਕਿ ਯੂਥ ਅਲਾਊਂਸ ਦੇ ਵਿੱਚ $20.90 ਦਾ ਇਜ਼ਾਫਾ ਕੀਤਾ ਗਿਆ, $1087 ਹੁਣ ਪਰ ਫੋਰਟ ਨਾਈਟ ਇਹ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਸੋਸ਼ਲ ਸਰਵਿਸ ਮਿਨਿਸਟਰ ਤਾਨੀਆ ਪਲੂਬਿਸਿਕ ਨੇ ਕਿਹਾ ਕਿ ਐਕਸਟਰਾ $4 billion ਦਾ ਰਿਲੀਫ ਜਿਹੜਾ ਹੈ ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ ਦੇ ਅਖੀਰ ਤੱਕ ਮਿਲਣਾ ਸ਼ੁਰੂ ਹੋ ਜਾਏਗਾ, ਅਲੱਗ ਅਲੱਗ ਸੋਸ਼ਲ ਸਰਵਿਸਿਜ਼ ਦੇ ਜ਼ਰੀਏ। ਆਸਟ੍ਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਹਾਲਾਂਕਿ ਸਰਕਾਰ ਦੀ ਤਰਫ ਤੋਂ ਕੀਤਾ ਗਿਆ ਇਹ ਪੈਨਸ਼ਨਰਸ ਨੂੰ ਇਜ਼ਾਫਾ ਸਵਾਗਤਯੋਗ ਹੈ, ਪਰ ਇਹ ਨਾਕਾਫੀ ਹੈ, ਇਸ ਤੋਂ ਕਿਤੇ ਵਧੇਰੇ ਜਿਹੜੇ ਵਿੱਤੀ ਮਦਦ, ਵਿੱਤੀ ਭੱਤੇ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਐਸੀ ਮੰਦਭਾਗੀ ਘਟਨਾ ਵੀ ਵਾਪਰਦੀ ਹੈ ਜਿਸ ਦੇ ਬਾਰੇ ਕਾਫੀ ਹੱਦ ਤੱਕ ਜਿਹੜੀ ਵਿਸਥਾਰ ਉਹ ਸਾਂਝੀ ਨਹੀਂ ਕਰਾਂਗੇ, ਪਰ ਪਤਾ ਇਹ ਚੱਲਿਆ ਕਿ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ 3 17 saal ਦੇ ਲੜਕਿਆਂ ਦੇ ਦੁਆਰਾ ਆਪਣੀ ਹੀ ਹਮ ਉਮਰ ਇੱਕ ਲੜਕੀ ਦੇ ਨਾਲ ਬਦਸਲੂਕੀ ਔਰ ਜਿਨਸੀ ਸ਼ੋਸ਼ਣ ਜਿਹੜਾ ਉਹ ਕੀਤਾ ਗਿਆ। ਮੈਕਆਰਥਰ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਫਿਲਹਾਲ ਇਹਨਾਂ ਤਿੰਨਾਂ ਲੜਕਿਆਂ ਨੂੰ ਕੈਮਡਨ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਉਹਨਾਂ ਦੇ ਉੱਤੇ 11 ਅਲੱਗ ਅਲੱਗ ਦੋਸ਼ ਆਇਦ ਕੀਤੇ ਗਏ ਨੇ। ਇਸ ਦੇ ਵਿੱਚ ਇਸ ਲੜਕੀ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਨਾਲ ਜਿਨਸੀ ਸੰਬੰਧ ਬਣਾਉਣ ਦੇ ਵੀ ਗੰਭੀਰ ਅਪਰਾਧ ਦਰਜ ਕੀਤੇ ਗਏ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਲੜਕਿਆਂ ਨੂੰ ਜਿਹੜੀ ਬੇਲ ਸੀਗੀ ਅਦਾਲਤ ਦੀ ਤਰਫ ਤੋਂ ਵੀਰਵਾਰ ਅੱਜ ਸਵੇਰ ਵੇਲੇ ਚਿਲਡਰਨਸ ਕੋਰਟ ਦੀ ਤਰਫ ਤੋਂ ਰੱਦ ਕਰ ਦਿੱਤੀ ਗਈ ਹੈ, ਪਰ ਅੱਗੇ ਫਿਲਹਾਲ ਇਸ ਮਾਮਲੇ ਦਾ ਟ੍ਰਾਇਲ ਜਿਹੜਾ ਉਹ ਹਾਲੇ ਚੱਲਦਾ ਰੱਖਿਆ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਮਸ਼ਰੂਮ ਕਿਲਰ ਐਰਿਨ ਪੈਟਰਸਨ ਦੀ ਤਰਫ ਤੋਂ ਵੀ ਹੁਣ ਅੱਜ ਆਖਰੀ ਦਿਨ ਹੈ, ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ। ਐਰਿਨ ਪੈਟਰਸਨ, ਜਿਸ ਨੂੰ ਮਸ਼ਰੂਮ ਕਿਲਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਵਿਕਟੋਰੀਆ ਦੇ ਵਿੱਚ ਖੇਤਰੀ ਇਲਾਕੇ ਦੇ ਅੰਦਰ ਉਸਨੇ ਰਾਤ ਦੇ ਡਿਨਰ ਦੇ ਵਿੱਚ ਜ਼ਹਿਰੀਲੀ ਮਸ਼ਰੂਮ ਖਿਲਾ ਕੇ ਆਪਣੇ ਸੱਸ ਸਹੁਰਾ ਅਤੇ ਸੱਸ ਦੀ ਭੈਣ ਦਾ ਕਤਲ ਕਰ ਦਿੱਤਾ ਸੀ, ਜਾਂ ਇੱਕ ਤਰੀਕੇ ਦੇ ਨਾਲ ਮਾਰ ਦਿੱਤਾ ਸੀ, ਔਰ ਇਸੇ ਮਾਮਲੇ ਦੇ ਵਿੱਚ ਉਸਨੂੰ ਇੱਕ ਲੰਮੀ ਸਜ਼ਾ ਦਿੱਤੀ ਗਈ ਹੈ। ਪ੍ਰੋਸੀਕਿਊਟਰਸ ਦੀ ਤਰਫ ਤੋਂ 6 ਅਲੱਗ ਅਲੱਗ ਤਰਕ ਦਿੱਤੇ ਗਏ, ਹਾਲਾਂਕਿ ਇਸ ਤਰਕ ਜਿਹੜੇ ਤਰਕ ਦਿੱਤੇ ਗਏ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਵਾਜਬ ਨਹੀਂ ਪਾਇਆ ਗਿਆ। ਦੱਸ ਦਈਏ ਕਿ ਇੱਕ ਆਡੀਓ ਵਿਜ਼ੂਅਲ ਲਿੰਕ ਦੇ ਜ਼ਰੀਏ ਸੁਪਰੀਮ ਕੋਰਟ ਦੇ ਵਿੱਚ ਉਸਨੂੰ
ਪੇਸ਼ ਕੀਤਾ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਐਰਿਨ ਪੈਟਰਸਨ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਰੇਡੀਓ ਹਾਂਜੀ ਦੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਤੁਸੀਂ ਆਪਣੀ ਫੀਡਬੈਕ, ਆਪਣੇ ਵਿਚਾਰ 0472-6464 ਜਾਂ facebook.com/HanjiSydney ਦੇ ਉੱਤੇ ਵੀ ਭੇਜ ਸਕਦੇ ਹੋ, ਜਾਂ info@hanji.com.au ਦੀ ਵੀ ਵਰਤੋਂ, ਈਮੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿਊਜ਼ ਰੂਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: हाँ जी हाँ जी, ओए हाँ जी हाँ जी,
4: हाँ जी रेडियो।
5: रेडियो हाँ जी 1674 एम, आस करते हैं दिन थोड़ा वधिया जा रहा होएगा। समा हो चुका अज की कहानी का। रियल स्टेट दे विच बहुता समा नहीं सी होया, दूसरा एक साल सी। एक जोड़ा आया, कहिंदे ने नवा बनाया सी घर पर हुण वेचना। दोवें मैनूं मिलण वक्खरियां वक्खरियां गड्डियां च आए सी, सो ना कहण ते वी बड़ा कुछ आपे ही समझ आ गया। आपस दे विच गलबात वी बिल्कुल उन्नी की करदे सी जिन्नी कि बहुत जरूरी हुंदी। कुछड़ सी 7 महीनों की, एक प्यारी जी बच्ची छाती दे नाल लगी, ऐ बिटर बिटर मेरे वल वेखी जावे। हुण मेरे कोल दो ही राह सी, जां तां मैं चुप चुपीते घर वेचदा अपनी कमीशन बनावां ते पासे हो जां, ते जां फिर अपनी इंसानियत, इंसान होण दा मैं फर्ज निभावां, इंसानियत विखाउंदिआं उहनां दी सुलह सफाई करावां। पर जे इंज कीता तो फिर दिहाड़ी ते लत्त वजू। खैर पहला राह कुछ ज़्यादा वधिया लगा। अक्सर ही सोचता हाँ कि अपनी जिहड़ी आपसी तनाव हुंदी है उहदी वजह की हो सकती है, पर अगली पल प्राइवेसी कानून राह दे विच डक लिया करदा। होर 100 तरह दियां अड़चणां, एक होर सलाह के बिना वजह दूजियां दे मामले दे विच लत्त नहीं अड़ाई दी, दखल नहीं देई दी, बिना मंगिया सलाह नहीं देई दी, बड़ा महंगा साबित हुंदा। यह सारा कुछ मन दे विच आया, पर इस दे बावजूद मझैल खून डक्या नहीं गया। दो घड़ियां तलवार दी ताल ते तुरिया, जे किसी दा टुटदा घर बच जांदा ते घाटे वाला सौदा नहीं है। सिंह साहब यह सौदा कर लेना चाहिए, अपने मन ने अंदरों सलाह दी। इस तों बाद एक दो मीटिंगां होईयां सी उस परिवार दे नाल, दोवें थोड़े जे होर विश्वास दे विच आ गए, दोवां नाल वक्खो वक्खरी गलबात कीती। उस गलबात दे विचों कुछ कोख पड़ताल निकली, अखीर सारा मामला शक दा ही निकलिया। मुंडा इत्थे पुराना आया सी, नाल दी नवीं नवीं व्याह के लिआंदी सी। एक दिन इंडिया तों आई एक फोन कॉल जिन्हें सारा मामला खड़ा कर दिता। उस तों बाद कदी घर दा मामला सुलझिया नहीं, मगरों उसने भी आखना शुरू कर दिता इसने इत्थे कोई रखी होनी आ, इह जे मैनूं कहिंदी आ ते मैं इहनूं कहिंना। गल कदी कि दोवें एक दूसरे दे उत्ते शक करना शुरू हो गए, तोमतां लगनियां शुरू हो गईयां, मेहने शुरू हो गए, दूषणबाजियां शुरू हो गईयां। शक शुभा वाला सिलसिला जिहड़ा हौली हौली वाधा वाधा इत्थों तक आण पहुंचा। हुण दोवें वखरा होना चाहुंदे ने, वख वख राहां दे उत्ते तुर के। किन्ना क महंगा पै चुका इहदा वी अंदाजा लाउण दा बड़ी वारी कोशिश कीती। अखीर दे विच इक विचोला लभिया, विचोला वह लभ्या जिहड़ा इंज दे मामलिआं दे विच बड़ा सुहिरद सी, बड़ा सुचज्जा सी, बड़ी चंगी सोच रखता सी। इह सारा मामला उहदे सपुरद कीता ते मैं आप विचों पासे हो के बह गया। फिर कनेडा दी भज दौड़ वाली जिंदगी सारा वरतांत भुल गया, पता ही नहीं रहा। काफ़ी अरसे तो मगरों उही जोड़ा फिर दोबारा एक स्टोर दे विच मिलिया। निक्की जी बच्ची हुण वड्डी हो चुकी, ਕੋਲ ਹੀ ਖੇਡਦੀ ਤੁਰੀ ਫਿਰਦੀ। ਸਤਿ ਸ਼੍ਰੀ ਅਕਾਲ ਬੁਲਾਈ, ਸਰ ਸ੍ਰੀ ਹਾਲ ਚਾਲ ਪੁੱਛਿਆ। ਇਸ ਤੋਂ ਇਲਾਵਾ ਬਹੁਤੀ ਗੱਲ ਨਹੀਂ ਕਰ ਸਕਿਆ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਦਿਵਾਉਣੀਆਂ। ਦੋਵਾਂ ਨੇ ਬਸ ਇੰਨਾ ਕੁ ਦੱਸਿਆ ਕਿ ਅਜੇ ਵੀ ਉਸੇ ਘਰ ਦੇ ਵਿੱਚ ਰਹਿੰਦੇ ਹਾਂ। ਨਿੱਕੇ ਨਿਆਣੇ ਅਕਸਰ ਹੀ ਮੈਨੂੰ ਵੇਖ ਕੇ ਡਰ ਜਾਇਆ ਕਰਦੇ ਨੇ, ਪਰ ਉਹ ਨਿੱਕੀ ਜੀ ਬਾਲੜੀ ਮੇਰੇ ਵੱਲ ਵੇਖ ਕੇ ਇੱਦਾਂ ਮੁਸਕਰਾ ਰਹੀ ਸੀ ਜਿਵੇਂ ਉਹ ਧੰਨਵਾਦ ਕਰ ਰਹੀ ਹੋਵੇ। ਮੈਨੂੰ ਲੱਗਾ ਜਿੱਦਾਂ ਉਹ ਕਹਿ ਰਹੀ ਹੋਵੇ, ਅੰਕਲ ਸ਼ੁਕਰੀਆ, ਸਾਡੇ ਆਲਣੇ ਨੂੰ ਖਿਰਲਰ ਨੂੰ ਬਚਾ ਲਿਆ ਤੁਸੀਂ। ਫਿਰ ਤਿੰਨਾਂ ਨੂੰ ਇਕੱਠੇ ਤੁਰੇ ਜਾਂਦਿਆਂ ਵੇਖ ਕੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਉਸ ਦਿਨ ਮਹਿਸੂਸ ਹੋਇਆ ਕਿ ਇਨਸਾਨੀਅਤ ਦਾ ਨਿਭਾਇਆ ਫਰਜ਼ ਪੈਸੇ ਦੇ ਉੱਤੇ ਬੜਾ ਭਾਰੂ ਆ। ਜੇ ਉਸ ਦਿਨ ਥੋੜ੍ਹੀ ਜਿਹੀ ਕਮਿਸ਼ਨ ਕਮਾ ਕੇ ਆਪ ਪਾਸਿਓਂ ਦੀ ਲੰਘਿਆ ਹੁੰਦਾ ਤਾਂ ਅੱਜ ਇਕੱਲੇ ਇਕੱਲੇ ਤੁਰੇ ਫਿਰਦੇ ਇਹਨਾਂ ਜੀਆਂ ਦੇ ਨਾਲ ਅੱਖ ਨਹੀਂ ਸੀ ਮਿਲਾਈ ਜਾਣੀ। ਇਸ ਬੱਚੀ ਨੇ ਕਦੀ ਮੈਨੂੰ ਮਾਫ਼ ਨਹੀਂ ਸੀ ਕਰਨਾ। ਬੜੀਆਂ ਸਾਰੀਆਂ ਚੀਜ਼ਾਂ ਇਸ ਦੁਨੀਆਂ ਦੇ ਵਿੱਚ ਜੋ ਪੈਸੇ ਖਰਚ ਕੇ ਲਈਆਂ ਜਾ ਸਕਦੀਆਂ, ਪਰ ਇਹ ਰਿਸ਼ਤੇ ਨਹੀਂ ਮਿਲਦੇ, ਆਪਣੇ ਪਰਿਵਾਰ ਦੇ ਜੀ ਨਹੀਂ ਮਿਲਦੇ। ਇੱਕ ਵਾਰੀ ਖੇਰੂ ਖੇਰੂ ਹੋਇਆ ਆਲਣਾ ਬਾਅਦ 'ਚ ਨਹੀਂ ਜੁੜਦਾ। ਪਤਾ ਲੱਗਾ ਦੋਵੇਂ ਹੁਣ ਕਿਸੇ ਦੂਸਰੇ ਸ਼ਹਿਰ 'ਚ ਚਲੇ ਗਏ ਨੇ, ਪਰ ਜਿਹੜਾ ਸੁਲਾ ਸਫਾਈ ਕਰਾਉਣ ਵਾਲਾ ਬਾਬਾ ਸੀ ਉਹ ਜਹਾਨੋਂ ਕੂਚ ਕਰ ਗਿਆ। ਕਿੰਨੀਆਂ ਦੁਆਵਾਂ ਲੈ ਕੇ ਗਿਆ ਹੋਊਗਾ ਉਹ ਬਾਬਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰੀਏ ਸਾਡੇ ਘਰ ਜੁੜੇ ਰਹਿਣ, ਇਹ ਆਲਣੇ ਇਸੇ ਤਰ੍ਹਾਂ ਜੁੜੇ ਰਹਿਣ, ਸਾਡੇ ਬੱਚੇ ਮਾਂ ਅਤੇ ਪਿਓ ਦੋਵਾਂ ਦਾ ਨਿੱਘ ਮਾਣਦੇ ਰਹਿਣ, ਅਤੇ ਜੇ ਆਸ ਪਾਸ ਕੋਈ ਖਿਲਰਦਾ ਆਲਣਾ ਵੇਖਦੇ ਹੋ ਕੋਸ਼ਿਸ਼ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਯਤਨ ਕਰ ਸਕਦੇ ਹੋ ਕਰਕੇ ਉਸ ਆਲਣੇ ਨੂੰ ਖਿਲਰ ਨੂੰ ਬਚਾ ਲਓ। ਅਜੋਕੇ ਸਮੇਂ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ, ਨਾ ਕਿ ਇਕੱਲਾ ਬਾਹਰ, ਭਾਰਤ ਦੇ ਵਿੱਚ ਵੀ ਹਰ ਜਗ੍ਹਾ ਹੀ ਇੱਕ ਅਜੀਬ ਜਿਹੀ ਹਵਾ ਚੱਲੀ ਆ। ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਸੁਣਦਾ ਨਹੀਂ, ਗੱਲ ਗੱਲ 'ਤੇ ਹਰ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਗੁਜ਼ਾਰਾ ਕਰ ਲੂੰਗਾ, ਪਰ ਸੱਚਾਈ ਇਹ ਆ ਕਿ ਨਹੀਂ, ਇਕੱਲੇ ਗੁਜ਼ਾਰਾ ਕਰਨਾ ਇਹ ਮਸਲੇ ਦਾ ਹੱਲ ਨਹੀਂ, ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ। ਇੱਕ ਦੇ ਲਈ ਨਹੀਂ, ਦੋਵਾਂ ਦੇ ਲਈ ਨਹੀਂ, ਸਾਰੇ ਘਰ ਦੇ ਲਈ, ਬੱਚਿਆਂ ਦੇ ਲਈ, ਅਤੇ ਗੱਲ ਇੱਥੋਂ ਤੱਕ ਵੀ ਸੀਮਤ ਨਹੀਂ, ਇਸ ਸਾਰੇ ਸਮਾਜ ਦੇ ਲਈ। ਕਿਉਂਕਿ ਇੱਕ ਘਰ ਦੀ ਅੱਗ, ਇੱਕ ਘਰ ਦਾ ਗਮ, ਇੱਕ ਘਰ ਦਾ ਕਪੱਤ ਜਦੋਂ ਬਾਹਰ ਗਲੀ ਦੇ ਵਿੱਚ ਨਿਕਲਦਾ ਤਾਂ ਉਹ ਸਾਰੀ ਗਲੀ ਨੂੰ ਗਲਤ ਸੰਦੇਸ਼ ਦੇ ਕੇ ਜਾਂਦਾ, ਗਮਗੀਨ ਕਰ ਜਾਂਦਾ। ਇਸ ਸਮਾਜ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਘਰ ਟੁੱਟਣੇ ਸ਼ੁਰੂ ਹੋ ਜਾਣ ਅਤੇ ਬਾਕੀ ਬਚੇ ਘਰਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਹੀਂ ਪੈਂਦਾ ਵਧੀਆ, ਕਿਉਂਕਿ ਉਹਨਾਂ ਨੇ ਸਭ ਬਾਕੀਆਂ ਦੇ ਨਾਲ ਵਿਚਰਨਾ, ਉਹਨਾਂ ਦੇ ਬੱਚਿਆਂ ਨੇ ਬਾਕੀਆਂ ਨਾਲ ਖੇਡਣਾ, ਬਾਕੀਆਂ ਨਾਲ ਪੜ੍ਹਨਾ। ਸਾਡੇ ਕੋਲ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਆਪ ਦਾ ਸਕੂਨ ਜਾਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਸਕੂਨ ਆਪਾਂ ਖੋਲੀਏ। ਚੰਗੇ ਇਨਸਾਨ ਹੋਣ ਦਾ ਫਰਜ਼ ਇਹ ਕਿ ਆਪਣਾ ਘਰ ਵੀ ਸਾਂਭ ਕੇ ਰੱਖੀਏ ਅਤੇ ਦੂਜਿਆਂ ਦਾ ਵੀ ਖਿਲਰ ਨੂੰ ਬਚਾ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A-class ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
4: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੇ,
0: मैं नहीं रह सकती हूँ बिना, मैंने वो चाहिए।
2: रिलीजिंग वर्ल्ड वाइड 4 सितंबर, रिटन एंड डायरेक्टेड बाय राकेश धवन। लव इमोशंस अदर रिलेशनशिप्स दी कहानी, बोल पावे ना बोल। व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, भरोसे दी निशानी।
6: स्मिथ्स लेन बाय मोवैक विच अपने भविख दी शुरुआत करो। हुणे कदम चुको अते स्मिथ्स लेन दे चुने हुए लॉट्स ते सीमित समय लई मिलण वाले $30,000 तक दी लैंड रिबेट दा फायदा लवो। चुनवे योग लॉट्स ते हाउस एंड लैंड पैकेज बुक करण ते हिस्सा लै रहे बिल्डर्स वल्लों वाधू $15,000 डिस्काउंट मिल सकदा है। इह ऑफर 15 सितंबर 2026 नूं खत्म है। अजिहे मौके ज्यादा देर नहीं रहिंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नूं खत्म है।
7: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।

0: ਰੇਡੀਓ। ਹਾਂਜੀ, 1674 ਐਮ ਗਾਣਾ ਤੁਸੀਂ ਸੁਣ ਰਹੇ ਸੀ, ਸੁਨੰਦਾ ਸ਼ਰਮਾ ਦਾ ਚੋਰੀ ਚੋਰੀ ਪ੍ਰੋਗਰਾਮ। ਹਾਂਜੀ ਮੈਲਬਨ, ਅੱਜ ਦਿਨ ਵੀਰਵਾਰ ਦਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ 20 ਤਰੀਕ ਅਗਸਤ ਦਾ ਮਹੀਨਾ, ਅਤੇ ਜਿਹਦੇ ਨਾਲ ਉਹ ਪਿਆਰ ਕਰਦੀ ਸੀ ਉਹਦੇ ਘਰ ਕਾਕਾ ਹੋ ਗਿਆ, ਮੁੰਡਾ ਹੋਇਆ ਲੱਗਦਾ ਕੱਪੜਿਆਂ ਤੋਂ ਰੰਗ ਤੋਂ, ਅਤੇ ਉੱਥੇ ਨੱਚਣ ਆਈ ਆ ਉਹ ਵੀ ਹਾਂ ਵੀ ਜਿਹੜੇ ਉਹਦਾ ਮੈਂ ਪਿਆਰ ਕਰਦੀ ਹਾਂ। ਉਹਦੇ ਘਰ ਜਵਾਕ ਹੋ ਗਿਆ ਅਤੇ ਹੁਣ ਉਹ ਨੱਚਣ ਆਈ ਆ, ਅਤੇ ਉਹਨਾਂ ਨੇ ਸ਼ਗਨ ਪਾਇਆ ਉਹਨੂੰ। ਮੈਂ ਆਪ ਪਹਿਲੀ ਵਾਰੀ ਵੇਖੀ ਆ ਵੀਡੀਓ ਇੱਥੋਂ ਤੱਕ।
1: ਮੈਂ ਕਹਿੰਦਾ ਉਹ ਤੁਹਾਡਾ ਤਾਂ ਠੀਕ ਹੈ, ਤੁਸੀਂ ਵੇਖ ਕੇ ਦੱਸ ਰਹੇ, ਮੈਂ ਕਿਹਾ ਅਚਾਨਕ ਇਹ ਕੀ ਬੋਲਣਾ ਸ਼ੁਰੂ ਹੋ ਗਏ,
0: ਇਸ ਪੱਖੋਂ ਤੇ ਬੰਦਾ ਫਿਰ ਕਹੂਗਾ ਵੀ ਠੀਕ ਹੀ ਆ, ਚਲੋ ਮਤਲਬ ਠੀਕ ਹੀ ਲਿਆ ਮੈਂ ਡਿਸੀਜਨ। ਹਾਂ
1: ਨਹੀਂ, ਇਹ ਗੱਲ ਤੇ ਠੀਕ ਹੈ, ਬੰਦਾ ਕਹਿੰਦਾ ਵੈਸੇ ਆਈ ਐਮ ਪ੍ਰੀਟੀ ਮੱਚ ਰਾਈਟ, ਤੂੰ ਰੈੱਡ ਫਲੈਗ ਹੀ ਆ ਬਈ ਕੁੜੀ।
0: ਉਹ ਬੰਦਾ ਉਹ ਸ਼ਕਲੋਂ ਲੱਗਦਾ ਵੀ ਬੰਦਾ ਹੁਣ ਪਰਿਵਾਰਿਕ ਜਿਹਾ ਨਾ, ਬੰਦੇ ਦੀ ਸ਼ਕਲ ਹੀ ਪਰਿਵਾਰਿਕ ਹੋ ਜਾਂਦੀ ਬਾਅਦ ਬਾਅਦ।
1: ਪੁਆਇੰਟ ਸਹੀ ਹੈ ਨਾ।
0: ਹਾਂ ਕਈ ਬੰਦੇ ਤੁਸੀਂ ਵੇਖੋ ਪਿਆ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਮੁੜ ਕੇ ਫਿਰ ਅਭਿਸ਼ੇਕ ਬੱਚਨ ਵਾਂਗੂ ਪਛਾਣੇ ਹੀ ਜਾਂਦੇ।
1: ਅਭਿਸ਼ੇਕ ਬੱਚਨ ਵਿਚਾਰਾ ਕਿਉਂ ਵੀ ਕਿਆ ਕੀਆ ਥਾ।
0: ਮੈਨੂੰ ਲੱਗਦਾ ਜੇ ਉਹ ਅਮਿਤਾਭ ਬੱਚਨ ਦਾ ਮੁੰਡਾ ਨਾਨਾ ਹੁੰਦਾ ਤੇ ਉਹਨੇ ਬੜਾ ਵਧੀਆ ਚੱਲ ਜਾਣਾ ਸੀ। ਮੈਨੂੰ ਤਾਂ ਬਹੁਤ ਵਧੀਆ ਲੱਗਦੀ ਉਹਦੀ ਐਕਟਿੰਗ।
1: ਹਾਂ ਐਕਟਿੰਗ ਵਧੀਆ ਕਰਦਾ,
0: ਪਰ ਐਕਟਿੰਗ ਵਧੀਆ, ਉਹਦਾ ਐਟੀਟਿਊਡ ਬਹੁਤ ਵਧੀਆ ਵਾ। ਉਹਦੀ ਜਿਹੜੀ ਉਹਦੀ ਅਪੀਅਰੈਂਸ ਆ,
1: ਗੱਲਬਾਤ,
0: ਬੋਡੀ ਲੈਂਗੁਏਜ ਆ, ਆਪਾਂ ਮੈਂ 2-3 ਵਾਰੀ ਵੇਖਿਆ ਇੱਥੇ, ਮਤਲਬ ਕਮਾਲ ਦਾ ਕੰਫੀਡੈਂਸ ਹੈ ਉਸ ਬੰਦੇ ਦਾ।
1: ਇਸ ਗੱਲੋਂ ਮਤਲਬ ਯੂ ਆਰ ਐਬਸੋਲੂਟਲੀ ਰਾਈਟ। ਸੈਫ ਅਲੀ ਖਾਨ ਹੋ ਗਿਆ ਤੇ ਆਹ ਅਭਿਸ਼ੇਕ ਬੱਚਨ ਹੋ ਗਿਆ, ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ, ਅਪੀਅਰੈਂਸ, ਉੱਠਣ ਬੈਠਣ, ਮਤਲਬ ਪਤਾ ਲੱਗਦਾ ਬਲੂ ਬਲੱਡ ਨਾ।
0: ਸੈਫ ਅਲੀ ਖਾਨ ਦਾ ਮੈਨੂੰ ਆਈਡੀਆ ਨਹੀਂ, ਪਰ ਇਹ ਤੇ ਇੱਕ ਜਿਹੜਾ ਦੂਜਾ ਵਾ ਉਹਦਾ ਰਿਸ਼ੀ ਕਪੂਰ ਦਾ ਮੁੰਡਾ,
1: ਰਣਬੀਰ ਕਪੂਰ, ਹਾਂ
0: ਉਹਦਾ ਮਤਲਬ ਝਲਕਦਾ ਵਾ ਕੰਫੀਡੈਂਸ ਉਹਦੇ ਵੀ,
1: ਉਹ ਤਾਂ ਓਕੇ ਰਿਪੋਰਟ
0: ਮਤਲਬ ਕੀ ਨੂੰ ਅਬਜ਼ਰਵਰ ਨੇ, ਉਹਨਾਂ ਨੇ ਵੇਖਣਾ ਬੰਦੇ ਨੂੰ ਤੋਂ ਲੈ ਕੇ ਥੱਲੇ ਤਾਂ ਇਕੱਲੀ ਇਕੱਲੀ ਚੀਜ਼ ਓਬਜ਼ਰਵ ਕਰਦੇ ਆ, ਬਾਕੀ ਸਿਰਫ ਉਹ ਆਪਣੇ ਆਪ ਨੂੰ ਵਿਖਾਉਣ ਆਉਂਦੇ ਆ।
1: ਇਹ ਵੀ ਗੱਲ ਠੀਕ ਹੈ। ਇੱਕ ਰਣਬੀਰ ਦਾ ਕੌਨਫੀਡੈਂਸ ਵੀ ਮੈਨੂੰ ਯਾਦ ਹੈ, ਜਦੋਂ ਪਹਿਲੀ ਵਾਰੀ ਕੋਈ ਅਵਾਰਡ ਮਿਲਿਆ ਸੀਗਾ ਮੈਨੂੰ ਬੜੀ ਅਜੀਬ ਲੱਗੀ ਗੱਲ, ਉਹਨੇ ਸਿੱਧੇ ਸਿਰਾ ਕਿਹਾ ਕਿ ਮੈਂ ਤੁਹਾਨੂੰ ਇੱਥੇ ਬਾਰ ਬਾਰ ਦੱਸਦੇ ਰਿਹਾ ਕਰਾਂਗਾ, ਐਂਡ ਬਹੁਤ ਨਵਾਂ ਸੀਗਾ ਤਦ ਕਿ ਕੌਨਫੀਡੈਂਸ ਆ, ਬਿਗ ਡੀਲ ਹੈ ਸਟੇਜ 'ਤੇ, ਇਹਨੇ ਸਟਾਰਸ ਦੇ ਸਾਹਮਣੇ ਸਿਰਾ ਕਹਿ ਦੇਣਾ ਕਿ ਹੈ ਨਾ ਕਿ ਮੈਂ ਤੁਹਾਨੂੰ, ਉਹੀ ਜਿਸ ਤਰ੍ਹਾਂ ਸ਼ਾਹਰੁਖ ਖਾਨ ਕਰਦਾ ਕਿ ਆਈ ਐਮ ਦਾ ਲਾਸਟ ਆਫ ਦਾ ਸਟਾਰਸ, ਕਿ ਮੇਰੇ ਤੋਂ ਉੱਪਰ ਕੋਈ ਨਹੀਂ, ਕੋਈ ਵੀ ਕੌਨਫੀਡੈਂਸ ਆ। ਇਹਨਾਂ 'ਚ ਇੱਕ ਆਹ ਬਹੁਤ ਮਸ਼ਹੂਰ ਆ, ਜਿਹਦੀ ਫਿਲਮ ਆ ਰਹੀ ਹੈ ਡਿਊਨ 3 ਹੁਣ ਆਉਣੀ ਹੈ, ਟਿਮੋਥੀ ਸ਼ੈਲਮੇ,
0: ਉਹ ਕੀ ਚੀਜ਼ ਆ,
1: ਉਹ ਟਾਈਟੈਨਿਕ ਵਾਲਾ ਹੀਰੋ ਨਾ ਆਪਣਾ, ਲੋਨਾਰਡੋ ਡੀ ਕੈਪਰੀ ਜਿਹੜਾ
0: ਟਾਈਟੈਨਿਕ 'ਚ ਸੀਗਾ,
1: ਹਾਂ
0: ਓਕੇ ਓਕੇ,
1: ਹੈ ਨਾ, ਉਹਦਾ ਕਹਿ ਲਓ ਕਿ ਉਹਦਾ ਉੱਤਰਾਧਿਕਾਰੀ, ਮਤਲਬ ਜਿਸ ਲੈਵਲ ਦਾ ਉਹ ਘੈਂਟ ਐਕਟਰ ਆ, ਹੁਣ ਨਵਾਂ ਆਇਆ ਕਿ ਟਿਮੋਥੀ ਸ਼ੈਲਮੇ,
0: ਅੱਛਾ
1: ਉਹ ਨਾਮ ਆ ਮੁੰਡੇ ਦਾ, ਅਤੇ ਉਹ ਵੀ ਪਿੱਛੇ ਜੇ ਮੇਰੇ ਖਿਆਲ ਬਾਫਟਾ ਜਿੱਤਿਆ ਸੀਗਾ, ਬਹੁਤ ਮਸ਼ਹੂਰ ਮੇਨ ਅਵਾਰਡ ਹੁੰਦਾ ਬ੍ਰਿਟਿਸ਼ ਅਕੈਡਮੀ ਅਵਾਰਡ ਕਹਿੰਦੇ ਉਹਨੂੰ, ਜੇ ਆਪਾਂ ਨੰਬਰਿੰਗ ਕਰ ਲਈਏ ਤਾਂ ਔਸਕਰ ਤੋਂ ਬਾਅਦ ਗੋਲਡਨ ਗਲੋਬ, ਫੇਰ ਇਹ ਵਾਲਾ, ਹੈ ਨਾ, ਅਤੇ ਉੱਥੇ ਵੀ ਇੰਨੇ ਇਹੀ ਲੋਨਾਰਡੋ ਕੈਪਰੀ ਵਗੈਰਾ, ਕ੍ਰਿਸ਼ਚਨ ਬੇਲ, ਮਤਲਬ ਸਾਰੇ ਤਕੜੇ ਦਿੱਗਜ ਲੋਕ ਬੈਠੇ ਪਏ, ਤੁਹਾਨੂੰ ਸਾਹਮਣੇ ਕਿਹਾ ਕਿ ਮੈਂ ਤੁਹਾਡਾ ਕੰਮ ਵੇਖ ਕੇ ਜਿੰਨਾ ਤੁਹਾਡਾ ਕੰਮ ਪਸੰਦ ਕਰਦਾ ਉਨਾ ਹੀ ਮੇਰੇ ਅੰਦਰ ਟੀਸ ਹੈ ਕਿ ਮੈਂ ਇਸ ਤੋਂ ਵਧੀਆ ਕਰਕੇ ਦਿਖਾਵਾਂ, ਐਂਡ ਇਹ ਮੇਰਾ ਇੱਕ ਰਿਸਪੈਕਟ ਹੈ ਤੁਹਾਡੇ ਲਈ, ਕਿਉਂਕਿ ਮੈਂ ਤੁਹਾਡੇ ਤੋਂ ਤਗੜਾ ਜਾਂ ਤੁਹਾਡੇ ਲੈਵਲ ਦਾ ਲੈਜੈਂਡ ਮੰਨਣਾ ਚਾਹੁੰਦਾ, ਤਾਂ ਇਹ ਮੇਰਾ ਫਿਊਲ ਹੈ। ਐਂਡ ਮਤਲਬ ਉਹ ਇੱਦਾਂ ਦੀ ਸਪੀਚ ਸੀ ਕਿ ਯੂਜਲੀ ਕੀ ਹੁੰਦਾ ਕਿ ਨਵਾਂ ਬੰਦਾ ਹੋਵੇ, ਪੁਰਾਣਾ ਹੋਵੇ, ਸਟੈਂਡਿੰਗ ਓਵੇਸ਼ਨ ਤਾਂ ਮਿਲਦੀ ਹੀ ਆ ਕਿਉਂਕਿ ਤੁਸੀਂ ਬੈਸਟ ਐਕਟਰ ਜਿੱਤੇ ਹੋ ਮੇਨ ਆ, ਉਹਨੂੰ ਫੇਰ ਵੀ ਮਿਲੀ, ਮਤਲਬ ਕਹਿ ਲਓ ਕਿ ਲੋਕਾਂ ਨੇ ਦਿਸ ਰਿਹਾ ਸੀਗਾ ਕਿ ਪੂਰਾ ਕਰਾਊਡ ਨਾਲ ਪੁੱਲ ਕਰ ਲਿੱਤਾ ਨਾ। ਸੋ ਹਾਂ, ਇਹ ਤੁਹਾਡਾ ਪੁਆਇੰਟ ਸਹੀ ਹੈ,
0: ਇਹ ਚੀਜ਼ਾਂ
1: ਕੌਨਫੀਡੈਂਸ ਮੈਟਰਸ।
0: ਹਾਂ ਵਧੀਆ ਲੱਗਦੀਆਂ, ਤੁਸੀਂ ਮਤਲਬ ਆਪਣਾ ਕੌਨਫੀਡੈਂਸ ਜਿਹੜਾ ਵਿਖਾਉਣਾ ਅਤੇ ਉਹਦਾ ਵਿਖਾਉਣ ਦੇ ਵਿੱਚ ਤੁਸੀਂ ਕਿਸੇ ਨੂੰ ਨੀਵਾਂ ਤੇ ਨਹੀਂ, ਕਈ ਵਾਰੀ ਹੁੰਦਾ ਬੰਦੇ ਆਪਣਾ ਕੌਨਫੀਡੈਂਸ ਵਿਖਾਉਂਦੇ ਆ ਪਰ ਉਸ ਕੌਨਫੀਡੈਂਸ 'ਚ ਦੂਸਰੇ ਨੂੰ ਨੀਵਾਂ ਵਿਖਾ ਕੇ ਆਪਣਾ ਕੌਨਫੀਡੈਂਸ ਅਪ ਕਰਦੇ ਆ, ਉੱਥੇ ਫਿਰ ਉਹ ਦਿਲ ਜਿੱਤਣ ਦੀ ਬਜਾਏ ਤੁਸੀਂ
1: ਲੱਤਾਂ ਖਿੱਚਣ ਵਾਲੀ ਗੱਲ,
0: ਹਾਂ ਉੱਥੇ ਤੁਸੀਂ ਹਾਰ ਆਉਂਦੇ। ਸੋ ਇਹ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਬੜੀਆਂ ਜ਼ਰੂਰੀ ਨੇ। ਹੁਣ ਕਈ ਬੰਦੇ ਆ ਜਿਹੜੇ ਅਗਲੇ ਦੇ ਧਿਆਨ ਦੇ ਹਿੱਤ ਗੱਲ ਕਰਦੇ ਆ, ਜਿਹੜਾ ਬੰਦਾ ਸਾਹਮਣੇ ਬੈਠਾ ਜਾਂ ਆਡੀਅੰਸ ਆ, ਉਹਨਾਂ ਨੇ ਉਹਨਾਂ ਦੇ ਪਹਿਲਾਂ ਪੱਖ ਵੇਖਣਾ ਵੀ ਉਹ ਸੁਣ ਕੇ ਕੀ ਕਹਿਣਗੇ ਜਾਂ ਉਹਨਾਂ ਨੂੰ ਕਿੱਦਾਂ ਦਾ ਫੀਲ ਹੋਊਗਾ। ਕਈ ਬੰਦੇ ਆ ਜਾਂ ਆਮ ਆਪਾਂ ਸ਼ਾਇਦ ਆਪਣੇ ਆਪ ਨੂੰ ਪਹਿਲਾਂ ਰੱਖ ਕੇ ਗੱਲ ਕਰਾਂਗੇ ਵੀ ਅਸੀਂ ਕਿੱਦਾਂ ਦੇ ਲੱਗਣੇ ਆ, ਸਾਡੀ ਪ੍ਰੈਜੈਂਟੇਸ਼ਨ ਠੀਕ ਰਹੇ, ਅਗਲੇ ਦਾ ਮਤਲਬ
1: शुक्र है परमात्मा दा काफी लोग पहुंचे दो दिन मेलबोर्न सोल्ड आउट रहा मैं जो कल पहुंचा उथे एक चीज बड़ी कमेंडेबल लगी मेनू उन्होंने 8 PM स्टार्ट लिखा सीगा टिकट ते 8 PM ही स्टार्ट होया मैं कहना ना एक होया ना 59 ते एग्जैक्टली 8 ते 21 आया 21 उहदा प्रोड्यूसर है सारे गाने उही प्रोड्यूस करदा उहने डीजे जा चलाया
0: अच्छा
1: कल दे शो दे अंदर ना एक ऑब्जर्वेंट वाइज मैं काफी ज्यादा शो वेख्या काफी चीजा ऑब्जर्व कीतियां मैं पहला ऑब्जर्वेशन मैनू ए हुई जो एक नॉर्मल है ना कि यूजुअल ऑब्जर्वेशन है कि बहुते लोग इस करके आंदे कि मैं स्टोरी या रील पा दवा कि भाई असी पहुंचे
0: ज्यादा ए हुई दौड़
1: ना कि असी भीड़ उस भीड़ दे हिस्सा है कि हु इज हैविंग फन ऑन अ वेडनेसडे नाइट और ट्यूजडे नाइट एक ते ए दूसरी जेड़ी मैनू एक ऑब्जर्वेशन मेरे माइंड च आई कि अगेन करण औजला इज अ ह्यूज स्टार नथिंग टेकिंग अवे फ्रॉम हिम पर एक हुंदा ना जी अज एक मयार बन गया कि स्ट्रीम्स कि स्पॉटिफाई ते जी 500 मिलियन स्ट्रीम है ना या यूट्यूब ते 1 billion जांदे है ना अगेन ग्रेट आर्टिस्ट पर जो भी ना उन्हें मनमोहन वारिस दा कोका गाता है ना उन्हें जे ओ जाने जाना गाता है ना हिंदी वाला या फिर उन्हें बब्बू मान दा कोई गाना गाता ते लोग I could see कि लोका दी एनर्जी 300% होवे पावे उन्हें छोटे छोटे मुखड़े गाए रादर देन ओदे गाने दे विच इक्की भी जदों आया इक्की ने भी आके डीजे चलाया ही इज अ डीजे उन्हें डीजे अपना लैपटॉप ते ऑन कीता ते लैम्बर हुसैनपुरी तो लेके मतलब ओही सारे पक्के गाने ब्याह शादियां वाले हो गए ना जिस तरह की दारू पी के बस आ सब भी चले है ना जे जट बिगड़ गया लोग फन कर रहे हैं जदों भी गाना नहीं चल रहा पुराने घेंट गाने मित्रा दी छतरी ते उड़ गई एंड ऑल दैट मतलब ओ वाला डिजाइन पक्खों शो बहुत उपर सी क्योंकि मेरे ख्याल ना करण औजला दी शायद ही इज अ वेरी ग्रेट राइटर पर आपा उनू सिंगर उन्ना तगड़ा नहीं कह सकते है ना सो ओ शो नू बचा के रखन लई वधिया रखन लई बहुत हैवीली प्रोड्यूस्ड शो सी स्टेज वीडियोज लाइट शो लेजर शो एवरीथिंग वॉज गुड मतलब गुड प्रोडक्ट गुड टाइम पास पर मैं ये ऑब्जर्व किया कि लोग डेड बहुत छेती हो जाते हैं है ना कि क्योंकि गाने सुने सुने दोबारा से सुनो तो किन्नी की सुन लोगे साड़ी थोड़ी मेरी प्लेलिस्ट के अंदर साढ़े कोई भी फेवरेट सिंगर होन पर अपना लग रहा 7वां गाना नहीं सुनते होता है सो ऑडियंस थोड़ा डिप होंगी है एंड आर्टिस्ट इज वेरी स्मार्ट ही नोज कि ऑडियंस कदों डिप होंगी है फिर वो कोई 7-8 मिनट की है ना आइटम जी वक्री जी कड़ के ले आऊगा है ना जी तुम सुनी नहीं मतलब किसी होर का गाना गाता किसी नू ट्रिब्यूट देती या भी वो ले आओ जी कर दिए साइंस किसी ने जैकेट सुटती एहो जा काम नहीं करना बाबियो एडलेड वाला काम नहीं करना मेलबर्न च क्लास है क्लास बस जनता कुछ कि मेलबर्न वेरी स्मार्ट शो मैं कहूंगा
0: फिर जिदा का मैं सुन लग रहा वा ये मतलब कह लिए कि एक वड्डा नाइट क्लब टाइप हो गया
1: एब्सोल्युटली
0: सो ये फिर कॉन्सर्ट दी वाइब मैं मतलब सुन च मैं घट लग रही है मैं ये लग रहा है जिदा नाइट क्लब बहुत वड्डा हो जिथे
1: हाँ मतलब कह लो ये बेसिकली जो ड्रेक जो केंड्रिक लमार ये सब आके करते हैं जो है ना जिन्ना तो ये लोग बहुत ज्यादा वैसे भी इंस्पायर्ड ने जैसे कल ड्रेक का भी गाना गाता डीजे का भी ड्रेक का गाना लाया तो इक्की ने आवाज बंद करती ऐसा होता ना कि सारे डीजे नु कहता कि बोलो सारे कहते ओ हो फिर चला इश्क तेरा तड़ोए उन्हें ड्रेक का डाउन किया एंड 8-10 हज़ार जनता ने प्रोपर ड्रेक का गाया नाल कि तुसी एक ऑडियंस उस हिसाब की लभ लिती हुई है कि उन्होंने थोड़ी वाइब पता थोड़ी वाइब की है तो वो आसे पास पर जो आप एक ट्रेडिशनल कहने कि अखाड़े वाला सिंगर हो गया या फिर ना सिर्फ गायकी का जोर लगाने इट वॉज नॉट दैट इट वॉज अ प्रॉपर शो वाइज शो काफ़ी लोकल इवेंट्स भी हुए उस तो बाद आफ्टर पार्टी नाम से लोगों ने छोटी छोटी पार्टीज रखी हुई सी काफ़ी लोग है ना
0: हाँ
1: कि दो तीन तीन घंटे होर नींद नहीं आती मैं तो जी कैब की भाई जान वेल डन मैं थोड़ा नाम बोलांगा उमर भाई फ्रॉम कराची उन्होंने बस मैनू महादेव नाल 2 सेकंड मिलाता सीगा क्या उन्होंने कार कड़ी है रश तो ठीक है मेरे सामने आए मैं महादेव तुसी कहते वत्स अभी तुम्हारा समय नहीं हुआ है मैं ਮੈਂ ਤਾਂ ਕਹਿ ਰਿਹਾ ਚਲ ਗਏ। ਉਹਨੇ ਕਿਹਾ ਇਹਨੇ ਪਹਿਲੇ ਗੱਭਰੂ ਗਾਣਾ ਗਾਇਆ, ਹਾਂ ਕਹਿੰਦਾ ਐਂਡ ਚ ਗੈਂਗਸਟਰ ਗਾਇਆ, ਹਾਂ ਕਹਿੰਦਾ ਹਮੇਸ਼ਾ ਇਹੀ ਕਰਦਾ। ਮੈਂ ਕਿਹਾ ਯਾਰ ਸਾਨੂੰ, ਮੈਂ ਕਿਹਾ ਵੱਖਰੀ ਟੀਸ ਆ। ਉਹਨੇ ਵੀ ਅੱਧਾ ਘੰਟਾ ਔਜਲਾ ਚਲਾਇਆ, ਮੇਰਾ ਦਿਲ ਨਾ ਮਤਲਬ ਮੰਨੇ ਉਹਨੂੰ ਕਹਿਣ ਲਈ ਕਿ ਨਹੀਂ ਮੇਰਾ ਇੰਟਰਸਟ ਨਹੀਂ ਹੈ ਭਾਈ, ਆ ਚੈੱਕ ਕਰੋ ਮੈਂ ਇਹ ਵੀ ਸੁਣਤਾ ਹੂੰ ਯੇ ਵੀ ਸੁਣਤਾ। ਉਮਰ ਭਾਜੀ ਗ੍ਰੇਟ ਪਲੇ ਲਿਸਟ, ਪਰ ਬੰਦੇ ਨੂੰ ਪੁੱਛ ਲਿਆ ਕਰੋ ਪਹਿਲੇ ਉਹ ਤੇਰੀ ਇੱਛਾ ਹੈ।
0: ਚਲੋ ਖੈਰ, ਸਾਨੂੰ ਇੱਥੇ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਵੇਖਣੀਆਂ। ਮੈਂ ਕਈ ਵਾਰੀ ਸੋਚਦਾ ਵੀ ਆਖਰ ਮਤਲਬ ਕਿਹੜੀ ਚੀਜ਼ ਕਿਉਂ ਆਪਾਂ ਇਹ ਜਿਹੜੇ ਸ਼ੋਅ ਨੇ ਅਲੱਗ ਅਲੱਗ, ਵੈਸੇ ਹਰ ਇੱਕ ਦੀ ਬਿਰਤੀ ਹੋਊਗੀ ਸ਼ੋਅ ਵੇਖਣ ਦੀ। ਕੋਈ ਐਂਟਰਟੇਨ ਹੋਣ ਜਾਂਦਾ ਹੋਊਗਾ, ਕੋਈ ਫੁਕਰੀ ਮਾਰਨ ਜਾਂਦਾ ਹੋਊਗਾ, ਕੋਈ ਰੀਲ ਪਾਉਣ ਜਾਂਦਾ ਹੋਊਗਾ, ਕੁਛ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਇਸੇ ਕਰਕੇ ਜਾਂਦੇ ਆ ਵੀ ਆਪਾਂ ਸਟੇਟਸ ਸਿੰਬਲ ਸ਼ੋਅ ਕਰਨਾ ਵੀ ਇਹ ਬਹੁਤ ਮਹਿੰਗੀ ਟਿਕਟ ਹੈ, ਅਸੀਂ ਤਾਂ ਵੀ ਲਈ ਹੈ, ਵੇਖੋ ਅਸੀਂ ਤਾਂ ਵੀ ਆਏ ਹਾਂ। ਅਲੱਗ ਅਲੱਗ ਸੋ ਕਿਸੇ ਨੂੰ ਵਾਕਈ ਇਹ ਲੱਗਦਾ ਹੋਊਗਾ ਵੀ ਯਾਰ ਮਤਲਬ ਵਿਹਲੇ ਬੈਠੇ ਬੋਰ ਹੋਣ ਡਿਆ, ਕਿੰਨੇ ਕੁ ਹੋਣਗੇ ਲੋਕ ਜਿਹਨਾਂ ਨੂੰ ਲੱਗਦਾ ਹੋਊਗਾ ਵੀ ਅਸੀਂ ਇਹਦੇ ਬੜੇ ਤਕੜੇ ਫੈਨ ਹੈ, ਅਸੀਂ ਤਾਂ ਜਾਣਾ ਹੀ ਜਾਣਾ। ਸੋ ਅਲੱਗ ਹੁਣ ਬਦਲ ਗਿਆ ਸਮੀਕਰਨ, ਹੁਣ ਪਹਿਲਾਂ ਵਾਲੇ ਨਹੀਂ ਰਹੇ ਹੁਣ।
1: ਮੈਂ ਤਾਂ ਇਹ ਸਗੋਂ ਸੋਚਦਾ ਮਤਲਬ ਔਜਲਾ ਨੇ ਖੁਦ ਕੱਲ ਜਦੋਂ ਸ਼ੋਅ ਕਰਦਾ ਪਿਆ ਨਾ, ਇੱਕ ਤਾਂ ਅਗੇਨ ਜੋ ਮੈਂ ਹੈਰਾਨ ਹੋਇਆ ਸੀਗਾ ਔਜਲਾ ਵੇਲੇ, ਮੈਂ ਇੰਨਾ ਹੈਰਾਨ ਨਹੀਂ ਹੋਇਆ ਕਿਉਂਕਿ ਦਿੱਲੀ ਬੰਬੇ ਤੱਕ ਤਾਂ ਗਾਣੇ ਚੱਲਦੇ। ਮੈਂ ਡਾਕਟਰ ਸਤਿੰਦਰ ਸਰਤਾਜ ਦੇ ਸ਼ੋਅ 'ਚ ਵੀ ਦੇਖਿਆ ਸੀ ਕਿ ਲੋਕ ਹਿੰਦੀ ਸਪੀਕਿੰਗ ਆਡੀਅੰਸ ਆਈ ਹੋਈ ਸੀਗੀ ਜਦੋਂ ਮਤਲਬ ਕਈ ਲੋਕਾਂ ਨੂੰ, ਕਿਉਂਕਿ ਉਹ ਇੱਕ ਗਾਣਾ ਮਸ਼ਹੂਰ ਹੋ ਗਿਆ ਸੀਗਾ ਨਾ ਧੁਰੰਧਰ ਫਿਲਮ ਦੇ ਅੰਦਰ ਇੱਕ ਲਾਈਨ, ਸਾਨੂੰ ਸਾਰੀਆਂ ਵਿਸਰ ਗਈਆਂ ਰਾਵਾਂ ਵੇ, ਹੈ ਨਾ।
0: ਨਹੀਂ ਉਹ ਮਸਲਾ ਨਹੀਂ ਆ। ਹੁਣ ਕੱਲ ਇੱਕ ਉਹ ਆਪਣੀ ਬੇਟੀ ਆ, ਉਹਦੇ ਡੈਡੀ ਨਾਲ ਮੇਰੀ ਗੱਲ ਹੋਣ ਡਈ ਤੇ ਉਹ ਦੱਸਣ ਡਿਆ ਸੀ ਵੀ ਉਹਦੀ ਜਿਹੜੀ ਬੇਟੀ ਆ ਉਹਦੇ ਨਾਲ ਚਾਰ ਕੁੜੀਆਂ ਜਿਹੜੀਆਂ ਨੇ ਉਹ ਗਈਆਂ ਸੀ ਅਤੇ ਉਹਨਾਂ ਦੇ ਵਿੱਚੋਂ ਚੌਵਾਂ ਦੇ ਵਿੱਚੋਂ ਇਹ ਪੰਜਾਬੀ ਆ ਅਤੇ ਚੌਵਾਂ ਦੇ ਵਿੱਚੋਂ ਇੱਕ ਕੁੜੀ ਜਿਹੜੀ ਆ ਉਹ ਸਾਊਥ ਹਲ ਦੀ ਆ ਅਤੇ ਦੂਸਰੀਆਂ ਤਿੰਨ ਜਿਹੜੀਆਂ ਨੇ ਉਹ ਹੋਰ ਅਲੱਗ ਅਲੱਗ ਕਮਿਊਨਿਟੀਜ਼ ਦੀਆਂ ਨੇ, ਨਾ ਉਹਨਾਂ ਨੂੰ ਮਤਲਬ ਹਿੰਦੀ ਆਉਂਦੀ ਆ ਨਾ ਉਹਨਾਂ ਨੂੰ ਪੰਜਾਬੀ ਆਉਂਦੀ ਆ, ਹੈ ਨਾ। ਅਤੇ ਉਸ ਅਤੇ ਮੈਂ ਕਿਹਾ ਫਿਰ ਉਹ ਕਿੱਧਰ ਵੀ ਕੀ ਉਹਨਾਂ ਦਾ ਕੀ ਵਿਚਾਰ ਹੈ, ਕਹਿੰਦਾ ਉਹ ਕਹਿੰਦੀਆਂ, ਮੈਂ ਪੁੱਛਿਆ ਇਹ, ਕਹਿੰਦਾ ਉਹ ਕਹਿੰਦੀਆਂ ਵੀ ਸਾਨੂੰ ਕੋਈ ਸਮਝ ਤਾਂ ਨਹੀਂ ਲੱਗੀ ਉਹ ਕੀ ਕਹਿੰਦੇ, ਬਟ ਅਸੀਂ ਸਿਰਫ ਜੋ ਉੱਥੇ ਮਾਹੌਲ ਸੀ ਜਿੱਦਾਂ ਲੋਕ ਨੱਚਣ ਡੇ ਸੀ ਮਿਊਜ਼ਿਕ ਸੀ ਅਤੇ ਆਪਾਂ ਨੱਚ ਲਿਆ ਅਤੇ ਨੱਚ ਕੇ ਆ ਗਏ।
1: ਹਾਂ ਮਤਲਬ ਉਹੀ ਵਾਈਬ ਆ ਬੇਸਿਕਲੀ, ਇਹ ਕਿ ਵਾਈਬ ਉਹੀ ਹੈ ਨਾ, ਜੈਨਜ਼ੀ ਵਰਡ ਆ ਵਾਈਬ, ਵਾਈਬ ਲਈ ਜਾ ਰਿਹਾ। ਉਹ ਮੈਂ ਉਹੀ ਕਹਿ ਰਿਹਾ ਕਿ ਮਤਲਬ ਮੈਂ ਥੋੜ੍ਹਾ ਹੈਰਾਨ ਹੋਇਆ ਕਿ ਕਰਨ ਔਜਲਾ ਨੇ ਇੱਕ ਮੈਂ ਓਬਵੀਅਸਲੀ ਗਾਣੇ ਦਾ ਨਾਂ ਨਹੀਂ ਲਵਾਂ ਕਿ ਹੋਰ ਸ਼ੋਅ ਹੁੰਦੇ ਰਹਿਣਗੇ, ਆਪਾਂ ਸ਼ੋਅ ਥੋੜ੍ਹਾ ਨਾ ਕਿਸੇ ਲਈ ਸਪੋਇਲ ਕਰਨਾ, ਉਹਨੇ ਜਿਸ ਗਾਣੇ ਦਾ ਨਾਂ ਲਿੱਤਾ ਨਾ ਆਪਣੇ ਨਾਲ ਐਸੋਸੀਏਟ ਕਰਕੇ, ਇਹ ਉਹ ਗਾਣਾ ਜਿਹਨੇ ਔਜਲੇ ਨੂੰ ਔਜਲਾ ਬਣਾਇਆ ਬਾਬਿਓ। ਮੈਂ ਹੈਰਾਨ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਹੀ ਵਾਜ਼ ਹਿੱਟ, ਮਸ਼ਹੂਰ ਸੀਗਾ, ਕਾਫੀ ਤਕੜੇ ਗਾਣੇ ਆ ਚੁੱਕੇ ਸੀਗੇ। ਫਿਰ ਮੈਂ ਆਈਡੀਆ ਲਾਇਆ ਕਿ ਓਕੇ ਇਹ ਗਾਣੇ ਤੋਂ ਦਿੱਲੀ ਹਰਿਆਣਾ
0: ਪਹੁੰਚਿਆ।
1: ਜਦੋਂ ਆਰਟਿਸਟ, ਅਗੇਨ ਮੈਂ ਆਰਟਿਸਟ ਦੇ ਸੋਚ ਰਹੀ, ਜਦੋਂ ਆਰਟਿਸਟ ਦਾ ਪੁਆਇੰਟ ਆਫ ਵਿਊ ਇਹ ਆ ਕਿ ਹੈ ਨਾ ਕਿ ਦਿਸ ਇਜ਼ ਵਾਟ ਆਈ ਹੈਵ ਟੂ ਡੂ, ਉਹਦੇ ਸ਼ੋਅ 'ਚ ਝਲਕਦਾ ਪਿਆ ਸੀ। ਸੋ ਵੈਰੀ ਵੈਲ ਮੈਨੇਜ ਸ਼ੋਅ। ਅਗੇਨ ਉਹਨੇ ਜੇ 9 ਵਜੇ ਆਉਣਾ ਸੀ 9 ਵਜੇ ਆਇਆ, 8 ਵਜੇ ਆਇਆ 8 ਵਜੇ। ਸਗੋਂ ਆਪਣੇ ਬੰਦੇ ਪਤਾ ਨਹੀਂ ਬਾਹਰ ਕਿਉਂ ਬੈਠੇ ਰਹਿੰਦੇ, ਮੈਨੂੰ ਸਮਝ ਨਹੀਂ ਆਉਂਦਾ।
0: ਵੇਖੋ ਮੈਂ ਇਸੇ ਕਰਕੇ ਕਹਿ ਰਿਹਾ ਨਾ, ਅਲੱਗ ਅਲੱਗ ਬੰਦੇ ਦੀ ਅਲੱਗ ਅਲੱਗ ਬਿਰਤੀ ਆ ਸ਼ੋਅ ਵੇਖਣ ਦੀ। ਮਤਲਬ ਉਹ ਜਿਹੜਾ ਬਾਹਰ ਵਾਲਾ ਵਾ ਉੱਥੋਂ ਤੁਹਾਨੂੰ ਇੱਕ ਚੀਜ਼ ਸਮਝ ਲੱਗ ਜੂਗੀ ਵੀ ਉਹ ਸ਼ੋਅ ਵੇਖਣ ਨਹੀਂ ਗਏ, ਉਹ ਸਿਰਫ ਇੱਕ ਆਊਟਿੰਗ ਚਾਹੀਦੀ ਆ। ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ, ਕਿਤੇ ਵੀ ਹੋ ਸਕਦੀ, ਉਹ ਇੱਕ ਵਾਈਬ ਆ। ਉਹ ਵਾਈਬ ਉਹਨਾਂ ਨੂੰ ਬਾਹਰ ਦੀ ਚੰਗੀ ਲੱਗਦੀ, ਉਹਨਾਂ ਨੂੰ ਅੰਦਰ ਦੀ ਨਹੀਂ ਚੰਗੀ ਲੱਗਦੀ। ਉਹਨਾਂ ਨੇ ਬਹਿਣਾ ਨਹੀਂ ਉੱਥੇ, ਸੁਣਨਾ ਨਹੀਂ, ਉਹਨਾਂ ਨੇ ਨੱਚਣਾ ਨਹੀਂ ਆ। ਹੁਣ ਨੱਚਣ ਵਾਲੇ ਗੋਡੇ ਨਹੀਂ ਰਹੇ ਹੁਣ, ਹੁਣ ਉਹ ਜੁੱਤੀਆਂ ਉਹ ਵਾਲੀਆਂ ਨਹੀਂ ਪਾ ਕੇ ਆਏ ਜਿਹਨਾਂ ਦੇ ਨਾਲ ਨੱਚਿਆ ਜਾਵੇ। ਹੁਣ ਉਹ ਨੱਚਦੇ ਸ਼ਾਇਦ ਚੰਗੇ ਨਹੀਂ ਲੱਗਦੇ ਉਹਨਾਂ ਨੂੰ, ਲੱਗੂਗਾ ਵੀ ਯਾਰ ਮਤਲਬ ਉੱਥੇ ਨੱਚਦਿਆਂ ਜੇ ਕਿਸੇ ਨੇ ਯੰਗਸਟਰ ਨੇ ਉਹ ਇਹ ਕਹਿਤਾ ਤੇ ਯਾਰ ਸਾਡੇ ਕੋਲ ਨਹੀਂ ਜਰਿਆ ਜਾਣਾ, ਅਸੀਂ ਤੇ ਬਾਹਰੇ ਬਹਿ ਕੇ ਪੀ ਕੇ ਘਰ ਚੱਲ ਜਾਂਗੇ।
1: ਮੈਂ ਕਿਹਾ ਆਸਟ੍ਰੇਲੀਅਨ ਓਪਨ ਦੀ ਲਿਸਟਿੰਗ ਨਹੀਂ ਲੱਗੀ ਉੱਪਰੋਂ, ਮੈਂ ਕਿਹਾ ਆਪਣੇ ਬੰਦੇ ਲੱਗ ਵੀ ਨਹੀਂ ਰਹੇ ਇੰਟਰਸਟਿਡ, ਬੈਠੇ ਕਿਉਂ ਪਏ ਆ ਬਈ, ਚੱਲੇ ਜਾਓ ਅੰਦਰ।
0: ਚਲੋ ਖੈਰ, ਇਹ ਤੇ ਸਾਡੇ ਵਿਚਾਰ ਨੇ, ਕਿਉਂਕਿ ਇਹ ਸੋਹਣੀ ਗੱਲ ਆ ਵੀ ਵੱਡੇ ਵੱਡੇ ਸ਼ੋਅ ਤੇ ਵੱਡੀ ਵੱਡੀ ਭੀੜ ਤੇ ਭਰ ਰਹੇ ਨੇ, ਇਹ ਸੋਹਣੀ ਗੱਲ ਹੈ।
1: ਮਤਲਬ ਤੇ ਲੋਕਾਂ ਕੋਲ ਪੈਸਾ ਹੈ ਇੱਥੇ ਖਰਚਣ ਲਈ, ਕਿ ਵੀ ਆਰ ਥਰਾਈਵਿੰਗ ਵੈਲ, ਆਪਾਂ ਇਹ ਕਹਿ ਸਕਦੇ ਹਾਂ।
0: ਪਰ ਇਹਦਾ ਇੱਕ ਪੱਖ ਹੋਰ ਆ ਕ੍ਰਿਸ਼ਨਾ ਜੀ, ਤੁਸੀਂ ਜਦੋਂ ਇੱਕ ਚੀਜ਼ ਨੋਟ ਕਰਿਓ, ਜਦੋਂ ਮਾਰਕੀਟ ਅਪ ਜਾਊਗੀ ਨਾ, ਅੱਜ ਕੱਲ੍ਹ ਵੇਖੋ ਮਾਰਕੀਟ ਡਾਊਨ ਆ, ਅੱਜ ਕੱਲ੍ਹ ਸਾਰੇ ਬਿਜ਼ਨਸ ਜਿਹੜੇ ਸਫੋਕੇਟ ਕਰ ਰਹੇ ਆ, ਹਰ ਇੱਕ ਪਾਸੇ ਕਿਸੇ ਨੂੰ ਤੁਸੀਂ ਪੁੱਛ ਲਓ ਕਹੂਗਾ ਵੀ, ਕਿਉਂਕਿ ਪ੍ਰੋਪਰਟੀ ਚ ਡਾਇਰੈਕਟਲੀ ਸਾਰੇ ਇਨਵੋਲਵ ਨੇ,
1: ਮਤਲਬ ਕੋਈ ਇੰਡਸਟਰੀ ਛੁੱਟੀ ਨਹੀਂ, ਯੂ ਆਰ ਰਾਈਟ।
0: ਠੀਕ ਆ, ਤੁਸੀਂ ਇੱਕ ਚੀਜ਼ ਨੋਟ ਕਰੋ, ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਸਾਰੇ ਇੱਦਾਂ ਸਫੋਕੇਟ ਸੀ, ਹੈ ਨਾ, ਅਤੇ ਉਦੋਂ ਸ਼ੋਅ ਬਹੁਤ ਚੱਲੇ, ਇੱਕਦਮ ਸਰਤਾਜ ਆਇਆ ਅਤੇ ਮਤਲਬ ਲੱਗਦਾ ਸੀ ਗਰਦਾਸਮਾਨ ਆਇਆ, ਲੋਕਾਂ ਨੂੰ ਲੱਗਦਾ ਸੀ ਵੀ ਨਹੀਂ ਇਹ ਨਹੀਂ ਚੱਲਣੇ ਸ਼ੋਅ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਬਹੁਤ ਚੱਲੇ।
1: ਬਿਲਕੁਲ,
0: ਹੁਣ ਇਸ ਟਾਈਮ ਦੇ ਉੱਤੇ ਫਿਰ ਬਹੁਤ ਚੱਲੇ। ਹੁਣ ਵੇਖਣ ਵਾਲੀ ਚੀਜ਼ ਇਹ ਹੋਊਗੀ ਵੀ ਜਦੋਂ ਮਾਰਕੀਟ ਠੀਕ ਹੁੰਦੀ ਆ ਕੀ ਉਦਣ ਸ਼ੋਅ ਚੱਲਦੇ ਆ, ਸਾਨੂੰ ਇਹ ਵੇਟ ਕਰਨੀ ਪਊਗੀ। ਕਿਉਂਕਿ ਇੱਕ ਨਾ ਫਿਨੋਮਨਾ ਇਹ ਵੀ ਨਾਲ ਚੱਲਦਾ ਵਾ ਪੈਰਲਲ ਕਿ ਜਿਹੜੇ ਜਿਹੜੇ ਟਾਈਮ ਦੇ ਉੱਤੇ ਲੋਕ ਘੁੱਟੇ ਘੁੱਟੇ ਜਿਹੇ ਹੁੰਦੇ ਆ ਉਦੋਂ ਆਪਣੇ ਆਪ ਨੂੰ ਵੱਧ ਐਂਟਰਟੇਨ ਕਰਨਾ ਚਾਹੁੰਦੇ ਆ, ਉਹ ਆਪਣਾ ਦੁੱਖ ਭੁਲਾਉਣਾ ਚਾਹੁੰਦੇ ਆ ਕਿਸੇ ਵੀ ਤਰ੍ਹਾਂ, ਇਟਸ ਲਾਈਕ ਅ ਨਸ਼ਾ ਹੈ ਨਾ। ਤੁਹਾਨੂੰ ਕੋਈ ਬਹੁਤ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਤੁਹਾਨੂੰ ਨਹੀਂ ਨੀਂਦ ਆ ਰਹੀ, ਤੁਹਾਨੂੰ ਸਟ੍ਰੈਸ ਆ, ਅਤੇ ਬੰਦਾ ਸੋਚਦਾ ਵੀ ਮੈਂ ਨਾ ਹੁਣ ਭੁੱਲ ਭੁਲਾ ਕੇ ਤੇ ਸੌਂ ਜਾ, ਇਸ ਇਹ ਇਹ ਉਦਾਂ ਦੀ ਇੱਕ ਭੁੱਲ ਭੁਲਾਟ ਆ।
1: ਹਾਂ ਇੱਕ ਅਡਿਕਸ਼ਨ ਵੀ ਤਾਂ ਹੈ ਸਾਨੂੰ।
0: ਹਾਂ ਪਰ ਇਹਨੂੰ ਆਪਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਮਤਲਬ ਇਹ ਚੀਜ਼ ਮੈਨੂੰ ਜੇ ਠੀਕ ਲੱਗਦੀ ਹੈ ਤਾਂ ਇਹੋ ਹੀ ਕਾਰਨ ਹੋਊਗਾ। ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹ ਸਾਨੂੰ ਵੇਖਣਾ ਪਊਗਾ ਵੀ ਜਦੋਂ ਮਾਰਕੀਟ ਠੀਕ ਹੋ ਜਾਂਦੀ ਆ ਕਿ ਉਦੋਂ ਵੀ ਇੱਦਾਂ ਸ਼ੋਅ ਜੇ ਉਦੋਂ ਵੀ ਇੱਦਾਂ ਭਰਦੇ ਰਹਿੰਦੇ ਆ, ਦੈਨ ਇਹਦੇ ਰੀਜ਼ਨ ਕੁਛ ਹੋਰ ਵੀ ਹੋ ਸਕਦੇ। ਪਰ ਇਸ ਮੌਕੇ ਜੇ ਤਾਂ ਮੰਨ ਲਓ ਸਿਰਫ ਇੱਕ ਚੀਜ਼ ਤਾਂ ਪੱਕੀ ਆ, ਵੇਖੋ ਜੇ ਤਾਂ ਸਿਰਫ ਪੈਸੇ ਦੀ ਖੇਡ ਹੋਵੇ ਬੰਦਾ ਆਪਣੀ ਜੇਬ ਵੇਖ ਕੇ ਤਾਂ ਫਿਰ ਨਾ ਲੋਕ ਜਾਣ। ਅਤੇ ਜੇ ਆਪਾਂ ਇਹ ਮੰਨੀਏ ਵੀ ਸਾਡੇ ਲੋਕ ਬਹੁਤ, ਚਲੋ ਸਿੰਗਰ ਤਾਂ ਇੱਦਾਂ ਹੀ ਕਹੂਗਾ, ਆਪਾਂ ਮਤਲਬ ਇਹ ਮੰਨੀਏ ਵੀ ਬਹੁਤ ਲੋਕ ਆਪਣੇ ਖੁਸ਼ਹਾਲ ਨੇ, ਉਹਨਾਂ ਦੀ ਬਾਇੰਗ ਪਾਵਰ ਬਹੁਤ ਵੱਧ ਗਈ ਆ, ਉਹ ਖੁੱਲ੍ਹਾ ਖਰਚਣਾ ਚਾਹੁੰਦੇ ਆ, ਅਤੇ ਮਤਲਬ ਆਸ ਪਾਸ ਜਿੰਨਾ ਕੁ ਵੀ ਆਪਾਂ ਝਾਤੀ ਮਾਰਦੇ ਹਾਂ ਐਡੀ ਵੀ ਕੋਈ ਬਾਇੰਗ ਪਾਵਰ ਨਹੀਂ ਵਧੀ ਵੀ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ। ਮੰਨ ਲਓ ਇੱਕ ਪਰਿਵਾਰ ਜਾ ਰਿਹਾ ਵਾ ਅਤੇ $1,000 ਆਰਾਮ ਦੇ ਨਾਲ ਉਹਦਾ ਲੱਗ ਰਿਹਾ, ਇੰਨੀ ਵੀ ਬਾਇੰਗ ਪਾਵਰ ਨਹੀਂ ਕਿਸੇ ਦੀ ਵਧੀ, ਅਤੇ ਬਾਇੰਗ ਪਾਵਰ ਜੇ ਵਧੀ ਵੀ ਹੋਊਗੀ ਤਾਂ ਉਹ ਹੋਰ ਚੀਜ਼ਾਂ 'ਚ ਵੀ ਹੋ ਸਕਦੀ ਹੈ।
1: ਇਹ ਵੀ ਗੱਲ ਠੀਕ ਹੈ। ਹਾਂ ਮਤਲਬ ਉਹੀ ਨਾ ਇੱਕ ਕਪੈਸਿਟੀ, ਬਾਇੰਗ ਕਪੈਸਿਟੀ ਦੀ ਗੱਲ ਵੀ ਹੈ, ਇੱਕ ਤੁਹਾਡਾ ਸਿਸਟਮ ਕਿਸ ਤਰ੍ਹਾਂ ਸੈੱਟ ਹੋ ਜਾਂਦਾ। ਮੇਰੇ ਖਿਆਲ ਨਾਲ ਇਫ ਯੂ ਆਰ ਅ ਫੈਮਿਲੀ ਆਫ ਫੋਰ ਤੁਹਾਡਾ ਇੰਟਰਸਟ ਵੀ ਨਹੀਂ ਹੋਏਗਾ ਇੱਧਰ ਸ਼ੋਅ 'ਚ ਜਾਣ ਦਾ, ਪਰ ਇਫ ਯੂ ਆਰ ਮੋਰ ਯੰਗ, ਜਿਸ ਤਰ੍ਹਾਂ ਕੱਲ੍ਹ ਜ਼ਿਆਦਾ ਮੇਰੇ ਹਿਸਾਬ ਨਾਲ 70% ਕਰਾਊਡ 23-24-25 ਦਾ ਲੱਗਦਾ ਪਏਗਾ।
0: ਚਲੋ ਤੁਸੀਂ ਬਾਕੀ ਸਾਡੇ ਸਰੋਤੇ ਵੀ ਇਹਦੇ ਉੱਤੇ ਆਪਣੇ ਵਿਚਾਰ ਦੇ ਸਕਦੇ ਹੋ ਕਿਉਂਕਿ ਤੁਸੀਂ ਕੀ ਸੋਚਦੇ ਹੋ ਕਿਹੜੀ ਚੀਜ਼ ਬਾਰੇ। ਮੈਨੂੰ ਇੱਕ ਮੈਨੂੰ ਹੋਰ ਰੀਜ਼ਨ ਲੱਗਦਾ ਕ੍ਰਿਸ਼ਨ ਜੀ, ਮੈਂ ਮਤਲਬ ਆਪਣੇ ਪਹਿਲਾਂ ਰੱਖ ਦਿੰਦਾ
1: ਫਿਰ ਤੁਸੀਂ ਆਪਣੇ ਜਿੱਠੀ ਆਈ
0: ਫਿਰ ਆਪਣੇ ਤੁਸੀਂ ਦੱਸਿਓ, ਫਿਰ ਹੋਰ ਵੀ ਆਪਾਂ ਨਾਲ ਕਈ ਇਵੈਂਟ ਖੋਲ੍ਹਣੇ ਹਲੇ। ਅਤੇ ਇੱਕ ਰੀਜ਼ਨ ਹੋਰ ਆ, ਆਪਾਂ ਨਾ ਦੋ ਚੀਜ਼ਾਂ ਫਿਲਮਾਂ ਨੂੰ ਜਾਂ ਸ਼ੋਅਜ਼ ਨੂੰ ਸਿੰਗਰਸ ਨੂੰ ਸਕਸੈਸਫੁਲ ਬਣਾਉਂਦੀਆਂ, ਇੱਕ ਲੇਡੀਜ਼ ਫੈਕਟਰ, ਅਤੇ ਅੱਜ ਕੱਲ੍ਹ ਲੇਡੀਜ਼ ਫੈਕਟਰ ਵੀ ਧੁੰਦਲਾ ਪੈ ਗਿਆ। ਪਹਿਲੀਆਂ ਦੇ ਵਿੱਚ ਹੁੰਦਾ ਸੀ ਜਿਹੜਾ ਗਾਣਾ ਜਿਹੜੀ ਫਿਲਮ ਲੇਡੀਜ਼ ਦੇ ਵਿੱਚ ਚੱਲ ਗਏ ਉਹ ਸੁਪਰਹਿੱਟ ਹੋ ਗਈ ਕਿਉਂਕਿ ਲੇਡੀਜ਼ ਨੇ ਬੱਚਿਆਂ ਨੂੰ ਆਪੇ ਜਾਣਾ ਹੀ ਜਾਣਾ ਬੱਚਿਆਂ ਨੇ, ਅਤੇ ਘਰ ਵਾਲੇ ਦੀ ਕਿ ਮਜਾਲ ਆ ਉਹ ਆਟੋਮੈਟਿਕਲੀ, ਜੇ ਨਹੀਂ ਵੀ ਮਜਾਲ ਦੀ ਵੀ ਛੱਡੋ ਤੁਸੀਂ ਵੈਸੇ ਹੀ ਲੇਡੀਜ਼ ਜਿਹੜੀ ਚੀਜ਼ ਨੂੰ ਹਾਂ ਕਰ ਦੇਣ, ਅਤੇ ਇੱਕ ਨਾ ਉਹ ਹੈ ਹੀ ਆ ਚੀਜ਼ ਪ੍ਰਮਾਣਿਤ ਹੀ ਆ ਵੀ ਲੇਡੀਜ਼ ਨੂੰ ਸਿਆਣਿਆਂ ਮੰਨਿਆ ਜਾਂਦਾ ਵੀ ਜੇ ਇਹਨਾਂ ਨੂੰ ਪਸੰਦ ਆਈ ਆ ਅਤੇ ਫਿਰ ਬੰਦੇ ਨੇ ਤਾਂ ਚਲੋ ਵੇ, ਬੰਦੇ ਨੂੰ ਜਿਹੜੀ ਚੀਜ਼ ਪਸੰਦ ਆਵੇ ਜ਼ਰੂਰੀ ਨਹੀਂ ਆ ਉਹ ਹਿੱਟ ਹੋ ਜੇ,
1: ਬਿਲਕੁਲ
0: ਜ਼ਰੂਰੀ ਨਹੀਂ ਆ ਵੀ ਲੇਡੀ ਵੇਖੇ। ਹੁਣ ਮੰਨ ਲਓ ਜੇ ਮੈਚ ਆ ਤਾਂ ਜ਼ਰੂਰੀ ਨਹੀਂ ਆ ਵੀ ਬੰਦਾ ਘਰ 'ਚ ਵੇਹਦਾ ਮੈਚ, ਤਾਂ ਜ਼ਰੂਰੀ ਨਹੀਂ ਆ, ਬਹੁਤਿਆਂ ਦੀਆਂ ਜਨਾਨੀਆਂ ਨਹੀਂ ਵੇਹਦੀਆਂ।
1: ਹਾਂ ਸਾਰੀ ਸਪੋਰਟਸ ਨਾਲ ਇਹੀ ਆ, ਸਹੀ ਗੱਲ ਆ।
0: ਐਕਸ਼ਨ ਮੂਵੀਜ਼ ਬੰਦੇ ਵੇਹਦੇ ਆ, ਜ਼ਰੂਰੀ ਨਹੀਂ ਆ ਵੀ ਜਨਾਨੀਆਂ,
1: ਠੀਕ ਸਹੀ ਗੱਲ।
0: ਪਰ ਜੋ ਲੇਡੀਜ਼ ਪਸੰਦ ਕਰਦੀਆਂ, ਮੰਨ ਲਓ ਕੋਈ ਫੈਮਿਲੀ ਮੂਵੀ ਆ ਜਾਂ ਮੰਨ ਲਓ ਪਾਕਿਸਤਾਨੀ ਡਰਾਮੇ ਆ, ਹੈ ਨਾ, ਸਾਸ ਕਭੀ ਬਹੂ ਥੀ, ਦਿਸ ਦੈਟ, ਬਾਲਿਕਾ ਵਧੂ, ਅਤੇ ਉਹ ਬੰਦੇ ਭਾਵੇਂ ਵੇਖਣ ਭਾਵੇਂ ਨਾ ਵੇਖਣ ਪਰ ਉਹਨਾਂ ਨੂੰ ਬਹਿਣਾ ਪੈਂਦਾ, ਉਹਨਾਂ ਦੇ ਇੰਟਰਸਟ ਬਣ ਜਾਂਦੇ ਹੌਲੀ ਹੌਲੀ।
1: ਬਿਲਕੁਲ ਸਹੀ ਗੱਲ ਆ,
0: ਪਤਾ ਉਹਨਾਂ ਨੂੰ ਹੁੰਦਾ ਵੀ ਕਿਹੜੀ ਇੰਟਰਸਟ ਜਿਹਾ ਬਣ ਜਾਂਦਾ। ਸੋ ਤੁਹਾਡਾ ਉਹ, ਸੋ ਇੱਕ ਸਮਾਂ ਉਹ, ਹੁਣ ਮੈਨੂੰ ਲੱਗਦਾ ਅੱਜ ਕੱਲ੍ਹ ਜਾਂ ਫਿਰ ਇੱਥੇ ਸਮਾਂ ਇਹ ਆ ਕਿ ਅਸੀਂ ਹੁਣ ਯੰਗਸਟਰ ਨੂੰ ਫੋਲੋ ਕਰਨਾ ਸ਼ੁਰੂ ਕਰਤਾ। ਉਹ ਸ਼ਾਇਦ ਉਹਦੇ ਵੀ ਅੱਗੇ ਸ਼ਾਇਦ ਵੱਖ ਵੱਖ ਰੀਜ਼ਨ ਹੋ ਸਕਦੇ ਆ, ਜਾਂ ਫਿਰ ਆਪਾਂ ਉਹਨਾਂ ਦੇ ਹਾਣੀ ਹੋ ਕੇ ਜੀਣਾ ਚਾਹੁੰਦੇ ਹਾਂ ਕਿ ਜੇ ਆਪਾਂ ਨਾ ਗਏ ਤਾਂ ਆਪਾਂ ਬੁੱਢਿਆਂ 'ਚ ਗਿਣੇ ਜਾਵਾਂਗੇ।
1: ਇਹ ਵੀ ਗੱਲ ਸਹੀ ਆ,
0: ਇਹ ਰੀਜ਼ਨ ਹੋ ਸਕਦਾ ਕੁੱਡ ਵੀ, ਕਿਉਂਕਿ ਤੁਹਾਡੀ ਇਹ ਤੁਹਾਡੇ ਸਭ ਕੌਨਸ਼ੀਅਸ 'ਚ ਪਏ ਨੇ, ਕੋਈ ਮੰਨੂਗਾ ਨਹੀਂ, ਕਿਸੇ ਨੇ ਐਕਸੈਪਟ ਨਹੀਂ ਕਰਨੀ ਇਹ ਚੀਜ਼, ਪਰ ਕੁੱਡ ਵੀ ਮਤਲਬ ਹੋ ਸਕਦਾ, ਆਪਾਂ ਤਾਂ ਆਈਡੀਆ ਲਾ ਸਕਦੇ ਹਾਂ। ਅਤੇ ਜੇ ਆਪਾਂ ਮਤਲਬ ਯੰਗਸਟਰਸ ਦੇ ਕਲਾਕਾਰ ਨਹੀਂ ਆਪਾਂ ਪਿੱਕ ਕਰਾਂਗੇ ਅਤੇ ਫਿਰ ਉਹ ਸਾਨੂੰ ਕਈ ਵਾਰੀ ਉਹ ਜਿਹੜੀ ਆ ਨਾ ਉਹ ਅੰਦਰੋਂ ਅੰਦਰੀ ਟੀਚਰ ਸਾਨੂੰ ਜਿਹੜੀ ਆ ਉਹ ਟੀਜ਼ ਕਰਦੀ ਆ, ਹੈ ਨਾ, ਸਾਨੂੰ ਵੀ ਤੁਸੀਂ ਮਤਲਬ ਬੁੱਢਿਆਂ ਵਾਲੇ ਕਲਾਕਾਰ ਸੁਣਦੇ ਹੋ।
1: ਯੂਅਰ ਰਾਈਟ, ਯੂਅਰ ਰਾਈਟ।
0: ਸੋ ਇਹ ਚੀਜ਼ ਵੀ ਸ਼ਾਇਦ ਤੁਹਾਨੂੰ ਪੁੱਛ ਕਰਦੀ, ਫਿਰ ਆਪਾਂ ਸ਼ਾਇਦ ਵੇਖਣਾ ਚਾਹੁੰਦੇ ਹਾਂ ਵੀ ਯੰਗਸਟਰ ਦੀ ਲਾਈਫ ਕੀ ਆ, ਕੋਈ ਇੱਕ ਆਨਾ ਬਹਾਨਾ ਵਾ। ਹੁਣ ਮੰਨ ਲਓ ਇੱਕ 100 and 100 ਕੈਟੇਗਰੀ ਆ, ਮੰਨ ਲਓ ਮੈਂ ਹੀ ਹਾਂ, ਚਲੋ, ਅਤੇ ਨਾਈਟ ਕਲੱਬ ਨਹੀਂ ਮੈਂ ਜਾ ਸਕੂੰਗਾ, 100 ਤਰ੍ਹਾਂ ਦੇ ਹਰਡਲ ਹੁੰਦੇ ਆ।
1: ਨਹੀਂ ਆਪਾਂ ਚੱਲਾਂਗੇ ਯਾਰ, ਇਸ ਤਰ੍ਹਾਂ ਕਰ ਰਹੇ ਹੋ,
0: ਇੱਕ ਐਗਜ਼ਾਮਪਲ ਆ।
1: ਬਿਲਕੁਲ,
0: ਹੈ ਨਾ, ਅਤੇ ਪਰ ਉਹ ਇੱਥੇ ਚੱਲ ਜੂਗਾ ਮੈਂ ਇੱਥੇ ਚੱਲ ਜੂੰਗਾ, ਉਹ ਇੱਕ ਮਤਲਬ ਉਦਾਂ ਦਾ ਟੇਸਟ ਵੀ ਮਿਲ ਜੂਗਾ ਤੇ ਉਹ ਤੁਹਾਡਾ ਜਿਹੜਾ ਉਹ ਤੁਸੀਂ ਵੇਖ ਲਓਗੇ ਵੀ ਦੇਸ਼ ਦੁਨੀਆਂ ਚ ਵਾਪਰ ਕੀ ਰਿਹਾ, ਦੁਨੀਆਦਾਰੀ ਚ ਕੀ ਚੱਲ ਰਿਹਾ।
1: ਚੈਨਲ 7 ਕੀ ਤਰਫ ਸੇ,
0: ਕਿਉਂਕਿ ਇੱਕ ਚੀਜ਼ ਨਾ ਬਹੁਤ ਮਤਲਬ ਬੰਦਾ ਬੜੀ ਕੁੱਤੀ ਸ਼ਾਇ ਆ ਜਿਹੜੀ
1: ਉਹ ਨਵਾਂ ਪੁਆਇੰਟ
0: ਹੈ, ਜਿਹੜੀ ਇਨਸਾਨ ਜਿਹੜੀ ਚੀਜ਼ ਦੀ ਭੰਡਣੀ ਕਰਦਾ ਨਾ
1: ਉੱਥੇ ਤਾਂ ਪਹਿਲੇ ਪਹੁੰਚਦਾ,
0: ਉੱਥੇ ਉਹਨੇ ਡਾਇਰੈਕਟਲੀ ਇਨਡਾਇਰੈਕਟਲੀ ਪਹਿਲਾਂ ਮੌਜੂਦ ਹੋਣਾ।
1: ਹਾਂ ਹਾਂ ਬਿਲਕੁਲ ਬਿਲਕੁਲ,
0: ਹੈ ਨਾ। ਤੁਸੀਂ ਮਤਲਬ ਇਸ ਲਾਇਕ ਵੀ ਜਿੱਦਾਂ ਮੰਨ ਲਓ ਮਤਲਬ ਜਿਸ ਸਮਝੋ ਮਤਲਬ ਗੱਲ ਪੁਆਇੰਟ ਕਲੀਅਰ ਕਰਨ ਦੇ ਲਈ, ਜਿੱਦਾਂ ਮੰਨ ਲਓ ਇੱਕ ਕੋਈ ਮਹਿਫਲ ਆ, ਕੋਈ ਲੇਡੀ ਆ ਜਾਂ ਕੋਈ ਮੰਨ ਲਓ ਹਸਬੈਂਡ ਵਾਈਫ ਆ, ਉਦੋਂ ਲੇਡੀਜ਼ ਕਹਿਣਗੀਆਂ ਉਹ ਨਾ ਉਹ ਬਹੁਤ ਖਰਾਬ ਆ ਜਨਾਨੀ, ਉਹ ਦੂਜੇ ਦੇ ਬੰਦਿਆਂ ਦੇ ਉੱਤੇ ਨਜ਼ਰ ਰੱਖਦੀ ਆ ਨਾ, ਉਹਦੇ ਤਿਆਰ ਵੇਖਿਆ ਕਿੱਦਾਂ ਹੁੰਦੀ ਆ ਉਹ, ਹੈ ਨਾ, ਉਹਦਾ ਮੇਕਅਪ ਵੇਖਿਆ ਉਹਦਾ, ਉਹ ਵੇਖਿਆ ਕਿੱਡੀ ਕੱਪੜੇ ਵੇਖਿਆ ਉਹਦੇ ਕਿੱਦਾਂ ਦੇ ਆ,
1: ਹੈ ਨਾ।
0: ਉੱਥੇ ਤੇ ਮਤਲਬ ਮੰਨ ਲਓ ਜੇ ਲਾਗੇ ਕੋਈ ਬੰਦਾ ਵੀ ਬੈਠਾ ਨਾ ਤੇ ਉਹ ਵੀ ਕਹੂਗਾ ਆਹੋ ਮਤਲਬ ਏਦਾਂ ਕੁਝ ਚੰਗਾ ਥੋੜੀ ਲੱਗਦਾ, ਮੈਂ ਉਹਦੇ ਘਰ ਵਾਲੇ ਨੂੰ ਮਤਲਬ ਚਾਹੀਦਾ ਵਾ ਮੈਨੂੰ ਕਵੇ, ਹੈ ਨਾ। ਉੱਥੇ ਤੋਂ ਉਹਨੇ ਹੋਰ ਮਤਲਬ ਚਾਰ ਉਹਨੂੰ ਦੱਸਣੀ ਆ ਨਾ, ਪਰ ਜੇ ਕਿਤੇ ਉਹ ਬਾਹਰ ਮਿਲ ਪਏ ਮੰਨ ਲਓ ਅਗਲੇ ਦਿਨ ਬਾਜ਼ਾਰ, ਫਿਰ ਭਾਬੀ ਜੀ ਸਤਿ ਸ਼੍ਰੀ ਅਕਾਲ, ਭਾਬੀ ਜੀ ਸਤਿ ਸ਼੍ਰੀ ਅਕਾਲ। ਇਨਸਾਨ ਜਸਟ ਇੱਕ ਐਗਜ਼ਾਮਪਲ ਹੈ, ਇੱਕ ਇੰਟਰਸਟਿੰਗ ਐਗਜ਼ਾਮਪਲ ਹੈ, ਇਹਨੂੰ ਹੁਣ ਜਿੱਥੇ ਮਰਜ਼ੀ ਫਿੱਟ ਕਰ ਲਓ ਤੁਸੀਂ। ਆਪਾਂ ਜੇ
1: ਬੰਦਾ ਬੋਲੀ ਤੇ ਸਤਿ ਸ਼੍ਰੀ ਅਕਾਲ ਕਰਦਾ, ਫਿਰ ਨਾ ਪਾਰਕਿੰਗ ਲੋਟ ਤੇ ਮੰਦ ਮੰਦ ਮੁਸਕਾਉਂਦਾ ਜਾਂਦਾ, ਸਤਿ ਸ਼੍ਰੀ ਅਕਾਲ।
0: ਫਿਰ ਮੈਂ ਘਰ ਜਾ ਕੇ ਦੱਸਣਾ ਵੀ ਨਹੀਂ ਵੀ ਅੱਜ ਮਿਲੇ ਸੀ।
1: ਹਾਂ ਹਾਂ ਮਿਲੇ ਸੀਗੇ, ਹਾਂ ਹਾਂ
0: ਜੋ ਵਾਲੇ ਭਾਬੀ ਜੀ ਮਿਲੇ ਸੀ। ਸੋ ਆਪਾਂ ਜਿਹੜੀਆਂ ਕਹਿਣ ਦਾ ਮਤਲਬ ਇਹ ਕਿ ਜਿਹੜੀਆਂ ਚੀਜ਼ਾਂ ਦੇ ਬਾਰੇ ਆਪਾਂ ਸੁਣਦੇ ਹਾਂ ਨਾ,
1: ਜੋ ਟੈਬੂ ਹੈ ਸਾਡੇ ਲਈ, ਉਹ ਹਮੇਸ਼ਾ
0: ਸ਼ੋਜ਼ ਦੇ ਬਾਰੇ ਮਤਲਬ ਨਾਈਟ ਲਾਈਫ ਦੇ ਬਾਰੇ ਜਾਂ ਜੋ ਵੀ ਸਾਡੇ ਹੈ ਨਾ ਯੰਗਸਟਰ ਲਾਈਫ ਦੇ ਬਾਰੇ ਜਾਂ ਉਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੀ ਆਪਾਂ ਕਰਦੇ ਹਾਂ ਭੰਡਣੀ ਕਰਦੇ ਹਾਂ ਆਪਾਂ, ਪਰ ਜਦੋਂ ਕਿਤੇ ਮੌਕਾ ਮਿਲਦਾ ਤੁਸੀਂ ਉੱਦਾਂ ਦੀ ਲਾਈਫ ਜੀਣੀ ਚਾਹੁੰਦੇ ਹੋ।
1: ਹਾਂ ਬਿਲਕੁਲ,
0: ਮਤਲਬ ਇਹ ਇਹਦਾ ਮਤਲਬ ਇਹ ਨਹੀਂ ਆ ਵੀ ਸ਼ੋਜ਼ ਦੇ ਵਿੱਚ ਕੋਈ ਉਹ ਆ ਗਲਤੀ ਆ ਜਾਂ ਗਲਤ ਹੈ ਜਾਂ ਕੁਛ ਵੀ, ਆਪਾਂ ਜਸਟ ਕੁਛ ਮਤਲਬ ਅਲੱਗ ਅਲੱਗ ਬਿਰਤੀ ਦੇ, ਹੁਣ ਮੰਨ ਲਓ ਜੇ ਉੱਥੇ 10,000 ਬੰਦਾ ਆਇਆ ਵਾ, ਠੀਕ ਆ, ਤੇ ਉਹਦੇ ਵਿੱਚੋਂ ਆਪਾਂ ਇੱਕ ਮਤਲਬ ਅਲੱਗ ਅਲੱਗ ਬਿਰਤੀ ਵੇਖ ਰਹੇ ਹਾਂ ਵੀ ਕਿੱਦਾਂ ਕਿੱਦਾਂ ਦੇ ਲੋਕ ਹੋ ਸਕਦੇ,
1: ਕੌਣ ਕੌਣ ਆਇਆ ਹੋਏਗਾ। ਬਿਲਕੁਲ ਬਿਲਕੁਲ,
0: ਨਾ ਮੈਂ ਨਹੀਂ ਕਹਿੰਦਾ ਵੀ ਕ੍ਰਿਸ਼ਨਾ ਗਿਆ ਸੀ ਤੁਹਾਡੀ ਇਹ ਬਿਰਤੀ ਸੀ,
1: ਥੈਂਕ ਯੂ ਸੋ ਮਚ,
0: ਮੈਂ ਨਹੀਂ ਕਹਿੰਦਾ ਵੀ ਲਾਲ ਜੀ ਗਏ ਤੇ ਉਹਨਾਂ ਦੀ ਇੱਦਾਂ ਦੀ ਬਿਰਤੀ,
1: ਲਾਲ ਜੀ ਯਾਰ ਫੋਨ ਨਹੀਂ ਕੀਤਾ, ਮਾੜੀ ਗੱਲ ਹੈ
0: ਨਾ। ਹੁਣ ਮਤਲਬ ਜਿਹੜਾ ਮੰਨ ਲਓ ਹੁਣ ਤੁਹਾਨੂੰ ਆਪਣੇ ਆਪਣੇ ਬੰਦਿਆਂ ਦਾ ਪਤਾ ਹੁੰਦਾ, ਲਾਲ ਜੀ ਮੈਨੂੰ ਪਤਾ ਉਹ ਹਰ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਇਸ ਲਾਈਨ ਦੇ ਨਾਲ ਇਸ਼ਕ ਆ,
1: ਹੀ ਲਾਈਕਸ ਇਟ,
0: ਹੈ ਨਾ। ਉਹ ਮਤਲਬ ਇੱਕੋ ਫਿਲਮ ਬੰਦਾ 4 ਵਾਰੀ ਵੇਖ ਆਊਗਾ।
1: ਅੱਛਾ, ਵਾਹ ਕਿਆ ਬਾਤ ਹੈ।
0: ਮੈਂ ਨਹੀਂ ਵੇਖਿਆ ਉਹਨਾਂ, ਬਹੁਤ ਘੱਟ ਮਤਲਬ ਸ਼ੋਅ ਹੋਣਗੇ ਜਿਹਨਾਂ ਨੂੰ ਕਿਹਾ ਹੋਊਗਾ ਵੀ ਹਾਂ ਨਹੀਂ ਮੈਂ ਅਲੱਗ ਕਹਾਣੀ, ਹਰ ਇੱਕ ਬੰਦੇ ਦੀ ਅਲੱਗ ਅਲੱਗ ਕਹਾਣੀ ਆ। ਉਹਨਾਂ ਨੂੰ ਤੁਸੀਂ ਏਦਾਂ ਨੀ ਵੇਖੋਗੇ ਵੀ ਉੱਥੋਂ ਬਾਹਰੋਂ ਬਹਿ ਕੇ ਆ ਗਿਆ, ਉਹ ਬੰਦਾ ਸ਼ੋਅ ਵੇਖ ਕੇ ਆਊਗਾ ਪ੍ਰੋਪਰ, ਭਾਵੇਂ ਰਾਤ ਦਾ 1 ਵਜੇ ਉਸ ਬੰਦੇ ਨੇ ਵੇਖਣਾ, ਭਾਵੇਂ ਉਹ 9 ਵਜੇ ਵਾਲਾ ਸ਼ੋਅ 11 ਵਜੇ ਸਟਾਰਟ ਹੋਵੇ, ਉਹਨੂੰ ਕਹਿੰਦਾ ਨਹੀਂ ਭਾਈ ਹੁਣ ਆਏ
1: ਆ,
0: ਤੁਸੀਂ ਜਾਓ, ਮੈਂ ਫੋਟੋਆਂ ਖਿੱਚ ਲੂੰਗਾ, ਮੈਂ ਜਾਓ।
1: ਲਵ ਯੂ ਲਾਲ ਜੀ,
0: ਹੈ ਨਾ। ਇਹ ਅਲੱਗ ਅਲੱਗ ਬਿਰਤੀ ਆ।
1: ਨਹੀਂ ਨਹੀਂ, ਯੂ ਆਰ ਐਬਸੋਲੂਟਲੀ ਰਾਈਟ, ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਜਿਹੜਾ ਤੁਸੀਂ ਆਹ ਵਾਲਾ ਕਿਹਾ ਨਾ। ਸਬਕੋਨਸ਼ੀਅਸਲੀ ਆਪਾਂ ਹਮੇਸ਼ਾ ਨਾ ਉਹ ਵਾਲੀ ਏਜ ਦਾ ਰਹਿਣਾ ਚਾਹੁੰਦੇ ਹਾਂ ਜਿਹੜੀ ਸਾਡੀ ਸਭ ਤੋਂ ਮਜ਼ੇਦਾਰ ਏਜ ਸੀ, ਐਂਡ 99% ਲੋਕਾਂ ਦੀ ਵਧੀਆ ਏਜ ਉਹੀ ਵਾਲੀ ਹੁੰਦੀ ਹੈ, ਯੰਗ ਏਜ, ਹੈ ਨਾ, ਕਾਲਜ, ਸਕੂਲ, ਆਲ ਟਾਈਮ
0: ਅਸੀਂ ਉੱਥੇ ਬਣ ਕੇ ਰਹਿਣਾ ਚਾਹੁੰਦੇ ਹਾਂ, ਉਸੇ ਦੇ ਵਿੱਚ ਮਤਲਬ ਵਾਲ ਕਲਰ ਕਰਨੇ, ਇਸੇ ਇਹ ਵੀ ਤਾਂ ਉਸੇ ਦਾ ਪਾਰਟ ਆ।
1: ਬਿਲਕੁਲ,
0: ਆਪਾਂ ਉੱਥੋਂ ਗਾਂਹ ਨਹੀਂ ਵਧਣਾ ਚਾਹੁੰਦੇ, ਅਸੀਂ ਚਾਹੁੰਦੇ ਵੀ ਇੱਦਾਂ ਦੇ ਆਪਾਂ ਹਲੇ ਹੋਰ ਇੱਦਾਂ ਦੇ ਰਹੀਏ, ਹੋਰ ਇੱਦਾਂ ਦੇ ਮਾਹੌਲ ਦੇ ਵਿੱਚ ਆਪਾਂ ਇੰਜੋਏ ਕਰੀਏ, ਹੋਰ ਇੱਦਾਂ ਦੇ ਦਿਖੀਏ, ਹੈ ਨਾ।
1: ਹਾਂ ਦਿਖੀਏ,
0: ਹਾਂ। ਬਾਕੀ ਇੱਕ ਉਹੀ ਜਿੱਦਾਂ ਸੈਂਪਲ ਰੇਟ ਹੈ, ਇੱਕ ਕੈਟੇਗਰੀ ਉਹ ਵੀ ਆ ਜਿਹਨਾਂ ਨੂੰ ਪਤਾ ਵਾ ਵੀ ਬੱਚਿਆਂ ਜਾਣਾ ਤੇ ਅਸੀਂ ਭਾਈ ਬੱਚੇ ਇਕੱਲੇ ਨਹੀਂ ਛੱਡਣੇ, ਅਸੀਂ ਨਾਲ ਜਾਵਾਂਗੇ, ਵਿਚ ਇਜ਼ ਗੁੱਡ।
1: ਹਾਂ ਵਧੀਆ,
0: ਤੁਸੀਂ ਵੇਖ ਲਿਆ ਵੀ ਕਿੱਦਾਂ ਦਾ ਵਾ, ਤੇ ਮੈਨੂੰ ਤਾਂ ਇਹ ਚੀਜ਼ ਸਗੋਂ ਵਧੀਆ ਲੱਗਦੀ ਆ ਵੀ ਜੇ ਮੰਨ ਲਓ ਬੱਚਿਆਂ ਨੂੰ ਇਸ ਚੀਜ਼ 'ਤੇ ਇਤਰਾਜ਼ ਨਹੀਂ ਆ ਨਾ, ਕਿਉਂਕਿ ਅਸੀਂ ਜੇ ਆਪਣਾ ਸਮਾਂ ਵੀ ਵੇਖੀਏ ਤਾਂ ਸਾਨੂੰ ਇਹ ਹੁੰਦਾ ਸੀ ਅਸੀਂ ਮਤਲਬ ਉੱਥੇ ਇੰਜੋਏ ਕਰਨਾ, ਸਾਨੂੰ ਤਾਂ ਇਹ ਹੁੰਦਾ ਸੀ ਵੀ ਕੋਈ ਵੱਡਾ ਵੇਖ ਵੀ ਨਾ ਲਵੇ ਘਰ ਦੇ ਤੇ ਨਾਲ ਲੈ ਕੇ ਜਾਣੇ, ਦੂਰ ਦੀ ਗੱਲ ਹੈ।
1: ਅੱਛਾ, ਓਕੇ, ਠੀਕ ਠੀਕ,
0: ਹੁੰਦਾ ਹੀ ਆ।
1: ਠੀਕ ਠੀਕ ਠੀਕ,
0: ਪਰ ਇੱਥੇ ਬੱਚਿਆਂ ਦੀ ਮੈਂ ਕਹੂੰਗਾ ਵੀ ਇਹ ਗੁੱਡ ਚੀਜ਼ ਆ, ਉਹ ਕਹਿੰਦੇ ਕੋਈ ਨਹੀਂ ਪਾਪਾ ਤੂੰ ਚੱਲ ਮੇਰੇ ਨਾਲ,
1: ਹਾਂ ਨਹੀਂ
0: ਮੈਨੂੰ ਮਾਮਾ ਤੂੰ ਚੱਲ ਮੇਰੇ
1: ਮੈਨੂੰ ਬਹੁਤ ਵਧੀਆ ਲੱਗਾ ਜਿੰਨੀਆਂ ਵੀ ਮੈਂ ਫੈਮਿਲੀਜ਼ ਵਗੈਰਾ ਵੇਖੀਆਂ ਨਾ ਪ੍ਰੀ ਟੀਨ ਬੱਚਿਆਂ ਨਾਲ ਆਏ ਹੋਏ ਸਾਰੇ ਆਪਸ ਇੰਜੋਏ ਕਰੇ ਸੈਲਫੀਜ਼ ਵੀਡੀਓਜ਼ ਵਗੈਰਾ ਖਿੱਚ ਇਟਸ ਗੁੱਡ ਗ੍ਰੇਟ ਇੱਕ ਪ੍ਰੋਗਰੈਸ ਤਾਂ ਆਉਂਦੀ ਹੈ ਸੋਸਾਇਟੀ ਦੇ ਅੰਦਰ ਇਹ ਇਹ ਵੈਲਕਮਿੰਗ ਪ੍ਰੋਗਰੈਸ ਹੈ ਵੈਸੇ ਵਧੀਆ ਗੱਲ ਹੈ ਛੋਟੇ ਛੋਟੇ ਬੱਚੇ ਡਾਂਸ ਕਰ ਰਹੇ ਨੱਚ ਰਹੇ ਆ ਉਹਨਾਂ ਦੀ ਜਦੋਂ ਵੀਡੀਓ ਆ ਰਹੀ ਹੈ ਉਹ ਇੱਕ ਕੁੜੀ ਦੀ ਵੀਡੀਓ ਆਈ ਨਿੱਕੀ ਜਿਹੀ ਦੀ ਉਹ ਰੋਣਾ ਸ਼ੁਰੂ ਹੋ ਗਈ ਉਹਦੀ ਫਿਰ ਤੋਂ ਵੀਡੀਓ ਦਿਖਾਈ ਫਿਰ ਉਹਨੇ ਉਹਦਾ ਮੰਗਾਇਆ ਕਾਰਡ ਵਗੈਰਾ ਕੋਈ ਉਹਨੇ ਹੈ ਨਾ ਬਣਾਇਆ ਹੋਣਾ ਸਾਈਨ ਵਗੈਰਾ ਕੀਤਾ ਇਟਸ ਗੁੱਡ
0: ਸੋ ਇਹ ਮਤਲਬ ਸੋਰੀ ਜੇ ਕਿਸੇ ਨੂੰ ਮਤਲਬ ਗਲਤ ਲੱਗੇ ਕੋਈ ਚੀਜ਼ ਪਰ ਇਹ ਅਲੱਗ ਅਲੱਗ ਉਹ ਨੇ ਅਲੱਗ ਅਲੱਗ ਲੋਕਾਂ ਦੇ ਹੀ ਵਿਚਾਰ ਨੇ ਜਿਹੜੇ ਸਮ ਅਪ ਕਰਕੇ ਆਪਾਂ ਸਾਰੇ ਤੁਹਾਡੇ ਅੱਗੇ
1: ਤੁਹਾਡੇ ਅੱਗੇ ਪਰੋਸਤੇ
0: ਰੱਖਤੇ ਹੁਣ ਤੁਸੀਂ ਤੁਹਾਡੇ ਕੋਲ ਜੇ ਹੋ ਰਿਹਾ ਕੁਛ ਤੇ ਤੁਸੀਂ ਉਹ ਕਹਿ ਸਕਦੇ ਹੋ ਤੇ ਇਸੇ ਨੂੰ ਹੀ ਆਪਾਂ ਅੱਗੇ ਤੁਰਨ ਦੀ ਸਾਡੀ ਕੋਸ਼ਿਸ਼ ਆ ਕਿ ਲਾਸਟ ਪੁਆਇੰਟ ਫਿਰ ਆਪਾਂ ਬ੍ਰੇਕ ਲਵਾਂਗੇ ਤੇ ਉੱਥੋਂ ਹੀ ਸਾਡਾ ਜਿਹੜਾ ਵਾ ਉਹ ਅੱਗੇ ਗੱਲਬਾਤ ਤੁਰਦੀ ਹੈ ਲਾਸਟ ਜਿਹੜੀ ਚੀਜ਼ ਹੈ ਨਾ ਸਾਰਿਆਂ ਦੀ ਉਹ ਕੋਮਨ ਹੋ ਸਕਦੀ ਆ ਬਹੁਤ ਸਾਰਿਆਂ ਦੀ ਤੇ ਉਹਦੇ ਉਹ ਉਹ ਇੱਕ ਇਹ ਆ ਕਿ ਚਾਹੇ ਸਾਡਾ ਫੋਨ ਆ ਜਾਂ ਆਪਾਂ ਸਿਨੇਮਾ ਵੇਖਣ ਜਾਂਦੇ ਹਾਂ ਜਾਂ ਆਪਾਂ ਮੈਚ ਵੇਖਣ ਜਾਂਦੇ ਹਾਂ ਜਾਂ ਆਪਾਂ ਸ਼ੋਅ ਵੇਖਣ ਜਾਂਦੇ ਹਾਂ ਇੱਕ ਦੂਸਰੇ ਦੇ ਘਰ ਆਉਣਾ ਜਾਣਾ ਸਾਡਾ ਹੁੰਦਾ ਵਾ ਹੈ ਨਾ ਆਪਾਂ ਆਊਟਿੰਗ ਜਾਂਦੇ ਛੁੱਟੀਆਂ ਮਨਾਉਣ ਜਾਂਦੇ ਹਾਂ ਆਪਾਂ ਪਿਕਨਿਕ ਕਰਦੇ ਹਾਂ ਅਤੇ ਹੋਰ ਬਹੁਤ ਸਾਰਾ ਕੁਛ ਹੈ ਨਾ ਗਲੈਂਪਿੰਗ ਕਰਦੇ ਹਾਂ ਕੈਂਪਿੰਗ ਕਰਦੇ ਹਾਂ ਤੁਸੀਂ ਵੇਖੋਗੇ ਵੀ ਇਸ ਸਾਰੇ ਕੁਛ ਦੇ ਪਿੱਛੇ ਇੱਕ ਚੀਜ਼ ਆ ਵੀ ਆਪਾਂ ਨਾ ਭੱਜ ਨੱਠ ਦੀ ਜ਼ਿੰਦਗੀ 'ਚੋਂ ਬਚ ਕੇ ਕਿਸੇ ਤਰ੍ਹਾਂ ਦੇ ਨਾਲ ਨਿਕਲ ਜਾਈਏ ਅਤੇ ਕੋਈ ਇੱਦਾਂ ਦਾ ਮੌਕਾ ਇੱਦਾਂ ਦਾ ਪਲ ਕੋਈ ਇੱਦਾਂ ਦਾ ਦਿਨ ਕੋਈ ਇੱਦਾਂ ਦੇ ਆਵਰ ਸਾਨੂੰ ਮਿਲ ਜਾਣ ਜਿੱਥੇ ਆਪਾਂ ਮਤਲਬ ਇੱਥੋਂ ਨਿਕਲ ਜਾਈਏ ਕਿਸੇ ਤਰ੍ਹਾਂ ਆਹ ਜਿਹੜੀ ਕਾਰਗਰ ਰਹਿੰਦੀ ਹੈ ਕਿੱਥੋਂ ਤੱਕ ਕਾਮਯਾਬ ਰਹਿੰਦੀ ਆ ਕਿਉਂਕਿ ਇਟਸ ਲਾਈਕ ਇੱਕ ਇੱਕ ਅਡਿਕਸ਼ਨ ਇੱਕ ਨਸ਼ਾ ਕਹਿ ਲਈਏ ਜਿੱਦਾਂ ਨਸ਼ਾ ਵਾ ਤੁਸੀਂ ਕੀਤਾ ਵਾ ਤੁਹਾਨੂੰ ਉਸ ਮੌਕੇ ਵਧੀਆ ਲੱਗਾ ਵਾ ਨਸ਼ਾ ਲੱਥ ਗਿਆ ਵਾ ਤੁਸੀਂ ਫਿਰ ਦੁਬਾਰਾ ਸੋਚਦੇ ਵੀ ਉੱਦਾਂ ਦਾ ਇੱਕ ਹੋਰ ਸ਼ੋਟ ਲਾਇਆ ਜਾਵੇ ਅਤੇ ਫਿਰ ਆਪਾਂ ਅਗਲੇ ਕਿਸੇ ਹੋਰ ਮੌਕੇ ਦਾ ਆਪਾਂ ਭਾਲ ਕਰਦੇ ਹਾਂ ਹੁਣ ਪਤਾ ਨਹੀਂ ਇਹਨੂੰ ਤੁਸੀਂ ਇੱਕ ਸ਼ਬਦ ਇਹਨੂੰ ਕੀ ਦਿਓਗੇ ਪਰ ਸ਼ਾਇਦ ਇਹ ਵੀ ਚੀਜ਼ ਆਪਾਂ ਆਪਾਂ ਇਨਸਾਨ ਅੱਜ ਦੀ ਡੇਟ 'ਚ ਨਾ ਇਹ ਵੀ ਚੀਜ਼ ਲੱਭਦਾ ਫਿਰਦਾ
1: ਮੈਂ ਕਹਿੰਦਾ ਐਡਿਕਸ਼ਨ ਤੋਂ ਜ਼ਿਆਦਾ ਹੁਣ ਥੋੜ੍ਹਾ ਉੱਪਰ ਚਲਾ ਗਿਆ ਕਾਫੀ ਲੋਕਾਂ ਨਾਲ ਜਿਨ੍ਹਾਂ ਨਾਲ ਚਲਾ ਗਿਆ ਉਹ ਡਿਪੈਂਡੈਂਸ 'ਤੇ ਪਹੁੰਚ ਗਿਆ ਹੁਣ
0: ਪ੍ਰੋਬਲਮ ਚੱਲ ਰਹੀ ਹੈ ਜਾਂ ਤੁਹਾਡੇ ਨਾਲ ਵੀ ਚੱਲਦੀ ਹੈ ਜਾਂ ਤੁਹਾਨੂੰ ਲੱਗਦਾ ਤੁਹਾਡੇ ਆਸ ਪਾਸ ਚੱਲਦੀ ਹੈ ਜਾਂ ਫਿਰ ਕੀ ਰੀਜ਼ਨ ਹੈ ਪਹਿਲਾਂ ਕਿਉਂ ਇੰਨੀ ਸਾਨੂੰ ਲੋੜ ਨਹੀਂ ਸੀ ਪੈਂਦੀ ਜਾਂ ਪੈਂਦੀ ਸੀ ਤੇ ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਸੀ ਉੱਥੇ ਤੁਸੀਂ ਥੋੜਾ ਜਿਹਾ ਕੰਪੇਅਰ ਕਰੋਗੇ ਜਾਂ ਸੋਚੋਗੇ ਸਾਨੂੰ ਦੱਸੋਗੇ ਤੇ ਫਿਰ ਆਪਾਂ ਕੁਛ ਨਾ ਕੁਛ ਸ਼ਾਇਦ ਆਪਾਂ ਕੱਢ ਲਾਂਗੇ ਅੱਜ ਦੇ ਇਸ ਵਿਸ਼ੇ ਚੋਂ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਾਂ ਦਾ ਇੰਤਜ਼ਾਰ ਰਹੂਗਾ 0447-1674-0447-1674 ਇਹ ਸਾਡਾ ਨੰਬਰ ਇੱਕ ਨਿੱਕੀ ਜੀ ਬ੍ਰੇਕ ਅਤੇ ਵਾਪਸੀ ਰੇਡੀਓ ਹਾਂਜੀ 1674 AM
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ sebipartners.au ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
4: Zippy Music ate Music Time Productions pesh karde ne Punjabi film Juda, adhure pyar di puri kahani.
5: Meri zindagi chhon wali pehli kudi vi tu ha.
4: गुलाब सिद्धू अते जैस्मीन पसीन दी अदाकारी वेखो गिल रौंता दी लिखी अते सिमरजीत सिंह वल्लों डायरेक्ट कीती पंजाबी फिल्म जुदा रिलीज होवेगी 21 अगस्त नू
6: ऑस्ट्रेलिया च अपना घर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नू आगे वधाना है ता टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लैंडर्स दे नाल तुहाडे लई बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लैंडिंग
7: अटेंशन ट्रैवलर्स The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
8: Orbit Homes अपने इरादियां वांग सिर्फ इमारत नहीं, बल्कि अपने हर एक ग्राहक ले बनाओ देने उन्हें दे सपने आधा एक मजबूत कर. House and Land Experts Orbit Homes अपने 44 वर्षों के तजुर्बे नाल थोनू दिन देने 100% fixed price guarantee with an industry leading 24 month price lock. आज ही पहुंचो Orbit Homes Display Centers या कॉल करो हरपन चौहान नो 0433-280-252 0433-280-252
9: कुछ गल्लां कहनियां नहीं पैंदियां बस महसूस करनियां पैंदियां ने
10: हाय नी इन्ना सोना मुंडा वी गूंगा है
9: इस बार गल सिर्फ बोलन दी नहीं दिल दी सुनन दी है
10: मुंडे नु चाहिदी है सारी रात फोन ते गल्लां करन वाली कुड़ी तू बोल नहीं सकदी ओने नहीं होना तेरे पीछे
9: लव इमोशंस अदे रिलेशनशिप्स दी कहानी रिदम बॉयज एंटरटेनमेंट प्रेजेंट्स बोल पावे ना बोल रिलीजिंग वर्ल्ड वाइड 4 सितंबर Written and directed by Rakesh Dhawan.
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ, ਸਤਿ ਸ਼੍ਰੀ ਅਕਾਲ। 20 ਤਰੀਕ ਅਗਸਤ ਦਾ ਮਹੀਨਾ ਅੱਜ ਵੀਰਵਾਰ ਆ ਅਤੇ ਗੱਲਾਂ ਬਾਤਾਂ ਸਾਡੀਆਂ ਸ਼ੋਅ ਤੋਂ ਸ਼ੁਰੂ ਹੋਈਆਂ ਸੀ, ਐਂਟਰਟੇਨਮੈਂਟ ਅਡਿਕਸ਼ਨ ਤੱਕ ਪਹੁੰਚੀਆਂ ਨੇ ਅਤੇ ਹੁਣ ਆਪਾਂ ਉਹਨਾਂ ਨੂੰ ਅੱਗੇ ਕੰਟੀਨਿਊ ਕਰਾਂਗੇ। ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਹਾਂਜੀ ਬਾਬਿਓ, ਮੇਰਾ ਵੀਜ਼ਾ ਹਜੇ ਤੱਕ ਨਹੀਂ ਲੱਗਾ, ਅਰਦਾਸ ਕਰੋ ਪਲੀਜ਼। ਥੈਂਕ ਯੂ।
0: ਵੇਖੋ ਆਸਟ੍ਰੇਲੀਆ ਕਿਹੋ ਜਿਹਾ ਦੇਸ਼ ਆ ਜਿਹੜਾ ਨਾ ਵੱਡੇ ਵੱਡਿਆਂ ਨੂੰ ਗੋਡਿਆਂ ਪਰਨੇ ਕਰ ਦਿੰਦਾ।
1: ਸਹੀ ਗੱਲ
0: ਨਾ, ਤੁਸੀਂ ਲਾ ਲਓ, ਤੁਸੀਂ ਭਾਵੇਂ ਕਪਿਲ ਦੇ ਸ਼ੋਅ 'ਚ ਇੱਥੇ ਇੱਥੋਂ ਸ਼ੁਰੂ ਹੋਈ ਪ੍ਰੋਬਲਮ ਵਾਪਸੀ 'ਤੇ ਜਾਂਦਿਆਂ।

0: ਅਮਿਤਾਬ ਬੱਚਨ ਕਹਿੰਦੇ ਜਿਹਨੂੰ, ਉਹਦਾ ਵੀ ਵੀਜ਼ਾ ਨਹੀਂ ਲੱਗਾ, ਜਿਹਦੀ ਜਿਹਦੀ ਦ੍ਰਿਸ਼ਯਮ ਫਿਲਮ ਅਸਲੀ ਆ, ਅਸਲ ਚ ਦ੍ਰਿਸ਼ਯਮ ਫਿਲਮ ਹੈ, ਜਿਸ ਬੰਦੇ ਦੀ ਮੂਨ ਲਾਲ ਬਹੁਤ ਪੁਰਾਣਾ
1: ਬਹੁਤ ਮਸ਼ਹੂਰ ਫਿਲਮ ਹੀ ਕਹਿੰਦੇ ਹੋ,
0: ਤੇ ਉਹਦਾ ਵੀ ਨਹੀਂ ਵੀਜ਼ਾ ਲੱਗਾ। ਇੱਕ ਕੋਮੇਡੀਅਨ ਹੈ ਬੜਾ ਮਸ਼ਹੂਰ ਐਂਡ ਬਹੁਤ ਵਧੀਆ ਕਾਮੇਡੀ ਕਰਦਾ, ਜਸਪ੍ਰੀਤ ਸਿੰਘ ਨਾਮ ਹੈ, ਉਹ ਵੀ ਉਸ ਦਿਨ ਪਿੱਛੇ ਜੇ ਵੀਡੀਓ ਬਣਾ ਰਹੇ, ਕਹਿੰਦਾ ਕਰਨ ਔਜਲਾ ਤੇ ਮੇਰੀ ਸੇਮ ਲਾਈਫ ਹੈ, ਮੇਰਾ ਵੀ ਕਹਿੰਦਾ ਵੀਜ਼ਾ ਨਹੀਂ ਲੱਗ ਰਿਹਾ, ਮੇਰਾ ਵੀ 23 ਅਗਸਤ ਨੂੰ ਸ਼ੋਅ ਹੈ, ਚਲੋ ਜੇ ਲੱਗ ਜਾਏਗਾ ਪਹੁੰਚ ਜ਼ਰੂਰ ਜਾਣਾ, ਉਹਨੇ ਤਰੀਕੇ ਜਿਹੇ ਨਾਲ ਪ੍ਰਮੋਟ ਕਰ ਲਿਆ। ਵਧੀਆ
1: ਆਪਣੇ ਉਹ ਲਾ ਲਓ ਕ੍ਰਿਕਟਰ ਲਾ ਲਓ, ਆਸਟ੍ਰੇਲੀਆ ਕਿੰਨੇ ਕਿੰਨੇ ਕ੍ਰਿਕਟਰਾਂ ਦੀ ਕੈਰੀਅਰ ਖਾ ਗਿਆ,
0: ਸਰਫਰਾਜ਼
1: ਖਾਨ ਨੀ, ਉਹ ਮੇਰੇ ਖਿਆਲ ਜਿਹਨੂੰ ਲਿਆਂਦਾ ਸੀ, ਖੜਾਇਆ ਨੀ ਸੀ, ਕਹਿੰਦੇ ਵੀ ਉਹਨੇ ਰੂਮ ਦੀਆਂ ਗੱਲਾਂ ਲੀਕ ਕਰਤੀਆਂ,
0: ਹਾਲੇ
1: ਤੱਕ ਨੀ ਉਹਨੂੰ
0: ਖਿਡਾਉਂਦੇ,
1: ਉਹਦਾ ਕੈਰੀਅਰ ਜਾਂਦਾ ਰਿਹਾ।
0: ਸ਼੍ਰੀਲੰਕਾ ਦਾ ਜਿਹੜਾ T20 ਕੈਪਟਨ ਸੀਗਾ, ਉਹ ਤਾਂ ਜੇਲ੍ਹ ਦੀ ਹਵਾ ਹੀ ਖਾ ਲਈ ਉਹਨੇ, ਤੇ
1: ਉਹਦਾ ਸਿਡਨੀ ਚ ਉਹਦਾ ਸਕੈਂਡਲ ਹੋ ਗਿਆ। ਸੋ ਇਹ ਮਤਲਬ ਬਾਕੀ ਥਾਵਾਂ ਤੋਂ ਬਚਦੇ ਬਚਾਉਂਦੇ, ਵੈਸੇ ਜਿੱਥੇ ਆਸਟ੍ਰੇਲੀਆ ਜਿਹੜਾ ਉਹ ਇੱਕ ਜਿਹਦੇ ਬੜੇ ਕਲਾਕਾਰ ਬਣਾਏ ਨਹੀਂ ਆ, ਮਤਲਬ ਰਾਤੋ ਰਾਤ ਜਿਹੜੇ ਕਹਿ ਲਓ ਤੁਸੀਂ ਵੀ, ਜੇ ਨਹੀਂ ਆ ਤੇ ਨਹੀਂ ਆ, ਪਤਾ ਨਹੀਂ ਇਹ ਵੀ ਕੀ ਚੱਕਰ ਆ ਵੀ ਜੇ ਨਹੀਂ ਆ ਤੇ ਨਹੀਂ ਆ, ਜੇ ਹੈਗਾ ਵਾ ਕੋਈ ਤੇ ਫਿਰ ਆ ਹੁਣ ਅਗਰ ਆ ਹੰਸ ਰਾਜ ਹੰਸ ਲਾ ਲਓ, ਮੈਨੂੰ ਮੇਰੀ ਨੌਲੇਜ ਵਿੱਚ ਹੀ ਆ ਵੀ 3 ਕੁ ਵਾਰੀ ਤੇ ਮਤਲਬ ਮੇਰੀ ਨੌਲੇਜ 'ਚ ਹੀ ਆ ਵੀ ਆਉਣਾ ਆਉਣਾ ਆਉਣਾ ਤੇ ਬਾਅਦ 'ਚ ਫਿਰ ਸ਼ੋਅ ਕੈਂਸਲ ਹੋ ਗਿਆ।
0: ਅੱਛਾ,
1: ਹਾਂਜੀ
0: ਯਾਰ, ਬੜੀ ਪ੍ਰੋਬਲਮ ਹੈ ਬਈ ਤੁਹਾਨੂੰ ਲੋਕਾਂ ਨੂੰ, ਮਾੜੀ ਗੱਲ ਹੈ, ਇਮੀਗ੍ਰੇਸ਼ਨ ਵਾਲਿਓ
1: ਕਿੰਨਾ ਕਿੰਨਾ ਕੁਛ ਆ ਵੇਖ ਲਓ। ਸੋ ਇਹ ਬਾਕੀ ਜਿੱਥੇ ਜੋ ਮਰਜ਼ੀ
0: ਭਾਈ, ਉਹ ਵੀ ਮੈਂ ਕਈ ਵਾਰੀ ਸੋਚਦਾ ਕਿ ਉਹ ਵੀ ਸੋਚਦੇ ਹੋਣੇ ਕਿ ਯਾਰ ਇਹ ਹਰ ਹਫ਼ਤੇ ਹੀ ਇਹਨਾਂ ਦਾ ਕੋਈ ਨਾ ਕੋਈ ਬੰਦਾ ਆਇਆ ਹੁੰਦਾ, ਹੈ ਨਾ, ਸੋਚਦੇ
1: ਹੀ ਹਰ ਹਫ਼ਤੇ ਤੇ ਤੁਹਾਨੂੰ ਪਤਾ ਵਾ, ਪਰ ਬਾਕੀ ਕਿੰਨੀਆਂ ਕਮਿਊਨਿਟੀਆਂ ਨੇ ਵੇਖੋ ਇੱਕ ਇੱਥੇ, ਮਤਲਬ ਕੰਨੜ, ਤਾਮਿਲ, ਮਲਿਆਲਮ,
0: ਉਹਨਾਂ ਦੇ ਵੱਖਰੇ
1: ਹੈ ਨਾ, ਕਿੰਨੇ ਜ਼ਿਆਦਾ ਗੁਜਰਾਤੀਆਂ ਦੇ ਵੱਖਰੇ,
0: ਹੁਣ ਸ਼ੁਰੂ ਹੋ ਜਾਣੇ ਗਰਬੇ, ਸ਼ੁਰੂ ਹੋ ਜਾਣੇ,
1: ਹਾਂ ਗਰਬੇ ਉਹ ਸ਼ੁਰੂ ਹੋ ਗਏ ਪੰਜਾਬੀਆਂ ਦੇ, ਸਾਨੂੰ ਲੱਗਦਾ ਵੀ ਸਿਰਫ ਪੰਜਾਬੀਆਂ ਦੇ, ਤੁਸੀਂ ਜਾ ਕੇ ਤੇ ਵੇਖੋ ਕੀ ਬਣ ਰਿਹਾ ਹੁੰਦਾ, ਮਤਲਬ ਦਲੀ ਦੀ ਮਲੀ ਦੀ ਮਤਲਬ ਸਾਹ ਹੀ ਨਹੀਂ ਆਉਣ ਡਿਆ, ਮਤਲਬ ਤੁਸੀਂ ਜੇ ਤੁਸੀਂ ਮਤਲਬ ਫਿਲਮਾਂ ਬਾਰੇ ਜੇ ਜਾਣਨਾ ਵੀ ਕਿਹੜੀ ਕਿਹੜੀ ਫਿਲਮ ਤੇ ਕਿੱਦਾਂ ਕਿੱਦਾਂ ਤੇ ਕੀ ਆ, ਸਨਸ਼ਾਈਨ ਜਾਓ ਤੁਸੀਂ, ਕੋਰੀਅਨ ਵਾਲਿਆਂ ਨੇ ਕਾਊਂਟਰ ਲਾਇਆ ਹੁੰਦਾ ਵਾ, ਉਹਨਾਂ ਦਾ ਕੋਈ ਸਟਾਰ ਆਇਆ ਹੁੰਦਾ, ਕਦੀ ਚਾਈਨੀਜ਼ ਵਾਲਿਆਂ ਨੇ ਲਾਇਆ ਹੁੰਦਾ ਵਾ, ਕਦੀ ਸਾਊਥ ਵਾਲਿਆਂ ਨੇ ਲਾਇਆ ਹੁੰਦਾ ਵਾ, ਤੇ ਆਪਣੇ ਤੇ ਲੱਗੇ ਰਹਿੰਦੇ, ਸਾਨੂੰ ਸਿਰਫ ਆਪਣਿਆਂ ਦਾ ਪਤਾ,
0: ਸਾਨੂੰ ਆਪਣਿਆਂ ਦਾ ਹੀ ਪਤਾ।
1: ਸੋ ਇਹ ਮਤਲਬ ਇੰਨੀ ਕੁ ਵੱਡੀ ਇੰਡਸਟਰੀ ਹੋ ਗਈ ਆ, ਅੱਗੇ ਮੈਨੂੰ ਲੱਗਦਾ ਵੀ ਪਤਾ ਨਹੀਂ ਜਾਂ ਆਪਾਂ ਨੂੰ ਸਮਝ ਨਹੀਂ ਸੀ, ਨੌਲੇਜ ਨਹੀਂ ਸੀ, ਅੱਗੇ ਹੁੰਦਾ ਸੀ ਵੀ ਸਿਰਫ ਸ਼ਾਇਦ ਬਾਲੀਵੁੱਡ ਹੀ ਸਾਰੇ ਵੇਖਦੇ ਸੀ, ਪਤਾ ਨਹੀਂ ਇੱਦਾਂ ਲੱਗਦਾ ਹੁੰਦਾ ਸੀ ਵੀ ਉਹ ਹੀ ਸਾਰੇ ਉਹੀ ਫਿਲਮਾਂ ਵੇਖਦੇ ਆ, ਪਰ ਹੁਣ ਆਪਾਂ ਵੇਖੀਏ ਤੇ ਹਰ ਕੋਈ ਆਪਣੇ ਆਪ ਦੇ ਵਿੱਚ ਹੁਣ ਬਾਲੀਵੁੱਡ ਆ।
0: ਤਮਿਲ ਤੇਲਗੂ ਇੰਡਸਟਰੀ ਜਿਹੜੀ ਆ ਪ੍ਰੋਪਰ ਬਾਲੀਵੁੱਡ ਦੇ ਲੈਵਲ ਦਾ ਹੀ ਕਰਦੇ ਆ ਬਿਜ਼ਨਸ। ਐਕਚੁਅਲੀ ਬਹੁਤ ਵੱਡਾ ਮਿਥ ਹੈ ਜਿਹੜੀ ਬਾਲੀਵੁੱਡ ਹੈ ਜਾਂ ਜਿਹਨੂੰ ਆਪਾਂ ਹਿੰਦੀ ਫਿਲਮ ਇੰਡਸਟਰੀ ਕਹਿ ਦਿੰਦੇ, ਹੈ ਨਾ, ਉਹਦਾ ਅੱਜ ਵੀ 60% ਰੈਵੀਨਿਊ ਮਹਾਰਾਸ਼ਟਰ ਤੋਂ ਹੀ ਆਉਂਦਾ ਅੱਜ ਵੀ, ਪਰ ਇਹ ਹੈ ਕਿ ਕਿਉਂਕਿ ਉਹਨੇ ਡਿਸਟ੍ਰੀਬਿਊਸ਼ਨ ਟੀਵੀ 'ਤੇ ਬਹੁਤ ਤਗੜੀ ਸੀਗੀ, ਕਿਉਂਕਿ ਆਪਾਂ ਸੈੱਟ ਮੈਕਸ 'ਤੇ ਫਿਲਮਾਂ ਦੇਖੀਆਂ, ਜ਼ੀ ਸਿਨੇਮੇ 'ਤੇ ਫਿਲਮਾਂ ਦੇਖੀਆਂ, ਦੂਰਦਰਸ਼ਨ 'ਤੇ ਫਿਲਮਾਂ ਦੇਖੀਆਂ ਜਦੋਂ ਆਈਆਂ, ਸੋ ਹਰ ਕਿਸੇ ਤੱਕ ਪਹੁੰਚੀ। ਪਰ ਜੇ ਤੁਸੀਂ ਰੈਵੀਨਿਊ ਵਾਈਜ਼ ਕਹੋ, ਅੱਜ ਵੀ ਮਹਾਰਾਸ਼ਟਰ ਸਭ ਤੋਂ ਵੱਡੀ ਟੈਰੀਟਰੀ ਆ, 60% ਨੌਰਥ ਵਾਲੀ ਟੈਰੀਟਰੀ ਹੈ ਨਾ, ਯੂਪੀ, ਦਿੱਲੀ, ਹਰਿਆਣਾ, ਪੰਜਾਬ, ਇਹ ਵਾਲਾ ਬੇਸਿਕਲੀ ਬਿਜ਼ਨਸ ਇੱਥੋਂ ਹੀ ਆਉਂਦਾ। ਨੌਰਥ ਈਸਟ ਚ ਵੀ ਕੋਈ ਸਿਨੇਮਾ ਨਹੀਂ ਦੇਖਦਾ ਇਹਨਾਂ ਦਾ, ਬੰਗਾਲੀ ਵੀ ਨਹੀਂ ਦੇਖਦੇ ਕਿਉਂਕਿ ਬੰਗਾਲ ਦਾ ਆਪਣਾ ਖੁਦ ਦਾ ਬਾਲੀਵੁੱਡ ਤੋਂ ਹੀ ਪੁਰਾਣਾ ਸਿਨੇਮਾ
1: ਲੈਵਲ ਹੀ ਹੋ ਗਿਆ,
0: ਲੈਵਲ ਵੀ ਉਹਨਾਂ ਦਾ ਵੱਖਰਾ, ਤੇ ਉਹਨਾਂ ਦੀ ਕਹਾਣੀਆਂ ਵੀ ਮਤਲਬ ਉਹ ਪੜ੍ਹੇ ਲਿਖੇ ਲੋਕ ਨੇ ਬੇਸਿਕਲੀ ਹਿੰਦੀ ਫਿਲਮ ਇੰਡਸਟਰੀ ਦੇ ਮਿਆਰ ਦੇ ਹਿਸਾਬ ਨਾਲ, ਸੋ ਨਹੀਂ ਦੇਖਦਾ। ਸੋ ਬੇਸਿਕਲੀ ਨੌਰਥ ਇੰਡੀਆ ਤੇ ਮਹਾਰਾਸ਼ਟਰ ਵੇਖਦਾ, ਤਾਂ ਹੀ ਤੇ ਇਹ ਜਿਹੜਾ ਇੱਕ ਪ੍ਰੋਪਾਗੈਂਡਾ, ਚਲੋ ਇਹਨੂੰ ਕਹਿ ਲਓ ਜਾਂ ਏਜੰਡਾ ਕਹਿ ਲਓ, ਕਿ ਹਿੰਦੀ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਆ, ਉਹਦੇ ਪਿੱਛੇ ਮੇਜਰ ਕਾਰਨ ਤਾਂ ਇਹ ਹੈ ਕਿਉਂਕਿ ਹਿੰਦੀ ਫਿਲਮਾਂ ਇੰਨੇ ਕੁ ਏਰੀਆ ਤੱਕ ਟਰੈਵਲ ਕੀਤੀਆਂ, ਨਹੀਂ ਤਾਂ ਹਰ ਏਰੀਆ ਦੀ ਆਪਣੀ ਖੁਦ ਦੀ ਜ਼ਬਾਨ ਸੀ ਜਿਨ੍ਹਾਂ ਨੇ ਅਡੋਪਟ ਕੀਤੀ ਨਹੀਂ ਕੀਤੀ। ਸਾਡੇ ਤੱਕ ਹਿੰਦੀ ਤਾਂ ਪਹੁੰਚ ਗਈ ਈਜ਼ੀਲੀ ਕਿਉਂਕਿ ਅਵਧੀ ਤੋਂ ਨਿਕਲੀ ਆ, ਅਵਧੀ ਪਾਰਸੀ ਰਲ ਕੇ, ਉਹ ਪਾਰਸੀ ਕਹਿਤਾ ਫਾਰਸੀ ਰਲ ਕੇ ਕਾਫੀ ਡਾਇਲੈਕਟ ਬਣ ਗਏ, ਸਾਡੇ ਕਿੰਨੇ ਸ਼ਬਦ ਫਾਰਸੀ ਤੋਂ ਆਉਂਦੇ ਪੰਜਾਬ ਦੇ, ਹੈ ਨਾ, ਹਰਿਆਣਾ ਫਿਰ ਟੁੱਟਵੀਂ ਜੀ ਸਮਝ ਆ ਜਾਂਦੀ ਹਰ ਕਿਸੇ ਨੂੰ, ਮਤਲਬ ਡਾਇਲੈਕਟ ਚੇਂਜ ਹੁੰਦਾ, ਬੇਸਿਕਲੀ ਭਾਸ਼ਾ ਸਿਮਿਲਰ ਸੀਗੀ ਜਿਹੜੀ ਟੁੱਟ ਟੁੱਟ ਕੇ ਪਹੁੰਚਦੀ ਰਹੀ, ਹਿੰਦੀ ਲੋਕਾਂ ਨੇ ਐਕਸੈਪਟ ਕਰ ਲਈ ਇਹਦੇ 'ਤੇ ਹੀ। ਫਿਰ ਬਾਅਦ 'ਚ ਮੁੜ ਕੇ ਇਹਨਾਂ ਨੇ ਕੀਤਾ ਸੀਗਾ ਨਾ, ਜਿੰਨੇ ਵੀ

0: ਕਿ ਪਾਕਿਸਤਾਨ ਦੇ ਥੋੜੇ ਮਸ਼ਹੂਰ ਰਾਈਟਰ ਤੇ ਇੰਡੀਆ ਦੇ ਜਾਵੇਦ ਅਖਤਰ ਵਗੈਰਾ, ਇਹਨਾਂ ਨੇ 60-65-70 ਸਾਲ ਤੱਕ ਤਾਂ ਕੋਸ਼ਿਸ਼ ਕੀਤੀ ਸੀ ਕਿ ਪਾਰਲੀਮੈਂਟ ਤੱਕ ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ ਹਿੰਦੀ, ਜਿਹਨੂੰ ਹਿੰਦੀ ਕਹਿ ਦਿੰਦੇ ਕਿਉਂਕਿ ਉਹ ਹਿੰਦੀ ਵੀ ਨਹੀਂ ਆ, ਕਿਉਂਕਿ ਅਸੀਂ ਕਾਮ ਕਹਿੰਦੇ ਕਾਰਿਆ ਨਹੀਂ ਕਹਿੰਦੇ, ਠੀਕ ਹੈ ਨਾ, ਠੀਕ ਕਹਿੰਦੇ ਉਚਿਤ ਨਹੀਂ ਕਹਿੰਦੇ, ਹਨਾ, ਚੰਦਰਮਾ ਨਹੀਂ ਕਹਿੰਦੇ ਚਾਂਦ ਕਹਿੰਦੇ ਆ, ਕਿਉਂਕਿ ਉਰਦੂ ਵੀ ਮਿਕਸ ਆ, ਉਹਦੀ ਮਿਕਸ ਆ, ਕਹਿੰਦੇ ਇਹਦਾ ਨਾਮ ਹਿੰਦੁਸਤਾਨੀ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਦੀ ਰਲਵੀਂ ਮਿਲਵੀਂ ਆ, ਪਰ ਕਦੀ ਉਹ ਪਾਸ ਨਹੀਂ ਹੋਇਆ ਕਿਉਂਕਿ ਲਿਪੀ ਕੀ ਹੋਈ ਕੀ ਨਹੀਂ ਹੋਏਗੀ,
1: ਫਿਰ ਅੱਗੇ ਦੂਜੇ ਪਾਸੇ ਤੁਰ ਪੈਂਦੀ ਹੈ।
0: ਹਾਂ ਹਾਂ ਹਾਂ, ਉਹ ਇੱਕ ਡਿਸਟ੍ਰੀਬਿਊਸ਼ਨ ਦੀ ਗੱਲ ਸੀ, ਹੋਰ ਕੋਈ ਨਹੀਂ। ਐਂਡ ਅੱਜ ਉਹ ਕਿਉਂ ਨਹੀਂ, ਕਿਉਂਕਿ ਐਡਿਕਸ਼ਨ ਤਾਂ ਹੀ ਆ ਜਾਂਦਾ ਪੁਆਇੰਟ, ਅੱਜ ਇਸ ਕਰਕੇ ਨਹੀਂ ਕਿਉਂਕਿ ਸਟ੍ਰੀਮਿੰਗ ਪਲੇਟਫਾਰਮਸ ਬਹੁਤ ਨੇ, ਨੈਟਫਲਿਕਸ ਹੈ, ਪ੍ਰਾਈਮ ਹੈ, ਹਨਾ, ਡਬ ਫਿਲਮਾਂ ਸਾਰਿਆਂ ਨੇ ਦੇਖ ਲਿੱਤੀਆਂ,
1: ਅਸਲ ਜੋ ਪੱਤੇ ਓਪਨ ਹੋ ਗਏ ਨਾ, ਹੁਣ
0: ਪੱਤੇ ਓਪਨ ਹੋ ਗਏ, ਸਾਡੀ
1: ਸਹੀ ਹੈ,
0: ਤੁਸੀਂ ਵੇਖ ਸਕਦੇ ਹੋ।
1: ਹਾਂ, ਮੈਂ ਪਿੱਛੇ ਜੇ ਆਪਣਾ ਤੁਸੀਂ ਕਦੀ ਜਿਹੜੇ ਬੰਦੇ ਇੱਧਰ ਗਏ ਹੋਣਗੇ ਨਾ, ਤੁਸੀਂ ਇਹਨਾਂ ਸਟੇਟਸ ਵਿੱਚ ਸਾਊਥ ਜਾਂ ਕਿਤੇ ਵੀ ਤੁਸੀਂ ਬਾਹਰ ਨਿਕਲੋ ਇੱਧਰੋਂ, ਆਪਣਾ ਨੌਰਥ ਚੋਂ ਤੁਸੀਂ ਪਰੇ ਚਲ ਜਾਓ ਕਿਤੇ, ਅਤੇ ਉੱਥੇ ਤੁਹਾਨੂੰ ਵਾਕਈ ਤੁਹਾਨੂੰ ਹਿੰਦੀ ਵੀ ਨਹੀਂ ਕਈ ਵਾਰੀ ਬੋਲਣ ਵਾਲੇ, ਤੁਹਾਨੂੰ ਅੰਡਰਸਟੈਂਡ ਕਰਨ ਵਾਲੇ ਨਹੀਂ ਲੱਭਦੇ। ਮੈਂ ਕਰੀ ਆਪਣੇ ਕੋਇੰਬਤੂਰ ਮੇਰੇ ਨਾਲ ਹੋਇਆ ਸੀ, ਮਤਲਬ ਮੈਂ ਉਹ ਕੁਛ ਲੈਣਾ ਸੀ ਖਾਣ ਨੂੰ, ਅਤੇ ਉਹ ਪੰਗਾ ਪੈ ਗਿਆ, ਸਮਝ ਨਾ ਲੱਗੇ ਵੀ ਉਹਨੂੰ ਹੁਣ ਕਿੱਦਾਂ ਸਮਝਾਵਾਂ ਕਿੱਦਾਂ, ਹੈ ਨਾ। ਅਤੇ ਉੱਥੇ ਹੁਣ ਇੱਦਾਂ ਵੀ ਨਹੀਂ ਹੁੰਦਾ ਵੀ ਆਪਣੇ ਜਿੱਦਾਂ ਇੱਥੇ ਸਾਹਮਣੇ ਵਿੰਡੋ ਲੱਗੀਆਂ ਨੇ ਅਤੇ ਆਪਾਂ ਕਹਿ ਦਿੰਦੇ ਵੀ ਆਹ ਫਲਾਣੀ ਚੀਜ਼ ਦੇ ਦੇ, ਆਪਣੇ ਸਿਸਟਮ ਹੋ ਰਿਹਾ ਹੈ ਨਾ ਪੁਰਾਣੀਆਂ ਦੁਕਾਨਾਂ ਦਾ, ਉਹ ਤੁਹਾਡੀ ਚੀਜ਼ ਪਿੱਛੇ ਪਈ, ਅੱਗੇ ਸਿਰਫ ਗੱਲੇ 'ਤੇ ਬੈਠਾ ਬੰਦਾ ਹੈ, ਕੀ ਕਰੋਗੇ ਤੁਸੀਂ, ਹਾਰ ਕੇ ਮੈਂ ਯਾਰ ਹੁਣ ਮੈਂ ਕੀ ਕਰਾਂ, ਹੈ ਨਾ। ਅਤੇ ਈਵਨ ਇੱਥੋਂ ਨਾਲੋਂ ਸਗੋਂ ਮੈਂ ਇਹ ਰਿਲਾਈਜ਼ ਕੀਤਾ ਵੀ ਉੱਥੋਂ ਨਾਲੋਂ ਚਾਈਨਾ ਕਮਿਊਨੀਕੇਸ਼ਨ ਠੀਕ ਰਹੀ ਸਗੋਂ, ਕਿਉਂਕਿ ਉਹ ਕੀ ਕਰਦੇ ਆ, ਉਹਨਾਂ ਨੂੰ ਪਤਾ ਵਾ ਵੀ ਉਹ ਚੀਲੀ ਪ੍ਰਪੇਡ ਨੇ, ਉਹਨਾਂ ਨੂੰ ਪਤਾ ਵਾ ਵੀ ਜਿਹੜਾ ਆਇਆ ਉਹਨੂੰ ਨਹੀਂ ਪਤਾ, ਉਹ ਕੀ ਕਰਦੇ ਉਸ ਵੇਲੇ ਕਹੋ ਉਹ ਬੋਲ ਕੇ ਉਹ ਤੁਹਾਡੇ ਅੱਗੇ ਕਰ ਦਿੰਦੇ ਆ,
0: ਕਿੱਦਾਂ ਕਿੱਦਾਂ ਦੁਬਾਰਾ ਕਰੇ, ਕਿੱਦਾਂ ਦੁਬਾਰਾ ਕਰੇ,
1: ਉਹ ਨਹੀਂ ਹੋਣੀ ਹੋਣੀ ਉਹ ਉਹਨਾਂ ਕੋਲ ਟਰਾਂਸਲੇਟਰ ਨੇ, ਤੇ ਆਪਣੇ ਤੇ ਇੰਡੀਅਨਸ ਕੋਲ ਉੱਥੇ ਟਰਾਂਸਲੇਟਰ ਵੀ ਨਹੀਂ,
0: ਆਪਣੇ ਤਾਂ ਅੱਛਾ ਉਹ ਹੈ ਵੀ ਅਥਰੇ, ਉਹ ਕਹਿੰਦੇ ਨਹੀਂ ਆਉਂਦੀ ਬਾਈ ਤੇਰੀ ਪ੍ਰੋਬਲਮ ਹੈ, ਉਹ ਹੈ ਵੀ ਇੱਦਾਂ ਦੇ। ਪਰ ਬਟ ਆਈਵ ਹਰਡ ਕਿ ਇੰਗਲਿਸ਼ ਸਮਝ ਆਉਂਦੀ ਉੱਥੇ ਕਾਫੀ ਈਜ਼ੀਲੀ ਲੋਕਾਂ ਨੂੰ, ਮਤਲਬ ਰਿਕਸ਼ਾ ਪੁਲਰ ਹੋਵੇ ਜਾਂ ਵੀ, ਮਤਲਬ
1: ਉਹ ਵੀ ਸਮੱਸਿਆ ਵਾ ਹਰ ਇੱਕ ਥਾਂ 'ਤੇ ਨਹੀਂ, ਉਹ ਜਿੱਦਾਂ ਕੇਰਲ ਵਗੈਰਾ 'ਤੇ ਉੱਥੇ ਤੁਹਾਨੂੰ ਉੱਥੇ ਇੰਗਲਿਸ਼ ਵਾਲੇ ਸਾਂਭ ਲੈਣਗੇ ਉਹ ਇੰਗਲਿਸ਼ 'ਚ, ਪਰ ਬਾਕੀ ਜਿਹੜੀਆਂ ਲਾਗੇ ਤਾਮਿਲਨਾਡੂ ਜਾਂ ਦੂਸਰੀਆਂ ਸਟੇਟ
0: ਰੀਜਨਲ ਬਹੁਤਾ ਪਾਸਾ ਹੋਵੇ
1: ਜ਼ਰੂਰੀ ਨਹੀਂ ਆ ਵੀ ਉੱਥੇ ਸਾਨੂੰ। ਸੋ ਹਾਰ ਕੇ ਉੱਥੇ ਮੈਨੂੰ ਵੇਟ ਕਰਨੀ ਪਈ, ਫਿਰ ਇੱਕ ਜਣਾ ਆਇਆ, ਉਹਨੇ ਆਪਣੀ ਭਾਸ਼ਾ 'ਚ ਕੁਛ ਕਿਹਾ, ਉਹਨੇ ਪਕੌੜੇ ਪਾ ਕੇ ਦਿੱਤੇ, ਮੈਂ ਮੈਨੂੰ ਵੀ ਆ ਦੇ ਦੇ,
0: ਸਰਦਾਰ ਜੀ ਪਕੌੜਿਆਂ ਨੂੰ ਬੈਠੇ ਕਿ ਕੋਈ ਆਵੇ ਤੇ ਬੋਲੇ, ਹੈ ਮਾੜੀ ਗੱਲ ਹੈ ਯਾਰ।
1: ਆ ਗੱਲ ਸਹੀ ਆ ਤੁਹਾਡੀ, ਆਪਾਂ ਨੂੰ ਇੱਥੇ ਬੈਠਿਆਂ ਜਾਂ ਘਰੇ ਬੈਠਿਆਂ ਲੱਗਦਾ ਜਾਂ ਉੱਥੇ ਬੈਠਿਆਂ ਲੱਗਦਾ ਸੀ ਵੀ ਸਾਰਾ ਇੰਡੀਆ ਹੀ ਹਿੰਦੀ ਬੋਲਦਾ ਵਾ, ਨਹੀਂ ਪਤਾ।
0: ਉਹਨੂੰ ਮੈਂ ਕਿੰਨਾ ਜਿੰਨਾ ਕੁ ਟਾਈਮ ਮਿਲਿਆ ਹਾ ਕਾਂਤਾਰਾ ਦੇ ਹੀਰੋ ਨਾਲ ਗੱਲ ਕਰਨ ਦਾ, ਉਹਦੇ ਨਾਲ ਬੈਕ ਆਫ ਦਾ ਹੈਡ ਇੱਕੋ ਸਵਾਲ ਸੀ ਮੇਰਾ ਕਿ ਤੂੰ ਕਦੋਂ ਹਿੰਦੀ ਫਿਲਮ ਕਰਿਆ ਕਰੇਗਾ, ਉਹਨੇ ਸਾਫ਼ ਕਿਹਾ ਕਿ ਮੈਂ ਪੇਂਡੂ ਬੰਦਾ ਬਈ ਆਪਣੇ ਪਿੰਡ ਤੋਂ ਫਿਲਮਾਂ ਬਣਾਉਂਦਾ, ਮੈਨੂੰ ਲੋੜ ਹੀ ਨਹੀਂ। ਕਹਿੰਦਾ ਕੋਈ ਸਬਜੈਕਟ ਹੋਏਗਾ ਹਿੰਦੀ ਜਿਹਨੂੰ ਹਿੰਦੀ ਦੀ ਲੋੜ ਆ ਤਬ ਸਿੱਖੇਗਾ ਤਾਂ ਬੋਲੇਗਾ, ਪਰ ਅਭੀ ਜ਼ਰੂਰਤ ਨਹੀਂ ਹੈ, ਨਹੀਂ ਬੋਲੇਗਾ, ਠੀਕ ਹੈ, ਨਹੀਂ ਬੋਲੇਗਾ, ਨਹੀਂ ਬੋਲੇਗਾ, ਠੀਕ ਹੈ ਭਰਾ।
1: ਪਰ ਇੱਕ ਚੀਜ਼ ਉਹਨਾਂ 'ਚ ਹੋਰ ਮੈਂ ਵੇਖੀ ਆ ਵੀ ਉਹ ਨਾ ਸਾਦੇ ਆ, ਆਪਣੇ ਪੰਜਾਬੀ ਵਾਲਾ ਕੋਈ ਮਾੜੀ ਮੋਟੀ ਵੀ ਕਿਸੇ ਦੀ ਕੋਈ ਫਿਲਮ ਬਣੀ ਹੋਵੇ, ਐਵੇਂ ਭਾਵੇਂ ਚੱਲੀ ਵੀ ਨਾ ਹੋਵੇ,
0: ਸਹੀ ਗੱਲ,
1: ਉਹਦੀ ਆਕੜ ਵੇਖੋ ਤੁਸੀਂ ਕਿੰਨੀ ਆ
0: ਭਾਈ। ਸਹੀ ਗੱਲ ਆ, ਲੱਗ ਹੀ ਨਹੀਂ ਰਿਹਾ ਸੀ ਯਾਰ ਬੰਦੇ ਨੇ 1500 ਕਰੋੜ ਵਰਲਡ ਵਾਈਡ ਗ੍ਰੋਸ ਕਰਕੇ ਆਇਆ, ਇੰਨਾ ਸਾਦਾ ਨੋਰਮਲ।
1: ਇਹਨਾਂ ਦਾ ਜਿਹੜਾ ਦੂਜਾ ਵੀ ਆ ਉਹ ਸਲਮਾਨ, ਇਹਨਾਂ ਦਾ
0: ਦੁਲਕਰ ਸਲਮਾਨ
1: ਤੇ ਉਹ 'ਚ ਵੀ ਕੋਈ ਆਕੜ ਮਜਾਜ ਨਹੀਂ, ਆਮ ਲੋਕਾਂ ਨਾਲ ਜਿਹੜਾ ਆਵਾਜ਼ ਮਾਰਦਾ ਹੈ ਉਹਦੇ ਨਾਲ ਕੋਈ ਜਾ ਕੇ ਫੋਟੋ ਵੀ ਖਿਚਾਉਂਦਾ, ਸੈਲਫੀ ਵੀ ਕਰਦਾ ਹੈ, ਤੇ ਆਪਣੇ
0: ਜਦਕਿ ਹੀ ਕਮਸ ਫਰੋਮ ਅ ਫੈਮਿਲੀ, ਮਤਲਬ ਮਮੂਟੀ ਨੂੰ ਇਸ ਸਾਲ ਵੀ ਮਿਲਿਆ ਨੈਸ਼ਨਲ ਅਵਾਰਡ ਜਿਹੜਾ ਮਿਲਿਆ ਕਿ ਉਹ ਸਭ ਤੋਂ ਪੁਰਾਣਾ ਮਲਿਆਲੀ ਸੁਪਰ ਸਟਾਰ ਹੈ, 75-76 ਸਾਲ ਦਾ ਹੋ ਗਿਆ, ਇਹਦੇ ਬਰਾਬਰ ਦੀਆਂ ਫਿਲਮਾਂ ਕਰਦਾ, ਇਹ ਵੀ ਸੁਪਰ ਸਟਾਰ ਹੈ ਉੱਥੇ, ਉਹ ਵੀ ਹੈ, ਐਂਡ ਮਤਲਬ ਪ੍ਰਾਈਵੇਟ ਜੈੱਟ ਰੱਖਣ ਵਾਲੇ ਲੋਕ ਨੇ, ਪਰ ਪਤਾ ਨਹੀਂ ਲੱਗਦਾ। ਅੱਛਾ ਇੱਕ ਇਹਨਾਂ ਦਾ ਆਹ ਬੜਾ, ਜੇ ਆਪਾਂ ਇਸ ਤਰ੍ਹਾਂ ਮੈਚ ਕਰਨਾ ਸ਼ੁਰੂ ਕਰੀਏ, ਜਿਸ ਤਰ੍ਹਾਂ ਪੰਜਾਬੀ ਆਰਟਿਸਟਾਂ ਦੇ ਅੰਦਰ ਇਹ ਬਹੁਤ ਨਾ ਕਿ ਫੈਮਿਲੀ ਹੀ ਨਹੀਂ ਦਿਖਾਉਂਦੇ ਹੈ ਕਿ ਨਹੀਂ ਹੈ, ਕਿੰਨੇ ਆਪਣੇ ਮੇਨ ਮੇਨ ਸਿਤਾਰੇ ਪਤਾ ਹੀ ਨਹੀਂ ਵਿਆਹ ਹੈ ਕਿ ਨਹੀਂ ਹੈ, ਹੈ ਨਾ। ਇਹ ਜਿੱਥੇ ਜਾਂਦੇ ਪ੍ਰੋਪਰ, ਜੇ ਬੱਚੇ ਜਿਸ ਤਰ੍ਹਾਂ ਆਮ ਬੰਦਾ ਨਿਕਲਦਾ ਨਾ ਕਿਤੇ ਗਏ ਆ ਤੇ ਪੂਰੀ ਫੈਮਿਲੀ ਨਾਲ ਗਈ ਹੈ, ਫੈਮਿਲੀ ਦਿਖਾਣੀ ਕਿ ਹਾਂਜੀ ਆ ਵਾਈਫ ਹੈ, ਆਹ ਬੱਚੇ, ਮਤਲਬ ਆਪਣੇ ਜੇ ਲੱਗਦਾ, ਨੋਰਮਲ ਜੇ ਲੋਕ ਲੱਗਦੇ। ਇਹ ਇਹਨਾਂ ਸਾਰਿਆਂ 'ਚ ਹੀ ਆ, ਰਾਮਚਰਨ ਵੀ ਆਇਆ ਸੀਗਾ ਉਹਦੇ ਅੰਦਰ ਵੀ ਇਸ ਤਰ੍ਹਾਂ ਦਾ ਕੋਈ ਲੱਗਾ ਨਹੀਂ ਕਿ
1: ਕਰਨਾ ਪਊਗਾ ਨਾ ਇਹਨਾਂ ਨੂੰ ਹੌਲੀ ਹੌਲੀ। ਉਹ ਚੀਜ਼ਾਂ ਇਹੋ ਹੀ ਜਿਹੜੀਆਂ ਤੁਹਾਨੂੰ ਵੱਡਾ ਬਣਾਉਂਦੀਆਂ, ਤੁਸੀਂ ਨਹੀਂ ਜਾਣਦੇ, ਜਿਹੜਾ ਨਹੀਂ ਜਾਣਦਾ ਉਹ ਸਾਡੇ ਵਾਂਗੂ ਇੱਦਾਂ ਵੇਖ ਕੇ ਫਿਰ ਹੀ ਆਈਡੀਆ ਲਾਉਂਦਾ ਵੀ ਆਹ ਬੰਦਾ ਕਿੱਦਾਂ ਦਾ, ਹੈ ਨਾ। ਹੁਣ ਆਪਾਂ ਵਾਪਸ ਆਉਂਦੇ ਹਾਂ ਫਿਰ ਆਪਣੇ ਪਹਿਲੇ ਹਿੱਸੇ ਦੇ ਉੱਤੇ, ਕੀ ਆਪਾਂ ਨੂੰ ਲੱਗਦਾ ਇੱਕ ਤਾਂ ਪਹਿਲੀ ਗੱਲ ਵੀ ਕੀ ਰੀਜ਼ਨ ਤੁਹਾਨੂੰ ਕੀ ਲੱਗਦਾ ਵੀ ਆਪਾਂ ਬਹੁਤ ਜ਼ਿਆਦਾ ਕਿਉਂ ਆਪਾਂ ਜਾਂਦੇ ਹਾਂ ਆਪਣੇ ਆਪ ਨੂੰ ਐਂਟਰਟੇਨ ਇੰਨਾ ਕਿਉਂ ਆਪਾਂ ਕਰਨਾ ਚਾਹ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ। ਇੱਕ ਹੁੰਦਾ ਐਂਟਰਟੇਨ ਹੋਣਾ ਕੋਈ ਮਾੜੀ ਗੱਲ ਨਹੀਂ ਆ, ਇੱਕ ਹੁੰਦਾ ਸੁਭਾਵਿਕ ਤੁਹਾਡੇ ਤੁਹਾਡੀ ਦਿਨ ਕਿਰਿਆ ਦੇ ਵਿੱਚੋਂ ਤੁਹਾਡੀ ਡੇਲੀ ਦੀ ਰੂਟੀਨ ਦੇ ਵਿੱਚੋਂ ਐਂਟਰਟੇਨਮੈਂਟ ਨਿਕਲਣੀ।
0: ਬਿਲਕੁਲ ਠੀਕ।
1: ਉਹ ਕਿੱਦਾਂ ਵੀ ਮੰਨ ਲਓ ਤੁਸੀਂ ਘਰ ਗਏ ਹੋ, ਤੁਸੀਂ ਬੱਚਿਆਂ ਦੇ ਨਾਲ ਮਾੜਾ ਜਿਹਾ ਖੇਡ ਲਿਆ, ਬੱਚਿਆਂ ਨੂੰ ਪਾਰਕ ਲੈ ਗਏ, ਹੈ ਨਾ, ਉਹਨਾਂ ਦੇ ਨਾਲ ਤੁਸੀਂ ਚਿੜੀ ਉਡਕਾਉਂਡ ਖੇਡ ਲਿਆ, ਤਾਸ਼ ਖੇਡ ਲਈ ਆਪਾਂ ਘਰਾਂ 'ਚ ਬੈਠ ਕੇ, ਹੋਰ ਰੋਟੀ ਦੇ ਵੇਲੇ ਆਪਾਂ ਬਹਿ ਕੇ ਹਾਸਾ ਠੱਠਾ ਕਰ ਲਿਆ,
0: ਬਿਲਕੁਲ,
1: ਹੈ ਨਾ, ਰਿਸ਼ਤੇਦਾਰਾਂ ਦੀਆਂ ਚੁਗਲੀਆਂ ਕਰ ਲਿਆ, ਇਟਸ ਗੁੱਡ ਐਂਟਰਟੇਨਮੈਂਟ,
0: ਬੈਸਟ ਬੈਸਟ ਮਾਈ ਫੇਵਰਿਟ ਐਂਟਰਟੇਨਮੈਂਟ।
1: ਸੋ ਉਹਦੇ ਸੋ ਹੁਣ ਸਾਨੂੰ ਧੱਕੇ ਦੇ ਨਾਲ ਐਂਟਰਟੇਨਮੈਂਟ ਕਰਨੀ ਪੈਂਦੀ ਹੈ ਅਤੇ ਆਪਣੀ ਆਪਣੀ ਅਲੱਗ ਅਲੱਗ ਕਰਨੀ ਪੈ ਰਹੀ ਹੈ।
0: ਹਾਂ,
1: ਬੱਚਿਆਂ ਦੀ ਅਲੱਗ ਐਂਟਰਟੇਨਮੈਂਟ,
0: ਗੱਲ ਠੀਕ,
1: ਯੰਗਸਟਰ ਦੀ ਅਲੱਗ ਐਂਟਰਟੇਨਮੈਂਟ ਆ, ਅਡਲਟਸ ਦੀ ਅਲੱਗ ਆ, ਅਤੇ ਆਹ ਜਿਹੜੇ ਆਪਣੇ ਆ 40 ਕੁ ਦੇ ਗੇੜ 'ਚ ਨਾ, ਇਹਨਾਂ ਨੇ ਆਪਣੀ ਵੱਖਰੀ ਬਣਾ ਲਈ।
0: 40 ਇਜ਼ ਦਾ ਨਿਊ 20 ਹੋ ਗਿਆ ਹੁਣ।
1: ਹਾਂਜੀ,
0: ਉਹ ਕਹਿੰਦੇ ਨਾ, ਨਹੀਂ 30 ਕਹਿ ਲਓ, ਚਲੋ 40 ਇਜ਼ ਦਾ ਨਿਊ 30।
1: ਹਾਂ, ਇਹ ਵੱਖਰੀਆਂ ਵੱਖਰੀਆਂ ਲੰਗੀਆਂ ਕਰੀ ਫਿਰਦੇ ਆ।
0: ਸਹੀ, ਇਹ ਰਾਪ ਕਿਤਾਬ ਕਿਤਾਬ ਲਿਖੀ ਜਾਏਗੀ।
1: ਮਤਲਬ ਸਾਡੇ ਵਾਲੀ ਲਾ ਲਓ,
0: ਸਾਡੇ
1: ਵਾਲੀ ਕੈਟੇਗਰੀ,
0: ਬਿਲਕੁਲ,
1: ਇੱਕ ਵੱਖਰੀ ਕਲਾਸ ਬਣ ਗਈ ਅੱਜ ਕੱਲ੍ਹ,
0: ਬਿਲਕੁਲ,
1: ਕਿਉਂਕਿ ਹੁਣ ਪਹਿਲੀਆਂ 'ਚ ਹੁੰਦਾ ਸੀ ਮਤਲਬ ਅਧਖੜ ਜਿਹਾ, ਹੈ ਨਾ, ਕਹਿ ਦਿੰਦੇ ਵੀ ਅਧਖੜ ਜਿਹੀ ਉਮਰ ਦੇ ਵਿੱਚ, ਹੈ ਨਾ, ਜਾਂ ਮਤਲਬ ਨਾ ਇਹ ਜਵਾਨੀ ਵਾਲੀ ਆ ਨਾ ਇਹ ਅਧਖੜ ਵਾਲੀ ਆ, ਹੁਣ ਇਹ ਮਤਲਬ ਇਹਦੇ 'ਚ ਇਹ ਹੋਰ ਖਤਰਨਾਕ, ਇਹ ਹੋਰ ਖਤਰਨਾਕ ਆ, ਨਾ ਹਲੇ ਮਤਲਬ ਲੱਸੀ ਬਣੀ ਆ ਨਾ ਮੱਖਣ ਨਿਕਲਿਆ, ਇਹ ਇਹ ਹੋਰ ਅਧੜਿਕਾ ਜਿਹਾ ਇਸ ਰੈਫਰ ਦੇ ਵਿੱਚ, ਹੈ ਨਾ, ਸੋ ਇਹ ਵੱਖਰੀ ਕਲਾਸ ਬਣ ਗਈ ਆ।
0: ਬਿਲਕੁਲ,
1: ਉਸ ਤੋਂ ਬਾਅਦ ਫਿਰ ਬਜ਼ੁਰਗਾਂ ਦੀ ਅਲੱਗ ਕਲਾਸ ਆ, ਬਜ਼ੁਰਗਾਂ ਦੀਆਂ ਵੀ ਦੋ ਕੈਟੇਗਰੀਆਂ ਵੰਡੀਆਂ ਗਈਆਂ, ਇੱਕ ਉਹ ਜਿਹਨਾਂ ਦੇ ਗੋਡੇ ਚੱਲਦੇ ਉਹਨਾਂ ਦੀ ਵੱਖਰੀ ਕਲਾਸ ਆ, ਇੱਕ ਜਿਹਨਾਂ ਉਹਨਾਂ ਦੀ ਅਲੱਗ
0: ਐਂਟਰਟੇਨਮੈਂਟ।
1: ਸੱਚਾਈ ਹਾਸਾ, ਤੁਸੀਂ ਇਹ ਵੇਖੋ ਵੀ ਸਾਡੀ ਸੈਗਮੈਂਟੇਸ਼ਨ ਕਿੰਨੇ, ਪਹਿਲਾਂ ਇੰਨੀ ਸੈਗਮੈਂਟੇਸ਼ਨ ਥੋੜੀ ਸੀ,
0: ਇੰਨੀ ਸੀ,
1: ਸਾਰੇ ਜਾਂਦੇ ਸੀ ਤੇ ਇਕੱਠੇ, ਮੰਨ ਲਓ ਤੁਸੀਂ ਐਂਟਰਟੇਨਮੈਂਟ ਕੀ ਆ, ਤੁਸੀਂ ਵਿਆਹ ਜਾਣਾ, ਸਾਰੇ ਟੱਬਰ ਨੇ ਇਕੱਠੇ ਟਰਾਲੀ 'ਚ ਚੱਲ ਜਾਣਾ, ਹੈ ਨਾ, ਜਾਂ ਗੱਡੀ ਵੀ ਆਈ ਤੇ ਗੱਡੀ 'ਚ ਸਾਰਿਆਂ ਨੇ ਚੱਲ ਜਾਣਾ, ਤੇ ਹੁਣ ਏਦਾਂ ਨਹੀਂ ਹੁੰਦਾ। ਹੁਣ ਉਹ ਕਹਿੰਦੇ ਵੀ ਤੁਸੀਂ ਪਹੁੰਚੋ, ਅਸੀਂ ਆਵਾਂਗੇ, ਅਸੀਂ ਤੇ ਲੇਡੀ ਸੰਗੀਤ ਤੇ ਜਾਣਾ, ਤੁਸੀਂ ਚੱਲ ਜਾਓ ਵਿਆਹ ਤੇ, ਤੇ ਤੁਹਾਡੇ ਗੋਡੇ ਨਹੀਂ ਚੱਲਦੇ, ਤੁਸੀਂ ਤਾਂ ਕਰੋ ਤੁਸੀਂ ਫੇਰਿਆਂ ਤੋਂ ਆਓ, ਉੱਥੋਂ ਹੀ ਘਰ ਆਓ, ਉੱਥੋਂ ਹੀ ਘਰ ਆ ਜਾਓ ਵਾਪਸ, ਸਾਰਾ ਟੱਬਰ ਅਲੱਗ ਅਲੱਗ ਵੰਡਿਆ।
0: ਇਹ ਵੀ ਸਹੀ ਹੈ, ਐਕਚੁਅਲੀ ਵਿਆਹ ਵੀ ਤਾਂ ਟਾਸਕ ਹੋ ਗਏ ਹੋਏ ਆ ਨਾ, ਪ੍ਰੋਪਰ 5 ਦਿਨ ਲੰਬਾ ਪ੍ਰੋਗਰਾਮ, 6 ਦਿਨ ਲੰਬਾ ਪ੍ਰੋਗਰਾਮ
1: ਕਰਕੇ ਕਿਸੇ ਲੰਮਾ ਵਾ, ਕਿਤੇ ਨਾ ਕਿਤੇ ਉਹਦਾ ਰੀਜ਼ਨ ਜਿਹੜਾ ਵਾ, ਉਹ ਇੱਕ ਰੀਜ਼ਨ ਛੋਟਾ ਜਿਹਾ ਇਹ ਵੀ ਆ, ਕਿਉਂਕਿ ਜਿਹੜੀਆਂ ਸੈਗਮੈਂਟੇਸ਼ਨਸ ਨੇ ਉਹ ਹਰ ਇੱਕ ਬੰਦਾ ਚਾਹੁੰਦਾ ਵੀ ਮੇਰੇ ਮੁਤਾਬਿਕ ਵੀ ਉਹਦੇ 'ਚ ਕੁਛ ਹੋਵੇ, ਕੀ ਆ ਉੱਥੇ ਮੇਰੇ ਮੁਤਾਬਿਕ।
0: ਹਾਂ, ਬਿਲਕੁਲ ਠੀਕ,
1: ਹੈ ਨਾ, ਤੁਸੀਂ ਹੁਣ ਯੰਗਸਟਰ ਆ, ਉਹ ਚਾਹੂਗਾ ਵੀ ਮੇਰੇ ਮੁਤਾਬਿਕ ਇੱਕ ਪ੍ਰੋਗਰਾਮ ਹੋਵੇ, ਜਿਹੜੇ ਹੁਣ ਬਜ਼ੁਰਗ ਨੇ ਸਿਆਣੇ ਨੇ ਉਹ ਚਾਹੁੰਦੇ ਫਿਰ ਟ੍ਰੈਡੀਸ਼ਨ ਵਿੱਚ ਹੋਵੇ, ਹੈ ਨਾ, ਉਸ ਟ੍ਰੈਡੀਸ਼ਨ ਨੂੰ ਜਦੋਂ ਤੜਕਾ ਲਾਉਣਾ ਵਾ, ਫਿਰ ਯੰਗਸਟਰ ਕਹਿੰਦਾ ਵਾ ਵੀ ਨਹੀਂ ਆਹ ਚੀਜ਼ਾਂ ਜਿਹੜੀਆਂ ਨੇ, ਚਲੋ ਤੁਸੀਂ ਕਰ ਲਓ, ਚਲੋ ਆਹ ਤਾਂ ਬਣਿਆ ਵਾ, ਪਰ ਆਹ ਚੀਜ਼ ਨਾਲ ਹੋਊਗੀ। ਸੋ ਇਹ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਵੇਖੀਏ ਤਾਂ ਆਪਾਂ ਪਰਿਵਾਰਾਂ ਦੀ ਜਾਂ ਏਜ ਗਰੁੱਪ ਦੀ ਸੈਗਮੈਂਟੇਸ਼ਨ ਬਹੁਤ ਵੱਧ ਗਈਆਂ ਨੇ ਉਹਨਾਂ ਸਾਰਿਆਂ ਦੇ ਅਲੱਗ ਅਲੱਗ ਐਂਟਰਟੇਨਮੈਂਟ ਦੇ। ਸੋ ਮੁੱਖ ਦੀ ਗੱਲ ਆਪਾਂ ਸਾਰੇ ਐਂਟਰਟੇਨਮੈਂਟ ਭਾਲਦੇ ਹਾਂ ਅਤੇ ਆਪਾਂ ਸੋਚਦੇ ਹਾਂ ਵੀ ਇੱਦਾਂ ਸਾਡੀ ਸਮੱਸਿਆ ਦਾ ਹੱਲ ਹੋ ਜੂਗਾ।
0: ਹਾਂ, ਪਰ ਹੁੰਦਾ ਨਹੀਂ,
1: ਹੋ ਵੀ ਜਾਂਦਾ ਹੋਊਗਾ, ਆਈ ਡੋਂਟ ਨੋ,
0: ਮੇਰੇ ਖਿਆਲ ਨਾਲ ਡਿਸਟ੍ਰੈਕਸ਼ਨ ਬਣ ਜਾਂਦੀ ਨਾ ਫਿਰ।
1: ਤੁਹਾਨੂੰ ਇੱਦਾਂ ਕਦੀ ਫੀਲ ਹੁੰਦਾ, ਮਤਲਬ ਆਪਾਂ ਥੋੜ੍ਹਾ ਜਿਹਾ ਹੋਰ ਈਜ਼ੀ ਕਰਦੇ ਹਾਂ, ਅਤੇ ਤੁਹਾਨੂੰ ਕਦੀ ਇੱਦਾਂ ਫੀਲ ਹੁੰਦਾ ਵੀ ਯਾਰ ਤੁਸੀਂ ਨਾ ਮਤਲਬ ਮੰਨ ਲਓ ਕੋਈ 10,000 ਬੰਦਾ, 1,000, 500, 100, 50, ਤੁਸੀਂ ਉਨੇ ਬੰਦਿਆਂ ਦੇ ਵਿੱਚ ਬੈਠੇ ਹੋ ਤੁਸੀਂ, ਅਤੇ ਬਾਕੀ ਸਾਰੇ ਤੁਹਾਨੂੰ ਲੱਗਦਾ ਵੀ ਯਾਰ ਬਹੁਤ ਨੱਚਣ ਨੁੱਚਣ ਡਏ ਆ, ਹੈਂ ਯਾਰ ਕਿੰਨਾ ਕਿੰਨਾ ਇੰਜੋਏ ਕਰ ਰਿਹਾ। ਤੁਹਾਨੂੰ ਕਦੀ ਇੱਦਾਂ ਫੀਲ ਹੋਇਆ ਵੀ ਯਾਰ ਮਤਲਬ ਮੇਰੇ ਅੰਦਰੋਂ ਕਿਉਂ ਨਹੀਂ ਇੱਦਾਂ ਦੀ ਫੀਲਿੰਗ ਆਉਣ ਡਈ?
0: ਫੈਕਟ ਫੈਕਟ
1: ਹੁੰਦੀ ਆ।
0: ਮੈਂ ਕੱਲ੍ਹ ਹੀ ਸਗੋਂ ਅਸੀਂ ਮੈਂ ਮੇਰੇ ਵਾਈਫ ਆਪਾਂ ਦੋਨੋਂ ਆਪਾਂ ਬੈਠੇ ਹੋਏ ਤਾਂ ਆਪਾਂ ਨਾ ਮਤਲਬ ਜਿਸ ਤਰ੍ਹਾਂ ਉਹ ਜੋਨੀ ਬਾਬਾ ਨਹੀਂ ਆ, ਉਹ ਨਹੀਂ ਕਹਿੰਦਾ ਇਹ 'ਚ ਤਾਂ ਜਕਾਰੇ ਵਾਲੀ ਕੋਈ ਗੱਲ ਨਹੀਂ ਸੀ। ਮੈਂ ਕਿਹਾ ਯਾਰ ਇਹ 'ਚ ਤਾਂ ਇੰਨਾ, ਕਿਉਂ ਸਾਡੇ ਸਾਹਮਣੇ ਨਾ ਗ੍ਰੇਟ ਕਪਲਸ, ਥੈਂਕ ਯੂ, ਪਰ ਉਹ ਜਿਸ ਤਰੀਕੇ ਨਾਲ ਸੀਗੇ ਕਿ ਬਸ ਯੈਸ ਹੋ ਗਿਆ। ਮੈਂ ਕਿਹਾ ਗਾਣਾ ਤਾਂ ਯਾਰ ਉਹ ਗਾ ਰਿਹਾ ਮਾਹੌਲ ਪੂਰਾ ਵੇਵੀ। ਮੈਂ ਕਿਹਾ ਇਹਦੇ 'ਚ ਤਾਂ ਵੈਸੇ ਧਮਾਲ ਵਾਲੀ ਗੱਲ ਸੀਗੀ ਨਹੀਂ ਕੋਈ, ਪਰ ਲੋਕੀ, ਮੈਂ ਉਹੀ ਕਹਿ ਰਿਹਾ ਨਾ ਕਿ ਆਈ ਕੁਡ ਅਬਜ਼ਰਵ ਇਟ ਕਿ ਇੱਕ ਪੁਆਇੰਟ 'ਤੇ ਆ ਕੇ ਲੋਕ ਵੀ ਲਥਾਰਜਿਕ ਹੋ ਰਹੇ ਸੀ, ਥੱਕ ਰਹੇ ਸੀ, ਕਿਉਂਕਿ ਸੁਣੇ ਹੋਏ ਗਾਣੇ ਆ, ਐਂਡ ਇਹ ਸਾਰੇ ਗਾਣੇ ਵਾਈਬ ਵਾਈਬ ਵਾਲੇ, ਮਤਲਬ ਇਹ ਉਹ ਨਹੀਂ ਹੈ ਸਰਤਾਜ ਨੇ ਇੱਕ ਵਾਰੀ ਸ਼ਾਇਰੀ ਸੁਣਾ ਅਤੇ ਬਾਅਦ 'ਚੋਂ ਭੰਗੜਾ ਹੀ ਹੈ, ਕਿਉਂਕਿ ਜੇ ਢੋਲ ਨਹੀਂ ਆ ਤੇ ਗੱਲ ਨਹੀਂ ਹੈ ਹਨਾ, ਉਹ ਵਾਲੀ ਗੱਲ ਨਹੀਂ ਹੈ। ਬੇਸਿਕਲੀ ਤਾਂ ਬੰਦਾ ਢੋਲ ਦੇ ਡਗੇ ਤੇ ਹੀ ਹੈ ਹਨਾ ਜੇ ਨੱਚਦਾ ਤੇ, ਉਹ ਨਹੀਂ ਹੈ ਤਾਂ ਨਹੀਂ ਹੈ, ਪਰ ਕਿਉਂਕਿ ਪੈਸੇ ਲੱਗੇ ਆ, ਤਿਆਰ ਹੋ ਕੇ ਆਇਆ, ਕਿਉਂਕਿ ਉਹ ਗਾ ਰਿਹਾ ਬੰਦਾ ਸਪੈਸ਼ਲੀ ਆਇਆ, ਉਹਦਾ ਵੀਜ਼ਾ ਵੀ ਰੁਕਿਆ ਸੀਗਾ, ਯੇ ਲੱਗੇ ਲੋਕ ਇਫੈਕਟ ਆ। ਐਂਡ ਬਹੁਤ ਲੋਕ ਸੀਗੇ, ਐਂਡ ਮੈਂ ਉਹ ਸ਼੍ਰੇਣੀਆਂ ਦੇਖੀਆਂ ਕਈ, ਜਿਸ ਤਰ੍ਹਾਂ ਕਹਿ ਲਓ ਕਿ ਤੰਗ ਆ ਗਿਆ ਫੋਟੋਆਂ ਖਿੱਚ ਕੇ ਨਾ ਗਰੁੱਪ 'ਚ ਆਏ ਹੋਏ ਆ, ਇੱਕ ਬੰਦੇ ਦੀ ਜ਼ਿੰਮੇਵਾਰੀ ਲੱਗ ਜਾਂਦੀ, ਬਾਅਦ 'ਚ ਆਪਣਾ ਫੋਨ ਐਵੇਂ ਦੇਖੀ ਜਾਂਦਾ ਵਾ ਬੰਦਾ, ਟਾਈਮ ਦੇਖੀ ਜਾਂਦਾ ਵਾ ਬਾਰ ਬਾਰ ਕੀ ਹੋਇਆ ਕੀ ਨਹੀਂ। ਕਈਆਂ ਵੀ ਬਸ ਗੇੜਾ ਲਾਈ ਜਾਂਦੇ ਪਏ ਪਿੱਛੇ ਜਾ ਕੇ, ਹਾਂਜੀ ਡਰਿੰਕਸ ਲੈ ਆਉਂਦੀਆਂ, ਫਿਰ ਬਾਅਦ 'ਚੋਂ ਦੁਬਾਰਾ ਆਇਆ ਬੰਦਾ, ਚਿਪਸ ਲੈ ਆਇਆ, ਫਿਰ ਆਇਆ ਹਨਾ, ਕਿ ਕਈ ਇੱਦਾਂ ਦੀ ਕੁਰਬਾਨੀਆਂ ਵੀ ਦਿੰਦੇ ਆ, ਕਿ ਉਹ ਪੁਆਇੰਟ ਇਹੀ ਹੁੰਦਾ ਕੋਈ ਕੁਰਬਾਨੀ ਹੁੰਦਾ, ਉਹ ਹੁੰਦਾ ਠੀਕ ਹੈ ਯਾਰ ਮੈਂ ਹੁਣ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਕਰਾਂ ਇੱਥੇ, ਇਹ ਕੀ ਆ।
1: ਉਹ ਪ੍ਰੋਬਲਮ ਮੈਨੂੰ ਲੱਗਦਾ ਵੀ ਉਹ ਵੀ ਆਉਂਦੀ ਆ। ਸੋ ਤੁਸੀਂ ਵੀ ਆਪਣੇ ਵਿਚਾਰ ਭਾਈ ਦੱਸ ਸਕਦੇ ਹੋ 0447176404 ਤੇ 9956034, ਇਹਨਾਂ ਨੰਬਰਾਂ ਦੇ ਉੱਤੇ ਹੁਣ ਤੁਸੀਂ ਕਾਲ ਕਰਕੇ ਤੇ ਦੱਸ ਸਕਦੇ ਹੋ ਤੁਹਾਡੇ ਕੀ ਵਿਚਾਰ ਨੇ, ਕਿ ਆਪਾਂ ਵਾਕਈ ਮਤਲਬ ਇੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਐਂਟਰਟੇਨ ਕਰਨਾ ਚਾਹੁੰਦੇ ਹਾਂ, ਕੀ ਇਹ ਐਡਿਕਸ਼ਨ ਤਾਂ ਨਹੀਂ ਸਾਡੀ ਹੋ ਗਈ, ਐਂਟਰਟੇਨਮੈਂਟ ਦੀ ਐਡਿਕਸ਼ਨ ਤਾਂ ਨਹੀਂ ਸਾਨੂੰ, ਵੀ ਆਪਾਂ ਚੱਤੇ ਪੈਰ ਐਂਟਰਟੇਨਡ ਹੀ ਰਹੀਏ ਆਪਾਂ, ਅਤੇ ਫਿਰ ਜਦੋਂ ਆਪਾਂ ਨਹੀਂ ਐਂਟਰਟੇਨ ਰਹਿੰਦੇ, ਸਮੱਸਿਆ ਇਹ ਆਉਂਦੀ ਆ ਵੀ ਉਹ ਤੁਸੀਂ ਹੁਣ ਮਤਲਬ ਘਰੇ ਤਾਂ ਨਹੀਂ ਤੁਹਾਨੂੰ ਕੋਈ ਰੱਖ ਸਕਦਾ, ਨਾ ਵਹੁਟੀ ਨੂੰ ਘਰ ਵਾਲਾ, ਘਰ ਵਾਲੇ ਨੂੰ ਵਹੁਟੀ, ਆਲਵੇਜ਼ ਐਂਟਰਟੇਨ ਤਾਂ ਨਹੀਂ ਕਰ ਸਕਦੀ ਵੀ ਤੁਹਾਡੇ ਮੁਤਾਬਕ ਉਹ ਚੀਜ਼ਾਂ ਚੱਲਦੀਆਂ ਰਹਿਣ, ਅਤੇ ਉੱਥੇ ਫਿਰ ਉਹ ਚੀਜ਼ ਸਾਨੂੰ ਲੱਗਦਾ ਵਾ ਵੀ ਲਾਈਫ ਬੋਰ ਹੋ ਗਈ, ਲਾਈਫ 'ਤੇ ਜੀਣ ਵਾਲੀ ਚੀਜ਼ ਹੀ ਨਹੀਂ ਰਹੀ, ਕਿਉਂਕਿ ਐਂਟਰਟੇਨਮੈਂਟ ਵਰਸਿਸ ਬੋਰ, ਉਹਦੇ ਇਨ ਬਿਟਵੀਨ ਮਤਲਬ ਤੁਹਾਨੂੰ ਲੱਗਦਾ ਵਾ ਵੀ ਹੁਣ ਉਹ ਇੱਕ ਮਤਲਬ ਇੱਕ ਤਰ੍ਹਾਂ ਦੇ ਨਾਲ ਉਹ ਹਾਰਮੋਨ ਆ ਨਾ, ਡੋਪਾਮਾਈਨ ਆ, ਅਤੇ ਉਹ ਜਦੋਂ ਨਹੀਂ ਆ ਤੁਹਾਨੂੰ ਲੱਗਦਾ ਵਾ ਵੀ ਯਾਰ ਹੁਣ ਕੀ ਕਰੀਏ ਆਪਾਂ, ਹੁਣ ਫਿਰ ਆਪਾਂ ਉਹਨੂੰ ਫਿਲ ਕਰਦੇ ਹਾਂ ਸ਼ਾਇਦ ਰੀਲਾਂ ਦੇ ਨਾਲ।
0: ਹਾਂ, ਰੀਲਾਂ, ਟਿਕਟੋਕ, ਯੂਟਿਊਬ ਸ਼ੋਰਟ, ਸਭ ਕੁਛ ਹੈ ਨਾ, ਅਗੇਨ ਸਿਮਿਲਰ ਚੀਜ਼ਾਂ ਨੇ ਹੈ ਨਾ। ਆਸਟ੍ਰੇਲੀਅਨ ਬਿਊਰੋਟਿਕ ਸਟੈਟਿਕਸ ਹੈ ਕਿ ਆ ਮੌਜ਼ੀ, ਮੈਂ ਇਹ 'ਚ ਲੌਂਗ ਫੋਰਮ ਵੀਡੀਓਜ਼ ਨਹੀਂ ਦੱਸ ਰਿਹਾ, ਇੱਕ ਆਮ ਔਜ਼ੀ 1.5 ਤੋਂ 2 ਘੰਟੇ ਦੇ ਵਿੱਚ ਯੂਟਿਊਬ ਪਲੱਸ ਅੱਧਾ ਘੰਟਾ ਟਿਕਟੋਕ, ਸੋਰੀ ਅੱਧਾ ਘੰਟਾ ਇੰਸਟਾਗ੍ਰਾਮ ਅਤੇ 1 ਘੰਟਾ ਆਹ ਦੂਸਰਾ ਟਿਕਟੋਕ, ਰਲਾ ਕੇ ਕੋਈ 3.5 ਘੰਟੇ ਹਰ ਰੋਜ਼ ਇੱਕ ਐਵਰੇਜ
1: ਸਨੈਪਚੈਟ ਨਹੀਂ ਹੈਗੀ
0: ਤੁਸੀਂ ਵਰਤਦੇ ਹੋ, ਸਨੈਪਚੈਟ ਨਹੀਂ, ਸਨੈਪਚੈਟ ਤਾਂ ਫਿਰ ਇਹੀ ਹੈ ਨਾ, ਇੱਕ ਦੂਸਰੇ ਫੋਟੋ ਭੇਜਦੀ ਵਿਹਲੇ ਹੋ ਗਏ ਉਹ 'ਚ, ਆਈ ਡੋਂਟ ਥਿੰਕ ਸੋ ਇੰਨਾ ਕੁਛ ਹੈ, ਮੈਂ ਵੈਸੇ ਬਹੁਤਾ ਵਰਤਦਾ ਨਹੀਂ, ਪਰ ਹਾਂ। ਸੋ ਇਹ ਹੈ ਕਿ ਇੰਨਾ ਜ਼ਿਆਦਾ ਲੋਕ ਵਰਤ ਰਹੇ ਆ, ਅਤੇ ਜੇ ਤੁਸੀਂ ਕੌਂਸਰਟਸ ਬਾਰੇ ਕਹੋ ਤਾਂ ਕੌਂਸਰਟਸ 'ਤੇ ਜਾਣ ਦਾ, ਕਿ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਐਗਜ਼ਾਮਪਲ ਦੇਣਾ ਕਿ ਲਾਈਵ ਨੇਸ਼ਨ ਇੱਕ ਕੰਪਨੀ ਹੈ ਜਿਹੜੇ ਕੌਂਸਰਟ ਕਰਾਉਂਦੀ ਆ, ਰਾਈਟ, ਔਜਲਾ ਦਾ ਇਸ ਵਾਰ ਦਾ ਕੌਂਸਰਟ ਉਹਨਾਂ ਨੇ ਕਰਾਇਆ ਸੀਗਾ, ਹੁਣ ਉਹਨਾਂ ਦਾ ਜਿਸ ਤਰ੍ਹਾਂ ਹੀ ਉਹ ਖਤਮ ਹੋਇਆ ਤਾਂ ਮੈਂ ਇੰਸਟਾਗ੍ਰਾਮ ਆਪਣਾ ਖੋਲਿਆ ਅੱਜ ਸਵੇਰੇ, ਅਤੇ ਮੇਰੇ ਸਾਹਮਣੇ ਹੈਰੀ ਸਟਾਈਲਸ ਦੀ ਐਡ ਆ ਗਈ ਹੈ ਜਿਹੜਾ ਵਾਈਨ ਡਾਇਰੈਕਸ਼ਨ ਦੇ ਨਾਲ ਜੁੜਿਆ ਹੁੰਦਾ ਸੀਗਾ, ਹੁਣ ਇਕੱਲਾ ਗਾਉਂਦਾ, ਠੀਕ ਹੈ, ਗੋਰਿਆ ਸਿੰਗਰ, ਕਿ ਲਾਈਵ ਨੇਸ਼ਨ ਕੋਲ ਟਾਰਗੇਟਡ ਐਡ ਹੁਣ ਚੱਲੀ ਕਿ ਤੂੰ ਸਾਡੇ ਤੋਂ ਇੱਕ ਵਾਰੀ ਟਿਕਟ ਖਰੀਦੀ ਤੂੰ ਦੁਬਾਰਾ, ਹੈ ਨਾ। ਜਸਟ ਟੂ ਗਿਵ ਯੂ ਐਗਜ਼ਾਮਪਲ ਕਿ ਉਹਨਾਂ ਦੀ ਅੱਜ ਮਾਰਕੀਟ ਵੈਲੂਏਸ਼ਨ $45 billion, ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹ ਜਨਰੇਟ ਹਰ ਸਾਲ ਬਿਲੀਅਨਸ 'ਚ ਕਰ ਰਹੇ ਆ ਗਲੋਬਲ ਇਵੈਂਟਸ ਦੇ ਅੰਦਰ, ਐਂਡ ਬੇਸਿਕ ਪੁਆਇੰਟ ਇਹੀ ਹੈ। ਐਂਡ ਇਹਦੇ ਅੰਦਰ ਇਹ ਲੋਕ ਬਹੁਤ ਮੇਜਰ ਨਹੀਂ ਕਰਦੇ, ਸਾ ਚਲੋ ਇੱਕ ਟਮੋਰੋ ਲੈਂਡ ਹੁੰਦਾ, ਇੱਕ ਕੋਚੇਲਾ ਵਗੈਰਾ ਹੁੰਦੇ ਆ, ਇਹ ਵੀ ਦੇਖੋ ਇੱਕ, ਇਹ ਵੀ ਵੱਖਰੀ ਦੁਨੀਆ ਹੈ ਨਾ। ਟਮੋਰੋ ਲੈਂਡ ਹੈਗਾ EDM, ਸਿਰਫ DJ ਆ, ਵੱਖਰੇ ਵੱਖਰੇ DJ ਆਣਗੇ, ਡਿਕਚਿਕ ਚਲਾਉਣਗੇ, 4 ਦਿਨ ਚੱਲਣਾ ਜੀ ਲਗਾਤਾਰ ਦਿਨ ਰਾਤ। ਕੋਚੇਲਾ ਵੀ ਇਹੀ ਹੈ ਨਾ, 2-2-3-3 ਦਿਨ ਲਗਾਤਾਰ ਆਹੀ ਚੱਲੀ ਜਾਣਾ। ਇਹ ਆਏ ਤਾਂ ਇਸ ਪ੍ਰਵਿਰਤੀ ਤੋਂ ਹੀ ਹੈ ਨਾ ਕਿ ਯਾਰ ਕੁਛ ਹੋਰ ਬੈਟਰ ਲਿਆ ਕੇ ਆ।
1: ਯਾਰ ਬੇਸਿਕਲੀ ਆਹ ਜਿਹੜੇ ਸ਼ੋਅ ਨੇ, ਮਤਲਬ ਮੈਨੂੰ ਲੱਗਦਾ ਹੈ ਤੇ ਵੀ DJ ਨੇ,
0: ਹਾਂ ਇਹ ਵੀ DJ ਆ,
1: ਮੈਂ ਮੂੰਹ ਹੀ ਹਿਲਾ ਰਹੇ ਨੇ ਉਹ, ਤੁਸੀਂ ਮਤਲਬ ਤੁਹਾਨੂੰ ਲੱਗਦਾ ਹੋਊਗਾ ਵੀ ਉਹ ਬਹੁਤ ਮਤਲਬ ਉੱਥੇ ਜ਼ੋਰ ਲਾ ਰਹੇ ਆ, ਕੋਈ ਜ਼ੋਰ ਜ਼ਾਰ ਨਹੀਂ, ਹੋ ਸਕਦਾ ਕਿਤੇ ਥੋੜ੍ਹਾ ਬਹੁਤਾ ਵਿੱਚ ਉਹ ਮਿਕਸ ਕਰਦੇ ਆ, ਗਾਉਂਦੇ ਆ, ਪਰ ਜੇ ਤੁਸੀਂ ਬਹੁਤ ਧਿਆਨ ਦੇ ਨਾਲ ਵੇਖੋ ਤਾਂ ਇਟਸ ਆਲ ਅਬਾਊਟ ਪਰਫੈਕਟ ਪ੍ਰੋਗਰਾਮਿੰਗ।
0: ਹਾਂ ਹਾਂ, ਪਰਫੈਕਟ ਪ੍ਰੋਗਰਾਮਿੰਗ, ਪਰਫੈਕਟ ਪਰਫਾਰਮੈਂਸ ਉਹਦੇ, ਮਤਲਬ ਉਹ ਜਦੋਂ ਉਹਦੇ ਡਾਂਸਿਸ, ਮੈਂ ਇਹ ਸੋਚ ਰਿਹਾ ਸੀਗਾ ਕਿ ਇਹ ਡਾਂਸਿੰਗ ਕਰੂ ਵੀ ਸ਼ਾਇਦ ਨਾਲ ਚੱਲਦਾ ਕਿ ਨਹੀਂ, ਕਿਉਂਕਿ ਉਹਦਾ ਇੱਕ ਇੱਕ ਸਟੈਪ ਸਿੰਕਰਨਾਈਜ਼ ਸੀਗਾ ਜਦੋਂ ਡਾਂਸ ਕਰ ਰਿਹਾ ਸੀਗਾ, ਬਰਾਬਰ ਦਾ ਡਾਂਸ ਕਰ ਰਿਹਾ ਸੀ,
1: ਲਾਈਵ ਹੋਵੇ ਤਾਂ ਕਿਦਾਂ ਹੋ ਸਕਦਾ,
0: ਹੈ ਨਾ। ਮਤਲਬ ਇਹ ਕਿ ਐਵਰੀਥਿੰਗ ਇਜ਼ ਔਨ ਦਾ ਬੀਟ, ਕਿ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ, ਇਸ ਤਰ੍ਹਾਂ ਮਤਲਬ ਡੋਟ ਟੂ ਡੋਟ ਜੋੜਿਆ ਹੋਇਆ, ਕੁਛ ਵੀ ਉੱਚੇ ਨੀਚੇ ਹੋ ਜਾਏ ਤਾਂ ਫਿਰ ਤਾਂ ਮਤਲਬ ਕੰਮ ਖਰਾਬ।
1: ਦੇਖੋ ਆਪਾਂ ਜਿਹੜਾ ਇਹ ਕਹਿ ਦਿੰਦੇ ਨਾ ਕਿ ਉਹਦੇ ਫੈਨ ਜਾਂਦਾ, ਅਤੇ ਇੱਕ ਉਹ ਫੈਨ ਦੀ ਨਾ ਇੱਕ ਐਗਜ਼ਾਮਪਲ ਲਿਆ ਦਿੰਦੇ ਹੁੰਦੇ ਆ ਕਿ ਜਿਹਦਾ ਚਾਰਲੀ ਚੈਪਲਿਨ ਸੀ, ਉਹਨੇ ਇੱਕ ਸ਼ਾਇਦ ਮੁਕਾਬਲਾ ਕਰਾਇਆ ਸੀ, ਕੀ ਕਰਾਇਆ ਸੀ ਕਿ ਆਪਣੇ ਵਰਗਾ, ਮੇਰੇ ਵਰਗਾ ਕੋਈ ਸੋਰੀ ਐਕਟ ਕਰਕੇ ਵਿਖਾਵੇ
0: ਜੀ,
1: ਤੇ ਜਿਹੜੇ ਉਹ ਲੋਕ ਜਿਹੜੇ ਦਾਵਾ ਕਰਦੇ ਸੀ ਵੀ ਅਸੀਂ ਬਹੁਤ ਤੁਹਾਡੇ ਫੈਨ ਹਾਂ ਚਾਰਲੀ ਚੈਪਲਨ ਦੀ, ਬਹੁਤ ਫੈਨ ਸੀ ਦੁਨੀਆ, ਅੱਜ ਵੀ ਫੈਨ ਆ
0: ਬਿਲਕੁਲ,
1: ਤੇ ਉਹ ਵੀ ਆਪ ਵੀ ਉਹਦੇ ਵਿੱਚ ਸ਼ਾਮਿਲ ਹੋਏ।
0: ਅੱਛਾ,
1: ਤੇ ਉਹ ਆਪ ਹੀ ਹਾਰ ਗਏ। ਮਤਲਬ ਜਿਹੜੇ ਲੋਕ ਇਹ ਦਾਵਾ ਕਰ ਰਹੇ ਸੀ ਅਸੀਂ ਤੁਹਾਡੇ ਬੜੇ ਫੈਨ ਆ, ਹੈ ਨਾ, ਅਸੀਂ ਤੁਹਾਡੀ ਰਗ ਰਗ ਤੋਂ ਵਾਕਫ ਆ, ਅਸੀਂ ਤੁਹਾਡਾ ਮਤਲਬ ਜਾਨ ਦੇਣ ਨੂੰ ਤਿਆਰ ਆ, ਤੇ ਉਹ ਬੰਦੇ ਉਸ ਆਪਣੇ ਉਹ ਚਹੇਤੇ ਨੂੰ ਪਛਾਣ ਤੱਕ ਨਹੀਂ ਪਾਏ। ਸੋ ਇਹ ਚੀਜ਼ਾਂ ਸਾਨੂੰ ਲੱਗਦੀਆਂ ਕਿਸੇ ਹੋਰ ਹਿਸਾਬ ਦੇ ਨਾਲ ਨੇ, ਪਰ ਦਿਮਾਗੀ ਖੇਡ ਜਿਹੜੀ ਆ ਉਹ ਕਿਸੇ ਹੋਰ ਪਾਸੇ ਨੂੰ ਇਸ਼ਾਰਾ ਕਰਦੀ ਹੈ। ਟੈਕਨੀਕਲੀ ਵੇਖਿਆ ਜਾਵੇ ਤਾਂ ਲਾਈਵ ਸ਼ੋ, ਵਟ ਇਜ਼ ਲਾਈਵ ਸ਼ੋ, ਸਾਨੂੰ ਪਹਿਲਾਂ ਮਤਲਬ ਇਸ ਚੀਜ਼ ਦਾ ਜੇ ਆਪਾਂ ਸਮਝੀਏ ਕਿ ਲਾਈਵ ਸ਼ੋ ਦਾ ਮਤਲਬ ਇਹ ਹੈ ਕਿ ਲਾਈਵ ਦੇ ਵਿੱਚ ਉਹ ਲਾਈਵ ਕਿੱਦਾਂ ਦਾ ਹੋਊਗਾ, ਲਾਈਵ ਕਿੱਦਾਂ ਦਾ ਉਹ ਬੋਲਣਗੇ, ਪਰ ਜੇ ਉਹਦੇ ਵਿੱਚ ਵੀ ਰਿਕਾਰਡਿਡ ਹੀ ਆ। ਸੋਰੀ ਟੂ ਸੇ, ਮੈਂ ਇੱਕ ਵਾਰੀ ਰਾਹਤ ਫਤਿਹ ਅਲੀ ਖਾਨ ਦਾ ਸ਼ੋ ਵੇਖਣ ਗਿਆ ਹਾਂ, ਸਲੂਟ ਟੂ ਹਿਮ, ਬਹੁਤ ਵੱਡੇ ਕਲਾਕਾਰ ਨੇ, ਪਰ ਮੈਂ ਉਸ ਤੋਂ ਬਾਅਦ ਨਹੀਂ ਕਦੀ ਗਿਆ। ਕਿਉਂਕਿ ਮੈਂ ਜਿਹੜੀ ਚੀਜ਼ ਮੈਂ ਮੰਨ ਲਓ ਗਾਣਿਆਂ 'ਚ ਸੁਣ ਰਿਹਾ, ਮੈਂ ਗੱਡੀ 'ਚ ਲਾ ਕੇ ਸੁਣ ਰਿਹਾ, ਜਿੱਦਾਂ ਮੈਨੂੰ ਹੂ ਬਹੂ ਸੁਣ ਰਹੀ ਹੈ, ਜੇ ਉੱਥੇ ਵੀ ਉੱਦਾਂ ਹੀ ਸੁਣ
0: ਰਹੀ ਹੈ,
1: ਮੈਂ ਕਹਾਂ ਕਿ ਲਾਈਵ ਕੀ ਆ, ਹੈ ਨਾ। ਹੋ ਸਕਦਾ ਹੁਣ ਉਹਨਾਂ ਨੇ ਆਪਣਾ ਪੈਟਰਨ ਚੇਂਜ ਕਰ ਦਿੱਤਾ ਹੋਵੇ, ਹੁਣ ਉਹ ਡਿਫਰੈਂਟ ਤਰੀਕੇ ਦੇ ਨਾਲ ਗਾਉਂਦੇ ਕਰਦੇ ਹੋਣ, ਪਰ ਉਹ ਜਿਹੜਾ ਮੈਂ ਵੇਖਿਆ ਸੀ ਬੜੇ ਚਾਅ ਦੇ ਨਾਲ, ਉਹਦੇ ਵਿੱਚ ਇੱਦਾਂ ਹੀ ਵੀ ਇੱਕ ਕੁਆਲੀ ਖਤਮ ਹੋਈ, ਨਾਲ ਹੀ ਮਗਰੇ ਦੂਸਰੀ, ਮਗਰੇ ਤੀਸਰੀ, ਐਂਡ ਬੈਕ ਟੂ ਬੈਕ, ਐਂਡ ਓਕੇ ਬਾਏ ਸਾਸੀ।
0: ਹਾਂ, ਇੱਦਾਂ ਹੀ ਸੀ, ਇੱਦਾਂ ਹੀ ਸੀ,
1: ਹੈ ਨਾ। ਬਿਲਕੁਲ, ਜਾਂ ਤੁਹਾਡਾ ਲਾਈਵ ਦਾ ਮਤਲਬ ਕੀ ਹੁੰਦਾ ਵੀ ਲਾਈਵ ਤੁਸੀਂ ਕਿੱਦਾਂ ਗਾਉਂਦੇ ਹੋ, ਵਿੱਚ ਤੁਸੀਂ ਲੋਕਾਂ ਨਾਲ ਇੰਟਰੈਕਟ ਕਿੱਦਾਂ ਕਰਦੇ ਹੋ, ਲੋਕਾਂ ਨੂੰ ਇੰਗੇਜ ਕਿੱਦਾਂ ਕਰਦੇ ਹੋ, ਉਹ ਬਹੁਤ ਘੱਟ ਕਲਾਕਾਰਾਂ ਦੇ ਸਿਆ। ਜਾਂ ਫਿਰ ਇੱਦਾਂ ਕਹਿ ਲਓ ਵੀ ਇਹ ਨਹੀਂ ਵੀ ਉਹ ਗਾ ਨਹੀਂ ਸਕਦੇ, ਉਹ ਤਾਂ ਬੰਦਾ ਗਾ ਸਕਦਾ, ਪਰ ਉਹਨਾਂ ਨੂੰ ਸ਼ਾਇਦ ਇਹ ਚੀਜ਼ ਪਤਾ ਲੱਗ ਗਈ ਵੀ ਲੋਕ ਯਾਰ ਇਹੋ ਕੁਝ ਹੀ ਚਾਹੁੰਦੇ ਯਾਰ, ਉਹ ਸੌਖਾ ਵਾ,
0: ਮਿਹਨਤ ਕਿਉਂ ਕਰਨੀ,
1: ਲੋੜ ਐਵੇਂ ਔਖੇ ਹੋਣ ਦੀ ਪਿੱਛੇ, ਐਵੇਂ ਲੋਕਾਂ ਦੀਆਂ ਤਾੜੀਆਂ ਮਰਵਾਈ ਜਾਓ, ਇਹ ਇਦਾਂ ਹੀ ਖੁਸ਼ ਨੇ, ਇਹਨਾਂ ਨੂੰ
0: ਇਦਾਂ ਹੀ ਖੁਸ਼ ਨੇ,
1: ਹਾਂ ਇਹ ਹੈਪੀ ਨੇ, ਠੀਕ ਆ। ਉਹਨਾਂ ਨੂੰ ਪਤਾ ਹੀ ਨਹੀਂ, ਹੁਣ ਤੁਹਾਨੂੰ ਪਤਾ ਜਿਹੜੇ ਸਰਪ੍ਰਾਈਜ਼ਿੰਗਲੀ ਫੈਕਟ ਇਹ ਵੀ ਆ ਕਿ ਈਵਨ ਇਹ ਤਾਂ ਚਲੋ ਕਦੀ ਕਦੀ ਆਪਾਂ ਵੇਖਣਾ, ਈਵਨ ਖਾਣੇ ਦੀ ਦੁਨੀਆਂ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਬਹੁਤਾਤ ਲੋਕਾਂ ਨੂੰ, ਇਹ ਕਾਫੀ ਵੱਡੀ ਰੇਸ਼ੋ ਆ, ਮੈਂ ਇਸ ਗਲਤ ਨਾ ਕਹਿ ਦਾਂ, ਇਸ ਕਰਕੇ ਨਹੀਂ ਕਹਿ ਰਿਹਾ, ਸਮਥਿੰਗ 80+ ਟਾਈਪ, ਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਟੇਸਟ ਕੀ ਹੁੰਦਾ। ਉਹ ਦੂਸਰਾ ਲੋਕ ਕੋਈ ਲਾਗੋਂ ਕਹਿੰਦਾ ਵਾ ਵੀ ਆਹ ਖਾਣਾ ਬਹੁਤ ਵਧੀਆ, ਇਹ ਦਿਨ ਦੇ ਸੈਟ ਵੀ ਹਾਂ ਬਹੁਤ ਵਧੀਆ,
0: ਬਿਲਕੁਲ ਬਿਲਕੁਲ,
1: ਬਹੁਤ ਘੱਟ ਪਰਸੈਂਟੇਜ ਆ ਜਿਹੜੇ ਆਪਣੇ ਵਿਚਾਰ ਦਿੰਦੇ ਆ ਵੀ ਇਸ ਖਾਣੇ 'ਚ ਯਾਰ ਨਹੀਂ, ਮਤਲਬ ਆਹ ਚੀਜ਼ 'ਚ ਕਮੀ ਆ। ਬਹੁਤੇ ਬਹੁਤੇ ਤੁਸੀਂ ਆਮ ਪਾਰਟੀਆਂ 'ਤੇ ਚਲ ਜਾਓ, ਕਿਤੇ ਚਲ ਜਾਓ, ਉਹ ਬਸ ਉਹਨਾਂ ਨੂੰ ਪੁੱਛੋ ਵੀ ਹਾਂਜੀ ਕਿੱਦਾਂ ਦਾ ਲੱਗਾ ਖਾਣਾ, ਹਾਂਜੀ ਠੀਕ ਆ,
0: ਠੀਕ ਆ,
1: ਨਹੀਂ ਨਹੀਂ ਪਤਾ। ਇਹ ਇਹ ਸਾਡੀ ਦਿਨ ਦੇ ਵਿੱਚ 3 ਤੋਂ 4 ਵਾਰ ਖਾਣ ਵਾਲੀ ਚੀਜ਼ ਆ, ਸਾਨੂੰ ਇਹਦਾ ਨੀ ਪਤਾ,
0: ਸਹੀ ਗੱਲ,
1: ਇਨਸਾਨ ਹਲੇ ਉਹਨੂੰ ਨੀ ਬੁੱਝ ਪਾਇਆ, ਬਾਕੀ ਚੀਜ਼ਾਂ ਤੇ ਬਹੁਤ।
0: ਤੁਸੀਂ ਤੁਸੀਂ ਇਹਦੇ ਅੰਦਰ ਦੇਖੋ ਕਿੰਨਾ ਮੇਜਰ ਇੱਕ ਪੁਆਇੰਟ ਆ ਜਾਂਦਾ ਕਿ ਕੈਫੇ ਆ, ਹਨਾ, ਹੁਣ
1: ਉਹ ਵੀ ਐਂਟਰਟੇਨਮੈਂਟ ਦੇ ਲਈ ਆਪਾਂ ਜਾਣ ਲੱਗ ਪਏ,
0: ਉੱਥੇ ਜਾਂਦੇ ਐਂਟਰਟੇਨਮੈਂਟ ਵਾਸਤੇ, ਕੌਫੀ ਤੁਹਾਨੂੰ ਵਧੀਆ ਲੱਗਦੀ ਹੈ, ਤੁਹਾਨੂੰ ਬ੍ਰੈਡ ਬਰੁੱਡ ਜੋ ਵੀ ਉਹ ਬਣਾਉਂਦੇ, ਹਨਾ, ਵਧੀਆ ਲੱਗਦੀ ਕਿ ਨਹੀਂ ਲੱਗਦੀ ਹੈ, ਟੇਸਟ ਉੱਪਰ ਹੋਣਾ ਚਾਹੀਦਾ ਨਾ ਬੇਸਡ, ਹਨਾ। ਤੁਸੀਂ ਦੇਖੋ ਅੱਜ ਦੇ ਦੌਰ 'ਚ ਪ੍ਰਮੋਸ਼ਨ ਕਿਸ ਤਰ੍ਹਾਂ ਹੁੰਦੀ ਕਿਸੇ ਕੈਫੇ ਦੀ, ਇੰਸਟਾਗ੍ਰਾਮੇਬਲ ਕੈਫੇ, ਮਤਲਬ ਤੁਸੀਂ ਇੱਥੇ ਆਓਗੇ ਸਾਡਾ ਫੂਡ ਪ੍ਰੀਪੇਅਰਡ, ਇੱਦਾਂ ਦਾ ਕੌਫੀ ਇੱਦਾਂ ਦੀ ਪ੍ਰੀਪੇਅਰਡ ਹੈ ਕਿ ਤੁਸੀਂ ਇੰਸਟਾਗ੍ਰਾਮ 'ਤੇ ਫੋਟੋ ਖਿੱਚੋਗੇ ਵਧੀਆ ਹੈਗੀ, ਮਤਲਬ ਐਵਰੀਥਿੰਗ ਇਜ਼ ਅਬਾਊਟ ਐਸਥੈਟਿਕ ਕਿ ਚੀਜ਼ ਦਿਖਦੀ ਕਿੱਦਾਂ,
1: ਕਿਉਂਕਿ ਤੁਹਾਨੂੰ ਕੰਟੈਂਟ ਚਾਹੀਦਾ ਨਾ। ਹੁਣ ਮੰਨ ਲਓ ਤੁਸੀਂ ਡੇਲੀ ਤੁਸੀਂ ਕੁਛ ਨਾ ਕੁਛ ਪਾਉਣਾ ਵਾ, ਹੈ ਨਾ, ਤੁਸੀਂ ਮੰਨ ਲਓ 100 ਦੀ ਟਿਕਟ ਖਰੀਦੀ ਹੈ, ਜੇ ਤੁਸੀਂ ਉੱਥੋਂ 10 ਰੀਲਾਂ ਲੈਂਦੀਆਂ ਤਾਂ 10 ਦੀ ਇੱਕ ਰੀਲ ਪੈ ਗਈ, ਯੂ ਆਰ ਵਿਨਰ,
0: ਆਹ ਹੋਇਆ ਗੁੱਡ ਮੈਥ,
1: ਤੁਹਾਨੂੰ ਫੋਰ ਯੂਰ ਕਾਇੰਡ ਇਨਫੋਰਮੇਸ਼ਨ, ਤੁਹਾਡਾ ਫੋਨ ਨੰਬਰ 499 ਆ,
2: 489
1: ਹੁੰਦਾ ਵਾ,
0: 99 ਹੁੰਦਾ ਕਾਫੀ ਲੋਕ 79 ਤੇ 99 ਚ ਫਸਦੇ ਆ, ਫਿਰ 59 ਤੇ 69 ਚ ਵੀ ਫਸਦੇ ਆ,
2: 79
1: ਹੁੰਦਾ ਹੈ, 79
0: ਹੁੰਦਾ। ਚਲੋ ਤੁਸੀਂ ਆਪਣੀ ਡੇਟ ਆਫ ਬਰਥ 10 ਸਾਲ ਵਧਾ ਲਈ ਆ, ਬਹੁਤ ਬਹੁਤ ਵਧਾਈਆਂ, ਹਾਫ ਸੈਂਚੁਰੀ ਦੇ ਕਰੀਬ ਹੋ ਤੁਸੀਂ ਕਾਫੀ। ਪਰ ਨਹੀਂ ਇਹ ਤੁਹਾਡੇ ਨਾਲ ਮਜ਼ਾਕ ਨੀ ਕਰ ਰਹੇ, ਐਵੇਂ ਤੁਸੀਂ ਲੋਕਾਂ ਨੂੰ ਕਹੋ ਮੈਂ 79 ਬੋਣ ਭੈਣੇ,
2: 99 ਹੁੰਦਾ, 79 69 69 ਹੁੰਦਾ।
1: ਮੈਂ ਹਿੰਦੀ,
2: ਮੇਰੀ ਬਚਪਨ ਤੇ ਮੈਚ
0: ਨਹੀਂ
1: ਨਹੀਂ ਉਹਨੇ ਕਸ਼ਮੀਰੀ ਸਾਹਿਬ ਥੋੜੀ ਹੈ ਬਈ ਮੰਨ ਜੀ
0: ਆਪਣੀ ਸਗੋਂ ਉਮਰ ਵਧਾਈ ਜਾਂਦੇ ਮੈਨੂੰ ਟੈਨਸ਼ਨ ਹੋ ਰਹੀ ਹੈ ਕਿੰਨੇ ਲੋਕਾਂ ਨੂੰ ਤੁਸੀਂ ਕਿੰਨੇ ਲੋਕ ਹੁਣ ਸੋਚਦੇ ਹੋ ਯਾਰ ਸ਼ੀ ਡਜ਼ਨਟ ਲੁੱਕ ਐਟ ਆਲ ਹੈ
1: ਨਹੀਂ ਇਹਦੇ ਚ ਹੈਗੀ ਕੰਫਿਊਜ਼ਨ ਇਹ ਇਕੱਲੇ ਇਹ ਨੀ ਮੈਨੂੰ ਲੱਗਦਾ ਵੀ ਬਹੁਤਾਤ ਲੋਕ ਇਸ ਚੀਜ਼ ਚ ਫਸਦੇ ਆ 99, 89, 79 ਬਹੁਤਿਆਂ ਨੂੰ ਨਹੀਂ ਪਤਾ
0: ਐਕਚੁਅਲੀ ਹਮੇਸ਼ਾ ਇੱਕ ਬੇਸਿਕ
2: ਨਹੀਂ
1: ਬੇਸਿਕ ਰੂਲ ਤੁਸੀਂ ਇਹ ਨਹੀਂ ਕਹਿਤਾ ਵੀ ਸਾਡੇ ਕੋਟੇ ਚ ਇੱਦਾਂ ਕਹਿੰਦੇ
0: ਆ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ
1: ਹੋਰ ਕੋਈ ਗੱਲ ਹੁੰਦੀ ਲੈਂਦਾ ਕਹਿ ਕੇ
0: ਨਹੀਂ ਸਰ ਮੈਂ ਡਾਰਵਿਨ ਚ ਸਰ ਇਸ ਤਰ੍ਹਾਂ ਹੀ ਕਹਿੰਦੇ ਸੀ
1: ਨਹੀਂ ਨਹੀਂ ਨਹੀਂ ਕਿਉਂਕਿ ਪਹਿਲੀ ਗੱਲ ਤੇ ਆ ਵੀ ਈਵਨ ਤੁਸੀਂ ਪੰਜਾਬੀਆਂ ਨੂੰ ਵੀ ਪੁੱਛ ਲਓ
0: ਹਾਂ
1: ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਇਹਦੇ ਚ
0: ਐਕਚੁਅਲੀ ਹੈ ਬੜਾ ਅਜੀਬ ਕਨਸੈਪਟ ਹੈ ਨਾ ਕਿ 70 ਤੋਂ ਪਹਿਲਾਂ 69 ਆ ਜਾਂਦਾ 60 ਤੋਂ ਪਹਿਲਾਂ 59 ਆ ਜਾਂਦਾ ਸੋ ਕਈ ਲੋਕ ਕਨਫਿਊਜ਼ ਹੁੰਦੇ ਮੈਂ ਵੀ ਇਸ ਤਰ੍ਹਾਂ ਹੀ ਹਮੇਸ਼ਾ ਯਾਦ ਕੀਤਾ ਕਿ ਜਿਹੜੀ ਲਾਈਨ ਆਉਣ ਲੱਗੀ ਉਸ ਤੋਂ ਪਿਛਲੇ ਵਾਲਾ ਜਿਹੜਾ 9 ਹੈ ਨਾ ਉਸ ਤੋਂ ਹੀ ਸ਼ੁਰੂ ਹੋ ਜਾਓ ਹਨਾ ਕਿ 59, 60, 60
1: ਸਿੱਧਾ ਜਿਹਾ ਫਾਰਮੂਲਾ ਵਾ ਪੰਜਾਬੀ ਨਾ ਬੜੀ ਵਧੀਆ ਬੜੀ ਇੰਟਰਸਟਿੰਗ ਤੇ ਬੜੀ ਸਿਸਟਮੈਟਿਕ ਲੈਂਗੁਏਜ ਆ ਭਾਸ਼ਾ ਵਾ ਜੇ ਤੁਸੀਂ ਬੋਲਣਾ ਨਾ ਤੁਸੀਂ ਵੇਖੋਗੇ ਹਰ ਇੱਕ ਚੀਜ਼ ਰਾਈਮ ਹੁੰਦੀ ਆ ਜੇ ਰਾਈਮ ਦੇ ਹਿਸਾਬ ਦੇ ਨਾਲ ਇਹਨੂੰ ਯਾਦ ਕਰੋਗੇ ਕਦੀ ਨਹੀਂ ਭੁੱਲੋਗੇ 79, 80 ਠੀਕ ਆ 99, 90
0: ਠੀਕ ਆ ਕਿ ਅਗਲਾ 70
1: ਹਾਂ ਉਹ ਤੁਹਾਡਾ ਅੱਗੇ ਰਾਈਮ ਹੁੰਦਾ ਸ਼ਬਦ ਆ ਤੁਸੀਂ ਇਸ ਹਿਸਾਬ ਨਾਲ ਯਾਦ ਕਰੋਗੇ ਫਿਰ ਨਹੀਂ ਭੁੱਲੂਗਾ
0: ਬੋਲਣ ਚ ਨਾ ਸਾਰੇ ਸਹੀ ਬੋਲ ਜਾਂਦੇ ਆ ਕੱਲਾ ਕੱਲਾ ਅੱਖਰ ਹੋਵੇ ਨਾ ਫਿਰ ਹਰ ਕੋਈ ਕਹਿੰਦਾ ਕਿ 87, 88 ਫਿਰ 99 ਕਿੱਥੋਂ ਆਣਾ ਫਿਰ ਲੋਕੀ 79 ਲਾ ਦਿੰਦੇ ਆ ਇੱਥੇ ਲੋਕ ਫਸਦੇ ਵਿਚਾਰੇ
1: ਤੁਹਾਨੂੰ ਮਾਫ ਆ ਤੁਸੀਂ ਵੇਖੋ ਤੁਸੀਂ ਹਿੰਦੀ ਵਾਲੇ ਹੋ ਤੁਹਾਨੂੰ ਮਾਫ ਆ ਕੋਠੇ ਤੋਂ ਇਹ ਇਹ ਚੀਜ਼ ਜਿਹੜੀ ਆ ਇਹ ਮੈਂ ਫਿਰ ਰਿਪੀਟ ਕਰ ਰਿਹਾ ਵੀ ਆਮ ਹੀ ਲੋਕ ਫਸਦੇ ਆ
0: ਤੁਸੀਂ
1: ਕਿਸੇ ਨੂੰ ਪੁੱਛ ਲਓ ਉਹ ਨਾ ਉਹ ਤੁਹਾਨੂੰ ਕਹੂਗਾ ਵੀ ਮੈਨੂੰ ਨਾ ਤੁਸੀਂ 89 ਕਰਕੇ ਦੱਸੋ ਮੈਨੂੰ ਏਦਾਂ ਨਹੀਂ ਪਤਾ ਲੱਗਣਾ ਹਾਂਜੀ ਚਲੋ ਐਨੀਵੇ ਆਪਾਂ ਐਡਿਕਸ਼ਨ ਤੇ ਆਉਂਦੇ ਆਪਾਂ ਕੀ ਡਿਕਸ਼ਨ ਤੁਹਾਡੀ ਮਤਲਬ ਕੀ ਰੀਜ਼ਨ ਹੈ ਤੁਹਾਡਾ ਸ਼ੋਅ ਵੇਖਣ ਦਾ
2: ਸ਼ੋਅ ਵੇਖਣ ਦਾ ਮੇਰਾ ਸੱਚੀ ਦੱਸਾਂ ਨਾ ਮੈਨੂੰ ਆਰਟਿਸਟ ਤੋਂ ਕੋਈ ਮਤਲਬ ਮੈਨੂੰ ਵਧੀਆ ਲੱਗਦਾ ਕਰਨ ਔਜਲਾ ਹੈ ਨਾ ਲੇਕਿਨ ਨਾ ਮੈਨੂੰ ਇਹ ਸੀਗਾ ਕਿ ਕਿਉਂਕਿ ਕਿੰਨੇ ਹੀ ਸਾਲ ਹੋ ਗਏ ਮੈਂ ਇਕੱਲੇ ਕਦੇ ਕਿਤੇ ਨਹੀਂ ਗਈ ਹੈ ਨਾ ਕਿੰਨੇ ਹੀ ਸਾਲ ਕਹਿ ਸਕਦੇ ਬੇਸਿਕਲੀ ਕਹਿ ਲਓ ਬੱਚਿਆਂ ਦੇ ਬਾਅਦ ਤੇ ਸੀਗਾ ਮੌਕਾ ਕਿ ਵੀਕ ਡੇਜ ਦੇ ਵਿੱਚ ਆਪਾਂ ਨਾਲ ਦੇ ਨੂੰ ਪੁੱਛਣਾ ਉਹਨੇ ਮਨਾ ਹੀ ਕਰਨਾ ਸੀਗਾ ਮੇਰੀ ਅਗਲੇ ਦਿਨ ਜੋਬ ਮੈਂ ਆਪਣੀ ਬੈਸਟ ਫਰੈਂਡ ਨੂੰ ਪੁੱਛਿਆ ਮੇਰੇ ਕੋਲ ਮੇਰੇ ਕੋਲ 2 ਟਿਕਟਾਂ ਹੈ ਤੂੰ ਤੇਰੇ ਘਰ ਵਾਲੇ ਨੂੰ ਮਨਾ ਮੇਰਾ ਘਰ ਵਾਲਾ ਤਾਂ ਸੁੱਤਾ ਮੈਂ ਸਵੇਰੇ ਮਨਾ ਲਾਂਗੀ ਕੋਈ ਚੱਕਰ
1: ਨਹੀਂ
2: ਮੈਂ ਕਿਹਾ ਤੇਰੀ ਐਸ ਹੋ ਜਾਏਗੀ ਤੇ ਸਾਨੂੰ ਤੇ ਉਸੇ ਚੀਜ਼ ਦਾ ਬੜਾ ਚਾਅ ਸੀਗਾ ਕਿ ਸਾਨੂੰ ਇਕੱਲੇ ਵਿਦਆਊਟ ਪਤੀ ਵਿਦਆਊਟ ਬੱਚੇ ਅਸੀਂ ਦੋਨੇ ਗਏ ਵੇਖਣ ਸ਼ੋਅ
1: ਫ੍ਰੀ ਮਾਈਂਡ
2: ਅਸੀਂ ਤੇ ਉਸ
1: ਚੀਜ਼ ਵੈਰੀ ਵੈਰੀ ਓਨੈਸਟ ਆਨਸਰ
2: ਅਸੀਂ ਖੁਸ਼ ਸੀਗੇ ਹਾਂ
1: ਵੈਰੀ ਓਨੈਸਟ ਕਿਉਂਕਿ ਆਪਾਂ ਕਿਉਂਕਿ ਸਾਨੂੰ ਨਾ ਮੀ ਟਾਈਮ ਅੱਜ ਕੱਲ ਮਤਲਬ ਹਾਂ ਬੰਦੇ ਜਿੱਦਾਂ ਬੰਦਿਆਂ ਨਾਲ ਬਹਿ ਲੈਂਦੇ ਆ ਹੈ ਨਾ ਪੀ ਪੂ ਲੈਂਦੇ ਦੁੱਖ ਸੁੱਖ ਪੋਲ ਲੈਂਦੇ ਹੈ ਨਾ ਜੋ ਵੀ ਪੜਾਸ ਕੱਢ ਲੈਂਦੇ ਆ
0: ਸਹੀ ਗੱਲ
1: ਹੈ ਨਾ ਲੇਡੀਜ਼ ਦਾ ਜਿਹੜਾ ਉਹ ਕਈਆਂ ਦਾ ਤੇ ਹੈਗਾ ਵਾ ਜਿੱਦਾਂ ਕਿੱਟੀ ਕੁੱਟੀ ਤੇ ਚਲ ਗਈਆਂ ਜਾਂ ਕਿੱਦਾਂ ਹੈ ਨਾ ਅੱਜ ਕੱਲ੍ਹ ਹੈਗਾ ਵਾ ਵੀ ਰਲ ਕੇ ਕੈਫੇ ਚਲ ਗਈਆਂ ਕੌਫੀ ਪੀ ਲਈ ਇਹ ਇਹ ਚੀਜ਼ ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਵੱਧ ਰਹੀ ਹੈ ਇਹ ਵੀ ਚੀਜ਼
0: ਇਟਸ ਗੁੱਡ ਵੈਸੇ ਹੋਣਾ ਚਾਹੀਦਾ
2: ਮੈਨੂੰ ਨਾ ਲਿਟਰਲੀ ਮਤਲਬ ਸਾਨੂੰ ਤੇ ਦੋਨਾਂ ਨੂੰ ਇੰਨਾ ਚਾਅ ਸੀਗਾ ਕਿ ਪਹਿਲਾਂ ਤੇ ਡਰ ਵੀ ਲੱਗੇ ਕਿਉਂਕਿ ਇੰਨੇ ਵੱਡੀ ਜਗ੍ਹਾ ਨਾ ਆਪਾਂ ਗਏ ਆ ਤੇ ਇੰਨੀ ਰਾਤ ਨੂੰ ਕਦੇ ਗਏ ਹੀ ਨੀ ਹੈ ਨਾ ਇਕੱਲੇ ਤੇ ਕਦੇ ਵੀ ਨੀ ਗਏ ਮਤਲਬ ਰੇਅਰੈਸਟ ਟੂ ਰੇਅਰੈਸਟ ਵੀ ਮੈਂ ਸੋਚਾਂ ਤੇ ਮੈਨੂੰ ਨਹੀਂ ਯਾਦ ਆਏਗਾ ਕਿ ਮੈਂ ਕਦੇ ਗਈ ਹਾਂ ਹਨਾ ਤੇ ਗਏ ਸਾਨੂੰ ਤੇ ਚਾਹ ਡਰ ਵੀ ਲੱਗੇ ਜਾਏ ਪਰ ਜਿਵੇਂ ਉੱਥੇ ਗਏ ਨਾ ਪਹੁੰਚਿਆ ਵਾਈਬ ਜਿਹੜੀ ਸੀ ਨਾ ਬੇਸਿਕਲੀ ਕ੍ਰਿਸ਼ਨਾ ਜੀ ਤੁਸੀਂ ਵੀ ਕੱਲ ਹੋ ਕੇ ਆਏ ਹੋ ਕੁੜੀਆਂ ਬਹੁਤ ਜ਼ਿਆਦਾ ਸੀਗੀ ਮਤਲਬ ਮੈਂ ਦੇਖਿਆ 8-8, 10-10 ਦੇ ਗਰੁੱਪ ਚ ਈਵਨ ਸਾਨੂੰ ਉੱਥੇ ਰਹਿ ਕੇ ਸਾਡੇ ਮਤਲਬ ਮੇਰੀ ਸਟੋਰੀਆਂ ਦੇਖ ਕੇ ਮੈਨੂੰ ਮੈਸੇਜ ਆ ਰਹੇ ਵੀ ਆਰ ਆਲਸੋ ਹੇਅਰ ਵੀ ਆਰ ਇਨ ਗਰੁੱਪ 6 ਵੀ ਆਰ ਇਨ ਗਰੁੱਪ 8 ਮਤਲਬ ਬਹੁਤ ਸਾਰੀ ਕੁੜੀਆਂ ਮੈਨੂੰ ਮਿਲੀ ਜਿਹੜੀ ਸਿਰਫ ਕੁੜੀਆਂ ਕੁੜੀਆਂ ਆਈਆਂ ਹੋਈਆਂ ਸੀਗੀ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਘਰਦਿਆਂ ਨੂੰ ਛੱਡ ਕੇ ਇਹ ਵਾਲਾ ਸ਼ੋਅ ਵੇਖ ਕੇ
1: ਜੇ ਤੁਸੀਂ ਆ ਐਕਸਪਲੇਨ ਨਾ ਕਰਦੇ ਤਾਂ ਮੈਂ ਵਾਕਈ ਕੁੜੀਆਂ ਹੀ ਸਮਝ ਲਵਾਂ
0: ਮੈਂ ਵੀ
2: ਜਨਾਨੀਆਂ
0: ਕੁੜੀਆਂ ਮੈਂ ਵੀ ਕਿਹੜਾ
1: ਸਹੀ ਆਪਣੇ ਬੱਚਿਆਂ ਨੂੰ ਛੱਡ ਕੇ
3: ਮੈਂ ਕਿਹੜੇ ਸਕੂਲ ਦਾ ਜੱਥਾ ਚਲਾ ਗਿਆ ਬਈ?
1: ਇਹ ਉਹੀ ਲੱਕੀ ਬੱਕੀ ਸੈਕਸ਼ਨ ਹੀ ਆਏ।
2: ਮੈਂ ਕਿਉਂ ਆਪਣੇ ਆਪ ਨੂੰ, ਜਦੋਂ ਮੈਨੂੰ ਲਾਫਟ ਥੈਰੇਪੀ ਚ ਬੱਚੇ ਦੀਦੀ ਬੋਲਦੇ, ਮੈਂ ਕਿਉਂ ਆਪਣੇ ਆਪ ਨੂੰ?
0: ਹਾਂ ਨਹੀਂ ਇਹ ਠੀਕ ਹੈ, ਇਹ ਗੁੱਡ।
1: ਨਹੀਂ ਨਹੀਂ ਤੁਸੀਂ ਆਪਣੇ ਆਪਣੇ ਆਪ ਨੂੰ ਬਾਹਰ ਰੱਖ ਲਓ ਤੁਸੀਂ, ਉਦਾਂ ਬਾਕੀਆਂ ਦਾ।
0: ਅੱਛਾ ਔਰਤਾਂ ਦੀਦੀ ਰਹਿੰਦੀਆਂ, ਮੈਂ ਦੇਖਿਆ ਇੱਕ ਇਹ ਵੀ ਗੱਲ ਹੈ। ਔਰਤਾਂ ਦੀਦੀ ਹੀ ਰਹਿੰਦੀਆਂ,
1: ਇਹ ਤੇ ਸ਼ੁਕਰ ਹੈ ਮਮਤਾ ਬੈਨਰਜੀ ਦਾ ਵੀ ਦੀਦੀ ਨੂੰ ਆਪਾਂ ਵੱਡਾ ਸਮਝਣ ਲੱਗ ਪਿਆ।
0: ਲਤਾ ਜੀ ਵੀ ਦੀਦੀ ਸੀਗੇ,
1: ਲਤਾ ਜੇ ਉਹ ਨਾਲ ਦੀਦੀ ਹੁੰਦੀਆਂ ਤੇ ਅਸੀਂ ਤੇ ਮਤਲਬ
0: ਕੀ ਕਹਿਣਾ ਸੀ।
2: ਨਹੀਂ ਹੋਰ ਕੀ, ਅਸੀਂ ਮਤਲਬ ਸਾਨੂੰ ਤੇ ਦੋਨਾਂ ਨੂੰ ਇੰਨਾ ਚਾਅ ਚੜਿਆ ਤੇ ਸਾਡੀ 15-20 ਰੀਲਾਂ ਬਣ ਗਈ, ਅਸੀਂ ਤਾਂ ਉਸ ਚ ਖੁਸ਼ ਸੀਗੇ। 10 ਵਜੇ ਲਿਟਰਲੀ ਡਰੇਨ ਆਊਟ ਹੋ ਗਈ ਸੀ ਐਨਰਜੀ ਸਾਨੂੰ, 10 ਵਜੇ ਲੱਗਣ ਲੱਗਿਆ ਸੀਗਾ ਹੁਣ ਚੱਲੀਏ ਯਾਰ, ਗਾਣੇ ਵੀ ਬੋਰਿੰਗ ਆਉਣ ਲੱਗੇ ਹੁਣ ਤੇ, ਨੱਚ ਵੀ ਲਿਆ ਪੈਰ ਵੀ ਬੋਲ ਗਏ ਹੁਣ ਉਸ ਦੀ ਮੈਂ 10 ਵਜੇ ਸਾਨੂੰ ਦੇਖਣ ਲੱਗਿਆ, ਬੱਚੇ ਸੋ ਗਏ ਹੋਣੇ, ਰੋਟੀ ਖਾ ਲਈ ਹੋਣੀ, ਤਾਲੇ ਲੱਗ ਕੇ ਹੋਣੇ, ਮਤਲਬ ਇੱਕ ਹੋ ਜਾਂਦੇ ਨਾ ਕਿ ਜਦੋਂ ਤੁਹਾਡਾ ਪਰਪਸ ਸੋਲਵ ਹੋ ਗਿਆ, ਤੁਸੀਂ ਵਾਈਬ ਚੈੱਕ ਕਰ ਲਈ, ਤੁਸੀਂ ਚਲੇ ਗਏ, ਵੀਡੀਓਜ਼ ਬਣ ਗਏ, ਨੱਚ ਟੱਪ ਲਿਆ, ਬੱਚੇ ਸੋ ਗਏ ਹੋਣੇ, ਤੰਗ ਤੇ ਨੀ ਕੀਤਾ ਹੋਣਾ, ਕੁਛ ਨਾ ਕੁਛ ਦਿਸ ਦੈਟ,
1: ਪਾਪੇ ਦੇ ਪਾਪੇ ਦੇ ਪਏ ਹੁੰਦੇ ਮੂੰਹ ਡਾ ਡਿੱਗੇ ਮਜਾਣਾ ਭਾਵੇਂ ਮੰਜੇ ਤੋਂ ਡਿੱਗ ਪਏ।
2: ਡਿਨਰ ਰੈਡੀ, ਸਾਰਾ ਕੁਛ ਰੈਡੀ, ਸਭ ਕੁਛ ਬੱਚਿਆਂ ਦਾ, ਇੱਕ ਅਗਲੇ ਦਿਨ ਦੇ ਕੱਪੜੇ, ਮਤਲਬ ਪੂਰਾ ਏ ਟੂ ਜ਼ੈਡ, ਭਾਵੇਂ 2 ਆਵਰਸ ਵਾਸਤੇ ਤੁਸੀਂ ਨਿਕਲਿਓ ਕਰੋ, ਲੇਕਿਨ ਤੁਹਾਨੂੰ ਇੰਨੀ ਜ਼ਿਆਦਾ ਪ੍ਰੈਪਰੇਸ਼ਨ ਐਕਸਟਰਾ ਕਰਕੇ ਚੱਲਣੀ,
1: ਕਿਉਂ ਇੰਨੇ ਤੰਗ ਹੋ ਕੇ ਨਿਕਲਣਾ, ਹਾਏ ਹਾਏ
0: ਕਿੱਥੇ ਜਾ ਰਿਹਾ ਸਮਾਜ।
1: ਅੱਛਾ ਕੀ ਤੁਸੀਂ ਮਤਲਬ ਜੈਸੀ ਤੁਹਾਨੂੰ ਲੱਗਦਾ ਵੀ ਆਪਾਂ ਜਿਹੜੀ ਐਂਟਰਟੇਨਮੈਂਟ ਦੀ ਜਿਹੜੀ ਸਾਨੂੰ ਨਾ ਅਡਿਕਸ਼ਨ ਹੋਈ
0: ਕਿਸੇ ਤਰ੍ਹਾਂ ਦੀ ਅਡਿਕਸ਼ਨ,
1: ਚਾਹੁੰਦੇ ਆ ਵੀ ਆ ਜਿੱਦਾਂ ਹੁਣ ਤੁਸੀਂ ਤੁਹਾਡੀ ਵੀ ਗੱਲ ਹੈ ਨਾ, ਸੈਂਸ ਇਹੋ ਹੀ ਮੱਚ ਇਹਦੀ ਨਿਕਲਣ ਡਈ ਆ ਵੀ ਆਪਾਂ ਆਪਣੀ ਜਿਹੜੀ ਰੂਟੀਨ ਲਾਈਫ ਹੈ ਨਾ ਉਹਦੇ ਤੋਂ ਆਪਾਂ ਬ੍ਰੇਕ ਚਾਹੁੰਦੇ ਆ ਕਿਸੇ ਕਿਸੇ ਵੀ ਤਰ੍ਹਾਂ ਦੀ, ਐਨੀਥਿੰਗ ਵੀ ਸਾਨੂੰ ਭੱਜ ਕੇ ਮਤਲਬ ਸਾਡਾ ਹੱਲ ਹੋ ਜੇ ਕੋਈ।
0: ਤੇ ਤੁਹਾਡੇ ਨਾਲ ਇਹ ਹੈ ਕਿ ਤੁਹਾਨੂੰ ਅਰਜ ਮਤਲਬ ਦੈਟ ਅਰਜ ਇਜ਼ ਵੈਰੀ ਰੈਗੂਲਰ ਫੋਰ ਯੂ ਕਿ ਠੀਕ ਹੈ ਵਾਂਸ ਇਨ ਅ ਵਾਈਲ ਜਸਟ ਲਾਈਕ ਨਾਰਮਲ, ਲਾਈਕ ਡੂ ਯੂ ਫੀਲ ਐਡਿਕਟਿਡ ਟੂ ਐਨੀਥਿੰਗ ਲਾਈਕ ਦੈਟ?
2: ਨਹੀਂ ਜੀ, ਹਮੇਸ਼ਾ ਕਰਦਾ ਲਾਈਕ ਆਈ ਸੈਡ ਕਿ ਹੁੰਦਾ ਹੈ, ਹਰ ਕਿਸੇ ਨੂੰ ਚਾਅ ਚੜਦਾ ਕਿ ਹਾਂ ਜਿਵੇਂ ਉਹ ਕਿਹੜੀ ਕੁੜੀਆਂ ਹੈ ਜਿਹੜੀ ਗਰੁੱਪ ਚ ਥਾਈਲੈਂਡ ਜਾ ਰਹੀ ਹੈ, ਗੋਆ ਜਾ ਰਹੀ ਹੈ, ਬਟ ਜੀ ਤਾਂ ਹੁੰਦਾ ਹੈ ਪਰ ਕਰ ਨਹੀਂ ਸਕਦੇ, ਪਰ ਉਹ ਵਾਲੀ ਗੱਲ ਹੈ ਨਾ, ਲੇਕਿਨ ਜ਼ਿੰਮੇਵਾਰੀਆਂ ਨੇ ਮਾਰਿਆ ਹੈ ਸਾਨੂੰ
1: ਜੀ, ਜ਼ਿੰਮੇਵਾਰੀਆਂ ਨੇ ਤੇ ਰੀਲਾਂ ਨੇ, ਕਿਉਂਕਿ ਆ ਇੱਕ ਹੋਰ ਪੁਆਇੰਟ ਆ ਕਿ ਉਹ ਜਾ ਰਹੀਆਂ ਨੇ ਤੇ ਸਾਨੂੰ ਹੁਣ ਜਿੱਦਾਂ ਤੁਸੀਂ ਵੀ ਗਏ ਤੇ ਤੁਸੀਂ ਰੀਲਾਂ ਪਾਤੀਆਂ, ਉਹ ਜਿਹੜੇ ਜਿੱਥੇ ਵੀ ਘੁੰਮਣ ਫਿਰਨ ਗਈਆਂ ਉਹਨਾਂ ਨੇ ਉੱਥੋਂ ਰੀਲਾਂ ਪਾਤੀਆਂ, ਉਹ ਮਤਲਬ ਆਪਣੀ ਜ਼ਿੰਦਗੀ ਚ ਇੱਕ ਵਾਰੀ, ਜਾਂ ਹੋ ਸਕਦਾ ਉਹਨਾਂ ਦਾ ਉੱਥੇ ਸਹੇਲੀ ਵਿਆਹੀ ਹੋਵੇ ਉਹਦੇ ਕੋਲ ਗਈਆਂ ਹੋਣ, ਜਾਂ ਹੋ ਸਕਦਾ ਮਾਮੇ ਦੇ ਪੁੱਤ ਦਾ, ਨਹੀਂ ਹੋਰ ਕਿਤੇ ਕਿਤੇ ਹੀ ਹੋ ਸਕਦਾ।
0: ਕੀ ਥਾਈਲੈਂਡ ਦਾ ਤਾਂ ਮੈਨੂੰ ਪਤਾ ਨਹੀਂ, ਪਰ ਤੁਸੀਂ ਗੋਆ ਮਿਸ ਆਊਟ ਨਹੀਂ ਕਰ ਰਹੇ, ਗੋਆ ਤਾਂ ਮਤਲਬ ਨਾ ਵੀ ਜਾਉਦਾ ਵੀ ਠੀਕ ਹੈ, ਕੁਛ ਨਹੀਂ ਮਿਸ ਕਰ ਰਹੇ।
2: ਹਾਂ ਮੈਂ ਐਗਜ਼ੈਕਟਲੀ, ਹਾਂ ਮਤਲਬ ਉਹ ਤੇ ਹੁਣ ਉਹ ਚੀਜ਼ ਰਹੀ ਨਹੀਂ ਜਿਹੜੀ ਪਹਿਲਾਂ ਸੀਗੀ, ਬਟ ਹਾਂ ਲੇਕਿਨ ਨਹੀਂ ਐਡਿਕਸ਼ਨ ਨਹੀਂ ਹੈ ਮੈਨੂੰ, ਮੈਨੂੰ ਇਹ ਜ਼ਰੂਰ ਹੈ ਡੈਫੀਨੇਟਲੀ, ਇਸ ਚੀਜ਼ ਤੇ ਮੈਂ ਜ਼ਰੂਰ ਅਗਰੀ ਕਰਾਂਗੀ ਕਿ ਕਈ ਵਾਰੀ ਤੁਸੀਂ ਇੱਕ ਰੂਟੀਨ ਚ ਜਿਹੜੇ ਫਸ ਜਾਂਦੇ ਨਾ, ਇਟ ਕੁਡ ਬੀ ਐਨੀਥਿੰਗ, ਬਟ ਤੁਹਾਨੂੰ ਇੱਦਾਂ ਲੱਗਦਾ ਲੀਕ ਤੋਂ ਹਟ ਕੇ ਕਈ ਵਾਰੀ ਕਿ ਤੁਸੀਂ ਮਤਲਬ ਜਾਂ ਤੇ ਕਿੱਥੇ ਜਾ ਚਲੇ ਜਾਓ ਜਾਂ ਕੁਛ, ਉਹ ਚੀਜ਼ ਦਾ ਮੈਨੂੰ ਜ਼ਰੂਰ ਚਾਅ ਚੜਦਾ, ਹਾਲਾਂਕਿ ਪੂਰੇ ਨਹੀਂ ਹੁੰਦੇ
0: ਅਧੂਰੇ ਚਾਅ,
2: ਬਟ ਲੇਕਿਨ ਹਾਂ ਇੱਕ ਉਹ ਇੱਕ ਕਹਿ ਲਓ ਉਹ ਜ਼ਰੂਰ ਲੱਗਦਾ, ਇੱਕ ਕਰੇਵਿੰਗ ਜ਼ਰੂਰ ਹੁੰਦੀ ਕਿ ਹਾਂ ਯਾਰ ਕਾਸ਼ ਆਪਾਂ ਵੀ ਨਾ ਇੱਕ ਵਾਰੀ ਜਾਈਏ। ਬਟ ਜਿਹੜੀ ਚੀਜ਼ ਤੁਸੀਂ ਰੈਸਟੋਰੈਂਟ ਵਾਲਾ ਐਗਜ਼ਾਮਪਲ ਦਿੱਤਾ ਸੀ ਨਾ, ਉਹ 100% ਅਗਰੀ ਕਰਦੇ ਆ, ਕਈ ਵਾਰੀ ਕੀ ਹੁੰਦਾ ਤੁਹਾਨੂੰ ਮਤਲਬ ਪੀਅਰ ਪ੍ਰੈਸ਼ਰ ਜਾਂ ਸੋਸਾਇਟੀ ਦਾ ਇੰਨਾ ਪ੍ਰੈਸ਼ਰ ਹੁੰਦਾ, ਉਹ ਚੀਜ਼ ਭਾਵੇਂ ਤੁਹਾਨੂੰ ਵਧੀਆ ਨਾ ਲੱਗੇ ਲੇਕਿਨ ਤੁਹਾਨੂੰ ਇੱਦਾਂ ਲੱਗਦਾ ਜੇ ਸਾਰੇ ਖਾ ਰਹੇ ਕਿ ਪਤਾ ਵਧੀਆ ਹੀ ਹੋਣੀ, ਕਿ ਪਤਾ ਸਾਨੂੰ ਜਿਵੇਂ ਸੁਸ਼ੀ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਯਾਰ ਇੰਨੀ ਕੀ ਹੈ ਇਹਦੀ ਹਾਈਪ ਹੈ ਨਾ, ਲੇਕਿਨ ਮੈਂ ਜਦੋਂ ਖਾਧੀ ਮੈਂ ਕਿਹਾ ਹੈ ਤੇ ਚੌਲ ਦੇ ਵਿੱਚ ਤੁਸੀਂ ਆਂਦੇ ਤੁਸੀਂ ਸੀ ਫੂਡ ਪਾ ਲਿਆ ਜਾਂ ਕੁਛ ਟੋਫੂ ਪਾ ਲਿਆ, ਮੈਂ ਕਿਹਾ ਇਹ ਕਿਉਂ ਇੰਨਾ ਜ਼ਿਆਦਾ ਇਹਦੀ ਹਾਈਪ ਹੈ। ਬਟ ਹਾਂ ਲੇਕਿਨ ਡੈਫੀਨੇਟਲੀ ਤੁਹਾਨੂੰ ਸੋਸਾਇਟੀ ਚ ਜਦੋਂ ਆਲੇ ਦੁਆਲੇ ਜਿਹੜੀ ਚੀਜ਼ ਚੱਲ ਰਹੀ ਹੁੰਦੀ ਹੈ ਉਹਦਾ ਤੁਹਾਨੂੰ ਲੱਗਦਾ ਤੇ ਕਿ ਹਾਂ ਯਾਰ ਮੈਂ ਵੀ ਕਰਾਂ, ਉਸ ਚੀਜ਼ ਦਾ ਤੇ ਹੁੰਦਾ ਹੀ ਹੈ
1: ਇਨਫਲੂਐਂਸ, ਵਧੀਆ ਹੁੰਦੀ ਹੈ ਉਹਦਾ ਸ਼ੁਸ਼ੀ। अपने चौलां बिलकुल ही जिदा बासमती का कोई मुकाबला नहीं होर चौलां जेडे ने अलग टेस्ट ही लग गया
2: दिमाग चो एक चीज बैठ जांदी की
1: फर्स्ट टाइम जैपनीज खा लिया किसी गलत जी थां तो मैनू लगदा सी जैपनीज बड़ा एडा भैड़ा फूड है यार बाद च फिर मैं कितों दोबारा हौसला करके ट्राई कीता मैं
2: थैंक यू
1: जी एक ब्रेक लेके वापसी करते हैं पर रेडियो हाँ जी 1674 AM

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
8: ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
9: ਹਾਂਜੀ ਹਾਂਜੀ, ਹਾਂਜੀ ਹਾਂਜੀ, ਹਾਂਜੀ ਰੇਡੀਓ।
0: ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ, ਸਤਿ ਸ਼੍ਰੀ ਅਕਾਲ,
10: ਗੁੱਡ ਮਾਰਨਿੰਗ।
0: ਕਿੱਥੇ ਰਹੇ ਹੋ?
10: ਮਾਈ ਕਾਈਂਡ ਆਫ ਪੀਪਲ, ਗੁੱਡ, ਇੰਜੋਏ ਯੋਰ ਲਾਈਫ।
0: ਨਹੀਂ ਸੁਣ ਲੈ, ਲੇਟ ਵਿਹਲੇ ਹੋਇਆ, ਜੇ ਲੋਡ ਲੇਟ ਲਗਾ ਅੱਜ
10: ਵੀ ਹੋ ਸਕਦਾ
0: ਤੇ ਏ ਕਲਾਸ ਬਿਲਡਿੰਗ ਦੀ ਤੁਸੀਂ ਭਾਈ ਐਡ ਸੁਣ ਰਹੇ ਹੋ ਤੇ 11 ਤਰੀਕ ਨੂੰ ਇਹਨਾਂ ਦੇ ਵੱਲੋਂ ਸੁਨੇਹਾ ਆਇਆ ਵੀ ਓਪਨਿੰਗ ਕਰ ਦੇਣੀ ਆਪਾਂ। ਸੋ ਕਿਸੇ ਵੀ ਕਿਸਮ ਦਾ ਬਿਲਡਿੰਗ ਦੇ ਨਾਲ ਰਿਲੇਟਡ ਮਟੀਰੀਅਲ, ਚਾਹੇ ਤੁਸੀਂ ਟਰੇਡੀ ਹੋ, ਚਾਹੇ ਤੁਸੀਂ ਬਿਲਡਰ ਹੋ, ਚਾਹੇ ਤੁਸੀਂ ਡਿਵੈਲਪਰ ਹੀ ਕਿਉਂ ਨਹੀਂ ਹੋ, ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ, ਤੇ ਚਾਹੇ ਤੁਸੀਂ ਘਰ ਦੇ ਲਈ ਕੁਛ ਸਮਾਨ ਲੈਣਾ, ਤੁਸੀਂ ਚਾਬੀ ਪਾਨਾ, ਪਲਾਸ, ਪੇਚਕਸ,
10: ਓਕੇ ਓਕੇ, ਗੁੱਡ,
0: ਤੇ ਬਿਜਲੀ ਦਾ ਜੋ ਵੀ, ਮਤਲਬ ਜੋ ਵੀ ਤੁਸੀਂ ਸੋਚਦੇ ਹੋ ਇਸ ਇੰਡਸਟਰੀ ਦਾ, ਉਹ ਸਾਰਾ ਕੁਛ ਤੁਹਾਨੂੰ ਮਿਲੂਗਾ। ਤੇ ਇੱਕ ਇਹਨਾਂ ਦੇ ਜਿੱਦਾਂ ਰਿਵਾਰਡ ਪੁਆਇੰਟ ਵੀ ਇਹਨਾਂ ਦੇ ਜਿਹੜਾ ਇਹਨਾਂ ਦੇ ਉਹ 149 ਦੀ ਮੈਂਬਰਸ਼ਿਪ ਆ ਤੇ ਜੇ ਤੁਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਇਹਨਾਂ ਨੂੰ ਜੁਆਇਨ ਕਰਦੇ ਹੋ ਤਾਂ ਫ੍ਰੀ ਤੁਹਾਨੂੰ ਮਿਲੂਗੀ $149 ਉਦਾਂ ਤੁਹਾਡੇ ਲੱਗਣਗੇ ਤੇ ਉਹਦੇ ਵਿੱਚ ਵੀ ਕਾਫੀ ਤੁਹਾਨੂੰ ਜਿਹੜਾ ਸਮਾਨ ਹੈ ਉਹ ਸਸਤਾ ਮਿਲੀ ਜਾਊਗਾ ਕੀ ਹੈ ਕਿੱਦਾਂ ਕਿੱਦਾਂ ਵਾ ਤੁਸੀਂ ਇੱਕ ਵਾਰੀ ਆ ਕੇ ਤੇ ਵੇਖ ਲਿਓ 11 ਤਰੀਕ ਨੂੰ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਪਵੇ ਫਿਰ ਤੁਹਾਨੂੰ ਪਤਾ ਹੁੰਦਾ ਵਾ ਵੀ ਆਹ ਇੱਥੇ ਹੈਗੀ ਆ ਤੇ ਇੱਥੋਂ ਮੈਂ ਲੈ ਲੈਣੇ ਜਿੱਦਾਂ ਮੈਂ ਲੋਕ ਲੂਕ ਜੇ ਲੈਣੇ ਸੀ ਫਿਰ ਮੈਂ ਉਦਣ ਵੇਖ ਕੇ ਆਇਆ ਤੇ ਫਿਰ ਮੈਨੂੰ ਪਤਾ ਲੱਗਾ ਵੀ ਚਲੋ ਉੱਥੋਂ ਲੈ ਲਾਂਗੇ ਜਿੱਦਣ ਖੁੱਲ੍ਹੀ ਹੈ ਨਾ ਸੋ ਇੱਦਾਂ ਜਿੱਦਾਂ ਮਤਲਬ ਕੋਈ ਤੁਸੀਂ ਕੋਈ ਫੈਂਸਿੰਗ ਦਾ ਕੰਮ ਕਰਾਉਣਾ ਵਾ ਤੁਸੀਂ ਕੋਈ ਲੱਕੜ ਚਾਹੀਦੀ ਆ ਤੁਹਾਨੂੰ ਗਾਰਡਨਿੰਗ ਦਾ ਕੁਛ ਕਰਨਾ ਤੁਸੀਂ ਤੁਸੀਂ ਕੋਈ ਇਲੈਕਟ੍ਰੋਨਿਕਸ ਦਾ ਕੋਈ ਸਮਾਨ ਤੁਸੀਂ
2: ਆਪਣਾ ਲੋਕਲ ਬਨਿੰਗਸ ਹੋ ਗਿਆ
0: ਹਾਂਜੀ ਟਿਚ ਬਟਨ ਲੈਣੇ ਆ ਹਾਂ ਹੈ ਲੋਕਲ ਬਨਿੰਗਸ ਪਰ ਤੁਹਾਨੂੰ ਲਗਭਗ ਬ੍ਰਾਂਡ ਸਾਰੇ ਉਹ ਮਿਲਣਗੇ ਪਲੱਸ ਤੁਹਾਨੂੰ ਇੱਕ ਲੋਕਲ ਬ੍ਰਾਂਡ ਜਿੱਦਾਂ ਆਪਾਂ ਸੇਫੇ ਕੋਲਸ ਜਾਂਦੇ ਹਾਂ ਤੇ ਸਾਨੂੰ ਇੱਕ ਹੋਮ ਬ੍ਰਾਂਡ ਵੀ ਲਾਗੇ ਪਈ ਮਿਲ ਜਾਂਦੀ ਹੈ ਜੇ ਤੁਸੀਂ ਸਸਤੀ ਲੈਣੀ ਤਾਂ ਆਹ ਲੈ ਲਓ ਮਹਿੰਗਾ ਆਹ ਵੀ ਵੱਡੇ ਤੋਂ ਵੱਡਾ ਬ੍ਰਾਂਡ ਵੀ ਪਿਆ ਅਮੈਰੀਕਨ ਬ੍ਰਾਂਡ ਵੀ ਆ ਜਰਮਨ ਵੀ ਆ ਤੇ ਆਹ ਸਾਡਾ ਲੋਕਲ ਵੀ ਆ ਉਹ ਤੁਸੀਂ ਮਤਲਬ ਜੇ ਘਰ ਦੇ ਯੂਜ਼ਲੀ ਆ ਤੇ ਉਹ ਸਸਤਾ ਲੈ ਸਕਦੇ ਹੋ ਤੇ ਬਾਕੀ ਆ ਵੀ ਤੁਸੀਂ ਜਾ ਕੇ ਵੇਖੋਗੇ ਜਿਹਨਾਂ ਜਿਹਨਾਂ ਨੂੰ ਭੇਜ ਦਿਆ ਅਸਲ ਦੇ ਵਿੱਚ ਹੈ ਨਾ ਉਹ ਤੁਸੀਂ ਜਾ ਕੇ ਤੁਸੀਂ ਵੇਖੋ ਇੱਕ ਉਹ ਟੈਚੀ ਜਿਹਾ ਮੈਨੂੰ ਵਧੀਆ ਲੱਗਾ ਹੈ ਉਹਨਾਂ ਦਾ ਉਹ 'ਚ ਸਾਰਾ ਕੁਛ ਹੀ ਹਰ ਇੱਕ ਤਰ੍ਹਾਂ ਦੀਆਂ ਐਲਕੀਆਂ ਚਾਬੀਆਂ ਪਾਨੇ ਦੋ ਜੋ ਦੁਨੀਆ ਹਜ਼ਾਰ ਦਾ
2: ਮੈਨੂੰ ਚਾਹੀਦੀ ਵੈਸੇ
0: ਉਹ ਬੜਾ ਸਸਤਾ ਜਿਹਾ ਸੀ ਉਹ ਮੈਂ ਵੇਖ ਕੇ ਆਇਆ ਹਾਂ ਉਹ ਫਿਰ ਆਪਾਂ ਉਹ ਲੈ ਕੇ ਆਵਾਂਗੇ ਟੈਚੀ ਮਰੀ ਚੂਹੀ ਖੋਲਣੀ ਹੈ
2: ਮੈਨੂੰ ਆਪਣੇ ਤੇ ਹੁਣ ਇੰਨਾ ਮਾਣ ਹੈ ਨਾ ਮੈਂ ਇੰਨਾ ਪ੍ਰਾਊਡ ਫੀਲ ਕਰ ਰਿਹਾ ਆਪਣੇ ਆਪ ਨੂੰ ਕਿਉਂਕਿ ਮੈਨੂੰ ਪਤਾ ਸੀ ਕਿ ਇੱਦਾਂ ਦੀ ਗੱਲ ਆਉਣ ਵਾਲੀ ਹੈ ਥੈਂਕਸ ਜੀ ਮੈਂ ਅੰਤਰਯਾਮੀ ਬਣ ਚੁੱਕਾ ਮੈਂ ਕਿਹਾ ਬਾਬਾ ਜੀ ਹੁਣੇ ਗੁਗਲੀ ਮਾਰਨਗੇ ਇੰਨੀ ਦੇਰ ਮੈਂ ਕਿਹਾ ਸੀਰੀਅਸ ਨਹੀਂ ਰਹਿ ਸਕਦੇ ਨਾ ਇੰਪੋਸੀਬਲ
0: ਨਹੀਂ ਹੋਰ ਗੱਲ ਉਹ ਚੱਲੀ ਚਲੋ ਐਨੀਵੇ ਤੇ ਗੱਲਾਂ ਬਾਤਾਂ ਸਾਡੀਆਂ ਤੇ ਵਾਪਸ ਆਉਂਦੇ ਹਾਂ ਅੱਜ ਗੱਲ ਸਾਡੀ ਚੱਲ ਰਹੀ ਕਿ ਆਪਾਂ ਐਂਟਰਟੇਨਮੈਂਟ ਤੋਂ ਸ਼ੁਰੂ ਹੋਈ ਸ਼ੋਅ ਤੋਂ ਸ਼ੁਰੂ ਹੋਈ ਤੇ ਐਂਟਰਟੇਨਮੈਂਟ ਐਡਿਕਸ਼ਨ ਤੱਕ ਸਾਡੀ ਗੱਲਬਾਤ ਪਹੁੰਚੀ ਵੇਖੋ ਆਪਾਂ ਨਾ ਜਿੱਦਾਂ ਉਹ ਪਿਛਲੇ ਦਿਨੀ ਇੱਕ ਫਿਲਮ ਆਈ ਨਹੀਂ ਸੀ ਉਹ ਕੀ ਸੀ ਉਹਦਾ ਜਿਹੜੀ ਕ੍ਰਿਸਟੋਫਰ ਨੋਲਨ ਦੀ ਜਿਹੜੀ ਉਹ ਬੰਬ ਬਣਾਉਣ ਵਾਲੀ ਨਹੀਂ ਨਹੀਂ
2: ਓਪਨਹਾਈਮਰ
0: ਹੈ ਨਾ ਤੇ ਉਹ ਮਤਲਬ ਬੰਦੇ ਨੇ ਆਪੇ ਹੀ ਮੁੜ ਕੇ ਉਸ ਚੀਜ਼ ਦਾ ਵਿਰੋਧ ਕੀਤਾ ਹੈ ਨਾ ਹੁਣ ਐਂਟਰਟੇਨਮੈਂਟ ਵੀ ਲਗਭਗ ਹੈ ਤੇ ਉਹ ਚੀਜ਼ ਹੀ ਆ ਕਹਿੰਦੇ ਜਿਹੜੇ ਬੰਦੇ ਨੇ ਟੀਵੀ ਬਣਾਇਆ ਹੈ ਨਾ ਮੈਂ ਸੁਣਿਆ ਵੀ ਉਹਨੇ ਆਪਣੇ ਨਿਆਣਿਆਂ ਨੂੰ ਟੀਵੀ ਵੇਖਣ ਤੋਂ ਮਨਾ ਕਰਤਾ ਇਹ
2: ਬਿਲਕੁਲ ਠੀਕ ਗੱਲ ਹੈ
0: ਉਹ ਕਹਿੰਦਾ ਵੀ ਇਹਦੇ ਉੱਤੇ ਕੋਈ ਚੱਜ ਦੀ ਚੀਜ਼ ਨਹੀਂ ਵਿਖਾਉਂਦੇ ਬਣਾ ਤੇ ਦਿੱਤਾ ਵਾ ਪਰ ਇਹ ਚੋਂ ਕੁਛ ਸਿੱਖਣ ਵਾਲਾ ਨਹੀਂ ਆ ਖਬਰਦਾਰ ਇਹਨੂੰ ਨਾ ਵੇਖਿਆ ਕਰੋ
2: ਸਹੀ ਗੱਲ
0: ਜਿਹਨੇ ਬਣਾਇਆ ਹਾਂ
2: ਉਹ ਵੀ ਕਹਿੰਦਾ ਕੀ ਹੋ ਗਿਆ
0: ਉਹਨੇ ਮਨਾ ਕਰ ਦਿੱਤਾ ਤੇ ਅਸੀਂ ਐਂਟਰਟੇਨਮੈਂਟ ਚੁੱਕ ਕੇ ਤੇ ਆਪਾਂ ਉਹਨੂੰ ਗਲੇ ਲਾ ਲਿਆ ਆਪਾਂ ਇੱਕ ਚੀਜ਼ ਇੱਕ ਕਦੀ ਕਈ ਵਾਰੀ ਤੁਸੀਂ ਜੇ ਕਿਤੇ ਸੋਚੋ ਤੇ ਜੇ ਇਹ ਚੀਜ਼ਾਂ ਨਾ ਹੁੰਦੀਆਂ ਤੇ ਫਿਰ ਸੋਚੋ ਵੀ ਸਾਡੀਆਂ ਐਂਟਰਟੇਨਮੈਂਟਸ ਕਿੱਡੀਆਂ ਵਧੀਆ ਸੀ ਹੈ ਨਾ ਆਪਾਂ ਬੰਟੇ ਖੇਡਦੇ ਹੁੰਦੇ ਹਾਂ ਆਪਾਂ ਹੈ ਨਾ ਆਪਾਂ ਗੁੱਲੀ ਡੰਡਾ ਖੇਡਦੇ ਹੁੰਦੇ ਹਾਂ ਹੈ ਨਾ ਆਪਾਂ ਛੂਹ ਛਪਾਈ ਖੇਡਦੇ ਹਾਂ
2: ਆਊਟਡੋਰ ਸੀ ਕਾਫੀ
0: ਆਊਟਡੋਰ ਹੀ ਪਲੱਸ ਉਹਦੇ 'ਚ ਐਕਸਰਸਾਈਜ਼ ਹੋ ਜਾਂਦੀ ਸੀ ਨਾਲ ਨਾਲ ਸਾਨੂੰ ਜਿੰਮ ਜਾਣ ਦੀ ਤਾਂ ਨਹੀਂ ਨਾ ਲੋੜ ਪੈਂਦੀ
2: ਬਿਲਕੁਲ
0: ਮਤਲਬ ਉਹ ਖੇਡਾਂ ਇੱਦਾਂ ਦੀਆਂ ਸੀ ਵੀ ਤੁਹਾਡੀ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੀ ਵਰਜਿਸ਼ ਹੋ ਹੀ ਜਾਂਦੀ ਸੀ ਤੁਹਾਡੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਹੁਣ ਮਤਲਬ ਇਹ ਹੋ ਗਿਆ ਵੀ ਤੁਹਾਨੂੰ ਨਾ ਕੁਛ ਨਹੀਂ ਕਰਨ ਦੀ ਲੋੜ ਤੁਸੀਂ ਬਹਿ ਕੇ ਬਸ ਬਹਿ ਕੇ ਐਂਟਰਟੇਨ ਹੋ ਲਓ ਤੁਸੀਂ
2: ਭਾਜੀ ਕਨੈਕਸ਼ਨ ਹਿਊਮਨ ਕਨੈਕਸ਼ਨ ਪਹਿਲੀਆਂ 'ਚ ਕਿਉਂ ਇੰਨੇ ਜ਼ਿਆਦਾ ਆਪਾਂ ਕਹਿੰਦੇ ਕਿ ਲੋਕਾਂ ਦੇ ਗੂੜੇ ਰਿਸ਼ਤੇ ਸੀਗੇ ਚਲੋ ਮੈਂ ਇਮੀਜੀਏਟ ਫੈਮਿਲੀ ਦੀ ਗੱਲ ਨਹੀਂ ਕਰਦਾ ਉਹ ਹੈ ਨਾ ਉਹ ਟੂ ਈਚ ਇਟਸ ਓਨ ਹੈ ਨਾ ਪਰ ਇੱਕ ਤੁਹਾਡੇ ਜਾਣ ਪਛਾਣ ਦਾ ਬੰਦਾ ਵੀ ਉਹਦੇ ਨਾਲ ਵੀ ਤੁਹਾਡਾ ਇੱਕ ਬੈਟਰ ਦਰਜੇ ਦਾ ਜਾਣ ਪਛਾਣ ਹੁੰਦੀ ਸੀ ਅੱਜ ਦੇ ਦੌਰ ਨਾਲੋਂ ਕਿ ਤੁਹਾਨੂੰ ਪਤਾ ਨਹੀਂ ਆਂਢ ਗੁਆਂਢ ਕੌਣ ਆ ਉਹਦੇ ਪਿੱਛੇ ਕਾਰਨ ਇਹ ਆ ਕਿ ਲੋਕੀ ਕੁਛ ਹੋਰ ਕਰਨ ਨੂੰ ਨਹੀਂ ਨਾ ਗੱਲਬਾਤ ਕਰ ਲਈ ਕਿਸੇ ਨਾਲ ਹੈ ਨਾ ਤੁਹਾਡੀ ਤਸਵੀਰ ਰਲ ਗਈ ਤੁਸੀਂ ਹੋਰ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਹੋ ਗਏ ਇੱਕ ਤੁਹਾਡਾ ਰਿਸ਼ਤਾ ਬਣ ਜਾਂਦਾ ਸੀਗਾ ਉਸ ਲਿਹਾਜ਼ ਦਾ ਤੇ ਕਿਉਂਕਿ ਅੱਜ ਪਤਾ ਕਿ ਮੈਨੂੰ ਕੰਫਰਟੇਬਲ ਜ਼ੋਨ ਤੋਂ ਨਿਕਲਣ ਦੀ ਲੋੜ ਨਹੀਂ ਆ ਨਾਲ ਦੇ ਬੰਦੇ ਨੂੰ ਬੁਲਾਉਣ ਲਈ ਮੇਰੇ ਕੋਲ ਹੈ ਯੂਟਿਊਬ ਸ਼ਾਰਟਸ ਦੇਖ ਲੂੰਗਾ ਫਿਰ ਉਹ ਵੀ ਜੇ ਬੋਰਿੰਗ ਹੋ ਗਿਆ ਫਿਰ ਰੀਲਾਂ ਦੇਖ ਲੂੰਗਾ ਉਹ ਵੀ ਬੋਰਿੰਗ ਹੋ ਗਿਆ ਅੱਛਾ ਫਿਰ ਟਾਰਗੇਟਡ ਐਡਸ ਆ ਜਾਣੀਆਂ ਉਹਦੇ 'ਚ ਆ ਜਾਣਾ ਕਿ ਆਹ ਵਾਲਾ ਇਵੈਂਟ ਹੈ ਜੀ ਸ਼ਨੀਵਾਰ ਨੂੰ ਆਹ ਵਾਲਾ ਇਵੈਂਟ ਹੈ ਜੀ ਅਗਲੇ ਸ਼ਨੀਵਾਰ ਨੂੰ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਹੈ ਨਾ ਕਿੰਨਾ ਕੁਛ ਹੈ ਆਹ ਹੁਣ ਇਹ ਵਾਲੀ ਇੰਡਸਟਰੀ ਤਾਂ ਆਪਾਂ ਛੇੜੀ ਨਹੀਂ ਹੈ ਹੁਣ
0: ਕਿਹੜੀ
2: ਕਪਲ ਥੈਰੇਪੀ ਕਹਿੰਦੇ ਆ ਨਾ ਇੱਕ ਕਿ ਕਈ ਲੋਕਾਂ ਦੇ ਅੰਦਰ ਕੁਝ ਕਪਲਸ ਦੇ ਅੰਦਰ ਜਦੋਂ ਬੜੇ ਆਪਸੀ ਮਨਮੁਟਾਵ ਹੁੰਦੇ ਆ ਤੇ ਦੇ ਹੈਵ ਟੂ ਗੋ ਟੂ ਕਪਲ ਥੈਰੇਪੀ ਸਾਈਕੋਲੋਜਿਸਟ ਵਗੈਰਾ ਕੋਲ ਜਾਂਦੇ ਆ ਹਨਾ, ਕਈ ਵਾਰੀ ਕੋਰਟ ਆਰਡਰ ਕਰਦਾ ਵਗੈਰਾ. ਲਵ ਪੰਜਾਬ ਫਿਲਮ ਜਿਨ੍ਹਾਂ ਨੇ ਦੇਖੀ ਆ ਉਹ ਸਟਾਰਟਿੰਗ ਫਿਲਮ ਦੀ ਇਹੀ ਹੈ ਕਿ ਉਹ ਕਪਲ ਥੈਰੇਪੀ ਚ ਹੀ ਜਾਂਦੇ ਹਨਾ, ਤਾਂ ਉਹ ਕਹਿੰਦੇ ਆਪਣੇ
0: ਮੀਡੀਏਸ਼ਨ
2: ਹਨਾ
0: ਫੈਮਿਲੀ ਜਿਹੜਾ ਡਿਪਾਰਟਮੈਂਟ ਆ ਉਹ ਕਰਾਉਂਦੇ.
2: ਹਾਂ ਤੇ ਉਹ ਇੱਕ ਸਾਈਕੋਲੋਜਿਸਟ ਕਰਾਉਂਦਾ. ਹੁਣ ਕਾਫੀ ਸਾਈਕੋਲੋਜਿਸਟਾਂ ਦਾ ਕੰਮ, ਕਾਫੀ ਸਾਈਕੋਲੋਜਿਸਟਾਂ ਦੀ ਜਿਹੜੀ ਆਹ ਹੈਗੀ ਹੈ ਗੱਲਾਂ ਜਿਹੜਾ ਉਹ ਖਾਲੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਆਪਣੇ ਹਿਸਾਬ ਦੇ ਕਪਲ ਥੈਰੇਪੀਆਂ ਸ਼ੁਰੂ ਹੋ ਗਈਆਂ,
0: ਕਿਉਂਕਿ ਉਹਨਾਂ ਨੂੰ ਆਪ ਹੁਣ ਤਾਂ ਕਪਲਾਂ ਨੂੰ ਆਪ ਨੂੰ ਪਤਾ ਨਾ ਸਾਰਾ.
2: ਤੇ ਹੁਣ ਕੀ ਹੈ, ਹੁਣ ਇਸ ਤਰ੍ਹਾਂ ਦੇ ਇਵੈਂਟਸ ਆਉਣੇ ਸ਼ੁਰੂ ਹੋ ਗਏ, ਕਪਲ ਥੈਰੇਪੀ ਫੋਰ ਆਰਟ ਲਵਰਸ. ਸੋ ਤੁਸੀਂ ਆਓ ਆ ਕੇ ਆਰਟ ਬਣਾਓ ਇਕੱਠੇ ਰਲ ਕੇ, 20 ਬੰਦਿਆਂ ਦੀ ਸੰਗਤ ਚ, 30 ਬੰਦਿਆਂ ਦੀ ਸੰਗਤ ਚ, ਡਰਿੰਕਸ ਆਰ ਔਨ ਅਸ, ਨਾਲ ਖਾਣਾ ਔਨ ਅਸ. ਹਾਂ ਮਤਲਬ ਉਹ ਮਤਲਬ ਗੱਲ ਜਿੱਦਾਂ ਸ਼ੋ ਵੇਚਣਾ ਕਿਸੇ ਤਰੀਕੇ ਨਾ, ਹਨਾ, ਕਿ ਸਪੋਰਟ ਗਰੁੱਪ ਤੁਹਾਡਾ, ਸਾਰੇ ਕਲੇਸ਼ ਇਕੱਠੇ ਹੋਵੋ ਜਿਨ੍ਹਾਂ ਦੇ ਕਲੇਸ਼ ਪਿਆ, ਸਾਰੇ ਕਲੇਸ਼ ਇਕੱਠੇ ਹੋਵੋ, ਪੋਡੀਅਮ ਤੇ ਜਾ ਕੇ ਆਪਣੀ ਆਪਣੀ ਗੱਲ ਰੱਖੋ. ਇਹ ਵੀ ਸ਼ੁਰੂ ਹੋ ਗਿਆ, ਉਹਨੂੰ ਐਕਸਟੈਂਪੋਰੇ ਕਹਿਣਾ ਸ਼ੁਰੂ ਕਰ ਦਿੱਤਾ, ਜਿਹੜੇ ਸਕੂਲਾਂ ਚ ਆਪਾਂ ਹਨਾ ਪੜ੍ਹਿਆ ਡਿਬੇਟ ਕੰਪੀਟੀਸ਼ਨ, ਐਕਸਟੈਂਪੋਰ ਕੰਪੀਟੀਸ਼ਨ ਹੁੰਦਾ ਹੈਗਾ ਕਿ ਤੁਸੀਂ ਪ੍ਰਿਪੇਅਰ ਕਰਕੇ ਆਓ ਕੀ ਇਸ਼ੂਜ ਹੈ ਐਜ਼ ਅ ਕਪਲ ਤੁਹਾਡੀ ਲਾਈਫ ਦੇ ਅੰਦਰ, ਤੁਸੀਂ ਆ ਕੇ ਪ੍ਰੈਜੈਂਟੇਸ਼ਨ ਦਿਓ, ਫਿਰ ਬਾਕੀ ਜਿਨ੍ਹਾਂ ਦੀ ਲਾਈਫ 'ਚ ਇਸ਼ੂ ਹੋ ਉਹ ਸੁਣਨਗੇ, ਫਿਰ ਉਹ ਕਹਿਣ ਕਿ ਹਾਂ ਕਿੰਨਾ ਰਿਲੇਟੇਬਲ ਹੈ ਕਿੰਨਾ ਨਹੀਂ ਹੈ. ਮਤਲਬ ਐਵਰੀਥਿੰਗ ਇਜ਼ ਸਟਾਰਟਿੰਗ ਟੂ ਬਿਕਮ, ਪਹਿਲੀ ਗੱਲ ਮੋਨੀਟਰੀ ਕਿ ਮੋਨੀਟਾਈਜ਼ ਹੋ ਜਾਵੇ, ਫਿਰ ਇੱਕ ਤਰੀਕੇ ਨਾਲ ਇਹ ਜਚਾ ਲਈਏ ਕਿ ਆਪਾਂ ਕੁਛ ਐਕਸਟਰਾ ਕਰਕੇ ਆਏ ਹਾਂ. ਐਕਸਟਰਾ ਕਰਕੇ ਆਇਆ ਬੜਾ ਜ਼ਰੂਰੀ ਹੋ ਗਿਆ ਨਾ ਪੁਆਇੰਟ, ਬੇਸਿਕਲੀ ਇਹ ਆ ਕਿ ਇਹ ਕੁਛ ਮੈਂ ਆਪਣੇ ਆਮ ਦਿਨ ਨਾਲੋਂ, ਭਾਵੇਂ ਕਲੇਸ਼ ਵੀ ਹੈ ਉਹਦੇ ਨਾਲ, ਮੈਂ ਤੇਰੇ ਨਾਲ ਪੇਂਟਿੰਗ ਬਣਾ ਕੇ ਆ ਗਿਆ ਤਾਂ ਖੁਸ਼ ਹੋ ਜਾ, ਹੈ ਨਾ, ਕਿ ਚਾਰ ਲੋਕਾਂ 'ਚ ਤਸਵੀਰ ਚੱਲ ਜਾਵੇ ਕਿ ਇਸ ਲੈਵਲ ਤੱਕ ਇਹ ਚੀਜ਼ ਪਹੁੰਚ ਗਈ ਹੋਈ ਹੈ.
0: ਨਹੀਂ ਹੌਲੀ ਹੌਲੀ ਵੇਖੋ ਢੰਗ ਤਰੀਕੇ ਹੀ ਆ ਨਾ, ਵੀ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਹੱਲ ਹੋ ਜਾਵੇ, ਜਾਂ ਤੁਹਾਡਾ ਅਲੱਗ ਅਲੱਗ ਪ੍ਰੋਡਕਟ ਵੇਚਣ ਦੀ, ਜਾਂ ਫਿਰ ਕਿਸੇ ਦੇ, ਅਸਲ 'ਚ ਨਾ ਇਹ ਮੰਡੀ ਬਣ ਗਈ ਆ, ਉਹਦੇ ਵਿੱਚ ਤੁਸੀਂ ਕੋਈ ਕਿਸੇ ਤੁਹਾਡਾ ਨਹੀਂ ਸੋਚ ਰਿਹਾ ਹੁੰਦਾ. ਹੁਣ ਭਾਵੇਂ ਐਂਟਰਟੇਨਮੈਂਟ ਆ, ਭਾਵੇਂ ਥੈਰੇਪੀਜ਼ ਨੇ, ਕਿੱਦਾਂ ਹੁਣ ਇਹ ਸੋਚਿਆ ਜਾਵੇ ਤਾਂ ਉਹਨਾਂ ਦਾ ਬੇਸ ਕੀ ਆ? ਉਹਨਾਂ ਦਾ ਬੇਸ ਸ਼ਾਇਦ ਪ੍ਰੈਜੈਂਟੇਸ਼ਨ ਤਾਂ ਇਹੋ ਹੀ ਹੋਊਗੀ ਕਿ ਅਸੀਂ ਆਹ ਚੀਜ਼ ਕਰ ਰਹੇ ਹਾਂ, ਇਹਦੇ ਨਾਲ ਅਸੀਂ ਫੈਮਿਲੀਜ਼ ਦੀ ਹੈਲਪ ਕਰਨੀ ਆ, ਪਰ ਅਸਲ ਮਕਸਦ ਇਹ ਹੋਊਗਾ ਵੀ ਇਹ 'ਚ ਵੱਧ ਪੈਸੇ ਕਿੱਦਾਂ ਕਮਾ ਸਕਦੇ ਹਾਂ. ਜਦੋਂ ਪੈਸੇ ਦਾ ਮਸਲਾ ਆ ਜਾਂਦਾ, ਜਿਹੜੀ ਚੀਜ਼ ਤੁਸੀਂ ਮੁੱਖ ਰੱਖੋਗੇ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਧਿਆਨ 'ਚ ਰੱਖ ਕੇ ਉਹਦੇ ਪਿੱਛੇ ਆ ਜਾਣਗੀਆਂ. ਇਹ ਸਮੱਸਿਆ. ਬਾਕੀ ਜਿਹੜੇ ਲੋਕ ਕੋਈ ਵਧੀਆ ਕਰਦੇ ਨੇ ਮਨੋ, ਉਹ ਫਿਰ ਆਫਕੋਰਸ ਉਹ ਪੈਸਾ ਤਾਂ ਨਹੀਂ ਕਮਾ ਪਾਉਣਗੇ, ਪਰ ਉਹਦਾ ਇੱਕ ਅਲੱਗ ਅਸਰ ਹੋਊਗਾ. ਨੀਤੂ ਜੀ ਤੁਸੀਂ ਆਉਂਦੇ ਰਹੋ. ਹੈਲੋ
2: ਨੀਤੂ ਜੀ, ਔਨ ਏਅਰ?
0: ਹਾਂਜੀ.
2: ਹੋ ਕਿ ਨਹੀਂ?
11: ਹਾਂਜੀ
0: ਹਾਂਜੀ, ਆ ਗਈ ਆ ਗਈ ਆ ਗਈ
2: ਤੁਹਾਡੇ
0: ਨੰਬਰ ਤੋਂ ਪਹਿਲਾਂ ਕੀ ਆਉਂਦਾ?
11: ਟੌਪਿਕ ਵਧੀਆ, ਪਰ ਮੈਂ ਨਾ ਸੋਚ ਰਹੀ ਹਾਂ, ਦੇਖਿਓ ਮੈਂ ਜਾਂਦੀ ਨੀ, ਮੈਨੂੰ ਸ਼ੋਪ ਵਗੈਰਾ ਦਾ ਨਾ, ਮੈਨੂੰ ਐਡਿਕਸ਼ਨ ਨੀ ਹੈਗੀ ਇਸ ਚੀਜ਼ ਦੀ. ਮੇਰਾ ਜਿਹੜਾ ਟੇਸਟ ਹੈ ਨਾ, ਮੈਂ ਤੁਹਾਨੂੰ ਉਹਦੀ ਗੱਲ ਕਰਦੀ ਹਾਂ ਕਿ ਇੱਦਾਂ ਕਰਕੇ ਹੋਣਾ ਚਾਹੀਦਾ, ਮੇਰਾ ਟੇਸਟ ਇੱਦਾਂ ਦਾ. ਤੇ ਪਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਜਾਂਦੇ ਆ ਨਾ, ਮੈਂ ਉਹਨਾਂ ਦੇ ਮੂੰਹ ਜ਼ੁਬਾਨੀ ਸੁਣਦੀ ਆ ਨਾ, ਕਿ ਉਹ ਲੋਕ ਬੋਲਦੇ ਆ ਉੱਥੇ ਜਿਹੜਾ ਮਿਊਜ਼ਿਕ ਹੈ, ਕਿ ਮੈਂ ਬਹੁਤ ਲੋਕਾਂ ਤੋਂ ਪੁੱਛਿਆ ਜਿਹੜੇ ਲੋਕ ਦਲਜੀਤ ਦੇ ਸ਼ੋਅ ਤੇ ਗਏ ਆ ਕਰਨ ਵਾਲਾ, ਕਹਿੰਦੇ ਉੱਥੇ ਜਿਹੜਾ ਮਿਊਜ਼ਿਕ ਚੱਲਦਾ ਹੈ ਨਾ, ਉੱਥੇ ਜਿਹੜੀ ਵੱਡੀ ਵੱਡੀ ਸਕਰੀਨ ਹੁੰਦੀਆਂ ਨੇ, ਲੋਕ ਦਾ ਕਰਾਊਡ ਹੁੰਦਾ, ਉਹਦੇ 'ਚ ਬੜੀ ਵਧੀਆ ਵਾਈਬਸ ਆਉਂਦੀਆਂ ਨੇ ਨਾ, ਅਲੱਗ ਹੀ ਹੁੰਦਾ ਕੁਛ, ਹੈ ਨਾ. ਤੇ ਉਹ ਸੁਣ ਕੇ ਮੈਨੂੰ ਵੀ ਸ਼ਾਇਦ ਚੰਗਾ ਲੱਗਦਾ, ਇਹਨਾਂ ਨੂੰ ਚੰਗਾ ਲੱਗਦਾ ਹੋਊਗਾ ਤਾਂ ਤਾਂ ਹੀ ਜਾਂਦੇ ਆ ਨਾ. ਤੇ ਜਿੱਦਾਂ ਹੁਣ ਮੈਂ ਗੱਲ ਕਰਾਂ ਆਪਣੇ ਬੱਚਿਆਂ ਦੀ, ਹੈ ਨਾ, ਤਾਂ ਹੁਣ ਜੱਪਨ ਨੂੰ ਪਸੰਦ ਹੈ, ਜੱਪਨ ਨੂੰ ਤਾਂ ਕਰਨ ਔਜਲਾ ਦਾ ਵੀ ਸੌਂਗ ਹੈ, ਉਹ ਪੂਰਾ ਯਾਦ ਹੀ ਆ, ਉਹ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਗਾਉਂਦਾ ਰਹਿੰਦਾ ਨਾ, ਬੇਬੀ ਪੂਰਾ ਕਰਕੇ ਨਾ, ਵਿਚ ਵਰਡਸ ਇੱਦਾਂ ਦੇ ਬੋਲਦਾ, ਪਰ ਹਸਾਉਂਦਾ. ਮੈਨੂੰ ਲੱਗਦਾ ਜੇ ਉਹਨੂੰ ਪਤਾ ਲੱਗੇਗਾ ਉਹ ਡੈਫੀਨੇਟ ਹਾਂ ਕਰੇਗਾ, ਔਰ ਮੈਨੂੰ ਲੱਗਦਾ ਉਹਦੇ ਕਰਕੇ ਸ਼ਾਇਦ ਮੈਨੂੰ ਵੀ ਲੱਗੂਗਾ ਕਿ ਹਾਂ, ਅਗਰ ਜੱਪਨ ਦਾ ਹੀ ਹੈਗਾ ਇਹਨੂੰ ਵਧੀਆ, ਤਾਂ ਚਲੋ ਮੈਂ ਵੀ ਚਲੀ ਜਾਵਾਂ ਨਾ, ਪਰ ਮੇਰਾ ਇੰਟਰਸਟ ਨਹੀਂ ਹੈਗਾ ਜਾਣ ਦੇ ਵਿੱਚ ਨਾ. ਤੇ ਇਹ ਮੈਨੂੰ ਐਵੇਂ ਲੱਗਦਾ ਕਿ ਲੋਕੀ ਜਾਂਦੇ ਆ ਜ਼ਿਆਦਾ ਸਿਰਫ ਇਸੇ ਲਈ ਜਾਂਦੇ ਆ ਕਿ ਹਾਂ, ਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ, ਅਨਕੋਸ਼ੀਅਸ ਆਪਣੇ ਮਾਈਂਡ 'ਚ ਆਪਣੀ ਇੰਨੀ ਸਾਰੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਜਾਂ ਕੁਛ ਹੈ ਵੀ ਅਸੀਂ ਫਨ ਕਰੀਏ ਜ਼ਿਆਦਾ ਮੈਨੂੰ ਲੱਗਦਾ ਯੂਥ ਹੀ ਹੁੰਦੇ ਹੋਣਗੇ ਉੱਥੇ ਜਿਹੜੇ ਆ ਇਹਨਾਂ ਦੇ ਸ਼ੋ ਦੇ ਵਿੱਚ ਜਾਂਦੇ ਆ ਪਰ ਮੇਰਾ ਜਿਹੜਾ ਆਪਣਾ ਪਰਸਨਲੀ ਲੱਗਦਾ ਨਾ ਵੀ ਜੇ ਇੱਦਾਂ ਦੇ ਟੇਸਟ ਦੇ ਵਿੱਚ ਹੋਵੇ ਨਾ ਜਿੱਦਾਂ ਸੂਫੀਆਨਾ ਹੈ ਠੀਕ ਹੈ ਗਾਉਂਦੇ ਆ ਪਰ ਉਹ ਬਹੁਤ ਘੱਟ ਨੇਗੇ ਹੁਣ ਜੇ ਤੁਸੀਂ ਸਰਤਾਜ ਜੀ ਦੀ ਵੀ ਗੱਲ ਕਰੋਗੇ ਲੋਕੀ ਕਹਿਣਗੇ ਕਿ ਹਾਂ ਬੜਾ ਪਰ ਮੈਂ ਉਹਨਾਂ ਦੇ ਸ਼ੋਅ ਹੋਏ ਆ ਮੇਰੇ ਉੱਥੇ ਜਾਣ ਦੀ ਵੀ ਨਹੀਂ ਹੁੰਦੀ ਕਿਉਂਕਿ ਮੈਨੂੰ ਪਤਾ ਕਿੱਦਾਂ ਦਾ ਪਸੰਦ ਹੈ ਸੂਫੀਆਨਾ ਜਿਹੜੇ ਗਾਉਂਦੇ ਆ ਨਾ ਜਿੱਦਾਂ ਕਵਾਲੀ ਟਾਈਪ ਸੂਫੀ ਉਹ ਨਾ ਆਪ ਜਦੋਂ ਗਾਉਂਦੇ ਆ ਨਾ ਮੈਂ ਕਹਿੰਦੀ ਉਹਨਾਂ ਦੀ ਸਵੈਟਿੰਗ ਇੰਨੀ ਹੋ ਰਹੀ ਹੁੰਦੀ ਹੈ ਹੱਥ ਨਾਲ ਉਹ ਤਾੜੀਆਂ ਮਾਰ ਰਹੇ ਹੁੰਦੇ ਆ ਜਿਹੜੇ ਉਹਨਾਂ ਦੇ ਆਪਣੇ ਸਾਜ ਹੁੰਦੇ ਆ ਉਹ ਸਾਜ ਵੀ ਬੋਲ ਰਹੇ ਹੁੰਦੇ ਆ ਤੇ ਜਿਹੜੇ ਉਹ ਗੀਤ ਗਾਉਂਦੇ ਆ ਨਾ ਉਹ ਅੰਦਰ ਇਨਸਾਨ ਨੂੰ ਹਿਲਾ ਦਿੰਦੇ ਆ ਮਤਲਬ ਮੈਨੂੰ ਮੈਂ ਇੱਕ ਵਾਰੀ
0: ਕਹਿਣ ਕਵਾਲੀਆਂ ਵਾਲੇ ਡੇ ਪਸੀਨਾ ਮਿਸਤਰੀਆਂ
11: ਦਿਲ ਨੂੰ ਟੱਚ ਕਰ ਰਹੇ ਆ ਕਿ ਵਾਕਈ ਉਹ ਅੱਜ ਆਏ ਆ ਤੇ ਉਹਨੂੰ ਜਿਹੜੀ ਚੀਜ਼ ਦਾ ਮਤਲਬ ਲੈਣਾ ਚਾਹ ਰਿਹਾ ਸੀਗਾ ਕਹਿੰਦੇ ਨਾ ਕਿ ਸਕੂਨ ਜਿਹਾ ਮਿਲ ਰਿਹਾ
0: ਮੈਨੂੰ
11: ਇੱਦਾਂ ਦਾ ਪਸੰਦ ਆ
0: ਨਹੀਂ ਪਰ ਮੈਨੂੰ ਇਹ ਤਾਂ ਦੱਸੋ ਬੇਸਿਕ ਕੁਐਸਚਨ ਆਪਣਾ ਇਹ ਸੀਗਾ ਕਿ ਤੁਸੀਂ ਕਿਸ ਚੀਜ਼ ਤੋਂ ਐਡਿਕਟਿਡ ਹੋ ਮਤਲਬ ਕਿਹੜੇ ਐਂਟਰਟੇਨ ਤੁਸੀਂ ਕਿਸ ਐਂਟਰਟੇਨਮੈਂਟ ਦੇ ਸੋਰਸ ਤੋਂ ਐਡਿਕਟਿਡ ਹੋ ਇਹ ਦੱਸੋ ਨਾ ਉਹ ਤਾਂ ਮੈਂ ਚਲੋ ਤੁਸੀਂ ਗੱਲ ਬਹੁਤ ਪਿਆਰੀ ਕੀਤੀ ਆ 10 ਚੋਂ 10 ਪਰ ਤੁਹਾਨੂੰ ਕਿਸ ਚੀਜ਼ ਦਾ ਐਡਿਕਸ਼ਨ ਆ ਜੇ ਹੈ ਤੇ ਫੀਲ ਹੁੰਦਾ ਕਿ ਜਾਂ ਫਿਰ ਹੋ ਰਿਹਾ
11: ਨਹੀਂ ਨਹੀਂ ਮੈਨੂੰ ਹਾਂ ਪਰ ਤੁਹਾਡੀ ਗੱਲ ਤੋਂ ਮੈਨੂੰ ਇੱਕ ਚੀਜ਼ ਦਾ ਜ਼ਰੂਰ ਹੋ ਰਿਹਾ ਕਿ ਚਲੋ ਠੀਕ ਹੈ ਆਪਾਂ ਸਾਰੇ ਬਾਰੇ ਸੋਚਦੇ ਹਾਂ ਫੋਰ ਇਗਜ਼ਾਮਪਲ ਹੁਣ ਕਰਨ ਔਜਲਾ ਹੈ ਠੀਕ ਹੈ ਕੋਈ ਵੀ ਸਿੰਗਰ ਹੈ ਹਰ ਇੱਕ ਪੇਰੈਂਟ ਸੋਚਦੇ ਕਿ ਸਾਡੇ ਬੱਚੇ ਵੀ ਸਟਾਰ ਬਣਨ ਹੁਣ ਮੈਂ ਵੀ ਸੋਚਦੀ ਹਾਂ ਜੱਪਨ ਵੀ ਬਣੇ ਜੱਪਨ ਮੈਨੂੰ ਕਹਿੰਦਾ ਮੰਮਾ ਮੇਰੇ ਵੱਡੇ ਵੱਡੇ ਸ਼ੋਅ ਹੋਇਆ ਕਰਨਗੇ ਤੁਸੀਂ ਵੀ ਮੇਰੇ ਨਾਲ ਚੱਲਿਆ ਕਰਿਓ ਤੇ ਮੈਂ ਉਹਨੂੰ ਰਿਪਲਾਈ ਕਰਦੀ ਹਾਂ ਹਾਂ ਸੀਰੀਅਸਲੀ ਅਸੀਂ ਇੱਦਾਂ ਹੀ ਗੱਲਾਂ ਕਰਦੇ ਹਾਂ ਮੰਮਾ ਯੂਐਸਏ ਉਹਨੂੰ ਯੂਐਸਏ ਦਾ ਬੜਾ ਰਹਿੰਦਾ ਮੰਮਾ ਉੱਥੇ ਤਾਂ ਮੈਂ ਪੱਕਾ ਲਗਾਉਣੇ ਆ ਕਿੰਨੇ ਸ਼ੋਅ ਨਾ ਤੇ ਚਲੋ ਪੋਜ਼ਿਟਿਵ ਬੰਦਾ ਸੋਚਦਾ ਰਹਿੰਦਾ ਇਹੀ ਚੀਜ਼ਾਂ ਦੇ ਨਾਲ ਹੀ ਖੁਸ਼ੀਆਂ ਆਉਂਦੀਆਂ ਤੇ ਆਪਾਂ ਪਹਿਲਾਂ ਜੇ ਸੋਚਾਂਗੇ ਤਾਂ ਹੀ ਹੋਵਾਂਗੇ ਨਾ ਫਿਰ ਮੈਂ ਜੱਪਾ ਨੂੰ ਰਿਪਲਾਈ ਕਰਾਂਗੀ ਮੈਂ ਕਹੂੰਗੀ ਤੇਰੇ ਤਾਂ ਹੋਣਗੇ ਹੋਣਗੇ ਪਰ ਮੈਂ ਕਿਹਾ ਮੇਰੇ ਵੀ ਤਾਂ ਪਹਿਲਾਂ ਨਾਲ ਹੋਣਗੇ ਹੁਣ ਜਿੱਦਾਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਤਾਂ ਮੈਂ ਸੀਰੀਅਸਲੀ ਮੈਂ ਨਾ ਉਹ ਸੋਚ ਰਹੀ ਹਾਂ ਵੀ ਇਹੀ ਜੇ ਮੇਰਾ ਸ਼ੋਅ ਹੋਵੇ ਸੋਚੋ ਨਾ ਪੋਜ਼ਿਟਿਵ ਤੇ ਮੈਂ ਤਾਂ ਮਤਲਬ ਪਹਿਲਾਂ ਗਾਣਾ ਵੀ ਗਾਵਾਂ ਫਿਰ ਹਸਾਵਾਂ ਵੀ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਐਂਟਰਟੇਨ ਕਰਾਂ ਹੁਣ ਉੱਥੇ ਜੇ ਮਤਲਬ ਏਜਡ ਪਰਸਨ ਵੀ ਆਏ ਹੈ ਹਰ ਟਾਈਪ ਦੇ ਬੰਦਿਆਂ ਨੂੰ ਹਾਸਾ ਮਜ਼ਾਕ ਕਰਾਂ ਸਾਰਾ ਕੁਛ ਕਰਾਂ ਫਿਰ ਮੈਂ ਕੁਕਿੰਗ ਵੀ ਜਿਵੇਂ ਕਰਦੀ ਹਾਂ ਮੈਂ ਆਪਣੀ ਰੈਸਪੀਜ਼ ਵੀ ਪਹਿਲਾਂ ਬਣਾ ਕੇ ਲੈ ਕੇ ਆਵਾਂ ਉਹ ਅੱਛਾ ਨੀਤੂ ਜੀ ਦੀਆਂ ਰੈਸਪੀਜ਼ ਬਣੀਆਂ ਹੋਈਆਂ ਨੇ ਉੱਥੇ ਸਟਾਲ ਲੱਗੇ ਹੋਏ
0: 4-in-1 ਸ਼ੋ
11: ਮਤਲਬ ਫੀਲ ਲੈ ਰਹੀ ਸੀਗੀ ਮੈਂ ਹਾਂਜੀ ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਇੱਕ ਟ੍ਰਾਇਲ ਦੇ ਦਿੰਦੀ ਹਾਂ ਇਹ ਮੈਂ ਮੇਰੇ ਅੰਦਰ ਦੀਆਂ ਫੀਲਿੰਗਸ ਨੇ ਕਿ ਦੇਖੋ ਕਹਿੰਦੇ ਨੇ ਅੱਗੇ ਸੋਚਣਾ ਚਾਹੀਦਾ ਸੋਚਣ ਦਾ ਕੋਈ ਉਹ ਨਹੀਂ ਹੁੰਦਾ ਆਪਣਾ ਪਰਸਨਲ ਰਾਈਟ ਹੈ ਤੁਸੀਂ ਜਿੰਨੀ ਦੂਰ ਤੱਕ ਵਧੀਆ ਸੋਚ ਸਕਦੇ ਹੋ ਤਾਂ ਮੈਂ ਸੋਚਦੀ ਸੀ ਕਿ ਮੇਰੇ ਨਾ ਮਾਇੰਡ ਚ ਇੱਕ ਗਾਣਾ ਆਇਆ ਮੈਂ ਕਿ ਜੇ ਮੈਂ ਆਪਣਾ ਸ਼ੋਅ ਲਾਇਆ ਕਰੂੰਗੀ ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਕੀ ਕਿੱਦਾਂ ਲੋਕਾਂ ਨੂੰ ਅਟਰੈਕਟ ਕਰਾਂਗੀ ਕਿ ਇਕਦਮ ਹਾਂ ਵੀ ਨੀਤੂ ਆ ਗਈ ਹੈ ਨਾ ਗੱਲਾਂ ਬਾਤਾਂ ਸ਼ੁਰੂ ਕਰੂੰਗੀ ਨਾ ਤੇ ਉਹ ਗਾ ਦਾ ਮੈਂ ਫਿਰ ਦੋ ਲਾਈਨ ਬਣਾ ਦਾ ਮਾਹੌਲ
0: ਹਾਂਜੀ ਬਣਾਓ ਜੀ ਬੇਬੀ ਕਰੋ
11: ਹਾਂਜੀ ਹਾਂਜੀ ਸੁਣਾਨੀ ਨੀਤੂ ਸਿੰਨੀ ਵਾਲੀ ਆਪ ਸਭ ਕੀ ਦੀਵਾਨੀ ਆ ਗਈ ਹੈ ਸਭ ਕੋ ਹਸਾਨੀ ਆਪਣਾ ਹੁਨਰ ਦਿਖਾਨੀ ਆ ਗਈ ਹੈ ਸਭ ਕੋ ਹਸਾਨੀ ਆਪਣਾ ਹੁਨਰ ਦਿਖਾਨੀ ਦੀਵਾਲੀ
0: ਸਿੰਗਰ ਦਾ ਤੇ ਉਹ ਤੋਂ ਪਹਿਲਾਂ ਉਹ ਲੋਕਲ ਸਿੰਗਰ ਗਾਉਂਦੇ ਆ ਨਾ ਉਹ ਮੈਨੂੰ ਭੁੱਲਦੀ ਨੀ ਉਹ ਸੀਨ ਮੈਨੂੰ ਭੁੱਲਦਾ ਉਹਨਾਂ ਲੋਕਲ ਸਿੰਗਰ ਇੱਕ ਆ ਦੋ ਆ ਤਿੰਨ ਆ ਤੇ ਉਹ ਜਿਹੜਾ ਨਾਮੀ ਸਿੰਗਰ ਸੀ ਕਾਫੀ ਤੇ ਉਹਦੇ ਮਤਲਬ ਸਾਜੀ ਵੀ ਮਤਲਬ ਪੂਰਾ ਟਿਚਨ ਵਿਚਨ ਨਹੀਂ ਤੇ ਉਹ ਨਾ ਖਿੱਚ ਗਏ
2: ਅੱਛਾ
0: ਤੇ ਉਹ ਕਹਿੰਦੇ ਵੀ ਮਤਲਬ ਇੱਕ ਹੋਰ ਤੇ ਉਸ ਤੋਂ ਬਾਅਦ ਫਿਰ ਹਨਾ ਮੇਨ ਸਿੰਗਰ ਆਊਗਾ ਤੇ ਉਹਨਾਂ ਨੇ ਇੱਕ ਆਇਆ ਤੇ ਉਹਨਾਂ ਨੇ ਇੱਕ ਗਾਣਾ ਤੇ ਉਹਨੇ ਨਾ ਮਤਲਬ ਗਾਣਾ ਮੁਕਾਉਂਦੇ ਹੀ ਕਹਿ ਤਾ ਵੀ ਇੱਕ ਹੋਰ ਮਤਲਬ ਮੇਰੀ ਸਪੈਸ਼ਲਿਟੀ ਮੈਂ ਨਾ ਮਿਰਜ਼ਾ ਸੁਣਾਊਂਗਾ ਤੁਹਾਨੂੰ
2: ਅੱਛਾ
0: ਤੇ ਉਸ ਤੋਂ ਬਾਅਦ ਫਿਰ ਵੱਡਾ ਸਿੰਗਰ ਤੇ ਨਾਲ ਉਹਨੇ ਪਿੱਛੇ ਭੌਂਗੇ ਸਾਜੀਆਂ ਲਵੇ ਕਹਿੰਦਾ ਵੀ ਚੱਕ ਫਲਾਣਾ ਕਾਲਾ ਲਾ ਦੋ ਤੇ ਉਹਨਾਂ ਵੀ ਮਿਰਜ਼ਾ ਨਾ ਤੇ ਉਹਨੇ ਹੋਰ ਦੋ ਚਾਰ ਗੱਲਾਂ ਲੋਕਾਂ ਦੇ ਨਾਲ ਕੀਤੀਆਂ ਉਹਨੇ ਚਰਚਾ ਨਾ ਵੀ ਆਹ ਮਿਰਜ਼ਾ ਮੈਂ ਮਤਲਬ ਏਦਾਂ ਬੋਲਦਾ ਹੁੰਦਾ ਹਾਂ ਮੈਂ ਇਸ ਟਾਈਮ ਕਰਦਾ ਹੁੰਦਾ ਹਾਂ ਯੇ ਵੋ ਮੇਰੀ ਆਹ ਖਾਸੀਅਤ ਹੈ ਏਦਾਂ ਇੰਨਾ ਚਿਰ ਹੋ ਗਿਆ ਮੈਨੂੰ ਦੋ ਚਾਰ ਗੱਲਾਂ ਗੁੱਲਾਂ ਕੀਤੀਆਂ ਵੀ ਉਹਨੇ ਚਿਰ ਸਾਜੀ ਆਪਣਾ ਉਹ ਟੋਨ ਜੀ ਕੱਢ ਲੈਣਾ पिछे भोंगे कहते साजी जा चुके
2: मेरे ख्याल साहबा दे भरा होने
0: अच्छा ना उन्हें उन्हें फिर मतलब मैं जड़ी गलती मैं अप्रीशिएट करता मैं जी उस बंदे नूं मतलब हां चल गया फिर आप इदा ही सुना दांगे
11: अपनी
0: बस दी रख जानी
11: मैं बहुत घबराहट हुंदी है मेरा जो टेस्ट है ना
0: समस्या का की हल होया गुलाम
2: मैं क्या घट लोग हो गए ना निकल जान गए
0: मास्टर बेडरूम होंदा ना इदा आने वाले समय बाथरूम अटैच्ड ऑडिटोरियम चाहिए
2: हर
11: नहीं
2: सोचनी
11: बाकी स्टार क्या करोगे भी पैसे कोई गल नहीं तुसी दसो असी तुहानू चार्जेस करदे आ असी तुसी तुसी गल्लां बातां जिहड़ी कर रहे हो नहीं नहीं नहीं जिद्दां शगन नहीं दिंदे हैगे एवें देने आ पर मैनूं वैसे लोड़ नहीं है मैनूं ब्लेसिंग दी लोड़ है
0: चलो थैंक यू
2: वेरी वेरी अज ब्राह्मण वाक हो गया जी थोड़ा शो होएगा होएगा होएगा
0: रब तुहानूं बहुत कामयाबियां दे थैंक यू
2: थैंक यू
11: थैंक यू
0: थैंक यू थिएटर दा मैनूं पता ओदे पता नहीं मैनूं हॉल दा पर थिएटर दा मेरे जरूर दिमाग च आ गया भाई यार एडियां एडियां खुल्लियां एवें कुर्सियां लाई जांदे लकलाइनर लम्मे पै के वेख लो सज्जे बह के वेख लो
2: बेड रखे पे
0: ओदे नाल चंगा पे इक छोटा जिहा ओह ला देण नाल
2: की
0: शीट यार जे एक बंदे दे आया ए प्रॉब्लम किन्नियां नूं ए प्रॉब्लम हो
2: ठीक है यार बाहर निकल
0: फिल्म हुण आपां घर फिल्म वेखने आ वेलो हां ना आपां पॉज करके चल जन्ने आ ਉੱਥੇ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੇ
2: ਇਹ ਵੀ ਨਹੀਂ ਕਰ ਸਕਦੇ
0: ਛੋਟੀ ਫਿਲਮ ਦੇ ਵਿੱਚ ਅੱਜ ਕੱਲ ਉਹ ਵੀ ਨਹੀਂ ਆਉਂਦਾ ਇੰਟਰਵਲ ਵੀ ਨਹੀਂ
2: ਆਉਂਦਾ ਇੰਟਰਵਲ ਨਹੀਂ ਆਉਂਦਾ ਇੱਥੇ ਤਾਂ ਇੰਟਰਵਲ ਹੀ ਨਹੀਂ ਆਉਂਦਾ ਵੈਸੇ ਵੀ ਹਾਂ
0: ਹੁਣ ਮੰਨ ਲਓ ਤੁਸੀਂ
2: ਗਾਣਾ ਵੇ ਅੱਗੇ ਨਹੀਂ ਕਰ ਸਕਦੇ
0: ਨਾ ਨਾ ਕਰਦੇ ਆ ਐਵਰੇਜ ਟਿਕਟ ਆਪਣੇ ਅੱਜ ਕੱਲ ਮੰਨ ਲਓ $25-25 ਦੀ ਹੈ
2: ਪੱਚੀ ਦੀ ਹੈ ਹਾਂ
0: ਠੀਕ ਠੀਕ ਤੇ ਤੁਸੀਂ ਮੰਨ ਲਓ ਵਿੱਚੋਂ ਉੱਠ ਕੇ ਚੱਲ ਗਏ
2: ਹਾਂ
0: ਤੁਹਾਡੀ 3:30 ਦੀ ਫਿਲਮ ਤੇ ਗਈ
2: ਚਲੋ ਬਾਥਰੂਮ ਦੀ ਵੈਲਿਊ ਤਾਂ ਪਤਾ ਲੱਗ ਗਈ ਮੈਨੂੰ ਆਪਣੇ
0: ਵੇਸਟੇਜ ਆਫ ਮਨੀ
2: पसीने
0: आए बुरे यार लिबड़े तिबड़े है
2: ना अब चेतन मन के राज सही गल है सही गल गल भी फिर बाथरूम दी कीती है
0: हां
2: एक गल ठीक है
0: तो मैं दिल लगी भूल जानी
2: पड़ेगी
0: ਖੇਲੇ ਹੋਈ ਅਸਲ ਦੇ ਵਿੱਚ ਆਹ ਵਾ ਐਂਟਰਟੇਨਮੈਂਟ
2: ਹਾਂ
0: ਹੈ ਨਾ ਜਿਹੜੇ ਇੱਦਾਂ ਦੇ ਲੋਕ ਤੁਹਾਡੇ ਆਸ ਪਾਸ ਚਾਹੀਦੇ ਜਿਹੜੇ ਤੁਹਾਨੂੰ ਹਸਾਉਣ ਜਿਹੜੇ ਤੁਹਾਨੂੰ ਐਂਟਰਟੇਨ ਕਰਨ ਆਪਾਂ ਇਹਨਾਂ ਚੀਜ਼ਾਂ ਦੀ ਵੈਲਿਊ ਹੀ ਛੱਡਤੀ ਆਪਾਂ ਅੱਜ ਕੱਲ੍ਹ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਆਪਾਂ ਮੰਨ ਲਓ ਤੁਸੀਂ ਕਿਸੇ ਦਾ ਕੋਈ

0: ਸੋ ਇਹ ਸਮੱਸਿਆ ਵਾ ਅੱਜ ਕੱਲ੍ਹ ਵੇਖੋ ਹੌਲੀ ਹੌਲੀ ਇਹ ਡਿਸਕਸ਼ਨ ਸ਼ਾਇਦ ਤੁਸੀਂ ਵੇਖੋਗੇ ਤੁਹਾਡੇ ਆਸ ਪਾਸ ਹੋਰ ਵਧੂਗੀ। ਐਂਟਰਟੇਨਮੈਂਟ ਅਡਿਕਸ਼ਨ ਦੀ ਜਿਹੜੀ ਕਾਫੀ ਵੱਡੇ ਪੱਧਰ ਦੇ ਉੱਤੇ ਸੋਚ ਵਿਚਾਰ ਇਸ ਟਾਈਮ ਦੇ ਉੱਤੇ ਹੋਣੀ ਸ਼ੁਰੂ ਹੋ ਚੁੱਕੀ ਆ, ਕਿਉਂਕਿ ਇਹ ਇੱਥੋਂ ਤੱਕ ਨਹੀਂ ਮੁੱਕਦੀ। ਇਹ ਤਾਂ ਹੋ ਗਿਆ ਵੀ ਸਿਰਫ ਆਪਾਂ ਆਪਣੇ ਆਪ ਨੂੰ ਐਂਟਰਟੇਨ ਕਰਨ ਦੇ ਲਈ ਇੱਧਰ ਉੱਧਰ ਆਪਾਂ ਝਾਤੀਆਂ ਮਾਰਦੇ ਹਾਂ, ਆਪਾਂ ਅਲੱਗ ਅਲੱਗ ਸੋਰਸਿਸ ਆਪਾਂ ਲੱਭਦੇ ਹਾਂ ਕਰਦੇ ਹਾਂ, ਪਰ ਇਸ ਤੋਂ ਅਗਲੀ ਸਟੇਜ ਜਿਹੜੀ ਉਹ ਫਿਰ ਥੋੜ੍ਹੀ ਜਿਹੀ ਸੰਜੀਦਾ ਵਾ, ਕਿਉਂਕਿ ਇਸ ਤੋਂ ਅੱਗੇ ਫਿਰ ਹੋਰ ਕੀ ਕਰਾਂਗੇ ਆਪਾਂ।
1: ਹਾਂ, ਉਹ ਇੱਕ ਹਾਏ ਜੇ ਨਹੀਂ ਮਿਲਦਾ ਪਿਆ, ਫਿਰ ਉਹ ਹਾਏ ਆਪਾਂ ਕਿਤੇ ਹੋਰ ਲੱਭਣ ਜਾਂਦੇ,
0: ਕਿਉਂਕਿ ਇਹ ਜਿਹੜੀ ਤੁਸੀਂ ਸੋਚ ਕੇ ਵੇਖੋ ਵੀ ਸਾਨੂੰ ਜਿਹੜੀ ਆਪਣੇ ਆਪ ਨੂੰ ਐਂਟਰਟੇਨ ਕਰਨ ਦੇ, ਕੋਈ ਮਾੜੀ ਗੱਲ ਨਹੀਂ,
1: ਟਰੂ,
0: ਪਰ ਆਪਣੇ ਆਪ ਨੂੰ ਐਂਟਰਟੇਨ ਕਰਨ ਦੇ ਚੱਕਰ ਦੇ ਵਿੱਚ ਅਸੀਂ ਕੰਮ 'ਤੇ ਵੀ ਬੋਰੀਅਤ ਫੀਲ ਕਰਨ ਲੱਗ ਪਏ। ਸਾਨੂੰ ਲੱਗਦਾ ਵੀ ਕੰਮ 'ਤੇ ਵੀ ਐਂਟਰਟੇਨਮੈਂਟ ਚਾਹੀਦੀ ਆ, ਕੰਮ ਦੇ ਉੱਤੇ ਵੀ ਟੀ ਵੀ ਲੱਗ ਗਏ, ਕੰਮ 'ਤੇ ਵੀ ਸਾਡੇ ਹੱਥਾਂ 'ਚੋਂ ਫੋਨ ਨਹੀਂ ਛੁੱਟਦੇ, ਕਿਉਂਕਿ ਉੱਥੇ ਵੀ ਸਾਨੂੰ ਉਹ ਸਾਨੂੰ ਲੱਗਦਾ ਵੀ ਉਹ ਮਾੜਾ ਜਿਹਾ ਸਰੀਰ ਥੱਕ ਗਿਆ, ਉਹ ਕੰਮ ਵੱਧ ਹੋ ਗਿਆ, ਘੱਟ ਹੋ ਗਿਆ, ਕਸਟਮਰ ਨਹੀਂ ਆਇਆ, ਕੁਛ ਹੋ ਗਿਆ, ਦਵਾ ਦਵ ਰੀਲ ਵੇਖ ਲਈ, ਆਪਣੇ ਆਪ ਨੂੰ ਖੁਸ਼ ਕਰ ਲਈਏ ਪਹਿਲਾਂ।
1: ਬਿਲਕੁਲ,
0: ਸੋ ਉਹਦੇ ਫਿਰ ਕੀ ਸਾਈਡ ਇਫੈਕਟ ਨੇ ਉਹ ਆਪਾਂ ਚਲੋ ਅੱਗੇ ਕਈ ਵਾਰੀ ਕੀਤੀ ਹੈ ਗੱਲ।
1: ਆਪਾਂ ਬੇਸਿਕਲੀ ਨਾ, ਵੈਸੇ ਹਰ ਕੋਈ ਆਪਣੀ ਲਾਈਫ ਦਾ, ਆਪਣੀ ਬੋਡੀ ਦਾ, ਆਪਣੇ ਮਨ ਦਾ ਆਪ ਹੀ ਜ਼ਿੰਮੇਵਾਰ ਆ, ਪਰ ਆਪਾਂ ਸਭ ਤੋਂ ਜ਼ਿਆਦਾ ਜੇ ਜ਼ਿੰਮੇਵਾਰੀ ਚੱਕੀ ਹੋਈ ਹੈ ਨਾ, ਤਾਂ ਸਿਰਫ ਇਸ ਸਾਈਡ ਦੀ ਕਿ ਮੇਰਾ ਟਾਈਮ ਪਾਸ ਹੁੰਦਾ ਰਹੇ, ਮੈਂ ਐਂਟਰਟੇਨ ਰਹਾਂ, ਸਭ ਤੋਂ ਜ਼ਿਆਦਾ ਆਪਣਾ ਮੇਜਰ ਟਾਈਮ ਇਸ ਚੀਜ਼ 'ਚ ਨਿਕਲਦਾ, ਕਿਉਂਕਿ ਉਹ ਜਿਹੜਾ ਡੋਪਾਮੀਨ ਆ, ਜਿਹੜਾ ਸੈਰੋਟੋਨਿਨ ਆ, ਉਹ ਈਜ਼ੀਲੀ ਬਹੁਤ ਅਵੇਲੇਬਲ ਆ। ਗੱਲ ਇਹ ਆ ਕਿ ਉਹੀ ਜੇ ਕੰਮ 'ਤੇ ਵੀ ਬੈਠੇ ਪਏ ਹੋ, ਅਤੇ ਅਗੇਨ ਮੈਂ ਤੁਹਾਡੇ ਨਾਲ ਗੱਲ ਨਾ ਕਰਕੇ ਮੈਂ ਚਾਰ ਕੁ ਰੀਲਾਂ ਵੇਖ ਲਊਂਗਾ, ਸਹੀ ਕਿ ਨਹੀਂ, ਪੁਨੀਤ ਸੁਪਰ ਸਟਾਰ ਦੀਆਂ, ਅਤੇ ਮੈਂ ਉਹ 'ਚ ਖੁਸ਼ ਹੋ ਜਾਊਂਗਾ। ਬਸ ਇਹ ਗੱਲ, ਹੋਰ ਕੋਈ ਗੱਲ ਨਹੀਂ।
0: ਸੋ ਇਹ ਵੱਡੀ ਸਮੱਸਿਆ ਵਾ। ਸੋ ਇਹਦੇ ਨਾਲ ਤੁਸੀਂ ਕਹੋਗੇ ਵੀ ਹੋਰ ਕੀ ਸਮੱਸਿਆ, ਠੀਕ ਹੈ, ਇਹਦੇ ਨਾਲ ਫਿਰ ਆਪਾਂ ਵੈਸੇ ਤਾਂ ਅੱਗੇ ਕਿੰਨੀ ਵਾਰੀ ਕਰ ਚੁੱਕੇ ਹਾਂ, ਪਰ ਇਹਦੇ ਨਾਲ ਜੇ ਤੁਸੀਂ ਜੋੜਨਾ ਨਾ, ਤਾਂ ਤੁਸੀਂ ਆਪਣੇ ਸੁੱਖ, ਆਰਾਮ, ਚੈਨ, ਫੈਮਿਲੀ ਟਾਈਮ, ਨੀਂਦ ਨੂੰ ਜੋੜ ਲਓ ਤੁਸੀਂ।
1: ਬੇਸਿਕਲੀ
0: ਆਪਾਂ ਜਿਹੜੀ ਕੱਲ੍ਹ ਵੀ ਗੱਲ ਕਰ ਰਹੇ ਹਾਂ, ਸਾਡੀ ਜਿਹੜੀ ਇਰੀਟੇਸ਼ਨ ਆ, ਸਾਡਾ ਜਿਹੜਾ ਪੇਸ਼ੈਂਸ ਲੈਵਲ ਆ, ਸਾਨੂੰ ਕਿਸੇ ਦਾ ਮਜ਼ਾਕ ਨਹੀਂ ਪਸੰਦ ਆਉਂਦਾ, ਸਾਨੂੰ ਮਤਲਬ ਕਿਸੇ ਨਾਲ ਆਪਾਂ ਲੜਨ ਨੂੰ ਪੈਂਦੇ ਆਪਾਂ ਨਿੱਕੀ ਨਿੱਕੀ ਗੱਲ 'ਤੇ, ਅਤੇ ਉਹਦਾ ਵੱਡਾ ਰੀਜ਼ਨ ਹੈ ਨੀਂਦ ਸਾਡੀ ਪੂਰੀ ਨਹੀਂ ਹੁੰਦੀ, ਸਰੀਰ ਬਹੁਤਾ ਥੱਕਿਆ ਥੱਕਿਆ ਰਹਿੰਦਾ, ਅਤੇ ਉਹਦੇ ਪਿੱਛੇ ਰੀਜ਼ਨ ਵੀ ਕਿਸੇ ਹੱਦ ਤੱਕ ਸਾਡੀ ਐਂਟਰਟੇਨਮੈਂਟ ਐਡਿਕਸ਼ਨ ਆ।
1: ਹਾਂ ਬਿਲਕੁਲ,
0: ਕਿਉਂਕਿ ਆਪਾਂ ਸੌਣ ਰੁਕ
1: ਨਹੀਂ ਪਾਉਂਦੇ ਨਾ ਆਪਾਂ।
0: ਇੱਕ ਨਾ ਪਹਿਲੀਆਂ ਦੇ ਵਿੱਚ ਇਹੀ, ਜਾਂ ਮੰਨ ਲਓ ਜਦੋਂ ਇਹ ਚੀਜ਼ਾਂ ਨਹੀਂ, ਤਾਂ ਆਪਾਂ ਸੌਣ ਤੋਂ ਪਹਿਲਾਂ ਵਾਲਾ ਇੱਕ ਟਾਈਮ ਹੁੰਦਾ ਜਦੋਂ ਤੁਸੀਂ ਹਾਲੇ ਨੀਂਦ ਨਹੀਂ ਆਈ ਤੁਹਾਨੂੰ, ਪਰ ਤੁਸੀਂ ਬੈੱਡ ਦੇ ਉੱਤੇ ਪੈ ਗਏ ਹੋ, ਅਤੇ ਉਦੋਂ ਉਹ ਵਾਲਾ ਬੜਾ ਬੈਸਟ ਟਾਈਮ ਹੁੰਦਾ, ਤੁਹਾਨੂੰ ਨਾ ਸਾਰੇ ਦਿਨ ਦੀ ਪਿਕਚਰ ਜੀ ਤੁਹਾਡੇ ਦਿਮਾਗ 'ਚ ਘੁੰਮਦੀ ਆ, ਜਾਂ ਜਿਹੜਾ ਕੋਈ ਮੇਨ ਇਸ਼ੂ ਆ ਉਹਦੇ ਉੱਤੇ ਤੁਸੀਂ ਮਾੜਾ ਮਾੜਾ ਸੋਚਦੇ ਹੋ, ਅਤੇ ਤੁਹਾਨੂੰ ਹੌਲੀ ਹੌਲੀ ਸੋਚਦਿਆਂ ਕਈ ਵਾਰੀ ਉਹਨਾਂ ਚੀਜ਼ਾਂ ਦੇ ਹੱਲ ਵੀ ਲੱਭਦੇ ਸੀ, ਕਿਉਂਕਿ ਉਹ ਸ਼ਾਂਤ ਟਾਈਮ, ਅਤੇ ਫਿਰ ਹੌਲੀ ਹੌਲੀ ਤੁਹਾਨੂੰ ਨੀਂਦ ਆ ਜਾਂਦੀ ਸੀ, ਤੁਸੀਂ ਰੱਬ ਰੱਬ ਕਰਦੇ ਹੋ, ਅਤੇ ਹੈ ਨਾ ਸ਼ਾਂਤ ਹੋ ਕੇ ਅਤੇ ਤੁਸੀਂ ਸੌਂ ਜਾਂਦੇ ਹੋ। ਪਰ ਹੁਣ ਆਪਾਂ ਉਸ ਵੇਲੇ ਤੱਕ ਐਂਟਰਟੇਨ ਆਪਣੇ ਆਪ ਨੂੰ ਕਰਦੇ ਹਾਂ, ਆਪਣੇ ਆਪ ਹੀ ਹੱਥੋਂ ਫੋਨ ਛੁੱਟ
1: ਜਾਂ ਤਾਂ ਥੜਾਮ ਕਰਕੇ ਮੂੰਹ ਤੇ ਨਹੀਂ ਡਿੱਗਦਾ,
0: ਜਾਂ ਫਿਰ ਤੁਸੀਂ ਮਤਲਬ ਇੱਕ 80% ਵਾਲੀ ਉਹ ਜਿਹੜੀ ਸੁਸਤ ਅਵਸਥਾ 'ਚ ਚੱਲ ਜਾਂਦੇ ਹੋ ਤੁਸੀਂ, ਹੈ ਨਾ, ਅਤੇ ਬੇਹੋਸ਼ੀ ਜੀ 'ਚ,
1: ਅਤੇ
0: ਤੁਸੀਂ ਅੱਖਾਂ ਖੋਲੇ ਬਿਨਾਂ ਬੰਦ ਬੰਦ ਅੱਖਾਂ ਦੇ ਨਾਲ ਐਂ ਸਾਈਡ ਦੇ ਉੱਤੇ ਫੋਨ ਜਿਹੜਾ ਟਕਾ ਦਿੰਦੇ ਹੋ ਵੀ ਹੁਣ ਨਾ
1: ਪਹੁੰਚ ਹੀ ਜਾਏਗਾ ਤੂੰ ਕਿਤੇ ਨਾ ਕਿਤੇ,
0: ਅਤੇ ਨਾਲ ਦੀ ਨਾਲ ਹੀ ਓਕੇ ਹੋ ਜਾਂਦਾ ਕੰਮ। ਆਪਾਂ ਮਤਲਬ ਬਿਲਕੁਲ ਵੀ ਸਪੇਸ ਨਹੀਂ ਛੱਡ ਰਹੇ ਆਪਣੇ ਆਪ ਦੇ ਲਈ।
1: ਫੈਕਟ ਮੈਂ ਆਪਣਾ ਸੈਲਫ ਐਗਜ਼ਾਮਪਲ ਦੇ ਸਕਦਾ, ਮੈਨੂੰ ਬਹੁਤ ਜ਼ਿਆਦਾ ਸ਼ੌਂਕ ਪਿਆ ਮੇਰੇ ਖਿਆਲ ਨਾਲ 2010-11 ਦੇ ਟਾਈਮ 'ਚ, ਲੈਪਟੋਪ ਨਵਾਂ ਨਵਾਂ ਆਇਆ ਸੀਗਾ, ਫਿਲਮਾਂ ਵੇਖਣ ਦਾ, ਹੈ ਨਾ, ਫਿਰ ਜਦੋਂ ਫਿਲਮਾਂ ਵੇਖ ਲਿੱਤੀਆਂ ਇਸ ਪਾਸੇ ਦੀਆਂ, ਮਾਰਟਿਨ ਸਕੋਰਸੇਜ਼ੀ ਵਗੈਰਾ, ਫਿਰ ਤਾਂ ਬਿਲਕੁਲ ਹੀ ਹੈ ਨਾ ਧੁਨੀ ਲੱਗ ਗਈ ਕਿ ਫਿਲਮ ਦੇਖਣੀ। ਮੈਨੂੰ ਅੱਜ ਵੀ ਨਾ ਕਈ ਵਾਰੀ ਰਾਤ ਨੂੰ ਫੀਲ ਹੁੰਦਾ ਮੈਂ ਲੈਪਟੋਪ ਔਨ ਕਰਾਂ, ਕੁਛ ਤਾਂ ਦੇਖ ਲਾ, ਕੁਛ ਅੱਧੇ ਘੰਟੇ ਦਾ ਦੇਖ ਲਵਾਂ, ਇੱਛਾ ਨਹੀਂ ਹੈ, ਮਨ ਨਹੀਂ, ਅੱਛਾ ਪਤਾ ਵੀ ਨਹੀਂ ਹੈ, ਕੋਈ ਇਹ ਵੀ ਨਹੀਂ ਕਿ ਯਾਰ ਆਹ ਚੀਜ਼ ਮੈਂ ਸਾਈਡ 'ਤੇ ਆਪਣੀ ਲਿਸਟ 'ਚ ਐਡ ਕੀਤੀ ਹੋਈ ਕਿ ਆਹ ਫਿਲਮ ਵੇਖਣੀ, ਆਹ ਸ਼ੋਅ ਵੇਖਣਾ ਸ਼ੁਰੂ ਕਰਨਾ,
0: ਕੁਛ ਨਹੀਂ ਆ,
1: ਕੁਛ ਵੀ ਨਹੀਂ ਆ, ਪਰ
0: ਇਹਦੇ ਪਿੱਛੇ ਨਾ
1: ਇੱਕ ਨਿਯਮ ਬਣਾ ਲਿਆ ਹੋਇਆ ਬਿਨਾਂ ਗੱਲ ਦਾ।
0: ਹਾਂ, ਇਹ ਨਿਯਮ ਇੱਦਾਂ ਦਾ ਵਾ, ਤੁਸੀਂ ਰਿਲਾਈਜ਼ ਕਰੋਗੇ ਕਿ ਤੁਸੀਂ ਬਹੁਤ ਜ਼ਰੂਰੀ, ਮੰਨ ਲਓ ਤੁਹਾਡੀ ਲਾਈਫ 'ਚ ਕੋਈ ਇਸ਼ੂ ਚੱਲ ਰਿਹਾ, ਜਾਂ ਤੁਹਾਡਾ ਬਹੁਤ ਜ਼ਰੂਰੀ ਕੋਈ ਕੰਮ ਅਟਕਿਆ ਵਾ, ਬਹੁਤ ਅਰਜੈਂਟ ਵੀ ਹੋ ਸਕਦਾ, ਅਰਜੈਂਟ ਕੰਮ ਲਾ ਲਓ ਤੁਸੀਂ, ਪਰ ਤੁਹਾਨੂੰ ਲੱਗਦਾ ਹੈ ਵੀ ਇਹਨੂੰ ਮੈਂ ਕੱਲ ਕਰ ਲੂੰਗਾ, ਇਹਨੂੰ ਨਿਬੇੜ ਕੇ, ਹਾਲੇ ਨਾ ਉਹ ਚੀਜ਼ ਪਈ ਹੈ ਮੇਰੀ,
1: ਡਿਸਟ੍ਰੈਕਸ਼ਨ ਪਈ ਹੈ,
0: ਉਹ ਡਿਸਟ੍ਰੈਕਸ਼ਨ ਪਈ ਹੈ, ਜਿਹੜੀਆਂ ਮੈਂ ਰੀਲਾਂ ਨੂੰ ਹੱਥ ਮਾਰਨਾ ਜਾਂ ਮੈਂ ਅੱਧਾ ਘੰਟਾ ਟੀ ਵੀ ਵੇਖਣਾ ਜਾਂ ਉਹ ਕਰਨਾ, ਉਹਦੀ ਇੰਪੋਰਟੈਂਸ ਸਾਨੂੰ ਵੱਧ ਲੱਗ ਰਹੀ ਹੈ, ਕਿਉਂ, ਕਿਉਂਕਿ ਆਪਾਂ ਅਡਿਕਟਿਡ ਹੋ ਗਏ।
1: ਟਰੂ, ਇਹ ਗੱਲ ਸਹੀ,
0: ਸਾਡੇ ਦਿਮਾਗ ਨੂੰ ਲੱਗਦਾ ਵੀ ਆਹ ਈਜ਼ੀ ਚੀਜ਼ ਆ,
1: ਗੈਟ ਅਵੇ ਹੋ ਗਿਆ ਨਾ ਇੱਕ, ਕਿ ਉਹੀ ਜਿਹੜਾ ਫੋਨ 'ਤੇ ਗੈਟ ਅਵੇ ਆ ਉਹ ਇੱਕ ਕੰਸਰਟ 'ਚ

0: ਜਦੋਂ ਤੁਸੀਂ ਜਾਂਦੇ ਹੋ ਉਹ ਇੱਕ ਬਹੁਤ ਹਾਈ ਲੈਵਲ ਦਾ ਗੈਟ ਅਵੇ ਮਿਲਦਾ ਤੁਹਾਨੂੰ ਕਿਉਂਕਿ ਤੁਸੀਂ ਫਿਜ਼ੀਕਲੀ ਉੱਥੇ ਹੋ ਮੈਚ ਵੇਖਣ ਜਾਂਦੇ ਹੋ ਸਟੇਡੀਅਮ 'ਚ ਜਾਂ ਫਿਰ ਉੱਦਾਂ ਟੀ ਵੀ 'ਚ ਦੇਖ ਰਹੇ ਹੋ ਇੱਕ ਬਹੁਤ ਤਗੜਾ ਗੈਟ ਅਵੇ ਆ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਮੇਂ ਤੱਕ ਉਹਦੇ ਨਾਲ ਜੁੜੇ ਹੋ ਤੁਹਾਨੂੰ ਲੱਗਦਾ ਮੈਂ ਅੰਦਰ ਸਿਨੇਮਾ ਐਜ਼ ਐਨ ਐਕਸਪੀਰੀਅੰਸ ਇਸੇ ਤਰ੍ਹਾਂ ਹੀ ਹੈ ਇਸ ਹੀ ਹਾਰਮੋਨ ਨੂੰ ਰਿਲੀਜ਼ ਕਰਾਉਣ ਲਈ ਤਾਂ ਦੇ ਆਰ ਬਿਲਟ ਦਾ ਵੇ ਦੇ ਆਰ ਬਿਲਟ ਜਿੰਨੇ ਵੀ ਸਟੇਡੀਅਮ ਹੋ ਗਏ ਕੌਨਸਰਟ ਹਾਲ ਹੋ ਗਏ ਸਿਨੇਮਾ ਸਕਰੀਨਸ ਹੋ ਗਈਆਂ ਹਨਾ ਪਰ ਗੱਲ ਇਹ ਕਿ ਹੁਣ ਇੰਨੇ ਆਪਸ਼ਨਸ ਆ ਗਏ ਆ ਐਂਡ ਉਹ ਵਾਲੀ ਫੀਲਿੰਗ ਅਸੀਂ ਬਾਰ ਬਾਰ ਚੇਜ਼ ਕਰਨਾ ਚਾਹੁੰਦੇ
1: ਹੁਣ ਵੇਖ ਲਓ ਤੁਹਾਨੂੰ ਲੰਮੇ ਪਾ ਕੇ ਫਿਲਮਾਂ ਵਿਖਾਉਣ ਲੱਗ ਪਏ
0: ਹਾਂ
1: ਇਹ ਕੋਈ ਮਤਲਬ ਤੁਹਾਡੀ ਬੋਡੀ ਦੇ ਲਈ ਇਹ ਕੋਈ ਬਹੁਤ ਵਧੀਆ ਸਾਈਨ ਨਹੀਂ ਆ
0: ਸਹੀ ਗੱਲ ਆ
1: ਹੁਣ ਬਹੁਤੇ ਲੋਕ ਤੁਸੀਂ ਨੋਟ ਕਰੋਗੇ ਉਹ ਇਹ ਸ਼ਿਕਾਇਤ ਕਰਦੇ ਆ ਵੀ ਫਲਾਣੇ ਥਾਂ ਦੇ ਉੱਤੇ ਰਿਕਲਾਈਨਰ ਨਹੀਂ ਆ ਸਾਡਾ ਲੱਕ ਭੀੜ ਹੁੰਦਾ ਅਸੀਂ ਨਹੀਂ ਉੱਥੇ ਬਹਿ ਸਕਦੇ
0: ਟਰੂ
1: ਸਾਡੇ ਕੋਲ ਨਹੀਂ ਉੱਥੇ ਫਿਲਮ ਵੇਖੀ ਜਾਂਦੀ ਉਹਦੇ 'ਚ ਹੀ ਜਾਣਗੇ ਕਿਉਂਕਿ ਤੁਹਾਡੀ ਸੁੱਖ ਸੁਵਿਧਾ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਉਸ ਹਿਸਾਬ ਦੇ ਨਾਲ ਟਾਲ ਦਿੱਤੀਆਂ ਗਈਆਂ ਵੀ ਤੁਸੀਂ ਆ ਵੀ ਜਿਹੜਾ ਵਾ ਇੱਦਾਂ ਹੀ ਹੋਰ ਰਿਲੈਕਸ ਹੋ ਜਾਓ
0: ਇੱਦਾਂ ਦਾ ਵੀ ਉਹ ਐਕਸਟਰਾ ਆ ਗਿਆ ਨਾ ਸਰ ਆਪਾਂ ਜਦ ਦੀ ਗੱਲ ਕਰਦੇ ਹਾਂ ਕਿ ਐਕਸਟਰਾ ਨਾਲ ਨਾਲ ਜੁੜਦਾ ਆ ਰਿਹਾ ਕਿ ਇਕੱਲਾ ਇੰਟਰਟੇਨਮੈਂਟ ਨਹੀਂ ਐਕਸਟਰਾ ਵੀ ਹੈ ਕੁਛ ਇੱਦਾਂ ਦਾ ਵੀ ਐਕਸਟਰਾ ਇਹ ਆ ਗਿਆ ਨਾ ਕਿ ਕੰਫਰਟੇਬਲ ਹੋ ਕੇ ਵੇਖੂੰਗਾ ਜੀ ਮੈਂ ਫਿਲਮ ਵੀ ਵੇਖੂੰਗਾ ਅਤੇ ਬਲੈਂਕਟ ਵੀ ਦੇ ਜਾ ਬਈ ਤੂੰ ਹੈ ਨਾ ਬੈੱਡ ਵੀ ਹੋਵੇ ਪ੍ਰੋਪਰ ਜਿਹਾ ਹੈ ਨਾ ਹੁਣ ਤਾਂ ਕਿੰਨੇ ਸਿਨੇਮਿਆਂ ਨੇ ਇਹ ਵੀ ਕਰਤਾ ਹੋਇਆ ਨਾ ਕਿ ਇਫ ਯੂ ਬਾਏ ਇੱਕ ਪਤਾ ਨਹੀਂ ਕਿਹੜੀ ਕਲਾਸ ਦੀ ਟਿਕਟ ਹੁੰਦੀ ਆ ਕਿ ਉਹ ਫਿਰ ਆਪੇ ਹੀ ਆਉਂਦੇ ਆ ਤੁਹਾਨੂੰ
1: ਮੈਨਿਊ ਦੇ ਜਾਂਦੇ ਆ ਤੁਸੀਂ ਉੱਥੇ ਮਤਲਬ ਡਿਨਰ ਡੁਨਰ ਉੱਥੇ ਕਰ ਲੋ ਤੁਸੀਂ ਜੋ ਵੀ ਕਰਨਾ ਜੋ ਸਾਨੂੰ ਘਰੀ ਆਦਤਾਂ ਪਈਆਂ ਬੇਸਿਕਲੀ ਵੀ ਆਪਾਂ ਟੀਵੀ ਵੇਖੀ ਗਏ ਤੇ ਖਾਈ ਗਏ ਪਰ ਜੇ ਤੁਸੀਂ ਮਤਲਬ ਲਾਗੇ ਕਿਸੇ ਦੇ ਬੈਠੇ ਹੋ ਕੋਈ ਲਾਗੇ ਖਾ ਰਿਹਾ ਫਿਰ ਬੜੀ ਚਿੜ ਮਾਰ ਲਿਟਰਲੀ ਉਹਦੀਆਂ ਆਦਤਾਂ ਤੋਂ ਉਹਨੇ ਜੋ ਜੋ ਮੰਗਾਇਆ ਤਾਂ ਉਹਨੂੰ ਲੱਗਦਾ ਸੀ ਵੀ ਉਹ ਵਿਚਾਰੀ ਨਾ ਬੜੀ ਸਟ੍ਰੈਸ 'ਚ ਆ
0: ਠੀਕ ਹੈ
1: ਤਿੰਨ ਤੇ ਉਹ ਕ੍ਰਿਸ਼ਨਾ ਜੀ ਕੋਕਾਂ ਹੀ ਪੀ ਗਈ
0: ਓਕੇ ਮਾਈ ਗੋਡ
1: ਠੀਕ ਹੈ ਤੇ ਜੋ ਉਹਨੇ ਖਾਧਾ ਵੀ ਮਤਲਬ ਸਾਰਾ ਜੰਕ ਫੂਡ ਹਨਾ ਜੋ ਵੀ ਥਰੂ ਆਊਟ ਮਤਲਬ ਉਹਦੀ ਜਿਹੜੀ ਵੇਖ ਕੇ ਸ਼ਕਲ ਜੋ ਲੱਗਦਾ ਨਹੀਂ ਵੀ ਇੰਨਾ ਕਿੱਦਾਂ ਖਾ ਸਕਦਾ ਕੋਈ ਪਰ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਨਾ ਕੋਈ ਨਾ ਉਹਨੂੰ
0: ਮਾਈਟ ਬੀ ਗੋਇੰਗ ਥਰੂ ਸਮਥਿੰਗ
1: ਹਾਂ ਤੇ ਫਿਲਮ ਤੇ ਬਿਲਕੁਲ ਉਹ ਮਤਲਬ ਕਹਿ ਲਓ ਵੀ ਉਹਨੇ ਕੀ ਵੇਖਣੀ
0: ਮਤਲਬ ਬੰਦੇ ਦਾ ਧਿਆਨ ਜ਼ਿਆਦਾ ਟਾਈਮ ਇੱਥੇ ਹੀ ਨਿਕਲਦਾ
1: ਹਾਂ ਉਹਦਾ ਇੰਜੋਏ ਤੇ ਉਹਨੇ ਉਹ ਕੀ ਕਰਨਾ ਹੈ ਪਰ ਉਹ ਚੀਜ਼ਾਂ ਮਤਲਬ ਆਪਾਂ ਇਹ ਕਹਿੰਦੇ ਵੀ ਆਪਣੇ ਆਪ ਤੋਂ ਭੱਜ ਕੇ ਅੱਛਾ ਉਹਦੇ ਵਿੱਚ ਅੱਜ ਕੱਲ੍ਹ ਉਹ ਬਹੁਤ ਕਾਮਨ ਚੱਲ ਰਿਹਾ ਉਹ ਵੀ ਇਸੇ ਦਾ ਹੀ ਪਾਰਟ ਹੈ ਅੱਗੇ ਜਿਹੜੀ ਇਕੱਲੇ ਦੇ ਇਕੱਲੇ ਘੁੰਮਣਾ ਬਾਥਰੂਮ ਜਾਣ ਲਈ ਵੀ ਸਾਥ ਭਾਲਦੇ ਆ
0: ਸਹੀ ਗੱਲ
1: ਅਸੀਂ ਕਹਿਣਾ ਯਾਰ
0: ਸਕੂਲ ਕਾਲਜ ਕਹਿਣਾ ਮਾਣ ਹੀ ਹੁੰਦਾ ਭਰਾਵਾਂ ਤੇ
1: ਹਾਲੇ ਵੀ ਏਦਾਂ ਹੀ ਆ
0: ਬਿਲਕੁਲ ਠੀਕ ਗੱਲ ਹੈ
1: ਪਰ ਹੁਣ ਵੇਖੋ ਵੀ ਆਪਾਂ ਕਿੰਨਾ ਜ਼ਿਆਦਾ ਬਦਲ ਗਿਆ ਹੁਣ ਪਤਾ ਨੀ ਇਹਨੂੰ ਆਪਾਂ ਕੌਨਫੀਡੈਂਸ ਕਵਾਂਗੇ ਜਾਂ ਕੀ ਕਵਾਂਗੇ ਵੀ ਮਤਲਬ ਜਾਂ ਫਿਰ ਇਹ ਕਹੋ ਵੀ ਸਾਨੂੰ ਅੱਗੇ ਸਾਥ ਚਾਹੀਦਾ ਹੁਣ ਸਾਡੇ ਕੋਲ ਫੋਨ ਦਾ ਸਾਥ ਆ
0: ਫੋਨ ਦਾ ਸਾਥ ਹੈ ਇੱਕ ਇਹ ਵੀ ਹੈ ਕਿ ਮਤਲਬ ਉਹੀ ਗੱਲ ਹੈ ਜਿਹੜੀ ਸੜਕ ਖੁੱਲ੍ਹੀ ਨਹੀਂ ਉੱਥੇ ਤਾਂ ਗੱਡੀ ਜਾਣੀ ਨਹੀਂ ਹੁਣ ਇਹ ਸੜਕ ਖੁੱਲ੍ਹ ਗਈ ਹੈ ਨਾ ਤੁਹਾਨੂੰ ਪਤਾ ਲੱਗ ਗਿਆ ਯੂਟਿਊਬ 'ਤੇ ਕਿੰਨੇ ਜ਼ਿਆਦਾ ਮਸ਼ਹੂਰ ਟਰੈਵਲਰਸ ਨੇ ਜਿਹੜੇ ਸੋਲੋ ਟਰੈਵਲ ਕਰਦੇ ਆ 180 ਕੰਟਰੀ 190 ਕੰਟਰੀ ਹੈ ਨਾ ਬੰਦਾ ਕਹਿੰਦਾ ਮੈਂ ਇਕੱਲਾ ਤਾਂ ਆਰਾਮ ਨਾਲ ਕਿਤੇ ਵੀ ਰਹਿ ਸਕਦਾ ਸਾਰੀ ਦੁਨੀਆ ਘੁੰਮ ਸਕਦਾ ਐਂਡ ਅਗੇਨ ਆਪਾਂ ਥੋੜ੍ਹੀ ਥੋੜ੍ਹੀ ਇਹ ਗੱਲ ਹਰ ਵਾਰੀ ਕੀਤੀ ਅੱਜ ਵੀ ਥੋੜ੍ਹੀ ਜਿਹੀ ਹੋਣੀ ਹੈ ਨਾ ਟਾਈਮ ਦੇ ਕਾਰਨ ਕਿ ਇਟ ਇਜ਼ ਆਲ ਸੋਲੋ ਟਰੈਵਲਿੰਗ ਐਂਡ ਸੋਲੋ ਇਹ ਕਰਨਾ ਸ਼ਾਇਦ 0.00001% ਬੰਦੇ ਦਾ ਜੈਨੂਅਲੀ ਦਿਲੋਂ ਨਿਕਲਦਾ ਹੋਏਗਾ ਹੈ ਨਾ ਬਹੁਤ ਹੀ ਜ਼ਿਆਦਾ ਬੰਜਾਰੀ ਪ੍ਰਵਿਰਤੀ ਵਾਲੇ ਬੰਦੇ ਦੇ ਅੰਦਰ ਹੋਏਗਾ ਅਦਰਵਾਈਜ਼ ਟਰੈਵਲਿੰਗ ਕਿ ਨਾਲ ਇਕੱਠੇ ਕਰਨ ਵਾਲਾ ਹਾਂ ਇੱਕ ਇਹ ਬੜਾ ਚੱਲਦਾ ਕਿ ਇੱਥੇ ਵੀ ਮੈਂ ਇੱਕ ਦੋ ਦੇਸੀ ਗਰੁੱਪ ਹੀ ਦੇਖੇ ਆ ਕਿ ਤੁਸੀਂ ਇਕੱਲੇ ਇਕੱਲੇ ਤਾਂ ਇਕੱਠੇ ਚੱਲੋ ਆਪਾਂ ਇਕੱਠੇ ਤੋਂ ਹੁਣ ਘੁੰਮਾਉਣ ਲਈ ਲੈ ਕੇ ਜਾ ਰਹੇ ਹਾਂ ਬਾਅਦ ਚੋਂ ਮਿਲ ਗਏ ਲੋ ਆਪਾਂ ਦੋਸਤ ਯਾਰ ਬਣਾ ਲਓ ਇੱਕ ਦੂਸਰੇ ਨੂੰ
1: ਈਵਨ ਤੁਸੀਂ ਨੋਟ ਕਰਿਓ ਤੁਸੀਂ ਅੱਜ ਕੱਲ੍ਹ ਜਦੋਂ ਤੁਸੀਂ ਕੈਫੇ ਵਗੈਰਾ ਜਾਓਗੇ ਨਾ ਚਾਹ ਕੌਫੀ ਸਾਥ ਦੀ ਹੁੰਦੀ ਹੈ, ਬਹਾਨਾ ਚਾਹ ਉਨੀ ਇੰਪੋਰਟੈਂਟ ਨਹੀਂ ਹੁੰਦੀ, ਕੌਫੀ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਜਿੰਨਾ ਸਾਥ
0: ਹੁੰਦਾ।
1: ਅੱਜ ਕੱਲ੍ਹ ਤੁਸੀਂ ਵੇਖੋਗੇ ਕੈਫਿਆਂ ਦੇ ਵਿੱਚ ਬਹੁਤ ਲੋਕ ਇਕੱਲੇ ਬਹਿਣਾ ਪਸੰਦ ਕਰਦੇ ਆ, ਉਹਨਾਂ ਕੋਲ ਸਾਥ ਨਹੀਂ ਹੁੰਦਾ।
0: ਸਿਟਿੰਗ ਇਸ ਤਰ੍ਹਾਂ ਹੋ ਗਈ ਹੋਈ ਹੈ ਹੁਣ, ਕਿੰਨੇ ਕੈਫੇਜ਼ ਆ ਉਹਨਾਂ ਨੇ ਲਾਏ ਹੁਣ ਸਿੱਧੇ ਸਿੱਧੇ ਉਹ ਸਟੂਲ ਜੇ ਲਾਤੇ ਹੋਏ ਆ, ਸਾਰੀ ਆਪਣੀ ਵਿੰਡੋਜ਼ ਨੂੰ ਕਨਵਰਟ ਕਰਤਾ ਹੋਇਆ ਅੱਗੋਂ ਕੱਢੇ ਹੋਏ ਆ, ਹਨਾ ਕਾਊਂਟਰ ਜੇ।
1: ਖੈਰ ਇਹਦੇ ਪਿੱਛੇ ਕੁਛ ਹੋਰ ਵੀ ਨੇ ਲੌਜਿਕ, ਆਪਾਂ ਇਹਦੇ ਉੱਤੇ ਹੁਣ ਲੰਮੀ ਚੱਲ ਜਾਣੀ ਗੱਲ, ਅਤੇ ਆਪਣਾ ਜਿਹੜਾ ਟਾਈਮ ਹੁਣ ਥੋੜ੍ਹਾ ਜਿਹਾ ਉਹਦੇ ਵੱਲੋਂ ਆ, ਅਤੇ ਆਪਾਂ ਮੈਸੇਜ ਵੀ ਲੈ ਲਈਏ। ਚੇਤਾ ਹੀ ਨਹੀਂ ਕਰਾਇਆ ਯਾਰ ਤੁਸੀਂ,
0: ਮੈਂ ਦੋ ਕੁ ਵਾਰੀ ਤੁਹਾਨੂੰ ਇਸ ਤਰ੍ਹਾਂ ਟੀ ਵੀ ਦਿਖਾਇਆ।
1: ਅੱਛਾ ਇੱਦਾਂ ਕੀਤਾ ਸੀ, ਓਕੇ। ਗਿਲੇ ਸ਼ਿਕਵੇ ਦਿਲ ਸੇ ਨਾ ਲਗਾ ਲੈਣਾ, ਕਭੀ ਰੂਠ ਜਾਊਂ ਤੋ ਮਨਾ ਲੈਣਾ,
0: ਵਾਹ।
1: ਕੱਲ ਕਾ ਕਿਆ ਪਤਾ ਹਮ ਹੋ ਨਾ ਹੋ, ਇਸ ਲਈ ਜਬ ਵੀ ਮਿਲੂੰ ਕਭੀ ਸਮੋਸਾ ਕਭੀ ਪਾਣੀ ਪੂਰੀ ਖਿਲਾ ਦੇਣਾ।
0: ਵਾਹ ਕਿਆ ਬਾਤ ਹੈ, ਵੈਰੀ ਗੁੱਡ, ਕਾਫੀ ਚਟੋਰੇ ਹੋ ਜੇ ਤੁਸੀਂ।
1: ਗੁੱਡ ਗੁੱਡ ਗੁੱਡ। ਰਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਵੀ ਕਾਲਡ 79 89 ਅਤੇ 89 99। ਹਾਂਜੀ ਬਿਲਕੁਲ ਬਿਲਕੁਲ ਸਹੀ ਸਹੀ ਕਹਿ ਰਹੇ ਹੋ ਤੁਸੀਂ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਸਾਜਿਆਂ ਦਾ 0000 ਦੀ ਦਾ ਜੀ ਦਾ ਕਹਿੰਦੇ ਕਿ ਸਿਰਾ ਕਰਾਤਾ ਉੱਥੇ, ਕਹਿੰਦੇ ਕਿ ਨੀਤੂ ਸਿਡਨੀ ਵਾਲਿਆਂ ਨੇ ਸਾਜਿਆਂ ਨੇ ਅਲਾਪ ਖਿੱਚਿਆ, ਮੇਰੀ ਬੱਸ ਦੀ ਵਿੰਡ ਸਕਰੀਨ ਸਾਰੀ ਪਾਣੀ ਦੇ ਨਾਲ ਭਰ ਗਈ। ਕੀ ਗੱਲ, ਸਾਜੀਆਂ ਗਲਸ਼ਤਾ ਤੁਹਾਡੀ ਵਿੰਡੋ? ਉਹ ਤੁਸੀਂ ਵਾਈਪਰ ਚਲਾ ਲਿਓ,
0: ਵਾਈਪਰ ਚਲਾਓ ਜੀ, ਵਾਈਪਰ ਚਲਾਓ
1: ਭਾਜੀ। ਕੇ ਜੀ ਐਫ ਵਾਲੇ ਹੀਰੋ ਨੇ 700 ਲੋਕਾਂ ਦੇ ਨਾਲ ਇੱਕ ਇੱਕ ਕਰਕੇ ਫੋਟੋ ਖਿਚਾਈ ਸੀ ਪਿੱਛੇ ਜੇ।
0: ਅੱਛਾ ਯਸ਼, ਹਾਂ ਘੈਂਟ ਬੰਦਾ ਯਾਰ, ਵੈਰੀ ਨਾਈਸ, ਗੁੱਡ ਗੁੱਡ ਗਾਏ,
1: ਹੈ ਨਾ। ਅਤੇ ਆਪਣਾ ਮਨ ਸਾਹਿਬ ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ, ਸਰੋਤਿਆਂ ਨੂੰ, ਅਤੇ ਸਮਾਈਲ ਦੇ ਨਾਲ ਧੰਨਵਾਦ ਦੀ। ਤਬਲ ਜੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸਾਡੇ ਘਰੋਂ ਵੀ ਬੱਚੇ ਅਤੇ ਉਹਨਾਂ ਦੇ ਪਾਪਾ ਗਏ ਸੀ ਕਰਨ ਔਜਲਾ ਵੇਖਣ ਦੇ ਲਈ, ਅਤੇ ਸੱਚੀ ਗੱਲ ਹੈ ਭਾਅ ਜੀ, ਉੱਥੇ ਬੱਚੇ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਜਾਈਏ, ਅਤੇ ਅਸੀਂ ਆਪਣੇ ਮਾਪਿਆਂ ਤੋਂ ਅੱਜ ਤੱਕ ਝੱਕਦੇ ਰਹੇ ਹਾਂ, ਅਤੇ ਚਲੋ ਵਕਤ ਵਕਤ 'ਤੇ ਗੱਲ ਆ, ਜੋ ਜਿਉਂਦੇ ਵਾਸਤੇ ਰਹੋ, ਆਪਣੇ ਹਾਲਾਤਾਂ ਨੂੰ ਹੱਸ ਕੇ ਪ੍ਰਵਾਨ ਕਰੋ ਅਤੇ ਜ਼ਿੰਦਗੀ ਨੂੰ ਮਾਣੋ।
0: ਵੈਰੀ ਨਾਈਸ, ਵੈਰੀ ਨਾਈਸ।
1: ਅਤੇ ਅੱਤ ਕਰਾਤੀ ਕਹਿੰਦੇ ਓਕੇ, ਧੰਨਵਾਦ ਜੀ, ਮਿਹਰਬਾਨੀ।
0: ਠੀਕ ਹੈ ਜੀ, ਜਿਸ ਵੀ ਸਮੇਂ ਕਰਾਈਏ ਆਪਾਂ ਓਕੇ ਕਰ ਦਿੰਦੇ ਇਸ ਗੱਲ ਨੂੰ, ਇਹ ਤਾਂ ਮਾਈਂਡ ਹੀ ਨਹੀਂ ਕੀਤਾ।
1: ਨੱਚਣ ਨੂੰ ਕਹਿੰਦੇ ਕਿ ਜੀ ਕਰਦਾ ਨੱਚੋ ਮਿੱਤਰੋ, ਗੁਰਸੇਵਕ ਸਿੰਘ ਤੇ ਦੂਜੀ ਕਹਿੰਦੇ ਨੇ ਗਾਉਣ ਨੂੰ ਜੀ ਕਰਦਾ ਤੇ ਗਾ ਲਓ ਮਿੱਤਰੋ, ਜ਼ਿੰਦਗੀ ਇੰਜ ਲੰਘਾ ਲਓ ਮਿੱਤਰੋ, ਸਮੇਂ ਵਿੱਚੋਂ ਸਮਾਂ ਕਮਾ ਲਓ ਮਿੱਤਰੋ, ਆਦੀ ਨਾ ਹੋਵੋ ਕਿਸੇ ਚੀਜ਼ ਦੇ, ਆਪਣਾ ਮਨ ਪ੍ਰਚਾਲੋ ਮਿੱਤਰੋ।
0: ਵਾਹ ਵਾਹ ਵਾਹ,
1: ਗੁੱਡ। ਅਤੇ ਬੱਬਲ ਨਾਹਰ ਜੀ ਕਹਿੰਦੇ ਨੇ ਕਿ ਓਕੇ, ਧੰਨਵਾਦ ਜੀ, ਬਹੁਤ
0: ਮਿਹਰਬਾਨੀ।
1: ਅਤੇ ਗੁਰਜੀਤ ਜੀ ਕਹਿੰਦੇ ਕਿ ਭਾਜੀ ਫੁੱਲ ਬੂਟੇ ਵੀ ਮਿਲਦੇ ਨੇ, ਕਿੱਥੇ ਭਲਾ?
0: ਮੇਰੇ ਖਿਆਲ ਨਾਲ ਉਹਨਾਂ ਦੀ ਗੱਲ ਕਰ ਰਹੇ ਹੋਗੇ, ਏ ਕਲਾਸ ਵਾਲਿਆਂ ਦੀ ਨਹੀਂ ਗੱਲ ਕਰ ਰਹੀ ਤੁਸੀਂ?
1: ਹਾਂ, ਫੁੱਲ ਬੂਟਿਆਂ ਬਾਰੇ ਹਲੇ ਮੈਨੂੰ ਪਾ, ਕਿਉਂਕਿ ਜੇ ਉਹ ਤਾਂ ਉਦੋਂ ਹੀ ਆਉਣਗੇ ਫਿਰ ਜੇ ਹੋਏ ਵੀ, ਤੇ ਨਹੀਂ ਫੁੱਲ ਬੂਟੇ ਨਹੀਂ, ਆਈ ਥਿੰਕ ਫੁੱਲ ਬੂਟੇ ਨਹੀਂ, ਉਹ ਦੂਸਰਾ ਕੰਮ ਹੈ, ਪਰ ਹੋ ਵੀ ਸਕਦੇ ਆ, ਆਈ ਡੋਨਟ ਨੋ,
0: ਹੋ ਵੀ ਸਕਦੇ ਆ। 11 ਸਤੰਬਰ ਨੂੰ ਦੇਖਿਓ ਜੀ, ਇਟਸ ਅ ਸਰਪ੍ਰਾਈਜ਼ ਫੋਰ ਯੂ।
1: ਹਾਂ ਤੇ ਵੇਟ ਕਰ ਲਓ ਥੋੜੀ, ਹਲੇ ਤਾਂ ਕਿੰਨੇ ਕੁ ਦਿਨ ਰਹਿ ਗਏ, ਕਿਤੇ ਹਲੇ ਫੁੱਲ ਬੂਟੇ ਵੈਸੇ ਵੀ ਹੋਣਾ ਅਗਲੇ ਮਹੀਨੇ ਲੱਗ ਜਾਣੇ, ਗਰਮੀ ਜੀ ਥੋੜ੍ਹੀ ਘੱਟ, ਸੋਰੀ ਠੰਡ ਥੋੜ੍ਹੀ ਜਿਹੀ ਘੱਟ ਰਹੀ ਹੈ। ਅਤੇ ਗੁੱਡ ਮਾਰਨਿੰਗ ਕਹਿੰਦੇ ਕਿ ਸਰਦਾਰ ਸ਼ੂਸ਼ੀਆਂ ਖਾਣ ਡਿਆਲ, ਤੇ ਹੈ ਨਹੀਂ ਸਰਦਾਰ ਸ਼ੂਸ਼ੀ ਖਾਂਦਾ, ਕਹਿੰਦੇ ਕਿ ਆਈ ਥਿੰਕ ਕ੍ਰਿਸ਼ਨਾ ਜੀ ਐਂਡ ਯਸ਼ ਜੀ ਡੋਂਟ ਨੋ ਦੈਟ ਇੰਸੀਡੈਂਟ। ਇਹਨਾਂ ਨੂੰ ਕਿੱਥੋਂ ਪਤਾ ਹੋਣਾ,
0: ਬਚਾਈ
1: ਇਹਨਾਂ ਨੂੰ ਕਿੱਥੋਂ ਪਤਾ ਹੋਣਾ,
0: ਉਦਾਂ ਬੜੇ ਬਦਲੇ
1: ਮਹਾਂਭਾਰਤ ਤੋਂ ਬਾਅਦ ਚ ਜੰਮੇ ਆ, ਇਹਨਾਂ ਨੂੰ ਕੀ ਪਤਾ। ਤੇ ਕਹਿੰਦੇ ਕਿ ਪਲੀਜ਼ ਥੈਂਕ ਕ੍ਰਿਸ਼ਨਾ ਜੀ ਫੋਰ ਰੇਜ਼ਿੰਗ ਵੋਇਸ ਫੋਰ ਬ੍ਰਿੰਗਿੰਗ ਬੈਕ ਵੀ ਬੀ ਬੈਕ ਟੂ ਇਫਮ ਟੂ ਮੈਲਬਰਨ ਜਸਟ ਫੋਰ ਵਨ ਬਿਗ ਫੈਨ ਇਨ ਮੈਲਬਰਨ ਵੀ ਦੀ ਵਿਦਿਆ ਬਾਲਨ। ਅੱਛਾ ਵੀ ਵਿਦਿਆ ਬਾਲਨ,
0: ਹਾਂਜੀ ਹਾਂਜੀ, ਮੈਂ ਕੀਤੀ ਗੱਲ।
1: ਅੱਛਾ ਕੀਤੀ?
0: ਹਾਂ ਹਾਂ, ਮੈਨੂੰ ਪਤਾ ਲੱਗਾ ਸਾਡੀ ਟੀਮ ਦੇ ਕਾਫੀ ਇੰਟੈਗਰਲ ਲੋਕ ਫੈਨ ਨੇ, ਤੇ ਮੈਂ ਕਿਹਾ ਸਾਨੂੰ ਵਿਦਿਆ ਬਾਲਨ ਜੀ ਚਾਹੀਦੇ ਜੀ ਨੈਕਸਟ ਈਅਰ।
1: ਅੱਛਾ
0: ਹਾਂ, ਮੈਂ ਕਿਹਾ ਕੁਛ ਲੋਕ ਨੇ ਬਹੁਤ ਫੈਨ ਨੇ, ਤੁਹਾਨੂੰ ਦੱਸ ਨਹੀਂ ਸਕਦਾ, ਕਹਿੰਦੇ ਨਹੀਂ ਨਹੀਂ ਕੋਈ, ਕਹਿੰਦੇ ਮੈਂ ਕਰੂੰਗੀ, ਮੈਂ ਚਲੋ ਕਰੋ ਫਿਰ,
1: ਕੋਸ਼ਿਸ਼ ਕਰੂੰਗੀ।
0: ਹਾਂ ਕੋਸ਼ਿਸ਼ ਕਰੇਗੀ।
1: ਓਕੇ ਓਕੇ, ਕੋਸ਼ਿਸ਼ ਔਰਤ
0: ਮਦਦ ਖੁਦਾ।
1: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਹੱਸਦੇ ਖੇਡਦੇ ਰਹੋ, ਹਰ ਪਾਸੇ ਮਾਪਤਾਂ ਦਾ ਵਾਸ ਹੋਵੇ, ਸਾਰੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦਵੇ ਰੱਬ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ ਜੀ ਸੇਖੋਂ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਜਨਮ ਦਿਨ ਕਰੀ ਫਿਰ ਤੋਂ ਮੁਬਾਰਕ ਜੀ। ਗਗਨ ਜੀ ਕਹਿੰਦੇ ਕਿ ਓਨਲੀ ਫੋਰ ਰਣਜੋਤ ਭਾਅ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ, ਅਤੇ ਆਪਾਂ ਕੋਈ ਨਹੀਂ ਅੱਧੀ ਦੀ ਵੰਡ ਲਾਂਗੇ।
0: ਓਕੇ ਓਕੇ, ਆਲ ਗੁੱਡ।
1: ਅਤੇ ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਐਡੀਲੇਟ ਤੋਂ ਕਰਦੇ ਨੇ ਮੈਸੇਜ, ਅਤੇ ਗੁਰਚੰਦ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ, ਗੁਰਦੀਪ ਦਿਓਲ ਜੀ ਬਲਗੂਲਗਾ ਤੋਂ, ਧੰਨਵਾਦ, ਤੁਹਾਡਾ ਵੀ ਦਿਨ ਸੋਹਣਾ ਰਹੇ। ਅਤੇ ਆਪਣਾ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਡਾਈਵ ਧਿਆਨ ਦੇ ਨਾਲ ਕਰਿਓ ਭਾਈ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਆਪਣਾ ਮਨ ਕਾਲਾ ਪੈ ਜਾਵੇ, ਪਰ ਚੰਗਾ ਮਾੜਾ ਜੋ ਵੀ ਹੋਣਾ ਉਹ ਸਹੀ ਸਮੇਂ ਦੇ ਉੱਤੇ ਆਉਣ 'ਤੇ ਹੀ ਹੋਣਾ ਵਾ। ਅਤੇ ਇਹੀ ਕਹਿੰਦੇ ਨੇ ਕਿ ਆਪਾਂ ਸਾਰਿਆਂ ਨੇ ਸਮਝਣਾ, ਜਦੋਂ ਸਹੀ ਸਮਾਂ ਆ ਜਾਵੇ ਤਾਂ ਸਭ ਸਹੀ ਹੋ ਹੀ ਜਾਂਦਾ, ਅਤੇ ਇਹ ਸਭ ਸਮੇਂ ਦੀ ਖੇਡ ਹੈ। ਸਮਾਂ ਕਦੇ ਆਪਣੇ ਹਿਸਾਬ ਦੇ ਨਾਲ ਨਹੀਂ ਚੱਲਦਾ, ਆਪਾਂ ਹੀ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ, ਅਤੇ ਸਮਾਂ ਹੀ ਜ਼ਖਮ ਦਿੰਦਾ ਅਤੇ ਸਮਾਂ ਹੀ ਮਲਮਲ ਲਾਉਂਦਾ। ਇਸ ਲਈ ਚਿੰਤਾ ਨਾ ਕਰਿਆ ਕਰੋ, ਸਭ ਸਮੇਂ ਉੱਪਰ ਛੱਡ ਦੇਵੋ, ਇਹ ਕਦੇ ਨਹੀਂ ਰੁਕਦਾ। ਜੇ ਚੰਗਾ ਸਮਾਂ ਨਹੀਂ ਰਿਹਾ ਤਾਂ ਮਾੜਾ ਸੰਗਮਾਂ ਵੀ ਨਹੀਂ ਰਹਿਣਾ। ਨਹੀਂ ਤਾਂ ਲੱਗਦਾ ਜੇ ਸਮਾਂ ਕੱਢ ਕੇ ਵਹੁਟੀ ਪਾ ਦੀ ਤਾਂ ਵਾਕ ਸਾਰੇ ਸਹੀ ਸਹੀ ਜਾਣ ਲੱਗਣ ਲੱਗ
0: ਪਾ। ਯਾਰ ਮੈਂ ਕੁਛ ਨਹੀਂ ਬੋਲ ਰਿਹਾ ਬਈ, ਮੈਂ ਜਾ ਚੁੱਕਾ ਸਟੂਡੀਓ ਤੋਂ, ਕੁਛ ਵੀ ਬੋਲ ਦਿੰਦੇ
1: ਨੀ। ਤੁਹਾਡਾ ਵੇਖੋ ਨਵਾਂ ਨਵਾਂ ਹੋਇਆ, ਤੁਸੀਂ ਹਾਲੇ ਤੁਹਾਡਾ ਬੋਲਣਾ ਨੀ ਬਣਦਾ।
0: ਥੈਂਕ ਯੂ।
1: ਤੁਹਾਨੂੰ ਜਿਹੜੀ ਸਕੂਟੀ ਵਾਲੀ ਐਗਜ਼ਾਮਪਲ ਦਿੱਤੀ ਨਾ ਤੁਹਾਨੂੰ, ਇਹ ਉਹ ਵਾਲਾ ਆਊਗੀ ਨਾ ਸਟੇਜ, ਫਿਰ ਤੁਸੀਂ ਬੋਲ ਸਕਦੇ ਜੋ ਮਰਜ਼ੀ। ਹਾਲੇ ਨਵੇਂ ਸਮੇਂ 'ਚ ਨਹੀਂ ਕੁਛ ਵੀ ਬੋਲਣਾ ਹਾਲੇ। ਸੋਨੂੰ ਬਰਾੜ ਜੀ ਪੈਕਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦਾ ਦਿਨ ਖੁਸ਼ਹਾਲੇ। ਮੈਂ ਮੈਸੇਜ ਸੋਰੀ ਤੁਹਾਡੇ ਮੈਂ ਭੁੱਲ ਗਿਆ ਸੀ ਸਵੇਰੇ, ਅਤੇ ਧੰਨਵਾਦ, ਬਹੁਤ ਮਿਹਰਬਾਨੀ ਅਤੇ ਸ਼ੁਕਰੀਆ ਤੁਹਾਡਾ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਕਿਆ ਸੁਣਿਆ, ਮਾਫ਼, ਕੁਛ ਰਹਿਤ ਨਹੀਂ ਗਿਆ?
0: ਨਹੀਂ, ਆਲ ਗੁੱਡ ਹੈ, ਥੈਂਕ ਯੂ ਫੋਰ ਜੁਆਇਨਿੰਗ ਅਸ, ਅਤੇ ਇੱਦਾਂ ਹੀ ਫਿਰ ਦੁਬਾਰਾ ਮਿਲਦੇ ਹਾਂ ਕੱਲ੍ਹ ਪਰਸੋਂ, ਨਰਸੋ ਦਰਸੋ, ਅਤੇ ਰੌਣਕਾਂ ਲੈਂਦੇ ਹਾਂ ਦੁਬਾਰਾ
1: ਜੀ। ਸੋ ਫਿਰ ਲੱਗਦੀਆਂ ਨੇ ਰੌਣਕਾਂ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ। ਕਿਆ ਸੁਣਿਆ, ਮਾਫ਼, ਗਲਤ ਕੁਛ ਕਿਹਾ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ। ਸਾਡਾ ਕੋਈ ਮਤਲਬ ਕਿਸੇ ਦਾ ਕੋਈ ਦਿਲ ਦਿਖਾਉਣਾ ਨਹੀਂ, ਕੋਈ ਕਿਸੇ ਦੇ ਨਾਲ ਰਲਦੀ ਮਿਲਦੀ ਚੀਜ਼ ਉਹ ਹੋ ਜਾਂਦੀ ਆ, ਕੋਈ ਕਿਸੇ ਦੇ ਲਾਗੇ ਬੰਨੇ ਰਲੀ ਮਿਲੀ ਹੁੰਦੀ ਆ, ਕੋਈ ਕਿਸੇ ਤਰ੍ਹਾਂ ਦੀ ਕਿਸੇ, ਪਰ ਇਹ ਆ ਕਿ ਹਰ ਇੱਕ ਤਰ੍ਹਾਂ ਦੇ ਰੰਗ, ਹਰ ਇੱਕ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ, ਮਨ ਦੀਆਂ ਅਵਸਥਾਵਾਂ, ਕੁਛ ਸਾਡੀਆਂ ਇਨਸਾਨਾਂ ਦੀਆਂ ਕੋਮਨ ਨੇ, ਪਰਿਵਾਰਾਂ ਦੀਆਂ ਕੋਮਨ ਨੇ, ਕੁਛ ਥੋੜੀਆਂ ਥੋੜੀਆਂ ਜਿਹੀਆਂ
0: ਡਿਫਰੈਂਟ ਹੋ
1: ਜਾਂਦੀਆਂ, ਅਲੱਗ ਨੇ, ਪਰ ਹੈ ਸਾਰਾ ਹੀ ਬਹੁਤ ਖੂਬਸੂਰਤ। ਜਿੰਨਾ ਚਿਰ ਇਹ ਸਾਰਾ ਕੁਛ ਗਲਤ ਸਹੀ ਨਾ ਮਿਲੇ, ਉਹਨਾਂ ਚਿਰ ਤੱਕ ਉਹ ਫਿਰ ਪੂਰਾ
0: ਸਭ ਹੋਣਾ ਚਾਹੀਦਾ,
1: ਨਹੀਂ ਹੁੰਦਾ,
0: ਸਾਰੇ ਰੰਗ ਹੋਣੇ ਚਾਹੀਦੇ,
1: ਸਾਰੇ ਰੰਗ ਹੋਣੇ ਚਾਹੀਦੇ। ਜਿੱਦਾਂ ਉਹ ਬਣਾਉਂਦੇ ਆ ਉਹ ਕੀ ਹੁੰਦਾ, ਉਹ
0: ਪਲੇਡੋ?
1: ਨਹੀਂ ਨਹੀਂ, ਉਹ ਜਿਹੜਾ ਚਾਰ ਸਪੇਰੋ ਘੁਮਾ ਘੁਮੂ ਕੇ,
0: ਰੂਬਿਕ ਕਿਊਬ, ਰੂਬਿਕ
1: ਕਿਊਬ, ਵੇਖੋ ਸਾਰੇ ਪਾਸਿਓਂ ਰੰਗ ਵੱਖਰੇ ਹੁੰਦੇ ਆ, ਤੇ ਉਹ ਫਿਰ ਵੀ ਕਲਾ ਕਰ ਕੁਰ ਕੇ, ਤੇ ਉਹ ਜਦੋਂ
0: ਕਿਸੇ ਨਾ ਕਿਸੇ ਤਰੀਕੇ ਬੰਦਾ ਕਰ ਹੀ ਦਿੰਦਾ ਪੂਰਾ।
1: ਸੋ ਇਹ ਰੰਗ ਬਰੰਗਾ ਜਿਹੜਾ ਇਹ ਮਾਹੌਲ ਚਾਲ ਚੱਲਦਾ ਰਹੇ, ਲੈਣੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending। ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ, ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ, ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390-8-6655 ਔਰ ਵਿਜ਼ਿਟ tireforce.com.au।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ। ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
8: ਹਾਂਜੀ ਹਾਂਜੀ।

0: ਜੀ ਬਿਲਕੁਲ ਜੀ, ਅਸੈਸਮੈਂਟ ਸਿੱਧੀ ਪੀ ਆਰ ਬੱਸ ਤਾਂ ਆ ਕਿਉਂਕਿ ਇੱਥੇ ਪੱਕੇ ਓਨਲੀ ਸਕਿੱਲ ਅਸੈਸਮੈਂਟ ਦੀ ਲੋੜ ਹੁੰਦੀ ਆ, ਅਤੇ ਉਹ ਸਕਿੱਲ ਅਸੈਸਮੈਂਟ ਜਿਹੜੀ ਆ ਪਹਿਲਾਂ ਪੜ੍ਹਾਈ ਤੋਂ ਕਰਨ ਤੋਂ ਬਾਅਦ ਫਿਰ ਉਹ ਹੁੰਦੀ ਆ, ਅਤੇ ਜਿੰਨੇ ਵੀ ਤਰੀਕੇ ਨੇ ਉਹ ਸਾਰੇ ਬਾਂਸਲ ਇਮੀਗ੍ਰੇਸ਼ਨ ਦੇ ਉੱਤੇ ਜਾ ਕੇ ਕਹਿੰਦੇ ਨੇ ਕਿ ਹੱਲ ਹੁੰਦੇ ਨੇ, ਪੀ ਆਰਾਂ ਜਿਹੜੀਆਂ ਨੇ ਸਟੂਡੈਂਟਸ ਦੀਆਂ ਉੱਥੋਂ ਹੁੰਦੀਆਂ ਨੇ, ਜਾਂ ਫਿਰ ਪੀ ਆਰ ਤੋਂ ਬਾਅਦ ਵੀ ਜੇ ਆਪਾਂ ਗਾਂਹ ਪੇਰੈਂਟਸ ਨੂੰ ਸੱਦਣਾ ਵਾ ਜਾਂ ਕੋਈ ਹੋਰ ਆਪਣਾ ਰਿਸ਼ਤੇਦਾਰ ਜਾਂ ਹੋਰ ਕਿਸੇ ਕੈਟੇਗਰੀ ਦਾ ਕੋਈ ਵੀਜ਼ਾ ਲਵਾਉਣਾ ਵਾ, ਤਾਂ ਫਿਰ ਵੀ ਜਾ ਕੇ ਇਹਨਾਂ ਦੀ ਜਿਹੜੀ ਉਹ ਹੈਲਪ ਆ ਉਹ ਤੁਹਾਨੂੰ ਲੈਣੀ ਪੈਂਦੀ ਆ। ਅਤੇ ਤੁਸੀਂ ਇਹਨਾਂ ਦਾ ਤੁਹਾਨੂੰ ਪਤਾ ਹੈ ਕਿ ਔਫਿਸ ਜਿਹੜਾ ਉਹ ਸਿਟੀ ਦੇ ਵੀ ਵਿੱਚ ਆ ਅਤੇ ਜਾਂ ਫਿਰ ਸਿਡਨੀ ਐਡੀਲੇਡ ਦੇ ਵਿੱਚ ਵੀ ਆ, ਤੁਸੀਂ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਜਿਹੜਾ ਵਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਸਰਚ ਕਰਨਾ ਆਪਣੀ ਸਫਾਰੀ ਕਰੋਮ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹਦੇ ਉੱਤੇ, ਅਤੇ ਤੁਹਾਨੂੰ ਸਿੱਧਾ ਜਾ ਕੇ ਨੰਬਰ ਮਿਲ ਜੂਗਾ। ਅਤੇ ਜ਼ਿਆਦਾ ਸਮਾਂ ਨਾ ਲੈਂਦੇ ਆਪਾਂ ਔਨੇਅਰ ਕਰਦੇ ਹਾਂ। ਸਾਡੇ ਨਾਲ ਅੱਜ ਅਰੁਣ ਜੀ ਨੇ ਬਾਂਸਲ ਇਮੀਗ੍ਰੇਸ਼ਨ ਤੋਂ। ਜੀ ਅਰੁਣ ਜੀ, ਤੁਸੀਂ ਔਨੇਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਲਕੇਸ਼ ਵੀਰੇ, ਧੰਨਵਾਦ ਸਾਡੇ ਸਰੋਤਿਆਂ ਦਾ ਜਿਹੜਾ ਆਪਣਾ ਸਮੇਂ ਚੋਂ ਸਮਾਂ ਕੱਢ ਕੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਤੇ ਸਾਡਾ ਜਿਹੜਾ ਇਹ ਸ਼ੋਅ ਆ ਉਹ ਸੁਣਦੇ ਨੇ ਤੇ ਆਪਣਾ ਫੀਡਬੈਕ ਦਿੰਦੇ ਨੇ।
0: ਜੀ ਬਿਲਕੁਲ ਜੀ, ਕਿਉਂਕਿ ਸਮਾਂ ਕੱਢਣਾ ਬੜਾ ਔਖਾ, ਤੁਹਾਡੀ ਗੱਲ ਸਹੀ ਹੈ। ਵੈਸੇ ਉਹ ਕਹਿੰਦੇ ਨੇ ਕਿ ਪੈਸੇ ਔਖੇ ਨਹੀਂ ਆ ਇੱਥੇ, ਜਿੱਦਾਂ ਜ਼ਿਆਦਾ ਜਿਹੜਾ ਔਖਾ ਆ ਉਹ ਇਹ ਆ ਕਿ ਸਮਾਂ ਕਿਸੇ ਨੂੰ ਦੇਣਾ ਜਾਂ ਤੁਸੀਂ ਜਿਹੜਾ ਤੁਹਾਡਾ ਸਮਾਂ ਆ ਉਹ ਪੈਸੇ ਨਾਲੋਂ ਵੀ ਜ਼ਿਆਦਾ ਮਹਿੰਗਾ ਵਾ ਇੱਥੇ। ਬਿਲਕੁਲ, ਅਤੇ ਧੰਨਵਾਦ ਜੀ। ਅਤੇ ਆਪਾਂ ਗੱਲ ਬਾਤ ਜਿਹੜੀ ਆ ਉਹ ਅੱਜ, ਕਿਉਂਕਿ ਮੈਂ ਰੀਸੈਂਟਲੀ ਵੀ ਵੇਖ ਰਿਹਾ ਸੀ ਕਾਫੀ ਸਾਰੀਆਂ ਨਿਊਜ਼ ਚੱਲ ਰਹੀਆਂ ਸੀ, ਵੈਸੇ ਤਾਂ ਚਲੋ ਕਈ ਨਾਮੀ ਕਲਾਕਾਰਾਂ ਦੇ ਵੀ ਵੀਜ਼ੇ ਡਿਲੇ ਹੋਏ ਨੇ, ਉਸ ਪਾਸੇ ਨੂੰ ਆਪਾਂ ਨਹੀਂ ਜਾਂਦੇ, ਪਰ ਉਸ ਤੋਂ ਪਹਿਲਾਂ ਦੀ ਇੱਕ ਨਿਊਜ਼ ਜਿਹੜੀ ਉਹ ਆਈ ਸੀਗੀ ਕਿ ਇਹਨਾਂ ਨੇ ਇਮੀਗ੍ਰੇਸ਼ਨ ਨੇ ਕੋਈ ਚੇਂਜਸ ਕੀਤੇ ਆ ਜਾਂ ਕੋਈ ਨਵੀਂ ਅਪਡੇਟਸ ਲੈ ਕੇ ਆ ਰਹੇ ਨੇ ਪੇਰੈਂਟਸ ਵੀਜ਼ੇ ਨੂੰ ਲੈ ਕੇ, ਕਿ ਜਿਹੜੇ ਮਾਪੇ ਆਪਾਂ ਇੱਥੇ ਸੱਦਦੇ ਹਾਂ ਪੱਕੇ ਹੋਣ ਤੋਂ ਬਾਅਦ ਜਾਂ ਕਹਿ ਲਓ ਜੇ ਆਪਾਂ ਟੀ ਆਰ 'ਤੇ ਹਾਂ ਤਾਂ ਵੀ ਜੇ ਕਿਸੇ ਨੂੰ ਸੱਦਣਾ ਵਾ, ਅਤੇ ਉਹ ਮੈਂ ਚਾਹੂੰਗਾ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਆਪਾਂ ਸਰੋਤਿਆਂ ਨੂੰ ਇਹ ਦੱਸੀਏ ਕਿ ਉਹ ਪੇਰੈਂਟ ਵੀਜ਼ਾ ਜਿਹੜਾ ਉਹਦੇ 'ਚ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਹੁੰਦੀਆਂ ਨੇ ਜਾਂ ਫਿਰ ਕਿੱਦਾਂ ਉਹ ਵਰਕ ਕਰਦਾ ਵਾ, ਕਿਹੜੀ ਕੈਟੇਗਰੀ ਕਿੱਦਾਂ ਵਰਕ ਕਰਦੀ ਆ, ਉਹ ਸਾਰੀ ਜਾਣਕਾਰੀ।
1: ਬਿਲਕੁਲ, ਬਲਕਿ ਇਹਦੇ ਵਿੱਚ ਥੋੜੀ ਗੱਲ ਤੋਂ ਇੱਕ ਯਾਦ ਆ ਗਈ, ਕਹਿੰਦੇ ਕਿ ਉਹ ਮੁੰਡਾ ਚੋਰ ਆ, ਪਰ ਆਪਾਂ ਚਲੋ ਚੋਰੀ ਦੀ ਗੱਲ ਨਹੀਂ ਕਰਦੇ ਆਪਾਂ, ਪਰ ਆਪਾਂ ਵੈਸੇ ਗੱਲ ਕਰਦੇ ਹਾਂ। ਕਹਾਵਤ ਮੇਰੀ ਮੰਮੀ ਕਹਿੰਦੀ ਹੁੰਦੀ ਆ, ਕਹਿੰਦੇ ਕਿ ਸਰਸੇ ਨੀ ਤੂੰ ਗੱਲ ਸੁਣ, ਨੂਹੇ ਨੀ ਤੂੰ ਕੰਨ ਕਰ, ਹਨਾ ਕਿ ਮਤਲਬ ਕਹਿਣਾ ਕੁਛ ਕਹਿਣਾ ਕਿਸੇ ਨੂੰ ਤਾਂ ਤਰੀਕੇ ਨਾਲ ਕਹਿਣਾ ਹੈ, ਉਹੀ ਤੁਹਾਡਾ ਤੁਸੀਂ ਵੈਸੇ ਹੈ ਹੀ, ਤੁਸੀਂ ਰੇਡੀ ਵਾਲੇ ਕਰ ਲੈਂਦੇ ਸਭ ਕੁਛ ਤਰੀਕਾ ਤਰੀਕਾ ਤੁਹਾਡੇ ਸਾਰੇ ਤੁਹਾਡੇ ਕੋਲ
0: ਹੋ ਜਾਣੇ। ਚਲੋ
1: ਹਾਂਜੀ, ਤੇ ਬਲਕਿ ਅੱਜ ਆਪਾਂ ਗੱਲ ਕਰਾਂਗੇ ਤੁਸੀਂ ਆਪਣੇ ਮਾਪੇ ਆਸਟ੍ਰੇਲੀਆ ਕਿਵੇਂ ਬੁਲਾ ਸਕਦੇ ਹੋ, ਜਿਹੜੇ ਸਾਡੇ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਕੱਚੇ ਨੇ, ਪੱਕੇ ਨੇ, ਸਿਟੀਜ਼ਨ ਨੇ
0: ਜੀ,
1: ਜਾਂ ਪੱਕੇ ਹੋਣ ਨਾਲ ਨੇ, ਅਜੇ ਕੱਚੇ ਨੇ, ਸਹੇਲੀਆਂ ਨਾਲ ਪੱਕੇ ਹੋ ਜਾਣਗੇ ਜਾਂ ਹੋ ਚੁੱਕੇ ਹੋਣੇ, ਉਹ ਆਪਣੇ ਘਰ ਨੂੰ ਕਿਵੇਂ ਆਸਟ੍ਰੇਲੀਆ ਬੁਲਾ ਸਕਦੇ ਨੇ।
0: ਬਿਲਕੁਲ
1: ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਜਿਹੜਾ ਵੀ ਦੇਖਣ ਦੇ ਵਿੱਚ ਕੀ ਆ, ਪਿਛਲੇ 10 ਦਿਨਾਂ ਤੋਂ ਸਾਰੀ ਜਿਹੜੀ ਵੀ ਗਾਜ ਆ ਉਹ ਸਾਰੇ ਪੇਰੈਂਟਸ ਉੱਤੇ ਸਿੱਟ ਰਹੇ ਨੇ, ਇਹ ਪੇਰੈਂਟਸ ਨੇ ਐਵੇਂ ਕਰਤਾ, ਪੇਰੈਂਟਸ ਦੇ ਵੀਜ਼ੇ ਘਟਾ ਦੇ, ਪਾਰਟਨਰ ਨੂੰ ਪ੍ਰਾਇਓਰਟੀਆਂ ਤੇ ਮਾਪਿਆਂ ਨੂੰ ਲੈਸ ਪ੍ਰਾਇਓਰਟੀ, ਇਹ ਗਲਤ ਚੀਜ਼ ਆ।
0: ਇੱਕ ਚੀਜ਼ ਨਾ, ਸੌਰੀ ਮੈਂ ਤੁਹਾਡੀ ਗੱਲ ਕੱਟਣ ਡਿਆ, ਤੁਸੀਂ ਗੱਲ ਕੀਤੀ ਨਾ ਵੀ ਸਹੇਲੀਆਂ ਨਾਲ ਪੱਕੇ ਹੋ ਜਾਣਗੇ, ਉੱਥੋਂ ਮੈਨੂੰ ਯਾਦ ਆਇਆ ਮੇਰੇ ਵੀ ਇੱਕ ਦੋ ਫਰੈਂਡ ਸੀਗੇ, ਹੁਣ ਤੇ ਚਲੋ ਨਹੀਂ ਘੱਟ ਗੱਲਬਾਤ ਹੁੰਦੀ ਆ, ਉਹਨਾਂ ਦਾ ਵੀ ਇੱਦਾਂ ਹੀ ਚੱਕਰ ਸੀਗਾ ਕਿ ਫਰੈਂਡਸ ਸੀਗੇ, ਫਿਰ ਉਹਨਾਂ ਦਾ ਰਿਲੇਸ਼ਨ ਹੋ ਗਿਆ ਅਤੇ ਫਿਰ ਉਹਨਾਂ ਨੇ ਮਤਲਬ ਦੂਜਾ ਵੀਜ਼ਾ, ਮੈਨੂੰ ਪਤਾ ਨਹੀਂ ਉਹਨੂੰ ਕਿਹੜਾ ਵੀਜ਼ਾ ਕਹਿੰਦੇ, ਉਹਨਾਂ ਨੇ ਉਹ ਪਾਇਆ ਸੀ ਅਤੇ ਉਹ ਵਿੱਚੇ, ਪਰ ਉਹ ਰਿਲੇਸ਼ਨ 'ਚ ਕੋਈ ਫਿੱਕ ਪੈ ਗਈ ਆ ਅਤੇ ਉਹ ਵਿਚਾਰੇ ਕਿਹੜੇ ਪਾਸੇ ਨੂੰ ਜਾਣ, ਉਹਦੇ 'ਤੇ ਵੀ ਆਪਾਂ ਅਗਲਾ ਪ੍ਰੋਗਰਾਮ ਕਰਨਾ ਜੇ
1: ਨਹੀਂ
0: ਦੂਜੇ ਪਾਸੇ ਨੂੰ ਤੁਸੀਂ ਲੈ ਗਏ ਜੀ,
1: ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬਲਕਿ ਜ਼ਿੰਮੇਵਾਰੀ ਹੋਰ ਵੀ ਪੈ ਚੁੱਕੀਆਂ ਨੇ।
0: ਹਾਂ ਹਨਾ, ਸਹੀ ਗੱਲ ਆ, ਨਿੱਕੀਆਂ ਨੇ ਜਿੰਨਾ ਜ਼ਿੰਮੇਵਾਰੀਆਂ ਨੇ।
1: ਗੁੱਡ, ਹੁਣ ਆਪਾਂ ਵੀਰੇ ਦੇਖੋ ਜਿਹੜੀ ਇਹਦੇ ਵਿੱਚ ਕਾਫੀ ਸਾਨੂੰ ਕੁਐਰੀ ਆਉਂਦੀ ਸੀ ਕਿ ਭਾਜੀ ਅਸੀਂ ਆਪਣੇ ਮਾਪਿਆਂ ਨੂੰ ਕਿਵੇਂ ਬੁਲਾਈ ਜਾਂ ਕੀ ਕੀ ਆਪਸ਼ਨਾਂ ਨੇ, ਠੀਕ ਹੈ। ਹੁਣ ਉਹਦੇ ਵਾਸਤੇ ਕੀ ਹੁੰਦਾ ਸੀ, ਕਈ ਵਾਰ ਸਾਡੀ ਅਪੁਆਇੰਟਮੈਂਟ ਲੈਂਦਾ ਬੰਦਾ ਜਾਂ ਕਿਸੇ ਹੋਰ ਦੀ ਅਪੁਆਇੰਟਮੈਂਟ ਲੈਂਦਾ, ਕਈ ਵਾਰ ਪੇਡ ਅਪੁਆਇੰਟਮੈਂਟ ਲੈਂਦਾ ਚਾਹੇ ਸਾਡੀ ਜਾਂ ਕਿਸੇ ਹੋਰ ਦੀ
0: ਜੀ ਜੀ।
1: ਅੱਜ ਕੁਝ ਚ ਸਮੁੰਦਰ ਸਮਾਨ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਵਿੱਚ ਕੀ ਹੋਊਗਾ ਕਿ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਦੇ ਸਕਾਂਗੇ ਇਸ ਸ਼ੋਅ ਦੇ ਵਿੱਚ, ਉਨੀ ਕੁ ਮੈਂ ਡੈਫੀਨੇਟ ਦਊਂਗਾ ਕਿ ਤੁਹਾਨੂੰ, ਤਾਂ ਕਿ ਤੁਹਾਨੂੰ ਯਾਨੀ ਕਿ ਤੈਨੂੰ ਵੀ ਨਾਲੇ ਪਤਾ ਲੱਗ ਜੂ ਵੀਰੇ, ਤੇ ਜਿਹੜੇ ਸਾਡੇ ਸਰੋਤੇ ਨੇ ਉਹਨੂੰ ਵੀ ਥੋੜੀ ਬੇਸਿਕ ਇਨਫੋਰਮੇਸ਼ਨ ਹੋ ਜੂ ਕਿ ਵੀ ਇਹ ਵੀਜ਼ੇ ਘਰਦੇ ਨੂੰ ਬੁਲਾਉਣ ਦੇ ਕਿਹੜੇ ਕਿਹੜੇ ਆਪਸ਼ਨਾਂ ਨੇ, ਕਿਹੜੇ ਕਿਹੜੇ ਵੀਜ਼ਾ ਸਬ ਕਲਾਸ ਨੇ, ਕੀ ਰਿਕੁਆਇਰਮੈਂਟਾਂ ਨੇ, ਕਿੰਨੀ ਫੀਸ ਆ, ਕਿੰਨਾ ਪ੍ਰੋਸੈਸਿੰਗ ਟਾਈਮ ਆ
0: ਜੀ,
1: ਇਹ ਸਾਰਾ ਕੁਛ ਅੱਜ ਆਪਾਂ ਯਾਨੀ ਡਿਸਕਸ ਕਰਾਂਗੇ ਆਪਾਂ।
0: ਡਨ ਹੋ ਗਿਆ।
1: ਤਾਂ ਇਹ ਅੱਜ ਵਾਲਾ ਜਿਹੜਾ ਹੈਗਾ ਬਹੁਤ ਵਧੀਆ ਯਾਨੀ ਕਿ ਜਾਏਗਾ ਚਲੋ ਮੇਰੇ ਹਿਸਾਬ ਨਾਲ, ਕਿਉਂਕਿ ਇਹਦੇ ਉੱਤੇ ਆਪਾਂ ਮੈਂ ਕਦੇ ਪਰਸੀ ਮੈਂ ਡਿਟੇਲ ਦੇ ਵਿੱਚ ਕਦੇ ਇੰਟਰਵਿਊ ਨਹੀਂ ਕੀਤੀ ਆਪਣੇ ਨਾਲ, ਸ਼ਾਇਦ ਪਹਿਲਾਂ ਅਜੇ ਭਾਈ ਨੇ ਕੀਤੀ ਹੋਵੇ ਮੈਨੂੰ ਪਤਾ ਨਹੀਂ, ਲੇਕਿਨ ਮੈਨੇ ਨਹੀਂ ਕੀਤੀ
0: ਜੀ।
1: ਤਾਂ ਹੁਣ ਆਪਾਂ ਸਟਾਰਟ ਕਰਦੇ ਕਿ ਘਰ ਦੇ ਕਿਹੜੇ ਕਿਹੜੇ ਵੀਜ਼ੇ ਤੇ ਆਸਟ੍ਰੇਲੀਆ ਆ ਸਕਦੇ ਨੇ। ਠੀਕ ਹੈ ਵੀਰੇ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਵਿਜ਼ਟਰ ਵੀਜ਼ਾ।
0: ਓਕੇ,
1: ਅਸੀਂ ਕੀ ਆ, ਅਸੀਂ ਆਪਣੇ ਘਰਦਿਆਂ ਨੂੰ ਘੁੰਮਣ ਵਾਸਤੇ ਆਸਟ੍ਰੇਲੀਆ ਬੁਲਾਉਂਦੇ ਹਾਂ, ਉਹ ਵੀਜ਼ਾ ਸਬ ਕਲਾਸ 600।
0: ਓਕੇ,
1: ਠੀਕ ਹੈ। ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ, ਇਹ ਚ 3 ਮਹੀਨੇ ਤੋਂ 12 ਮਹੀਨੇ ਸਟੇ ਮਿਲਦੀ ਸੀ ਪਹਿਲਾਂ
0: ਜੀ,
1: ਤੇ $250 ਦੇ ਕਰੀਬ ਫੀਸ ਆ, ਤੇ ਇੱਕ ਹਫ਼ਤੇ ਤੋਂ ਲੈ ਕੇ 1 ਮਹੀਨੇ ਦੇ ਵਿੱਚ ਪ੍ਰੋਸੈਸ ਹੋ ਜਾਂਦਾ ਫਾਈਲ।
0: ਓਕੇ,
1: ਅੰਟੀ ਓਨਲੈਸ ਕਿ ਤੁਸੀਂ ਅਰਜੈਂਟ ਚਲਾਈਏ ਤਾਂ ਇੱਕ ਵਿਦਇਨ 24 ਆਵਰ ਵਰਕਿੰਗ ਡੇ ਚ ਆ ਜਾਂਦੀ ਆ
0: ਜੀ।
1: ਬਟ 28 ਜੁਲਾਈ ਨੂੰ ਕੀ ਹੋਇਆ, 22 ਜੁਲਾਈ ਇੱਕ ਨਵਾਂ ਇੱਕ ਇਹਨਾਂ ਨੇ ਡਾਇਰੈਕਸ਼ਨ ਇਸ਼ੂ ਕੀਤੀ ਕਿ ਵੀ ਪੇਰੈਂਟਸ ਵੀਜ਼ਾ ਨੂੰ ਅਸੀਂ ਯਾਨੀ ਕਿ ਕਿਉਂਕਿ ਕਾਫੀ ਜਿਹੜੇ ਸਾਡੇ ਭੈਣ ਭਰਾ 3 ਸਾਲ ਦਾ ਵੀਜ਼ਾ ਜਿਹਨਾਂ ਨੂੰ ਘਰਦਿਆਂ ਨੂੰ ਮਿਲ ਗਿਆ ਸੀਗਾ, ਉਹ ਕਾਫੀ ਟਾਈਮ ਤੋਂ ਸਟੇ ਕਰ ਰਹੇ ਸੀਗੇ ਕੰਟੀਨਿਊਸਲੀ, ਮੋਰ ਦੈਨ 1 ਈਅਰ, ਕੋਈ 18 ਮਹੀਨੇ ਤੱਕ ਜਾਂ ਸਾਲ ਦੀ ਸਟੇ ਆ, ਫਿਰ ਨਾਲ ਦੇ 6 ਮਹੀਨੇ ਫਿਰ ਲਾ ਕੇ ਫਿਰ ਸਾਲ ਦੀ ਸਟੇ ਕਰ ਜਾਂਦੇ ਸੀਗੇ
0: ਜੀ ਜੀ।
1: ਡਿਪਾਰਟਮੈਂਟ ਨੇ ਕੀ ਕੀਤਾ, ਉਹਨੂੰ 9 ਫਰਸਟ ਸਟੇ ਕੰਡੀਸ਼ਨ ਲਾ ਕੇ 6 ਮਹੀਨੇ ਦਾ ਵੀਜ਼ਾ ਗ੍ਰਾਂਟ ਕਰਦਾ ਮਲਟੀਪਲ ਐਂਟਰੀ ਨਾਲ। ਮਤਲਬ ਹੁਣ ਇਹਦਾ ਮਤਲਬ ਕੀ ਹੋਇਆ ਕਿ ਵੀ ਜਿਹੜੀ ਵੀ ਵੀਜ਼ਾ ਆਊਗਾ ਵਿਜ਼ਟਰ ਵੀਜ਼ਾ, ਉਹ ਹੋਰ ਕੋਈ ਹੋਰ ਵੀਜ਼ਾ ਅਪਲਾਈ ਨਹੀਂ ਕਰ ਸਕਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ। ਠੀਕ ਹੈ, ਨੋ ਫਰਦਰ ਸਟੇ ਮੀਨਸ ਤੁਸੀਂ ਕੋਈ ਹੋਰ ਕਿਸੇ ਵੀ ਤਰੀਕੇ ਨਾਲ ਆਸਟ੍ਰੇਲੀਆ ਰਹਿ ਨਹੀਂ ਸਕਦੇ। ਦੇ ਆਰ ਸਮ ਐਕਸੈਪਸ਼ਨਸ, ਬਟ ਉਹ ਐਪਲੀਕੇ ਜਿਹੜੀ ਸਹੀ ਤਰੀਕੇ ਨਹੀਂ ਹੁੰਦੀਆਂ ਤਾਂ ਉਹ ਉੱਥੋਂ ਛੱਡ ਕੇ ਰਹਿ ਨਹੀਂ ਸਕਦੇ
0: ਜੀ।
1: ਠੀਕ ਹੈ ਜੀ, ਇਹ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਸਾਡੇ ਸਰੋਤਿਆਂ ਨੂੰ ਵੀ ਪਤਾ, ਮੋਸਟਲੀ ਸਾਰੇ ਬੰਦੇ ਇਹੀ ਪ੍ਰੋਸੈਸ ਕਰਦੇ ਸੀਗੇ। ਬਟ
0: ਇੱਥੇ ਆ ਕੇ ਜਿਹੜਾ ਵੀਜ਼ਾ ਬਦਲ ਲੈਂਦੇ ਸੀ,
1: ਬਦਲ ਲੈਂਦੇ ਸੀ ਜਾਂ ਐਕਸਟੈਂਸ਼ਨ ਪਾ ਲੈਂਦੇ ਸੀ,
0: ਐਕਸਟੈਂਸ਼ਨ ਜੀ,
1: ਕਿਉਂਕਿ ਮੋਸਟਲੀ ਲੋਕ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀਗੇ ਮੋਸਟਲੀ, ਤਾਂ ਟਿਕਾਊ ਤੇ ਵਧੀਆ
0: ਜੀ ਜੀ।
1: ਹੁਣ ਆਪਾਂ ਸੈਕਿੰਡ ਜਿਹੜੀ ਟੈਕਨੀਕਲੀ ਜਿਹੜੀ ਸਾਰੇ ਬੰਦਿਆਂ ਨੂੰ ਆਪਣੇ ਪੇਰੈਂਟਸ ਵਾਸਤੇ ਅਪਲਾਈ ਕਰਨੀ ਚਾਹੀਦੀ ਸੀ, ਉਹ ਵੀਜ਼ਾ ਸਭ ਕੁਲਸ ਹੈਗੀ ਆ 870।
0: ਓਕੇ,
1: 870 ਜਿਹਨੂੰ ਕਹਿੰਦੇ ਲੌਂਗ ਟਰਮ ਟੈਂਪਰੇਰੀ ਸਟੇ, ਯਾਨੀ ਲੌਂਗ ਟਰਮ ਸਟੇ ਹੁੰਦੀ ਹੈ
0: ਜੀ,
1: ਜੇ ਜੇ 3 ਸਾਲ ਤੋਂ ਲੈ ਕੇ 3 ਸਾਲ ਜਾਂ 5 ਸਾਲ, ਇੰਨੀ ਲੰਬੀ ਸਟੇ ਮਿਲ ਸਕਦੀ ਆ ਆਪਣੇ ਪੇਰੈਂਟਸ ਨੂੰ।
0: ਓਕੇ,
1: ਠੀਕ ਹੈ ਜੀ। ਬਟ ਜਿਹੜੀ ਇਹਦੀ ਫੀਸ ਆ
0: ਜੀ,
1: ਉਹ ਘੱਟੋ ਘੱਟ ਯਾਨੀ ਕਿ ਉਹ $6,370 ਆ 3 ਸਾਲ ਦੇ ਲਈ, 5 ਸਾਲ ਦੇ ਲਈ ਹੈਗੀ ਆ $12,440।
0: ਓਕੇ,
1: ਯਾਨੀ ਕਿ ਜੇ ਘਰਦੇ ਨੂੰ ਰੱਖਣਾ ਤਾਂ ਤੁਹਾਨੂੰ ਸ਼ਾਇਦ ਤੁਹਾਨੂੰ ਥੋੜਾ ਜ਼ਿਆਦਾ ਖਰਚਾ ਪੇ ਕਰਨਾ ਪੈ ਸਕਦਾ।
0: ਮੈਂ ਬਿਲਕੁਲ ਸਮਝ ਗਿਆ ਜੀ ਇਹਨਾਂ ਦਾ ਚੇਂਜ ਕਿਉਂ ਹੋਇਆ ਵਾ, ਕਿਉਂਕਿ ਜੇ 250 ਦੇ ਕੇ 3 ਸਾਲ ਰਹਿਣ ਦਿਆ ਸੀ ਉਹਨੂੰ, ਹੁਣ 6,370 ਦੇ ਕੇ ਰਹਿਣਾ ਪੈਣਾ।
1: ਬਿਲਕੁਲ, ਹੁਣ ਇਹ ਚ ਕੀ ਹੋਊਗਾ, ਜਦੋਂ ਤੁਸੀਂ 6 ਮਹੀਨੇ ਵਾਸਤੇ ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀ, ਹੁਣ 6 ਮਹੀਨੇ ਦੇਣ ਲੱਗੇ, ਤਾਂ 3 ਸਾਲ ਦਾ ਗ੍ਰਾਂਟ ਹੁੰਦਾ ਤਾਂ ਬੰਦਾ $250 ਚ 3 ਸਾਲ ਮਾਪੇ ਦੇ ਨਾਲ ਰਹਿ ਸਕਦਾ ਸੀਗਾ
0: ਜੀ,
1: ਵਿੱਚੋਂ 6 ਮਹੀਨੇ ਚ ਕੱਢ ਕੇ। ਪਰ 870 ਜੇ ਵੀਜ਼ਾ ਪਾਉਂਦੇ ਹੋ ਤੁਸੀਂ ਆਫਸ਼ੋਰ ਤੋਂ, ਕਿਉਂਕਿ ਵੀਜ਼ਾ ਆਫਸ਼ੋਰ ਤੋਂ ਪੈਂਦਾ, ਤਾਂ ਤੁਸੀਂ $12,440 ਪੇ ਕਰਦੇ ਹੋ। ਜਦਕਿ ਦੂਜੇ ਪਾਸੇ ਯਾਨੀ ਕਿ ਇਹ ਪੈਂਦਾ ਸੀਗਾ ਆਪਾਂ ਨੂੰ ਸਿਰਫ ਔਰ ਸਿਰਫ ਯਾਨੀ ਕਿ ਤੁਹਾਨੂੰ $2,500 ਦਾ, ਜੇ ਹੁਣ $250 ਆਪਾਂ 6 ਮਹੀਨੇ ਵੀਜ਼ਾ ਲਾਈਏ, 6-6 ਮਹੀਨੇ ਵੀਜ਼ਾ ਪਾਉਂਦੇ, ਇਟਸ ਵੈਰੀ ਯਾਨੀ ਕਿ ਸਰਕਾਰ ਨੂੰ ਫਾਇਦਾ ਇਹਦਾ, ਤੇ ਚਲੋ ਆਪਣੇ ਸਾਡੇ ਭੈਣ ਭਰਾਵਾਂ ਨੂੰ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਖਰਚਾ ਜ਼ਿਆਦਾ ਆ ਰਿਹਾ, ਇਹਦਾ ਪ੍ਰੋਸੈਸਿੰਗ ਟਾਈਮ ਵੀ ਥੋੜਾ ਜ਼ਿਆਦਾ ਵੀਰੇ।
0: ਕਿੰਨਾ ਜੀ?
1: ਉੱਥੇ 7 ਦਿਨ ਸੀਗਾ, ਉਰੇ 7 ਮਹੀਨੇ ਆ।
0: ਓ ਓਕੇ,
1: ਜੇ ਹੁਣ ਤੁਸੀਂ ਆਪਣੇ ਘਰ ਦੇ ਨੂੰ ਬੁਲਾਉਣਾ ਚਾਹੁੰਦੇ ਹੋ, ਤੁਸੀਂ ਪਹਿਲਾਂ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਦਿਓ, ਤੇ ਉਰੇ ਆ ਕੇ ਜਦੋਂ ਵਾਪਸ ਜਾਣਗੇ ਫਿਰ 870 ਵੀਜ਼ਾ ਪਾ ਦਿਓ। ਠੀਕ ਹੈ, ਤਾਂ ਉਹ 6-7 ਮਹੀਨੇ ਚ ਗ੍ਰਾਂਟ ਹੋ ਜਾਏਗਾ, ਫਿਰ ਘਰ ਦੇ ਉਰੇ 5 ਸਾਲ ਵਾਸਤੇ 3 ਸਾਲ ਵਾਸਤੇ ਆ ਸਕਦੇ ਨੇ, ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕੇ ਨਾਲ
0: ਜੀ।
1: ਠੀਕ ਹੈ, ਹੁਣ ਇਹਦੇ ਵਿੱਚ ਇੱਕ ਚੀਜ਼ ਆ ਵੀਰੇ, ਆ ਹੁਣ ਮੈਂ ਯਾਨੀ ਕਿ ਨਾ ਹੁਣ ਆਪਾਂ ਵਿਜ਼ਟਰ ਵੀਜ਼ਾ ਤੇ 870 ਦੀ ਆਪਾਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਵੀ ਕੀ ਕੀ ਇਹਨਾਂ ਚ ਸਿਮਿਲੈਰਿਟੀ ਤੇ ਕੀ ਕੀ ਖਾਮੀਆਂ ਨੇ, ਯਾਨੀ ਕਿ ਇਹ ਚ ਕੀ ਕੀ ਆਪਾਂ ਫਾਇਦੇ ਨੁਕਸਾਨ ਨੇ
0: ਜੀ। ਬਿਲਕੁਲ,
1: ਹੁਣ ਜਿਹੜਾ ਵਿਜ਼ਟਰ ਵੀਜ਼ਾ ਵੀਰੇ, $250 ਫੀਸ, 3-6-12 ਮਹੀਨੇ ਤੱਕ ਸਟੇ ਮਿਲਦੀ ਸੀ, ਵਰਕਿੰਗ ਰਾਈਟ ਕੋਈ ਨੀ ਮਿਲਦੇ, ਸਟੱਡੀ ਰਾਈਟ ਜਿਹੜੇ ਮਿਲਦੇ 3 ਮਹੀਨੇ ਦੇ, ਨੋ ਮੈਡੀਕੇਅਰ।
0: ਓਕੇ,
1: ਠੀਕ ਹੈ, ਸਿਰਫ ਔਰ ਸਿਰਫ ਜੇਕਰ ਯੂਕੇ ਸਿਟੀਜ਼ਨ ਦਾ ਬੰਦਾ ਤਾਂ ਉਹਨਾਂ ਨੂੰ ਯਾਨੀ ਕਿ ਰੈਸੀਪ੍ਰੋਕਲ ਹੈਲਥ ਐਗਰੀਮੈਂਟ ਹੈਗੇ ਨੇ ਕਈ ਕੰਟਰੀ ਨਾਲ, ਉਹ ਤੁਸੀਂ ਚੈੱਕ ਕਰ ਸਕਦੇ ਹੋ,
0: ਜੀ
1: ਠੀਕ ਹੈ? ਤੇ ਤੁਹਾਡੇ ਪੇਰੈਂਟਸ ਆਸਟ੍ਰੇਲੀਆ ਆ ਕੇ ਟੈਂਪਰੇਰੀ ਰਹਿ ਸਕਦੇ ਨੇ, ਇਹ ਵਿਜ਼ਟਰ ਵੀਜ਼ਾ ਦਾ ਸਿੰਪਲ ਜਿਹਾ ਕਨਸੈਪਟ ਆ। ਬਟ ਔਨ ਦੀ ਅਦਰ ਸਾਈਡ ਜਿਹੜਾ ਆਪਣਾ 870 ਸਪੋਂਸਰਡ ਪੇਰੈਂਟ ਟੈਂਪਰੇਰੀ ਵੀਜ਼ਾ
0: ਜੀ,
1: ਜਿਹਦੀ ਕੋਸਟ ਹੈਗੀ ਹੈ ਵੀਰੇ ਨੀਅਰ ਅਬਾਊਟ ਯਾਨੀ ਕਿ 5,000 ਤੋਂ ਲੈ ਕੇ ਆਪਾਂ 13,000 ਗੱਲ ਕੀਤੀ ਆਪਾਂ ਨੇ, ਠੀਕ ਹੈ? ਉਹਦੇ ਵਿੱਚ ਕੀ ਹੋਊਗਾ, ਤੁਹਾਡਾ ਪਹਿਲਾਂ ਤੁਹਾਡਾ ਇਨਕਮ ਟੈਸਟ ਵੀ ਹੋਊਗਾ ਉਹ ਚ। ਹੁਣ ਇਹਦਾ ਮਤਲਬ ਕੀ ਹੋਇਆ ਵੀਰੇ, ਮੈਂ ਤੁਹਾਨੂੰ ਕਹਿ ਦਾ ਵੀਰੇ ਤੁਸੀਂ ਆਪਣੇ ਘਰਦੇ ਦਾ ਵੀਜ਼ਾ ਪਾ ਲਓ 870 ਇੰਸਟੈਡ ਆਫ 600, ਤੁਸੀਂ ਕੀ ਕੀਤਾ, ਤੁਸੀਂ ਭਾਜੀ ਮੈਂ ਪਾਤਾ, ਪਰ ਤੁਹਾਡੀ ਜਿਹੜੀ ਇਨਕਮ ਸੀ ਉਹ 83,000 ਤੋਂ ਘੱਟ ਸੀਗੀ ਕੰਬਾਈਨ ਜਾਂ ਇਕੱਲੇ, ਠੀਕ ਹੈ? ਤਾਂ ਫਿਰ ਤੁਸੀਂ ਉਹ ਐਲੀਜੀਬਲ ਨਹੀਂ ਹੈਗੇ, ਤੁਹਾਡੀ ਇਨਕਮ ਟੈਕਸੇਬਲ $83,453.80 ਹੋਣੀ ਚਾਹੀਦੀ ਆ
0: ਮਿਨੀਮਮ।
1: ਹਾਂਜੀ ਮਿਨੀਮਮ
0: ਜੀ,
1: ਠੀਕ ਹੈ? ਹੁਣ ਇਹਦੇ ਵਿੱਚ ਆਏ ਤੁਸੀਂ ਦੋ ਭਰਾ ਹੋ, ਭੈਣ ਭਰਾ ਹੋ, ਹਸਬੈਂਡ ਵਾਈਫ ਹੋ, ਤੁਸੀਂ ਕਰ ਸਕਦੇ ਹੋ।
0: ਓਕੇ, ਯਾਨੀ ਦੋ ਦੋ ਬੰਦਿਆਂ ਦੀ ਕੰਬਾਈਨ ਕਰਕੇ ਹੋਣੀ ਚਾਹੀਦੀ ਹੈ, ਨਹੀਂ ਕਿ ਸਿੰਗਲ ਬੰਦੇ ਦੀ,
1: ਚਾਹੇ ਸਿੰਗਲ ਚਾਹੇ ਕੰਬਾਈਨ।
0: ਓਕੇ, ਇੰਨੀ ਹੋਣੀ ਚਾਹੀਦੀ ਹੈ। ਹਾਂ
1: ਠੀਕ ਹੈ ਵੀਰੇ, ਤਾਂ ਹੁਣ ਜਿਹੜੇ ਇਹਦੇ ਵਿੱਚ ਕੀ ਹੁੰਦਾ, ਬਟ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਪਹਿਲਾਂ ਅਪਰੂਵਲ ਲੈਣੀ ਪਊਗੀ ਸਪੋਂਸਰਸ਼ਿਪ ਦੀ, ਉਦੋਂ ਬਾਅਦ ਦੋ ਹੀ ਪੇਰੈਂਟ ਸਪੋਂਸਰ ਕਰ ਸਕਦੇ ਇੱਕ ਵਾਰ ਤੁਸੀਂ, ਹੋਰ ਕੱਲ ਨੂੰ ਜੇ ਤੁਸੀਂ ਆਪਣੇ ਘਰ ਦੇ ਨੂੰ ਬੁਲਾ ਲਿਆ ਕੱਲ ਨੂੰ ਭਰਜਾਏ ਕਿ ਮੈਂ ਵੀ ਸਪੋਂਸਰ ਕਰਨਾ, ਫਿਰ ਉਹ ਔਖਾ ਹੋ ਜੂਗਾ। ਠੀਕ ਹੈ ਵੀਰੇ, ਤੇ ਇਹਦੇ ਵਿੱਚ ਵੀਰੇ ਇੱਕ ਚੀਜ਼ ਨਾ ਇਹ ਹੋਰ ਹੁੰਦੀ ਹੈ, ਫੈਮਿਲੀ ਬੈਲੈਂਸ ਟੈਸਟ।
0: ਓਕੇ,
1: ਠੀਕ ਹੈ? ਇਹ ਕੀ ਹੁੰਦਾ ਕਿ ਵੀ ਜਿਹੜੇ ਫੈਮਿਲੀ ਬੈਲੈਂਸ ਟੈਸਟ ਕੀ ਹੁੰਦਾ, ਇਹ ਵੀ ਤੁਹਾਡਾ 50% ਉਸ ਤੋਂ ਜ਼ਿਆਦਾ ਤੁਹਾਡੇ ਜਿਹੜੇ ਇਹ ਆਫ ਸਪਰਿੰਗ ਨੇ ਯਾਨੀ ਬੱਚੇ ਨੇ ਆਸਟ੍ਰੇਲੀਆ 'ਚ ਹੋਣੇ ਚਾਹੀਦੇ ਨੇ, ਮਤਲਬ ਬੰਦਾ ਜਿਹੜਾ ਖੁਦ ਹੈਗਾ। ਇਹ ਚੋ ਕੰਡੀਸ਼ਨ ਲੱਗਦੀ ਨੀ, ਮੈਂ ਅੱਗੇ ਐਕਸਪਲੇਨ ਕਰੂੰਗਾ ਸਾਡੇ ਸਰੋਤਿਆਂ ਨੂੰ
0: ਜੀ ਜੀ ਜੀ,
1: ਤਾਂ ਇਹ ਵੀ ਕੀ ਹੁੰਦਾ ਉਹ ਕਿ ਕਿਹੜੇ ਵੀਜ਼ੇ 'ਚ ਇਹਦੀ ਲੋੜ ਪੈਂਦੀ ਆ। ਠੀਕ ਹੈ, ਹੁਣ ਵੀਰ ਆਪਾਂ ਕੀ ਕੀਤਾ, ਸਾਡੇ ਸਰੋਤਿਆਂ ਨੇ ਸਾਨੂੰ ਸੁਣ ਕੇ ਆਪਾਂ ਨੂੰ ਉਹਨਾਂ ਨੇ ਵੀਜ਼ਾ ਪਾ ਲਿਆ, ਉਹਨਾਂ ਦਾ ਕੀ ਹੋਇਆ, ਉਹਨੇ ਕਿੰਨੇ ਟਾਈਮ ਵਾਸਤੇ ਪਾ ਸਕਦਾ, ਯਾਨੀ ਕਿ ਸਪੋਜ਼ ਕਰੋ ਆ ਤੁਸੀਂ 5 ਸਾਲ ਦਾ ਵੀਜ਼ਾ ਪਾ ਲਿਆ ਮੰਮੀ ਪਾਪਾ ਦਾ, 2026 'ਚ ਪਾਇਆ, 2031 ਤੱਕ ਦਾ ਵੀਜ਼ਾ ਗ੍ਰਾਂਟ ਹੋ ਗਿਆ, 12 ਅਗਸਤ 2031 ਨੂੰ ਤੁਸੀਂ ਫੇਰ ਪਾ ਲਿਆ 5 ਸਾਲ ਦਾ, ਉਹ ਤੁਹਾਡਾ 12-11 ਅਗਸਤ 2035 ਤੱਕ ਦਾ ਹੋ, 36 ਤੱਕ ਸੋਰੀ, ਠੀਕ ਹੈ ਜੀ? ਹੁਣ ਤੁਸੀਂ 10 ਸਾਲ ਇੰਜੋਏ ਕਰ ਲਏ ਇਹ ਵਾਲੇ ਵੀਜ਼ੇ ਤੇ, ਤੁਸੀਂ ਦੁਬਾਰਾ ਨਹੀਂ ਪਾ ਸਕਦੇ, 10 ਸਾਲ ਤੋਂ ਵੱਧ ਨਹੀਂ ਪੈਣਾ,
0: ਮਤਲਬ ਮੈਕਸੀਮਮ ਜਿਹੜਾ ਇਹਦਾ ਟਾਈਮ ਆ ਉਹ 10 ਸਾਲ ਹੀ ਆ।
1: ਹਾਂ, ਪਰ
0: ਮਤਲਬ 870 ਸਬ ਕਲਾਸ ਜਿਹੜੀ,
1: ਹਾਂ ਜਿਵੇਂ ਬਾਪੂ ਜਾਂ ਬੇਬੇ ਨੂੰ ਮੈਂ 10 ਸਾਲ ਲਈ ਆਸਟ੍ਰੇਲੀਆ ਰੱਖ ਲਿਆ ਇਹ ਵੀਜ਼ੇ ਤੇ, ਤਾਂ ਮੈਂ ਦੁਬਾਰਾ ਇਹ ਵੀਜ਼ਾ ਨਹੀਂ ਪਾ ਸਕਦਾ ਉਹਨਾਂ ਵਾਸਤੇ,
0: ਡਨ ਹੋ ਗਿਆ।
1: ਠੀਕ ਹੈ ਵੀਰੇ, ਇਦੋਂ ਬਾਅਦ ਵੀਰੇ ਕੀ ਕੀਤਾ, ਇਹ ਚ ਇੱਕ ਚੀਜ਼ ਹੋਰ ਹੈ, ਜਿਹੜੀ ਵਿਸ਼ਟ ਵੀਜ਼ਾ ਉਹ ਚ ਇੰਸ਼ੋਰੈਂਸ ਆਪਾਂ ਨੂੰ ਮੈਂਡੇਟਰੀ ਨੇ, ਥੋੜੀ ਮਰਜ਼ੀ ਆ ਰੱਖਣੀ ਰੱਖੋ ਨਹੀਂ ਰੱਖਣੀ ਨਾ ਰੱਖੋ,
0: ਓਕੇ,
1: ਬਟ ਇਹ ਤੁਹਾਨੂੰ ਮੈਡੀਕੇਅਰ ਰੱਖਣਾ ਹੀ ਪੈਣਾ, ਹੈਲਥ ਇੰਸ਼ੋਰੈਂਸ।
0: ਓਕੇ, ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜੀ।
1: ਹਾਂ, ਪ੍ਰਾਈਵੇਟ ਹੈਲਥ ਤੁਹਾਨੂੰ ਰੱਖਣਾ ਹੀ ਪੈਣਾ
0: ਜੀ,
1: ਤੇ ਪ੍ਰੋਟੈਕਸ਼ਨ ਮੈਂ ਦੱਸ ਦਿੱਤਾ ਕਿਉਂਕਿ ਉਹਦਾ 7 ਦਿਨਾਂ ਦਾ, ਇਹਦਾ 7 ਮਹੀਨੇ ਤੋਂ 10 ਮਹੀਨੇ ਤੱਕ ਹੋ ਜਾਂਦਾ।
0: ਓਕੇ,
1: ਠੀਕ ਹੈ, ਇਹ ਹੋ ਗਏ ਤੁਹਾਡੇ ਆਪਣਾ ਕਿ ਵੀ ਵਿਜ਼ਟਰ ਵੀਜ਼ਾ ਤੇ 870 ਦੇ ਵਿੱਚ ਕੀ ਕੀ ਫਰਕ ਤੇ ਕੀ ਕੀ ਫਾਇਦੇ ਤੇ ਕੌਣ ਕੌਣ ਪਾ ਸਕਦਾ ਕੌਣ ਕੌਣ ਨਹੀਂ ਪਾ ਸਕਦਾ। ਜਿਹਨਾਂ ਦੀ ਇਨਕਮ ਘੱਟ ਆ ਤਾਂ ਦੇ ਕੈਨ ਗੋ ਵਿਦ ਦਾ ਵਿਜ਼ਟਰ ਵੀਜ਼ਾ, ਪਰ ਲੇਕਿਨ ਤੁਹਾਨੂੰ ਉਹਦੇ ਵੀ ਦਿਖਾਉਣਾ ਪਊਣਾ ਕਿ ਵੀ ਉਹ ਇਹ ਘੁੰਮਣ ਵਾਸਤੇ ਆ ਰਿਹਾ ਹੋਵੇ
0: ਜੀ।
1: ਹਾਂ, ਇਹ ਸਿੱਧੀ ਆ ਨਾ ਕਿ ਮੈਂ ਪੇਰੈਂਟਸ ਨੇ ਮੇਰੇ ਆਈ ਵਾਂਟ ਟੂ ਇਨਵਾਈਟ ਦੈਮ ਹੇਅਰ। ਹੁਣ ਵੀਰੇ ਜਿਹੜਾ ਸਭ ਤੋਂ ਜ਼ਿਆਦਾ ਇਹ ਜਿਹੜਾ ਪੁੱਛਿਆ ਜਾਂਦਾ, ਭਾਜੀ ਇੱਕ ਸ਼ਾਇਦ ਤੁਹਾਨੂੰ ਸੁਣਿਆ ਕਿ $1,00,000 ਲੈ ਕੇ PR ਹੋਜੂ, $50,000 ਦੇ ਕੇ PR ਹੋਜੂ। ਹੁਣ ਇਹ ਅੱਗੇ ਆ ਗਏ ਦੋ ਕੈਟਗਰੀਆਂ, ਇੱਕ ਆ ਗਿਆ ਇਹ ਹੁਣ ਜਿਹੜੇ ਉਹ ਸੀ ਟੈਂਪਰੇਰੀ ਵੀਜ਼ਾ ਸੀ ਪਹਿਲਾਂ ਵਾਲੇ
0: ਜੀ,
1: ਵੀਜ਼ਾ ਸਭ ਕਲਾ 600, ਵੀਜ਼ਾ ਸਭ ਕਲਾ 870,
0: ਹਾਂਜੀ
1: ਉਹ ਸੀ ਟੈਂਪਰੇਰੀ।
0: ਓਕੇ,
1: ਹੁਣ ਆਪਾਂ ਗੱਲ ਕਰਦੇ ਹਾਂ PR ਦੀ।
0: ਓਕੇ, ਪਰਮਾਨੈਂਟ ਦੀ।
1: ਹੁਣ ਜਿਹੜੀ ਵੀਰੇ ਪਰਮਾਨੈਂਟ ਜਿਹੜੇ ਹੈਗੇ ਨੇ ਇਹ ਦੋ ਤਰੀਕੇ ਹੁੰਦੇ, ਇੱਕ ਹੁੰਦਾ ਨੋਨ ਕੰਟਰੀਬਿਊਟਰੀ, ਇੱਕ ਹੁੰਦਾ ਕੰਟਰੀਬਿਊਟਰੀ।
0: ਓਕੇ,
1: ਹੁਣ ਜਿਹੜਾ ਵੀਰੇ ਨੋਨ ਕੰਟਰੀਬਿਊਟਰੀ ਆ, ਹੁਣ ਇਹ ਵੀ ਦੋ ਤਰੀਕੇ ਦਾ ਅੱਗੇ ਵੰਡਿਆ ਹੋਇਆ।
0: ਓਕੇ,
1: ਜੀ ਚ ਹੈਗਾ 103 ਤੇ 804।
0: ਓਕੇ,
1: ਹੁਣ ਜਦੋਂ ਵੀ ਆਪਾਂ ਕੋਈ ਵੀਜ਼ਾ ਪਾਉਂਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਆ ਪਹਿਲਾਂ ਵਿਜ਼ਟਰ ਵੀਜ਼ਾ ਹੋ ਗਿਆ ਜਾਂ 870 ਹੋ ਗਿਆ, ਜਿਹੜਾ 870 ਉਹ ਆਫਸ਼ੋਰ ਤੋਂ ਪੈਂਦਾ ਹਮੇਸ਼ਾ।
0: ਓਕੇ,
1: ਜਿਹੜਾ ਵਿਜ਼ਟਰ ਵੀਜ਼ਾ ਯੂ ਕੈਨ ਅਪਲਾਈ ਆਨਸ਼ੋਰ ਐਜ਼ ਵੈਲ, ਠੀਕ ਹੈ? ਆਸਟ੍ਰੇਲੀਆ ਆ ਕੇ ਨਵਾਂ ਵੀਜ਼ਾ ਅਪਲਾਈ ਕਰ ਸਕਦੇ ਹੋ, ਵਿਜ਼ਟਰ ਵੀਜ਼ਾ ਦੇ ਨੋ ਸੱਚ ਇਸ਼ੂ।
0: ਜੇ ਉੱਤੇ ਨੋ ਫਰਦਰ ਸਟੇ ਹੋਵੇ ਤਾਂ ਵੀ
1: ਨਾ, ਇਹ ਤਾਂ ਕਹਿ ਨਹੀਂ ਸਕਦੇ।
0: ਓਕੇ,
1: ਯੈਸ, ਗੁੱਡ ਕੁਐਸਚਨ, ਇਹੀ ਜੀ ਸਹੀ ਗੱਲ ਹੈ, ਤੂੰ ਵੀ ਬਣ ਗਿਆ ਵੈਸੇ ਇਹ 50-60% ਮਾਰਾ ਏਜੰਟ। ਪਰ ਇਹ ਜੀ ਗੱਲਾਂ ਤੁਹਾਡੇ ਤੱਕ ਕਹਿ ਦੋ ਵਾਸਤੇ ਤੁਸੀਂ, ਤੇ ਕਈ ਬੰਦੇ ਝੋਲਾ ਛਾਪ ਏਜੰਟ ਬਣ ਜਾਂਦੇ ਕਿ ਭਾਈ ਸਾਨੂੰ ਸਭ ਕੁਝ ਪਤਾ।
0: ਮੈਂ ਸਵੇਰੇ ਅਪਾਇੰਟਮੈਂਟ ਲੈਣੀਆਂ ਸ਼ੁਰੂ ਕਰਦਾ ਫਿਰ।
1: ਤੇ ਹੁਣ ਹੁੰਦਾ ਕੀ ਹੈ ਵੀਰੇ, ਇਹ ਚ ਜਿਹੜਾ ਨੋਨ ਕੰਟਰੀਬਿਊਟਰ, ਇਹ ਚ ਦੋ ਸਬ ਕਲਾਸ ਆਫਸ਼ੋਰ ਤੇ ਓਨਸ਼ੋਰ, 103 ਤੇ 804
0: ਜੀ।
1: ਜਿਹੜੀ 103 ਵੀਜ਼ਾ ਪੈਂਦਾ ਨੋਨ ਕੰਟਰੀਬਿਊਟਰ, ਜਿਹੜਾ ਬਿਨਾਂ ਪੈਸੇ ਯਾਨੀ ਕਿ ਬਿਨਾਂ $50 ਖਰਚੇ, ਉਹ ਪੈਂਦਾ ਹਮੇਸ਼ਾ ਆਫਸ਼ੋਰ ਤੋਂ।
0: ਓਕੇ,
1: ਤੁਸੀਂ ਦੋ ਇੰਸਟਾਲਮੈਂਟ ਚ ਪੈਸੇ ਪੇ ਕਰਨੇ ਹੁੰਦੇ $8600 ਦੇ ਕਰੀਬ ਤੁਹਾਡਾ, ਯਾਨੀ ਕਿ ਇਹ ਜੇ ਤੁਹਾਡੇ ਘਰ ਦੇ ਇੰਡੀਆ ਨੇ, ਯੂ ਕੈਨ ਅਪਲਾਈ ਇਟ, ਠੀਕ
0: ਹੈ।
1: ਬਟ ਉਹਦੇ ਚ ਇੱਕ ਇਸ਼ੂ ਕੀ ਆਊਗਾ ਕਿ ਤੁਹਾਡੀ ਜਿਹੜੀ ਏਜ ਆ ਤੁਹਾਡੇ ਪੇਰੈਂਟਸ ਦੀ 67 ਸਾਲ ਤੋਂ ਪਲੱਸ ਹੋਣੀ ਚਾਹੀਦੀ ਆ।
0: ਓਕੇ,
1: ਤੇ ਉਦੋਂ ਬਾਅਦ ਜੇ ਤੁਹਾਡੇ ਘਰ ਦੇ ਆਸਟ੍ਰੇਲੀਆ ਆ ਗਏ ਤਾਂ ਤੁਸੀਂ ਫਿਰ 804 ਵੀਜ਼ਾ ਅਪਲਾਈ ਕਰ ਸਕਦੇ ਹੋ ਓਨਸ਼ੋਰ
0: ਜੀ,
1: ਠੀਕ ਹੈ ਵੀਰੇ। ਹੁਣ ਇਹ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਸਭ ਤੋਂ ਮੇਨ ਚੀਜ਼ ਆ। 33 ਸਾਲ ਦਾ ਚੱਲ ਰਿਹਾ ਅੱਜ ਦੇ ਟਾਈਮ ਚ।
0: 33 ਸਾਲ,
1: ਯੈਸ 33 ਸਾਲ।
0: ਸੈਡ, ਕਿਉਂਕਿ 33 ਸਾਲ ਤੇ ਮਤਲਬ ਇੱਥੇ 3 ਦਿਨਾਂ ਦਾ ਕਹਿਣਾ ਔਖਾ ਆ ਵੀ ਅਗਲੇ 3 ਦਿਨਾਂ ਦੇ ਵਿੱਚ ਕੀ ਹੋਊਗਾ। ਪਰ 33 ਸਾਲ
1: ਟੈਕਨੀਕਲੀ ਉਹ ਸਾਲ ਦੇ ਹੋਣਗੇ ਜਦੋਂ ਘਰ ਦੇ ਜਦੋਂ ਪੀਆਰ ਆਉਗੀ।
0: ਯਾਨੀ ਜੇ ਮੰਨ ਲਓ 67 ਮਿਨੀਮਮ ਸਾਲ ਹੈ ਨਾ, ਜਦੋਂ ਇੰਨੀ ਏਜ ਹੋਣੀ ਚਾਹੀਦੀ ਆ, ਤੇ ਉਹਦੇ ਵਿੱਚ 33 ਪਲੱਸ ਕਰ ਦੋ।
1: ਬਿਲਕੁਲ, ਤਾਂ ਹੀ ਇਹ ਗੱਲ ਹੈ, 100 ਹੀ ਹੋ ਗਈ ਨਾ।
0: 100 ਸਾਲ ਦੀ ਉਮਰ ਹੋਊਗੀ ਜੇ ਪੇਰੈਂਟਸ ਦੀ, ਤੇ ਫੇਰ ਹੀ ਆਸਟ੍ਰੇਲੀਆ ਆ ਸਕੂਗਾ।
1: ਵਾਹ, ਜੋ ਪੀਆਰ ਨਹੀਂ ਆ ਪਹਿਲਾਂ ਜਾਣਗੇ ਪਰ ਪੀਆਰ ਹੋ ਜਾਊਗੇ।
0: ਅੱਛਾ, ਮਤਲਬ ਆ ਸਕਦੇ ਆ, ਆ ਫਿਰ ਇਹ ਵੀਜ਼ੇ ਤੇ ਨਹੀਂ, ਮਤਲਬ ਇਹ ਵੀਜ਼ੇ ਤੇ ਨਹੀਂ ਆ ਸਕਦੇ ਨਾ, ਆ ਤੇ ਕੀ ਹੋਰ ਵੀਜ਼ੇ ਤੇ ਆਉਣਗੇ ਨਾ।
1: ਹਾਂ,
0: ਇਹਦੇ ਇਹ ਵੀਜ਼ੇ ਤੇ ਤਾਂ ਹੀ ਆਉਣਗੇ ਜਦੋਂ ਮਤਲਬ ਗ੍ਰਾਂਟ ਹੋਊਗਾ, ਤੇ ਗ੍ਰਾਂਟ ਪੀਆਰ ਸਮੇਤ ਹੋਊਗਾ, ਤੇ ਗ੍ਰਾਂਟ ਜਾ ਕੇ ਫਿਰ ਜੇ 67 ਤੋਂ ਪਾਓਗੇ ਤੇ 100 ਤੇ ਜਾ ਕੇ ਗ੍ਰਾਂਟ ਹੋਊਗਾ, ਤੇ ਫਿਰ ਆ ਸਕਦੇ ਨੇ। ਅੰਟੀ ਰਣਲਸ ਤਾਂ ਹੀ ਹੋਰ ਕੋਈ ਵੀਜ਼ਾ ਜੇ ਨਹੀਂ ਪਾ ਕੇ ਬੁਲਾਇਆ ਤੇ।
1: ਹਾਂ ਬਿਲਕੁਲ। ਹੁਣ ਸੈਕਿੰਡ ਚੀਜ਼ ਕੀ ਹੋ ਗਈ, ਆਪਾਂ ਇਹ ਗੱਲ ਕੀਤੀ ਆਫਸ਼ੋਰ 103 ਦੀ।
0: ਹਾਂਜੀ,
1: ਜੇ ਹੁਣ ਆਪਾਂ ਸਪੋਜ਼ ਕਰੋ ਤੁਸੀਂ ਕਿਹਾ ਮੈਂ ਨੋਨ ਕੰਟਰੀਬਿਊਟਿਵ ਵੀਜ਼ਾ ਪਾਣਾ ਭਾਜੀ, ਮੇਰੇ ਘਰ ਦੇ ਆਸਟ੍ਰੇਲੀਆ ਆ ਗਏ
0: ਤੇ
1: 60 ਸਾਲ ਪਲੱਸ ਨੇ, ਤਾਂ ਫਿਰ ਆਪਾਂ 804 ਵੀਜ਼ਾ ਅਪਲਾਈ ਕਰ ਸਕਦੇ ਆਨਸ਼ੋਰ ਰਹਿ ਕੇ, ਦੇ ਵਿਲ ਗੈਟ ਅ ਬ੍ਰਿਜ਼ੀ ਵੀਜ਼ਾ ਏ।
0: ਓਕੇ,
1: ਠੀਕ ਹੈ। ਹੁਣ ਇਹ ਚ ਕੀ ਹੋਊਗਾ ਕਿ ਉਹ ਆਸਟ੍ਰੇਲੀਆ ਚ ਰਹਿ ਸਕਦੇ ਜਦੋਂ ਤੱਕ ਉਹਨਾਂ ਦਾ ਵੀਜ਼ਾ ਪ੍ਰੋਸੈਸ ਨਹੀਂ ਹੁੰਦਾ।
0: 33 ਸਾਲ ਇਹਨੂੰ ਵੀ ਲੱਗਣਗੇ
1: ਬਾਈ, ਸੇਮ ਹੀ ਆ।
0: ਓਕੇ, ਸੇਮ ਹੈ। ਤੇ ਇਹ ਪੈਸੇ ਇਹਦੇ ਵੀ ਦੋ ਇੰਸਟਾਲਮੈਂਟਸ ਜਾਣਗੇ, 4804
1: ਸਭ ਕੁਝ ਸੇਮ, ਬਸ ਆਨਸ਼ੋਰ ਲੈ ਕੇ 804 ਪਊਗਾ, ਆਫਸ਼ੋਰ ਲੈ ਕੇ ਪਊਗਾ 103।
0: ਓਕੇ, ਇਹ ਦੋਵੇਂ ਕੈਟੇਗਰੀ ਹੋ ਗਿਆ ਨੋਨ ਕੰਟਰੀਬਿਊਟਰੀ ਦੀਆਂ।
1: ਹਾਂਜੀ,
0: ਓਕੇ ਜੀ,
1: ਠੀਕ ਹੈ। ਹੁਣ ਆਪਾਂ ਦੁਬਾਰਾ ਜੇ ਆਪਾਂ ਰਿਵਾਈਜ਼ ਕਰਾਈਏ ਸਾਡੇ ਸੁਰਤਿਆਂ ਨੂੰ, ਉਹਨੂੰ ਕੀ ਹੋਊਗਾ, ਪਹਿਲਾਂ ਵਿਜ਼ਟਰ ਵੀਜ਼ਾ, ਫਿਰ 870, ਫਿਰ ਨੋਨ ਕੰਟਰੀਬਿਊਟਰੀ, ਪਰਮਾਨੈਂਟ।
0: ਹਾਂਜੀ, ਬਿਲਕੁਲ।
1: ਹੁਣ ਆ ਗਏ ਪਰਮਾਨੈਂਟ ਕੰਟਰੀਬਿਊਟਰੀ।
0: ਓਕੇ,
1: ਠੀਕ ਹੈ ਨਾ
0: ਜੀ।
1: ਤੇ ਹੁਣ ਉਹਦੇ ਵਿੱਚ ਕੀ ਹੁੰਦਾ, ਇਹ ਜੋ ਦੋ ਸਬ ਕਲਾਸ ਨੇ, 143,
0: ਓਕੇ,
1: ਆਈ ਲਵ ਯੂ 143, ਹੈ ਨਾ, ਇਹੀ ਹੁੰਦਾ ਨਾ,
0: ਅੱਜ ਕੱਲ ਤੇ ਉਹ ਚੱਲਣ ਡਿਆ ਜੱਸਾ 007।
1: ਅੱਛਾ,
0: ਸੁਣਿਆ ਨੀ ਤੁਸੀਂ ਉਹ
1: ਨਾ ਵਿਰੋਧ ਕੀ ਹੁੰਦਾ?
0: ਲੈ ਤੁਹਾਨੂੰ ਭੇਜੂਗਾ ਤੁਹਾਨੂੰ।
1: ਦੋ ਸਬ ਕਲਾਸ 143, 864
0: ਜੀ,
1: ਇਹ ਦੋਨੇ ਪੀ ਆਰ ਉਹੀ, ਇਹਦੇ ਵਿੱਚ ਵੀ ਅੱਗੇ ਦੋ ਭਾਗਾਂ ਚ ਵੰਡਿਆ ਹੋਇਆ ਕਿਉਂਕਿ ਇੱਕ ਪੈਂਦੀ ਆ ਆਫਸ਼ੋਰ ਤੋਂ, ਇੱਕ ਪੈਂਦੀ ਆ ਆਨਸ਼ੋਰ ਤੋਂ।
0: ਓਕੇ,
1: ਇਹ ਜੇ ਟਾਈਮ ਫਰੇਮ ਆਲਮੋਸਟ ਹਾਫ ਹੋ ਜਾਂਦਾ ਜਿਹੜੀ ਨੋਨ ਕੰਟਰੀਬਿਊਟਰੀ ਨਾਲੋਂ, ਬਟ ਖਰਚਾ ਥੋੜਾ ਜ਼ਿਆਦਾ ਹੋ ਜਾਂਦਾ।
0: ਓਕੇ,
1: ਉਹਦਾ ਮਤਲਬ ਯਾਨੀ ਕਿ 5 ਗੁਣਾ 6 ਗੁਣਾ।
0: ਓਕੇ,
1: ਪਰ ਲਈ ਇਸ ਫੈਕਟ ਬਾਈ ਦੇਖੋ, ਹੁਣ ਜੇ ਹੁਣ ਇਹ 'ਚ ਜੇ ਦੋ ਸਬ ਕਲਾਸ ਆ ਗਏ 'ਚ ਨਾ, ਹੁਣ ਇਹ 'ਚ ਆਪਾਂ ਕੀ ਗੱਲ ਕਰਾਂ, ਸਭ ਤੋਂ ਪਹਿਲਾਂ ਜੇ 143 ਆ ਸਬ ਕਲਾਸ, ਇਹ ਆਫਸ਼ੋਰ ਰਹਿ ਕੇ ਪੈਂਦਾ, ਇਹ ਸਿੱਧੀ ਪੀ ਆਰ ਇਹਨੂੰ ਕਹਿੰਦੇ ਜਦੋਂ ਗ੍ਰਾਂਟ ਹੁੰਦੀ ਹੈ, ਪੀ ਆਰ ਹੁੰਦੀ ਹੈ ਇਹ, ਤੁਸੀਂ ਜਿਹੜੀ ਇੰਸਟਾਲਮੈਂਟ ਚ ਪੈਸੇ ਦੇਣੇ, ਪਹਿਲਾਂ $300 ਪੇ ਕਰੋਗੇ, ਫਿਰ ਤੁਸੀਂ ਪੇ ਕਰੋਗੇ $43,600 ਪਰ ਐਪਲੀਕੈਂਟ, ਯਾਨੀ ਬੇਬੇ ਬਾਪੂ ਨੂੰ ਮਿਲਾ ਕੇ ਤਾਂ 95,000 ਦੇ ਕਰੀਬ ਖਰਚਾ ਬਣ ਜਾਂਦਾ ਜਦੋਂ ਗਰਾਂਟ ਉਦੋਂ ਪੇ ਕਰਨੇ ਨੇ। ਹੁਣ ਇਹ ਗੱਲ ਸੁਣ ਕੇ ਤੁਸੀਂ ਕਹੋਗੇ ਭਾਜੀ ਮੈਂ ਵੀ ਆਪਣੇ ਘਰਦਿਆਂ ਦਾ ਵੀਜ਼ਾ ਅਪਲਾਈ ਕਰਨਾ ਸਿੱਧਾ 143 ਪਾ ਦੇਣਾ ਕਿ ਵੀ 67+15 72+ ਦਾ ਗਰਾਂਟ ਹੋ ਜਾਊਗਾ, ਠੀਕ ਹੈ ਵੀਰੇ। ਬਟ ਦੇ ਇਜ਼ ਅ ਬੈਲੈਂਸ ਆਫ ਫੈਮਿਲੀ ਟੈਸਟ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਫੈਮਿਲੀ ਟੈਸਟ ਮੀਟ ਕਰਨ ਦੀ ਲੋੜ ਨਹੀਂ ਪੈਂਦੀ 870 ਦੇ ਵਿੱਚ।
0: ਓਕੇ,
1: ਹੁਣ ਫੈਮਿਲੀ ਟੈਸਟ ਹੁੰਦਾ ਕੀ ਆ, ਪੰਜਾਹ ਪਰਸੈਂਟ ਤੋਂ ਜ਼ਿਆਦਾ, 50% ਜਾਂ ਉਸ ਤੋਂ ਵੱਧ ਬੱਚੇ ਆਸਟ੍ਰੇਲੀਆ ਚ ਰਹਿੰਦੇ ਹੋਣੇ ਚਾਹੀਦੇ ਨੇ।
0: ਓਕੇ, ਯਾਨੀ ਕਿੰਨੇ ਭੈਣ ਭਰਾ ਆ, ਜੇ 50% ਤੋਂ ਵੱਧ ਰਹਿੰਦੇ ਆ ਤੇ ਫੇਰ ਹੀ ਇਹ ਕੰਡੀਸ਼ਨ ਅਪਲਾਈ ਹੋਗੀ, ਨਹੀਂ ਤੇ ਫਿਰ ਨਹੀਂ ਆ ਸਕਦੇ। ਹੈ
1: ਹਾਂ, ਯਾਨੀ ਕਿ ਪੀਆਰ ਹੋਣੇ ਚਾਹੀਦੇ ਨੇ।
0: ਓਕੇ,
1: ਉਹ ਚ ਵੀਰੇ ਕੀ ਹੋਊਗਾ, ਜੇ ਤੁਸੀਂ 2 ਭੈਣ ਭਰਾ ਹੋ
0: ਜੀ,
1: 1 ਭਰਾ ਉਰੇ ਆ 1 ਭੈਣ ਇੰਡੀਆ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਕੋਈ ਤੁਹਾਡਾ 50% ਤੁਹਾਡਾ 1 ਬੱਚਾ ਉਰੇ ਹੈਗਾ
0: ਜੀ।
1: ਜੇ ਤੁਸੀਂ 3 ਭੈਣ ਭਰਾ ਹੋ, 2 ਇੰਡੀਆ 1 ਉਰੇ, ਫਿਰ ਤੁਸੀਂ ਕਰ ਨਹੀਂ ਸਕਦੇ।
0: ਓਕੇ,
1: ਠੀਕ ਹੈ ਵੀਰੇ, ਤਾਂ ਇਹ ਚੀਜ਼ ਧਿਆਨ ਰੱਖਣੀ ਆ।
0: ਤੇ ਹੁਣੇ ਵੀ ਜਿਹੜੇ 2 ਆ ਜਿਹੜੇ ਇੱਥੇ ਜਾਂ 1 ਆ, ਉਹ ਹੁਣੇ ਵੀ ਪਰਮਨੈਂਟ ਰੈਜ਼ੀਡੈਂਸ ਚਾਹੀਦੇ ਨੇ।
1: ਹਾਂ
0: ਹਾਂ, ਓਕੇ,
1: ਠੀਕ ਹੈ ਵੀਰੇ। ਉਦੋਂ ਬਾਅਦ ਚ ਕੀ ਹੋਊਗਾ, ਇਹ ਜਿਹੜਾ ਇਹਦਾ ਪ੍ਰੋਸੈਸਿੰਗ ਟਾਈਮ ਉਹ ਹੈਗਾ 15 ਸਾਲ ਦਾ।
0: ਓਕੇ,
1: ਇਹ ਪੈਂਦਾ ਆਫਸ਼ੋਰ ਤੋਂ। ਇੱਕ ਆ ਗਿਆ ਅੱਗੇ 1, ਇੱਕ ਆ ਗਿਆ ਦੇ ਵਿੱਚ 864।
0: ਓਕੇ,
1: ਜਿਹੜਾ ਆਪਾਂ ਟੈਕਨ ਗੱਲ ਕੀਤੀ ਸੀ,
0: ਹਾਂਜੀ
1: ਠੀਕ ਹੈ,
0: ਕੰਟਰੀਬਿਊਟਰੀ
1: ਜਿਹੜਾ 864, ਯੈਸ ਕੰਟਰੀਬਿਊਟਰੀ ਦੇ ਵਿੱਚ
0: ਜੀ,
1: ਕੰਟਰੀਬਿਊਟਰੀ ਏਜਡ ਪੇਰੈਂਟ, ਇਹ ਆਨਸ਼ੋਰ ਲੈ ਕੇ ਅਪਲਾਈ ਕਰ ਸਕਦੇ ਆ ਆਪਾਂ। ਇਹਦੀ ਫੀਸ ਵੀ ਸਭ ਕੁਝ ਸੇਮ ਆ, ਯੂ ਵਿਲ ਗੈਟ ਅ ਬ੍ਰੇਜ਼ਿੰਗ ਵੀਜ਼ਾ ਏ, ਬਾਕੀ ਸਭ ਕੁਝ ਸੇਮ ਆ।
0: ਓਕੇ, ਬਾਕੀ ਸਭ ਕੁਝ ਠੀਕ ਹੈ ਜੀ,
1: ਇਹ ਆਨਸ਼ੋਰ ਲੈ ਕੇ ਪਾਸ ਹੋ ਤੁਸੀਂ।
0: ਤੇ ਹੁਣ ਬੇਸਿਕਲੀ ਮੈਨੂੰ ਇਹ ਦੱਸੋ ਕਿ ਜਿਹੜੀਆਂ ਤੁਸੀਂ ਪਹਿਲਾਂ 2 ਕੰਡੀਸ਼ਨਸ ਨਹੀਂ, ਸਬ ਕਲਾਸ ਕਹਾਂਗੇ 103 ਤੇ 804, ਜਿਹੜੀ ਕਿ ਨੋਨ ਕੰਟਰੀਬਿਊਟਰੀ ਦੇ ਥੱਲੇ ਹੈਗੀ ਆ, ਫਿਰ ਆਉਂਦੀਆਂ ਕੰਟਰੀਬਿਊਟਰੀ ਦੀਆਂ, ਜਿਹਦੇ ਵਿੱਚ 143 ਤੇ 864 ਨੇ, ਜਿਨ੍ਹਾਂ ਦੇ ਵਿੱਚ ਇੱਕ ਆਫਸ਼ੋਰ ਤੇ ਇੱਕ ਆਨਸ਼ੋਰ, ਹੈ ਨਾ, ਦੋਵਾਂ ਦੀਆਂ ਹੀ। ਤੇ ਇਹਨਾਂ ਦੇ ਵਿੱਚ ਕੰਟਰੀਬਿਊਟਰੀ ਤੇ ਨੋਨ ਕੰਟਰੀਬਿਊਟਰੀ ਦਾ ਮੇਨ ਡਿਫਰੈਂਸ ਕੀ ਆ, ਜਸਟ ਪੈਸਾ ਤੇ ਟਾਈਮ ਫਰੇਮ, ਬਸ ਇਹੀ 2 ਚੀਜ਼ਾਂ ਦਾ ਡਿਫਰੈਂਸ।
1: ਸ਼ਾਇਦ ਸਾਡੇ ਕਈ ਭਰਾ ਨੂੰ ਪਤਾ, ਪਰਮਾਨੈਂਟ ਸਟੇਜ ਜਿਹੜੀ ਹੁੰਦੀ ਆ, ਇਹ 173 ਵਾਲੀ ਹੁੰਦੀ ਆ, ਇਹ ਅੱਗੇ ਇਹ ਵੀ ਸੇਮ ਚੀਜ਼ ਆ। 173 ਵੀਜ਼ਾ ਤੋਂ ਆਪਾਂ 143 ਪਾਸ ਕਰਦੇ ਆ, 884 ਪਾਸ ਹੋਦੇ ਪਹਿਲਾਂ।
0: ਓਕੇ,
1: ਜੇ ਮੈਂ ਆਪਾਂ 4 ਨਹੀਂ ਬੰਦ ਹੋਵਾਂ, 1 ਪਾਨੇ ਆ,
0: ਹਾਂਜੀ ਹਾਂਜੀ,
1: 173 884 ਪਾਸ ਹੋ ਗਿਆ।
0: ਓਕੇ,
1: ਤੁਹਾਨੂੰ ਥੋੜਾ ਟਾਈਮ ਮਿਲ ਜਾਂਦਾ
0: ਜੀ,
1: ਇਕੱਠੇ ਪੈਸੇ ਥੋੜੇ ਵਰਕ ਫਾਈਨੈਂਸ਼ੀਅਲ ਬਰਡਨ ਨਹੀਂ ਪੈਂਦਾ।
0: ਓਕੇ,
1: ਠੀਕ ਹੈ। ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਆ ਭਰਾ, ਹੁਣ ਵੀਰੇ ਕੀ ਹੋਇਆ, ਇਹ ਜਦੋਂ ਤੁਸੀਂ ਆਪਣੀ ਕੰਟਰੀਬਿਊਟਰੀ ਪੇਨ ਵੀਜ਼ਾ ਪਾਇਆ, ਸਾਨੂੰ ਜਿਹੜੀ ਮੈਂ ਅੱਜ ਆਪਾਂ ਗੱਲ ਕਰ ਰਹੇ ਹਾਂ, ਇਹ ਸਾਨੂੰ ਸਭ ਤੋਂ ਕਾਮਨ ਪੁੱਛੇ ਜਾਣ ਵਾਲੇ ਕੁਐਸਚਨ ਨੇ, ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋ ਗਏ, ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੇ ਘਰਦੇ ਨੂੰ ਬੁਲਾਈਏ।
0: ਜੀ ਜੀ,
1: ਜੇ ਕਿਸੇ ਦੇ ਮਦਰ ਫਾਦਰ ਹੂ ਆਰ ਨੋਟ ਫਿਜ਼ੀਕਲੀ ਵੈਲ, ਹੈਲਥ ਵਾਈਜ਼ ਵੈਲ ਨਹੀਂ ਹੈਗੇ, ਤਾਂ ਉਹ ਇਹ ਵੀਜ਼ਾ ਸਪਲਾਈ ਕੰਟਰੀਬਿਊਟਰੀ ਵਿੱਚ ਨਾ ਜਾਣ, ਕਿਉਂਕਿ ਇਹਦੇ ਵਿੱਚ ਕੀ ਹੁੰਦਾ, 2 ਤਰੀਕੇ ਦੇ ਹੁੰਦੇ ਨੇ ਡਿਸੀਜਨ ਹਮੇਸ਼ਾ, ਇੱਕ ਹੁੰਦਾ ਐਟ ਦੀ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ, ਇੱਕ ਹੁੰਦਾ ਐਟ ਦੀ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੀਰੀਆ। ਇਹ ਚ ਇੱਕ ਹੈਲਥ ਮੈਂਡੇਟਰੀ ਹੁੰਦਾ, ਜਿਹੜਾ ਹੈਲਥ ਚੈੱਕ ਥੋੜਾ ਮੈਡੀਕਲ ਹੋਣਾ ਬਹੁਤ ਮੈਂਡੇਟਰੀ ਆ
0: ਜੀ
1: ਕੰਟਰੀਬਿਊਟਰ, ਉਹ ਇਹ ਚ ਹੁੰਦਾ ਜਦੋਂ ਐਟ ਦੀ ਟਾਈਮ ਆਫ ਪ੍ਰੋਸੈਸਿੰਗ ਡਿਸੀਜਨ। ਹੁਣ ਤੁਹਾਨੂੰ 67 ਸਾਲ ਦੀ ਉਮਰ ਦੇ ਵਿੱਚ ਉਹਨੇ 143 ਵੀਜ਼ਾ ਅਪਲਾਈ ਕਰ ਲਿਆ, ਇਟ ਮੀਨ ਕਿ ਤੁਹਾਡਾ 73 ਸਾਲ ਦੀ ਉਮਰ ਦੇ ਵਿੱਚ ਆ ਕੇ ਮੈਡੀਕਲ ਹੋਏਗਾ
0: ਜੀ।
1: ਹੁਣ ਜੇ ਮੇਰੇ ਮਦਰ ਫਾਦਰ ਜੇ ਅਜੇ ਮੈਡੀਕਲੀ ਫਿਟ ਨਹੀਂ ਹੈਗੇ, ਤਾਂ ਮੇਰੇ ਹਿਸਾਬ ਨਾਲ 143 ਇਜ਼ ਨੋਟ ਗੁੱਡ ਫੋਰ ਦੈਮ, ਕਿਉਂਕਿ ਅੱਜ ਹੀ ਮੈਡੀਕਲ ਫਿਟ ਨਹੀਂ ਤਾਂ ਕੱਲ ਨੂੰ ਮੈਡੀਕਲ ਦੇ ਵਿੱਚ ਫੇਰ ਰਹਿਣਗੇ, ਤਾਂ ਆਪਾਂ ਇੰਨਾ ਵੇਟ ਕਰਨ ਦੇ ਬਾਵਜੂਦ, ਪੈਸੇ ਖਰਚਣ ਦੇ ਬਾਵਜੂਦ ਤੁਹਾਡਾ ਕੋਈ ਫਾਇਦਾ ਨਹੀਂ
0: ਹੋਣਾ, ਬਿਲਕੁਲ
1: ਠੀਕ ਹੈ ਵੀਰੇ। ਤਾਂ ਉਹ ਚੀਜ਼ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਤੁਹਾਨੂੰ ਹੈਲਥ ਤੇ ਕਰੈਕਟਰ ਤੁਹਾਨੂੰ ਦੋਨੇ ਚੈੱਕ ਕਰਨੇ ਨੇ ਆਪਣੇ ਘਰਦਿਆਂ ਦੇ, ਯੂ ਕੈਨ ਕੰਸਲਟ ਵਿਦ ਯੋਰ ਏਜੰਟ
0: ਜੀ,
1: ਤੇ ਇਹਦਾ ਕੀ ਪ੍ਰੋਸੈਸ ਆ
0: ਜੀ।
1: ਹਾਂਜੀ,
0: ਤੇ ਇੱਧਰ ਇਹ ਦੋਵਾਂ ਦੇ ਲਾਗੂ ਹੁੰਦਾ ਨਾ, ਕੰਟਰੀ ਤੇ ਨੋਨ ਕੰਟਰੀਬਿਊਟਰੀ ਦੇ ਹੈਲਥ ਵਾਲਾ ਇਸ਼ੂ।
1: ਹਾਂ ਬਿਲਕੁਲ, ਯੈਸ।
0: ਤੇ ਜੇ ਉਹ ਆਨਸ਼ੋਰ ਨੇ ਤਾਂ ਵੀ ਉਹ ਲਾਗੂ ਹੋਊਗਾ, ਜੀ ਹੈਲੋ, ਮੈਂ ਕਿਹਾ ਜੇ ਉਹ ਔਨਸ਼ੋਰ ਆਲਰੇਡੀ ਪਹਿਲਾਂ ਕਿਸੇ ਹੋਰ ਵੀਜ਼ੇ 'ਤੇ ਆ ਚੁੱਕੇ ਨੇ ਇੱਥੇ, ਅਤੇ ਹੁਣ ਉਹਨਾਂ ਨੇ ਔਨਸ਼ੋਰ ਵਾਲੀ ਕੈਟੇਗਰੀ ਪਾਉਣੀ ਆ, ਜਿੱਦਾਂ ਦੋਵਾਂ ਦੇ ਵਿੱਚ ਹੈਗੀਆਂ ਨਾ ਔਨਸ਼ੋਰ ਵਾਲੀਆਂ, ਉਹ ਵਾਲੀ ਕੈਟੇਗਰੀ ਜੇ ਪਾਉਣੀ ਆ ਤਾਂ ਵੀ ਫਿਰ ਮੈਡੀਕਲ ਹੋਊਗਾ, ਮਤਲਬ ਇੱਥੇ ਵੀ ਮੈਡੀਕਲ ਦੁਬਾਰਾ ਕੀਤੇ ਕਰਨਗੇ ਔਨਸ਼ੋਰ ਹੋਣਗੇ ਜੇ?
1: ਮੈਨੂੰ ਕਿਥੋਂ ਪਤਾ ਲੱਗਿਆ ਹੁਣ ਕੀ ਪਤਾ ਇੱਕ ਸਾਲ ਹੋਵੇ ਮੈਂ 33 ਸਾਲ ਕਹਿ ਰਿਹਾ ਵਾਂ। ਇਹਨਾਂ ਦਾ ਵੀਰੇ ਹੁੰਦਾ ਕੀ ਆ, ਇਹ ਡਿਪਾਰਟਮੈਂਟ ਉਹਦੇ ਨਾਲ ਹਰ ਚੀਜ਼ ਡਾਟੇ ਮੁਤਾਬਿਕ ਚੱਲਦੇ ਤੇ ਦੇ ਆਰ ਟ੍ਰਾਈ ਟੂ ਪਬਲਿਸ਼ ਆਲ ਦੀ ਥਿੰਗਸ,
0: ਓਕੇ,
1: ਜਿੰਨੇ ਵੀ ਨਾਗਰਿਕ ਦੀ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਪਬਲਿਕ ਨੂੰ
0: ਜੀ।
1: ਹੁਣ ਇਹਨਾਂ ਨੇ ਕੀ ਕੀਤਾ ਵੀਰੇ, ਇਹਨਾਂ ਯਾਨੀ ਕਿ 2024 ਚ 8500 ਬੰਦੇ ਜਿਹੜੇ ਪੇਂਟ ਸੀ ਉਹਨਾਂ ਨੂੰ ਪ੍ਰੋਸੈਸ ਕੀਤਾ ਸੀਗਾ, 2025 ਚ 85 ਸੇਮ ਸੀਗਾ, ਇਸ ਸਾਲ ਇਹਨਾਂ ਨੇ ਕਰਤੇ 7060, ਯਾਨੀ ਕਿ ਇਹਨਾਂ ਨੇ 1500 ਦੇ ਕਰੀਬ ਇਹਨਾਂ ਨੇ ਘਟਾ ਤੇ
0: ਜੀ।
1: ਤੇ ਬਟ ਜਿਹੜੇ ਇਹ ਪ੍ਰੋਸੈਸ ਕਰ ਰਹੇ ਨੇ, ਯਾਨੀ ਕਿ ਇਹ ਹਾਰਡਲੀ 7 ਗਿਆ ਹਰ ਸਾਲ ਪ੍ਰੋਸੈਸ ਕਰ ਰਹੇ ਫਾਈਲਾਂ
0: ਜੀ,
1: ਬਟ ਜੇ ਲੋਜਮੈਂਟ ਹੋ ਰਹੀ ਹੈ ਕਰੀਬ 9000 ਦੇ ਕਰੀਬ ਹੋ ਰਹੀ ਹੈ ਹਰ ਸਾਲ,
0: ਓਕੇ,
1: ਤਾਂ ਬੈਕਲੋਗ ਵਧਣਾ ਹੀ ਆ ਘਟਣਾ ਨਹੀਂ ਆ।
0: ਯਾਨੀ ਉਹ ਜਿਹੜਾ 2-3 ਹਜ਼ਾਰ ਦਾ ਜਿਹੜਾ ਵਖਬਾ ਆ ਉਹ ਹਰ ਸਾਲ ਉਹ ਜਮਾਂ ਹੁੰਦਾ ਜਾ ਰਿਹਾ ਵਾ।
1: ਹਾਂਜੀ,
0: ਤੇ ਹੁਣ ਜੇ ਅਪਰੋਕਸੀਮੇਟਲੀ ਵੇਖਿਆ ਜਾਵੇ ਤੇ ਇਹਦਾ ਹੈਗਾ ਕੋਈ ਡਾਟਾ ਕਿ ਕਿੰਨੀਆਂ ਕੁ ਫਾਈਲਾਂ ਜਿਹੜੀਆਂ ਨੇ ਉਹ ਬੈਕਲੋਗ ਜਾਂ ਹੋਲਡ ਦੇ ਉੱਤੇ ਪਈਆਂ ਨੇ?
1: ਹਾਂਜੀ ਹਾਂਜੀ ਵੀਰੇ, ਸਾਰੀ ਪਈਆਂ ਨੇ। ਇਹ ਦੇਖੋ ਇਸ ਟਾਈਮ 1,57,000 ਫਾਈਲਾਂ ਪੈਂਡਿੰਗ ਪਈਆਂ ਨੇ ਡਿਪਾਰਟਮੈਂਟ ਕੋਲ।
0: ਇੱਕ ਲੱਖ 57,000, ਓਕੇ, ਤੇ ਜੇ ਸਾਲ ਦੀਆਂ ਮੰਨ ਲਓ ਜੇ 7-8 ਹਜ਼ਾਰ ਵੀ ਜੇ ਗ੍ਰਾਂਟ ਕਰਨਗੇ ਤੇ ਕਿੰਨੇ ਸਾਲਾਂ ਜਾ ਕੇ ਪੂਰੀ ਹੋ ਗਈ?
1: ਯੈਸ, ਤਾਂ ਹੀ ਤਾਂ ਆਪਾਂ ਕਹਿ ਰਹੇ
0: ਹਾਂ। ਉਹ ਤਾਂ ਹੀ ਫਿਰ ਜਿਹੜਾ 33 ਸਾਲ ਜਾਂ 15 ਸਾਲ ਦਾ ਪ੍ਰੋਸੈਸਿੰਗ ਟਾਈਮ ਉਹ ਇਸੇ ਕਰਕੇ ਹੀ ਆ ਗਿਆ ਫਿਰ। ਜੀ
1: ਨਹੀਂ, ਹੁਣ ਅੱਗੇ ਇੱਕ ਇਸ਼ੂ ਹੋਰ ਦੇਖੋ ਸੀ, ਹੁਣ ਜਿਹੜਾ ਡਿਪਾਰਟਮੈਂਟ ਨੇ ਇੱਕ ਡਾਟਾ ਪਬਲਿਸ਼ ਕੀਤਾ ਸੀਗਾ ਕਿ ਉਹ ਕਿਹੜੀ ਡੇਟਾ ਦੀਆਂ ਫਾਈਲਾਂ ਪ੍ਰੋਸੈਸ ਕਰ ਰਹੇ ਨੇ 31 ਮਈ 2026 ਨੂੰ
0: ਜੀ।
1: ਹੁਣ ਜਿਹੜੀ 143 ਕੰਟਰੀਬਿਊਟਰੀ ਆ ਉਹ ਇਸ ਟਾਈਮ 2 ਨਵੰਬਰ 2018 ਲਈ ਫਾਈਲਾਂ ਪ੍ਰੋਸੈਸ ਕਰ ਰਹੇ ਨੇ,
0: ਓਕੇ,
1: ਠੀਕ ਹੈ। ਉਦੋਂ ਬਾਅਦ ਚੋਂ ਯਾਨੀ ਕਿ ਜਿਹੜੀ ਇਹਨਾਂ ਦੀ 173 ਆ ਉਹ ਵੀ ਨਵੰਬਰ 2018, ਤਾਂ ਸਾਰੀ ਮੋਸਟਲੀ ਨਵੰਬਰ 2018 ਦੀ ਕਰ ਰਹੇ ਨੇ। ਬਟ ਜਿਹੜੀ 103 ਵਾਲੀ ਸੀਗੀ ਜਿਹ 'ਚ ਆਪਾਂ ਯਾਨੀ ਬਿਨਾਂ ਪੈਸੇ ਘੱਟ ਪੈਸੇ ਪੇ ਕੀਤੇ ਕਰਦੇ ਹਾਂ, ਉਹ 2014 ਦੀ ਫਾਈਲਾਂ ਲੱਗੀਆਂ ਹੋਈਆਂ ਨੇ
0: ਜੀ। ਉਹ ਜਿਹੜੀ ਨਾਨ ਕੰਟਰੀਬਿਊਟਰੀ ਵਾਲੀ ਚਾਹੁੰਦੀ ਇੰਸਟਾਲਮੈਂਟ 'ਚ ਜਿਹਦੇ ਪੈਸੇ ਦੇਣੇ ਹਾਂ।
1: ਹਾਂ, ਤਾਂ 12 ਸਾਲ ਬਾਅਦ ਫਾਈਲ ਪ੍ਰੋਸੈਸ ਹੋ ਰਹੀਆਂ ਨੇ।
0: ਸੈਡ,
1: ਤਾਂ ਇਹ ਤੋਂ ਥੋੜਾ ਆਈਡੀਆ ਹੋ ਜਾਂਦਾ ਕਿ ਵੀ ਆਪਾਂ ਕਿੰਨੇ ਤੁਸੀਂ ਯਾਨੀ ਕਿ ਜੇ ਅੱਜ ਕੋਈ ਫਾਈਲ ਪਾਉਂਦੇ ਹੋ ਤਾਂ 12 ਸਾਲ ਪਿੱਛੇ ਹੋ ਗਏ
0: ਜੀ,
1: ਉਦੋਂ ਫਾਈਲਾਂ ਘੱਟ ਪੈਂਦੀਆਂ ਸੀਗੀਆਂ, ਹੁਣ ਜਿੰਨੇ ਬੰਦੇ ਪੱਕੇ ਉਹਨੇ ਐਡ ਹੋਈ ਗਏ
0: ਜੀ, ਤਾਂ ਵੀ ਫਿਰ 1,57,000 ਤੇ ਪਹੁੰਚਿਆ ਨਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਨਾ ਬੈਕਲੌਗ ਪਿਆ।
1: ਹਾਂਜੀ ਵੀਰੇ
0: ਜੀ, ਬਿਲਕੁਲ। ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਚੇਂਜਸ ਆਏ ਨੇ ਇਹਨਾਂ ਨੂੰ ਪੇਰੈਂਟਸ ਵੀਜ਼ਾ ਨੂੰ ਲੈ ਕੇ?
1: ਵੀਰੇ ਬਸ ਇਹ ਨੇ, ਇੱਕ ਤਾਂ ਇਹਨਾਂ ਨੇ ਇਹਨਾਂ ਦੀ ਜੇ ਪੇਰੈਂਟਸ ਦੀ ਪਲੇਸ ਸੀ ਜੋ ਕੱਟ ਕਰਤੀ ਆ 85-67 ਕਰਤੀ, ਇਹਨਾਂ ਨੇ 17% ਦੇ ਕਰੀਬ ਰਿਡਕਸ਼ਨ ਕਰਤੀ ਇਹਨਾਂ ਨੇ, ਯਾਨੀ ਕਿ ਇਹ ਗੋਰੇ ਕਹਿੰਦੇ ਜਿਹੜੇ ਆਸਟ੍ਰੇਲੀਅਨ ਸਰਕਾਰਾਂ ਕਹਿੰਦੀਆਂ ਕਿ ਸਾਨੂੰ ਪੇਰੈਂਟਸ ਨਹੀਂ ਅਸੀਂ ਬੁਲਾਉਣੇ ਉਰੇ। ਸੈਕਿੰਡਲੀ ਵੀਰੇ ਜਿਹੜੀ ਗੱਲ ਕੀਤੀ ਮਿਨਿਸਟਰ ਡਾਇਰੈਕਸ਼ਨ 117-25 July ਨੂੰ ਜਿਹੜੀ ਇੰਪਲੀਮੈਂਟ ਹੋ ਗਈ ਉਹਦੇ ਵਿੱਚ ਇਹਨਾਂ ਨੇ ਇਹੀ ਗੱਲ ਕਹੀ ਆ ਕਿ ਦੇਖਾਂਗੇ ਇਹਨੂੰ ਕੀ ਪ੍ਰੋਸੈਸ ਕਰਨਾ, ਤੇ ਦੇ ਆਰ ਵੈਰੀ ਸਟ੍ਰਿਕਟ ਵਿਦ ਦੀਸ ਪੇਰੈਂਟਸ ਵੀਜ਼ਾਸ, ਠੀਕ ਹੈ। ਤੇ ਮੇਨ ਚੀਜ਼ ਤਾਂ ਇਹੀ ਨੇ, ਬਾਕੀ ਹੁਣ ਦੇਖੋ ਕਿ ਵੀ ਅੱਗੇ ਜਿਹੜੇ ਨਵੇਂ ਰੂਲ ਆਏ ਨੇ ਉਹ ਵੀ ਪੇਰੈਂਟਸ ਵੀਜ਼ਾ ਦੇ ਖਿਲਾਫ ਹੀ ਹੋਣਗੇ, ਜਿਸ ਨਾਲ ਹਾਲਾ ਚੱਲ ਰਹੇ ਨੇ
0: ਜੀ। ਬਿਲਕੁਲ, ਫਿੰਗਰ ਕ੍ਰੋਸਡ, ਹੋਪ ਫੋਰ ਦਾ ਬੈਸਟ। ਮਤਲਬ ਮੋਟਾ ਮੋਟਾ ਜੇ ਵੇਖੀਏ ਤੇ ਕੋਈ ਸੌਖਾ ਨਹੀਂ ਆ ਪੇਰੈਂਟਸ ਨੂੰ ਹੁਣ ਇੱਥੇ ਬੁਲਾਉਣਾ, ਮਤਲਬ ਇਹਨਾਂ ਦੇ ਆ ਡਾਟੇ ਦੇ ਹਿਸਾਬ ਨਾਲ ਜਾਂ ਰੂਲਾਂ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਬੈਕਲੌਗ ਪਿਆ, ਮਤਲਬ ਪੈਸੇ ਦੇ ਕੇ ਵੀ ਇੰਨੇ ਇੰਨਾ ਟਾਈਮ ਤੁਹਾਨੂੰ ਲੱਗ ਰਿਹਾ, ਪਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੋ ਸਕਦਾ। ਆਉਣ ਵਾਲੇ ਸਾਲਾਂ ਦੇ ਵਿੱਚ ਪੈਸੇ ਹੋਰ ਵਧਾ ਦਿੰਦੇ, ਪ੍ਰੋਸੈਸਿੰਗ ਟਾਈਮ ਘਟਾ ਦੇਣ, ਪਰ ਤੁਹਾਨੂੰ ਮਿਲ ਸੋਚਣ ਵਾਲੀ ਚੀਜ਼ ਤੇ ਹੁਣ ਇਹਦੇ ਵਿੱਚ ਇਹ ਆ ਨਾ ਵੀ ਅਰਨ ਜੀ ਕਿ ਤੁਸੀਂ ਮੰਨ ਲਓ 50,000 ਅੱਜ ਦੀ ਡੇਟ 'ਚ ਜੇ ਤੁਸੀਂ ਦੇ ਰਹੇ ਹੋ, 50,000 ਅਪਰੋਕਸੀਮੇਟਲੀ ਲਾ ਲਓ ਹੈ ਨਾ, ਤੁਸੀਂ ਇੱਕ ਪੇਰੈਂਟ ਨੂੰ ਪੱਕਾ ਕਰਾਉਣ ਲਈ 50,000 ਰੁਪਈਆ ਸੌਰੀ ਡਾਲਰ ਤੁਸੀਂ 50,000 ਖਰਚਤਾ ਅਤੇ ਉਹ ਵਰਥ ਇਟ ਹੈਗਾ ਵਾ ਕਿ ਤੁਸੀਂ 67 ਸਾਲ 'ਚ ਮੁੜ ਕੇ 100 ਸਾਲ ਮਤਲਬ ਉਹ ਚੀਜ਼ਾਂ ਵੇਖਣੀਆਂ ਪੈਣਗੀਆਂ ਮਤਲਬ ਤੁਹਾਡੇ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਇਜ਼ ਇਟ ਵਰਥ ਇਟ।
1: ਦੇਖੋ ਵੀਰੇ ਮੈਂ ਤੁਹਾਨੂੰ ਸਹੀ, ਮੈਂ ਤਾਂ ਆਪਣੇ ਮਦਰ ਫਾਦਰ ਅਸੀਂ 2017 ਚ ਪਾਇਆ ਸੀ, 2016-2017 ਚ
0: ਜੀ,
1: ਉਹਨਾਂ 2 ਸਾਲ ਪਹਿਲਾਂ ਪ੍ਰੋਫੈਸਰ ਹੋ ਗਈ ਸੀ ਫਾਈਲਾਂ, ਠੀਕ ਹੈ, ਉਦੋਂ ਘੱਟ ਪੈਂਦੇ ਸੀਗੇ
0: ਜੀ।
1: ਲਾਈਕ ਮਾਈ ਮਦਰ, ਮੇਰੇ ਮਦਰ ਫਾਦਰ ਸ਼ੀ ਕੈਨ ਐਨਜੋਏ, ਮੇਰੀ ਮਦਰ ਸਿਟੀਜ਼ਨ ਹੋ ਚੁੱਕੀ ਹੈ ਨਾ, ਤਾਂ ਸ਼ੀ ਕੈਨ ਐਨਜੋਏ, ਮੈਡੀਕਲ ਹੈਗਾ ਉਹਦੇ ਕੋਲ, ਪਾਸਪੋਰਟ ਆਸਟ੍ਰੇਲੀਅਨ ਹੈਗਾ, ਤਾਂ ਯਾਨੀ ਕਿ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਕਿ ਵੀ ਹਾਂ ਕਿ ਵੀ ਅਸੀਂ ਮੇਰੇ ਮਦਰ ਫਾਦਰ ਆਏ ਉਹ ਸਿਟੀਜ਼ਨ ਹੋ ਗਿਆ ਨਾ ਜਵਾਕਾਂ ਕਰਕੇ, ਉਹ ਇੱਕ ਫੀਲਿੰਗ ਵਧੀਆ ਡਿਫਰੈਂਟ ਹੁੰਦੀ ਆ। ਦੇਖੋ ਆਪਾਂ ਕਿਸੇ ਨੂੰ ਕੋਈ ਜੱਜ ਥੋੜੀ ਕਰਨਾ ਇੱਥੇ ਕਿ ਵਿਚਾਰੇ ਜਿਹੜੇ ਅਫੋਰਡ ਕਰ ਸਕਦੇ, ਹਰੇਕ ਦਾ ਆਪਣੇ ਆਪਣੇ ਤਰੀਕਾ ਹੁੰਦਾ, ਆਪਣਾ ਆਪਣੇ ਸਿਸਟਮ ਹੁੰਦਾ ਫਾਈਨੈਂਸ਼ੀਅਲੀ। ਜੇ ਤੁਸੀਂ ਇਫ ਯੂ ਕੈਨ ਅਫੋਰਡ ਇਟ, ਦੈਨ ਮੇਰੇ ਹਿਸਾਬ ਨਾਲ ਤੁਹਾਨੂੰ ਕੰਟਰੀਬਿਊਟਰੀ ਵੀਜ਼ਾ ਹੀ ਅਪਲਾਈ ਕਰਨਾ ਚਾਹੀਦਾ, ਤਾਂ ਕਿ ਤੁਸੀਂ ਕਮ ਸੇ ਕਮ ਕਿਊ ਦੇ ਵਿੱਚ ਲੱਗ ਜਾਓ। ਜੇ ਕਿਸੇ ਸਰਕਾਰ ਨੂੰ ਆਪਣੇ ਪੰਜਾਬੀ ਭਾਈਚਾਰੇ, ਜੇ ਕੋਈ ਬੰਦਾ ਸਰਕਾਰ 'ਚ ਐਮ ਪੀ ਉਮਪੀ ਜੋ ਕੋਈ ਇਹ ਇਮੀਗ੍ਰੇਸ਼ਨ ਮਿਨਿਸਟਰ ਬਣ ਗਿਆ, ਉਹਨੇ ਸਿੱਟਾਂ 20,000-50,000 ਕਰਤੀਆਂ, ਚਲ ਆਪਣੇ ਘਰ ਦੇ ਨਿਕਲ ਜਾਣਗੇ ਕੁਛ,
0: ਹੈ ਨਾ। ਨਹੀਂ ਬਿਲਕੁਲ ਮੇਕ ਸੈਂਸ,
1: ਇਹ ਚੀਜ਼ ਗੱਲ ਹੈ
0: ਕਿ ਇਹ ਫਾਇਦਾ ਹੈ ਕਿ ਤੁਸੀਂ ਐਟਲੀਸਟ ਜੇ ਅਫੋਰਡ ਕਰਦੇ ਹੋ ਤੇ ਤੁਸੀਂ ਇੱਕ ਵਾਰੀ ਜਿਹੜਾ ਲੌਜ ਕਰਕੇ ਰੱਖੀ ਹੋਊਗੀ। ਤੇ ਜਿਹੜੀ ਜੀ ਜੀ ਤੇ ਜਿਹੜਾ ਕੰਮ ਦਾ ਆ, ਵਰਕ ਦਾ ਰਾਈਟਸ ਹੋ ਗਏ ਜਾਂ ਮੈਡੀਕੇਅਰ ਹੋ ਗਿਆ, ਇਹ ਤੇ ਜਿਹੜੇ ਪਰਮਾਨੈਂਟ ਵੀਜ਼ੇ ਨੇ ਉਹਨਾਂ ਨੂੰ ਹੀ ਮਿਲਣਗੇ ਨਾ ਕੰਮ ਦੇ ਰਾਈਟਸ ਵੀ
1: ਜਦੋਂ ਗ੍ਰਾਂਟ ਹੋ ਗਏ ਵੀਰੇ?
0: ਓਕੇ, ਮਤਲਬ ਜਦੋਂ ਤੁਹਾਡਾ ਪਰਮਾਨੈਂਟ ਵੀਜ਼ਾ ਗ੍ਰਾਂਟ ਹੋ ਗਿਆ ਉਦੋਂ, ਭਾਵੇਂ ਤੁਸੀਂ ਔਨਸ਼ੋਰ ਹੋ ਕਿਸੇ ਹੋਰ ਵੀਜ਼ੇ ਤੇ ਵੀ ਹੋ ਤੇ।
1: ਨਹੀਂ ਹੁਣ ਇਹਦੇ ਵਿੱਚ ਵੀਰੇ ਇੱਕ ਫਰਕ ਆ ਨਾ, ਜੇ ਤੁਸੀਂ ਪਹਿਲਾਂ ਵਰਕਰ ਤੁਹਾਡੇ ਕੋਲ ਹੈਗੇ ਸੀ, ਜੇ ਬਿਜ਼ੀ ਵੀਜ਼ੇ ਤੇ ਗਏ ਹੋ ਤਾਂ ਪੁਰਾਣੇ ਵੀਜ਼ੇ ਵਾਲੇ ਵਰਕਰ ਤੁਹਾਡੇ ਚੱਲਣਗੇ ਜੋ ਵੀ ਹੈਗੇ ਕੰਡੀਸ਼ਨਸ।
0: ਓਕੇ ਓਕੇ,
1: ਆਪਣਾ ਕੋਈ ਵੀ ਕੰਟਰੀਬਿਊਟਰੀ ਵੀਜ਼ਾ ਪਾਣਗੇ ਔਨਸ਼ੋਰ ਆ ਕੇ ਉਹਨਾਂ ਦਾ, ਤਾਂ ਉਹਨੂੰ ਬਿਜ਼ੀ ਵੀਜ਼ਾ ਮਿਲ ਜੂਗਾ, ਦੇ ਵਿਲ ਹੈਵ ਦੀ ਸੇਮ ਵਰਕ ਐਕਟ, ਕਿਉਂਕਿ ਉਹਨਾਂ ਪਹਿਲਾ ਵਰਕਰ ਸੀਗੇ।
0: ਉਹੀ ਕੰਟੀਨਿਊ ਰਹਿਣਗੇ ਜੀ, ਬਿਲਕੁਲ। ਮਤਲਬ ਜਿਹੜੇ ਇੱਧਰ ਇੱਕ ਕਹਿੰਦੇ ਨੇ ਜੀ, ਮੇਰੇ ਮਦਰ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਨੇ ਵਿਸਟਰ ਵੀਜ਼ੇ ਦਿੱਤੇ ਅਤੇ 68 ਈਅਰ ਦੇ ਹੋ ਚੁੱਕੇ ਨੇ, ਅਤੇ ਉਹ ਔਨ ਏਅਰ ਔਨ ਓਕੇ ਔਨ ਸ਼ੋਰ ਅਪਲਾਈ ਕਰਨਾ ਉਹਨਾਂ ਦੇ ਲਈ ਪੋਸੀਬਲ ਹੈਗਾ ਹੁਣ, ਔਨ ਸ਼ੋਰ ਵਾਲੀ ਕੈਟੇਗਰੀ ਜਿਹੜੀ ਆ ਪਰਮਾਨੈਂਟ?
1: ਹਾਂਜੀ ਬਿਲਕੁਲ ਜੀ, ਹਾਂ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਪਊਗਾ, ਪਹਿਲੀ ਗੱਲ ਤਾਂ ਉਹਨਾਂ ਜਿਹੜੀ ਏਜ ਆ ਬਿਲਕੁਲ ਸਹੀ ਹੈ, 68 ਹੈਗੇ ਨੇ, ਉਹਨਾਂ ਦੇ ਕੰਡੀਸ਼ਨ ਆ ਕੋਈ ਵੀ ਹੋਵੇ, ਨੋ ਫਰਸਟ ਵਾਲੀ
0: ਓਕੇ, ਉਹਨਾਂ ਦੇ ਵੀਜ਼ੇ ਦੇ ਉੱਤੇ ਵਿਸਟਰ ਵੀਜ਼ੇ ਦੇ ਉੱਤੇ,
1: ਹਾਂ, ਜੇ ਵਿਸਟਰ ਵੀਜ਼ੇ ਨੋ ਫਰਸਟ ਕੰਡੀਸ਼ਨ ਆ ਫੇਰ ਨਹੀਂ ਅਪਲਾਈ ਕਰ ਸਕਦਾ।
0: ਤੇ ਇੱਕ ਹੋਰ ਆ ਜਿਹੜਾ ਅਰੁਣ ਜੀ, ਮਤਲਬ ਮੇਰੇ ਜੈਂਟ ਸਵਾਲ ਆਉਣ ਡਿਆ ਕਿ ਜਦੋਂ ਕੋਈ ਪੇਰੈਂਟ ਆ ਉਹ 66 ਜਾਂ 67 ਦੇ ਏਡ ਗੇਡ ਹੋ ਚੁੱਕਾ ਵਾ, ਜਿਹੜੀ ਕਿ ਇਹਨਾਂ ਦੀ ਰਿਕੁਆਇਰਮੈਂਟ ਆ ਉਨੇ ਦਾ ਹੋਣਾ ਚਾਹੀਦਾ, ਉਦੋਂ ਫਿਰ ਪੇਰੈਂਟ ਦਾ ਵਿਸਟਰ ਵੀਜ਼ਾ ਲਵਾ ਕੇ ਅਤੇ ਉਹਨੂੰ ਇੱਥੇ ਸੱਦ ਕੇ ਫਿਰ ਔਨਸ਼ੋਰ ਜਿਹੜਾ ਉਹ ਪੱਕਾ ਵੀਜ਼ਾ ਜਿਹੜਾ ਪਾਇਆ ਜਾਵੇ, ਉਹਦੇ ਵਿੱਚ ਵੀ ਇਹ ਸੋਚ ਸਕਦੇ ਨੇ, ਮਤਲਬ ਉਹਦੇ ਵਿੱਚ ਰੁਕਾਵਟ ਆ ਸਕਦੀ ਆ ਵਿਸਟਰ ਵੀਜ਼ਾ ਦੇਣ 'ਚ ਕਿ ਆਲਰੇਡੀ ਓਕੇ ਏਜ ਦਾ ਮੈਟਰ ਨਹੀਂ ਕਰਦਾ? ਓਕੇ ਜੀ ਜੀ, ਵਧੇਰੇ ਕੁਸ਼ਚਨਸ ਨੇ ਜਿਹੜੇ ਉਹ ਆਪਾਂ ਮਾਫ਼ੀ ਚਾਹਵਾਂਗੇ ਜੀ, ਕਿਉਂਕਿ ਸਮਾਂ ਜਿਹੜਾ ਆਲਰੇਡੀ ਕਾਫ਼ੀ ਹੋ ਚੁੱਕਾ, ਕਿਉਂਕਿ ਇਹ ਡਿਟੇਲਡ ਇਨਫੋਰਮੇਸ਼ਨ ਸੀਗੀ ਅਤੇ ਉਹਦੇ ਉੱਤੇ ਬਹੁਤ ਬਹੁਤ ਧੰਨਵਾਦ ਅਰੁਣ ਜੀ ਕਿ ਤੁਸੀਂ ਇੰਨਾ ਸੋਹਣਾ ਜਿਹੜਾ ਉਹ ਐਕਸਪਲੇਨ ਕੀਤਾ, ਕਿਉਂਕਿ ਹਰ ਇੱਕ ਨੂੰ ਹੁੰਦਾ ਆ ਕਿ ਮਾਂ ਪਿਓ ਜਿਹੜੇ ਉਹ ਨਾਲ ਰਹਿਣ, ਵੱਖਰਾ ਰਹਿਣਾ ਔਖਾ ਹੋ ਜਾਂਦਾ ਉਹਨਾਂ ਲਈ ਵੀ, ਉੱਥੇ ਥੋੜ੍ਹੀ ਉਮਰ ਜਦੋਂ ਵੱਧ ਜਾਂਦੀ ਆ ਫਿਰ ਇਕੱਲਾ ਰਹਿਣਾ ਔਖਾ ਹੋ ਜਾਂਦਾ, ਅਤੇ ਅਲਟੀਮੇਟਲੀ ਵੇਖਿਆ ਜਾਵੇ ਤਾਂ ਹਰ ਕਿਸੇ ਦੇ ਮਾਂ ਬਾਪ ਨੇ ਇੱਥੇ ਆਉਣਾ ਹੀ ਆ। ਹਾਂ, ਹੋ ਸਕਦਾ ਸੋਚੋ 2-3 ਜਾਣੇ ਜਿਹੜੇ ਆ ਉਹ ਇੱਥੋਂ ਆਪ ਉੱਥੇ ਚੱਲ ਜਾਣ, ਪਰ ਉਹ ਚਾਂਸਿਸ ਬਹੁਤ ਘੱਟ ਹੁੰਦੇ ਨੇ, ਜ਼ਿਆਦਾਤਰ ਮਾਪਿਆਂ ਨੇ ਹੀ ਇੱਥੇ ਆਉਣਾ ਹੁੰਦਾ, ਅਤੇ ਉਹਦੇ ਲਈ ਫਿਰ ਇਹ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਕਿ ਕਿਹੜੀ ਕੈਟੇਗਰੀ ਦੇ ਵਿੱਚ ਪਾਉਣਾ ਆ, ਕਦੋਂ ਪਾਉਣਾ, ਕਿੱਦਾਂ ਪਾਉਣਾ, ਕਿ ਪੈਸਾ ਵੀ ਬਚਾਉਣਾ ਹੁੰਦਾ ਆਪਾਂ, ਸਮਾਂ ਵੀ ਘੱਟ ਲੱਗੇ, ਆਪਾਂ ਨੂੰ ਚਾਹੀਦਾ ਹੁੰਦਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਪੱਕੀ ਹੋਣ, ਪਰ ਕਿਤੇ ਨਾ ਕਿਤੇ ਇਹ ਵੀ ਠੀਕ ਨੇ, ਕਿਉਂਕਿ ਹੁਣ ਇੰਨਾ ਇੰਨਾ ਜਿਹੜਾ ਉਹ ਬੈਕਲੋਗ ਹੈ ਉਹ ਵੀ ਤਾਂ ਕਿਤੇ ਜਾ ਕੇ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਬਾਕੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਵੀ ਗਲਤੀ ਕਹਿ ਲਓ ਜਾਂ ਸ਼ੋਰਟ ਸਟਾਫ ਕਹਿ ਲਓ ਕਿ ਜਿਹੜਾ ਇੰਨਾ ਇੰਨਾ ਬੈਕਲੋਗ ਜਿਹੜਾ ਉਹ ਇਕੱਠਾ ਕਰੀ ਗਏ ਆ, ਕਿਉਂਕਿ ਜੇ ਹੁਣ ਅਰੁਣ ਜੀ ਇਹਨਾਂ ਨੇ ਘੱਟ ਕਰਕੇ 20% ਸੋਰੀ 18-19% ਤੁਸੀਂ ਕਹਿਣ ਦੇ ਘਟਾਤੇ ਆ ਇਸ ਸਾਲ ਤੋਂ, ਤੇ ਕਰਨ ਨੂੰ ਤੇ ਪਹਿਲਾਂ ਵੀ ਕਰ ਹੀ ਸਕਦੇ ਸੀ ਨਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਕੰਮ ਜਿਹੜਾ ਉਹ ਹੱਥੋਂ ਨਿਕਲਦਾ ਜਾਣ ਡਿਆ, ਉਹ ਡਿਸੀਜ਼ਨ ਜਿਹੜੇ ਨੇ ਉਹ ਟਾਈਮਲੀ ਵੀ ਆਈ ਥਿੰਕ ਸੋ ਲਏ ਜਾ ਸਕਦੇ ਨੇ।
1: ਹਸਪਤਾਲਾਂ
0: ਰਾਸ਼ੀ ਕਹਿ ਲਓ ਕਿ 7-7, 8-8, 12-12 ਘੰਟੇ ਕਿਸੇ ਵੇਲੇ ਐਮਰਜੈਂਸੀ 'ਚ ਲੰਘ ਜਾਂਦੇ ਨੇ ਜੇ ਤੁਸੀਂ ਚਲ ਜਾਓ ਕੋਈ ਇਲਾਜ ਕਰਾਉਣ। ਅਤੇ ਜਾਂਦੇ ਜਾਂਦੇ ਅਰੁਣ ਜੀ ਕੋਈ ਐਡਵਾਈਸ ਦੇਣਾ ਚਾਹੋਗੇ ਪੇਰੈਂਟ ਵੀਜ਼ੇ ਨੂੰ ਲੈ ਕੇ?
1: ਬਸ ਪਰ ਮੈਂ ਤਾਂ ਇਹੀ ਗੱਲ ਕਹੂੰਗਾ, ਜਿਹੜੇ ਸਾਡੇ ਭੈਣ ਭਰਾ ਜੇ ਬੁਲਾਉਣਾ ਚਾਹੁੰਦੇ ਨੇ ਆਪਣੇ ਘਰ ਦੇ ਨੂੰ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ 'ਤੇ, ਉਹ ਜਲਦੀ ਪ੍ਰੋਸੈਸ ਕਰ ਦੇਣ, ਕਿਉਂਕਿ ਇਹਨਾਂ ਨੂੰ ਕੁਛ ਨਹੀਂ ਪਤਾ ਕਿ ਕਿਹੜੇ ਰੂਲ ਜੀ ਕੀ ਨਵੇਂ ਚੇਂਜ ਕਰਨਗੇ
0: ਜੀ।
1: ਮੋਸਟਲੀ ਯਾਨੀ ਕਿ ਜਿਹੜੇ ਪੁਰਾਣੇ ਰੂਲਾਂ 'ਚ ਪੈਸੇ ਪੈ ਰਹੇ, ਕੱਲ੍ਹ ਉਹਨੇ 50,000 ਤੋਂ ਵਧਾ ਕੇ $1,00,000 ਕਰਤਾ, ਇਹ ਵੀ ਕਰਨੇ ਪਊ ਤੁਹਾਨੂੰ। ਤਾਂ ਬੈਟਰ ਹੈ ਕਿ ਜਿਹਦੀ ਕੰਸੀਡਰ ਕਰ ਦਿੱਤਾ ਵਿਦਿਨ ਅ ਵੀਕ, ਜਸਟ ਡਿਸਾਈਡਿਡ ਕਿ ਤੁਸੀਂ ਕਿਹੜੀ ਅਪਲਾਈ ਸਬ ਕਲਾਸ ਦੇ ਵਿੱਚ ਕਰਨਾ ਚਾਹੁੰਦੇ ਹੋ
0: ਜੀ। ਤੇ ਉਹਦੇ ਲਈ ਤੁਹਾਨੂੰ ਜੇ ਕੰਸਲਟੇਸ਼ਨ ਦੀ ਲੋੜ ਹੈ ਤੇ ਉਹ ਤੁਸੀਂ ਫਿਰ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਅਰੁਣ ਜੀ ਨੂੰ ਕੰਟੈਕਟ ਕਰ ਸਕਦੇ ਹੋ। ਉਹਦੇ ਲਈ ਤੁਸੀਂ ਨੈੱਟ 'ਤੇ ਬਾਂਸਲ ਇਮੀਗ੍ਰੇਸ਼ਨ ਲਿਖਣਾ ਅਤੇ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜੂਗੀ। ਬਹੁਤ ਬਹੁਤ ਸਵਾਗਤ ਤੁਹਾਡਾ ਅਰੁਣ ਜੀ, ਸਮਾਂ ਦੇਣ ਦੇ ਲਈ। ਕੋਈ ਇੰਪੋਰਟੈਂਟ ਇਨਫੋਰਮੇਸ਼ਨ ਰਹਿ ਤਾਂ ਨਹੀਂ ਗਈ?
1: ਧੰਨਵਾਦ ਵੀਰੇ, ਥੈਂਕ ਯੂ ਸੋ ਮਚ ਤੁਹਾਡਾ ਦੇਣ ਵਾਸਤੇ ਮੌਕਾ।
0: ਜੀ ਜੀ ਬਿਲਕੁਲ, ਧੰਨਵਾਦ ਜੀ। ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੀਏ ਤੁਹਾਡੇ ਨਾਲ।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਗਿੱਦਾ ਇੰਸ਼ੋਰੈਂਸ। ਸ਼ਰਤਾ ਲਾਗੂ।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
2: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
3: ਆਰ ਯੂ ਰੈਡੀ?
4: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਲੋ ਕੇ ਹੋਏ ਹਾਂ ਹਾਜ਼ਰ। ਕਹਿੰਦੇ ਨੇ ਕਿ ਸੰਗਰੂਰ ਦੀ ਧਰਤੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੈਅ ਕਰਦੀ ਹੈ। ਉਹ ਥਾਂ ਹੈਗੀ ਹੈ ਜਿੱਥੋਂ ਮੁੱਖ ਮੰਤਰੀ ਆਉਂਦੇ ਨੇ, ਪਰ ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਨੇ ਇੱਕੋ ਹੀ ਮੁੱਖ ਮੰਤਰੀ ਨੂੰ ਦੋ ਵਾਰ ਮਾਤ ਦਿੱਤੀ। ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਦੀ ਲੰਮੇ ਚਿਰ ਤੱਕ ਪੰਜਾਬ ਦਾ ਇੱਕ ਮੁੱਖ ਮੰਤਰੀ ਵਰ੍ਹੇਗੰਢ ਦੇ ਮੌਕੇ ਤੱਕ ਸ਼ਾਮਲ ਨਹੀਂ ਹੋਇਆ। ਇੱਕ ਐਸਾ ਮੁੱਖ ਮੰਤਰੀ ਜਾਂ ਇੱਕ ਐਸਾ ਸਿਆਸੀ ਚਿਹਰਾ ਆਉਂਦਾ ਜਿਹਨੂੰ ਕਈਆਂ ਨੇ ਜਾਣਦਿਆਂ ਹੋਇਆਂ ਵੀ ਅਣਜਾਣਿਆ ਕਰ ਦਿੱਤਾ। ਇੱਕ ਐਸਾ ਸ਼ਖਸ ਆਉਂਦਾ ਜਿਹਦੇ ਨਾਂ ਦੇ ਉੱਤੇ ਪੰਜਾਬ ਸਮਝੌਤਾ ਹੁੰਦਾ, ਔਰ ਇਹੀ ਸਮਝੌਤਾ ਉਸਦੀ ਮੌਤ ਦਾ ਕਾਰਨ ਵੀ ਬਣ ਜਾਂਦਾ। ਗੱਲ ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਕਰਨੀ ਹੈ। ਕਿਉਂ ਕਰਨੀ ਹੈ, ਉਸ ਦੀ ਵਜ੍ਹਾ ਵੀ ਤੁਹਾਨੂੰ ਦੱਸਣਗੇ। ਪ੍ਰੀਤਮ ਸਿੰਘ ਰੁਪਾਲ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ
0: ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕਰਨੀ ਹੈਗੀ, ਔਰ ਮੇਰੇ ਖਿਆਲ ਦੇ ਨਾਲ ਨਾਲ ਇੱਕ ਅਕਾਲੀ ਸਿਆਸਤ ਦੀ ਵੀ ਗੱਲ ਹੋ ਜਾਏਗੀ, ਰਾਜੀਵ ਲੌਂਗੋਵਾਲ ਸਮਝੌਤੇ ਦੀ ਵੀ ਗੱਲ ਹੋ ਜਾਏਗੀ, ਅਤੇ ਨਾਲ ਨਾਲ ਪੰਜਾਬ ਦੀ ਉਸ ਵੇਲੇ ਦੀ ਜਿਹੜੀ ਸਮਾਜਿਕ ਹਾਲਾਤ ਸੀ ਔਰ ਸਿਆਸੀ ਹਾਲਾਤ ਕਿਸ ਕਿਸਮ ਦੇ ਸੀਗੇ ਉਹਦੇ 'ਤੇ ਵੀ ਗੱਲ ਹੋਈ ਜਾਣੀ ਹੈ। ਔਰ ਇਹ ਜਿਹਦੇ 'ਤੇ ਗੱਲ ਕਈ ਵਾਰ ਬਹੁਤੇ ਜ਼ਿਆਦਾ ਪੰਜਾਬ ਦੇ ਮੀਡੀਆ ਅਦਾਰੇ ਖਾਮੋਸ਼ ਰਹਿ ਜਾਂਦੇ ਨੇ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਜੋ ਸੀਗਾ ਉਹਦੇ 'ਤੇ ਬੜੇ ਲੰਮੇ ਚਿਰ ਤੱਕ ਚੁੱਪੀ ਵੀ ਸਾਧੀ ਰਹੀ ਹੈ। ਉਹਦੇ 'ਤੇ ਵੀ ਗੱਲ ਮੈਂ ਕਹਿੰਦਾ ਅੱਜ ਕਰਦੇ ਬੰਦੇ ਹੈਗੇ, ਅਤੇ ਅੱਜ 20 ਅਗਸਤ ਨੂੰ ਜਦੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕਰ ਰਹੇ, ਅੱਜ ਦੇ ਦਿਨ ਉਹਨਾਂ ਦੀ ਇੱਕ ਕਿਸਮ ਦੇ ਨਾਲ ਅੱਜ ਦਾ ਹੀ ਦਿਨ ਸੀਗਾ ਜਿੱਦਣ ਕਤਲ ਹੋਇਆ ਸੀ ਭਾਅ ਜੀ, ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਸਾਰੀ ਇੱਕ ਜੇ ਭੂਮਿਕਾ ਜੇ ਬਣਦੀ ਹੈ।
1: ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਤੁਸੀਂ ਗੱਲ ਸ਼ੁਰੂ ਚ ਗੌਤਮ ਜੀ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਿਹੜਾ ਹੈਗਾ ਇੱਕ ਏਦਾਂ ਦੀ ਸ਼ਖਸੀਅਤ, ਏਦਾਂ ਦੀ ਪਰਸਨੈਲਿਟੀ, ਤੇ ਫਿਰ ਜੋ ਵੀ ਅਕਾਲੀ ਮੋਰਚੇ ਲੱਗੇ, ਉਦੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ, ਫਿਰ ਸਮਝੌਤਾ ਹੋਇਆ, ਹੋਰ ਤੇ ਜਿਹੜੀ ਜੇ ਕਿਸੇ ਵੱਡੇ ਆਗੂ ਦੀ ਜਾਨ ਗਈ ਇਸ ਸਭ ਕਹਿ ਦੇ ਵਿੱਚ, ਤੇ ਤਾਂ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਹੀ ਸੀ ਆਪਾਂ ਜਦੋਂ ਆਪਾਂ ਦੇਖਦੇ ਹਾਂ। ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਸੀ, ਆਪਰੇਸ਼ਨ ਬਲੂ ਸਟਾਰ ਦੇ ਵਿੱਚ ਫੌਜ ਦਾ ਚੜ ਕੇ ਆਉਣਾ, ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂਆਂ ਦੇ ਨਾਲ ਉਸ ਵੇਲੇ ਪੰਥ ਨੂੰ ਲੀਡ ਕਰ ਰਹੇ ਸੀ ਜਾਂ ਇਹ ਮੋਰਚੇ ਨੂੰ ਲੀਡ ਕਰ ਰਹੇ ਸੀ ਜਰਨੈਲ ਸਿੰਘ ਢਿੰਡੋਰਾ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਤੇ ਸੁਵੇਕ ਸਿੰਘ, ਜਨਰਲ ਸੁਵੇਕ ਸਿੰਘ ਦਾ ਉੱਥੇ ਮਾਰਿਆ ਜਾਣਾ, ਤੇ ਸੋ ਇਹ ਜਿਹੜੀਆਂ ਏਦਾਂ ਦੀਆਂ ਘਟਨਾਵਾਂ ਦੀ ਇੱਕ ਲੜੀ ਚੱਲੀ ਜਿਹੜੀ ਬਹੁਤ ਅੱਗੇ ਤੱਕ ਜਿਹੜੀ ਉਹ ਫਿਰ ਚੱਲਦੀ ਰਹੀ ਵਿੱਚ ਦੀ, ਭਾਵੇਂ ਉਹ ਸਾਰੇ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਚ ਅਕਾਲੀਆਂ ਦੀ ਸਰਕਾਰ ਵੀ ਬਣੀ, ਤੇ ਪਰ ਉਹ ਗੱਲ ਆ ਕੇ ਜਦੋਂ ਇਹ ਸਾਰੀ ਬੇਅੰਤ ਸਿੰਘ ਦੇ ਜਿਹੜੇ ਕਤਲ ਤੱਕ ਜਿਹੜੀ ਉਹ ਗੱਲ ਜਿਹੜੀ ਇਹ ਲੜੀ ਜਿਹੜੀ ਉਹ ਚੱਲਦੀ ਹੈ। ਹੁਣ ਇਹਦੇ ਵਿੱਚ ਦੋ ਗੱਲਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਂ ਸੋਚਣ ਵਾਲੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕਹਿ ਲਓ, ਤੇ ਵੀ ਕੀ ਸਿਰਫ ਤੇ ਸਿਰਫ ਜਿਹੜਾ ਹੈਗਾ ਇਹਦਾ ਕਾਰਨ ਇਹ ਸੀਗਾ ਕਿ ਜਿਹਦਾ ਆਪਾਂ ਸੰਤ ਲੌਂਗੋਵਾਲ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਤੱਕ ਸੰਤ ਲੌਂਗੋਵਾਲ ਬਾਰੇ ਜਿਹੜਾ ਹੈਗਾ ਕੋਈ ਵਿਰੋਧੀ ਵੀ, ਚਲੋ ਕਾਂਗਰਸ ਤਾਂ ਉਸ ਸਮਝੌਤੇ ਦੇ ਵਿੱਚ ਸ਼ਾਮਿਲ ਸੀ, ਖੈਰ ਉਹ ਤਾਂ ਕਹਿੰਦੇ ਸੰਤ ਸ਼ਾਂਤੀ ਦੇ ਪੁੰਜ ਹੋਰ ਏਦਾਂ ਦੇ ਕਹਿੰਦੇ, ਦੂਜੇ ਪਾਸੋਂ ਵੀ ਸੰਤ ਲੌਂਗੋਵਾਲ ਦੇ ਜਿਹੜਾ ਹੈਗਾ ਕੋਈ ਏਦਾਂ ਦਾ ਕਿਸੇ ਦੀ ਉਦੋਂ ਇਹ ਹਿੰਮਤ ਨੀ ਸੀ ਜਾਂ ਇਹ ਜ਼ਰੂਰਤ ਨੀ ਸੀ ਕਿ ਇਹ ਕਹਿ ਦੇਣ ਕਿ ਜਿਹੜੇ ਇਹਨਾਂ ਨੇ ਕੋਈ ਇਹਦੇ ਚ ਇਹਨਾਂ ਦਾ ਕੋਈ ਲਾਲਚ ਸੀ ਜਾਂ ਇਹ ਸਾਰਾ ਕੁਛ ਸੀ। ਇਹਦੇ ਬਾਵਜੂਦ ਅਸਲੀ ਤਾਂ ਉਹੀ ਸੀ ਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾ ਵੀ ਤਰੀਕੇ ਨਾਲ ਉਹ ਸ਼ਾਂਤੀ ਹੋ ਜੇ, ਤੇ ਜਿਹੜਾ ਨੌਜਵਾਨਾਂ ਦੇ ਦਾ ਜਿਹੜਾ ਕਹਾਣ ਹੋ ਰਿਹਾ ਹੈ ਉਹ ਖਤਮ ਹੋ ਜੇ ਸਾਰੀ, ਤੇ ਪਰ ਇਹਦੇ ਬਾਵਜੂਦ ਜਿਹੜਾ ਹੈਗਾ ਉਹ ਸਾਰੀ ਇਸੇ ਦੀ ਜਿਹੜੀ ਉਹ ਗੱਲ ਦੇ ਸੰਤ ਲੌਂਗੋਵਾਲ ਭੇਟ ਚੜ ਗਏ। ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦਾ ਦੇਖਦੇ ਹਾਂ ਆਪਣਾ ਪਿਛੋਕੜ, ਕਿਉਂਕਿ ਉਹ ਇੱਕ ਨਿਹਾਇਤ ਹੀ ਇੱਕ ਆਮ ਪਰਿਵਾਰ ਚੋਂ, ਕਿਸਾਨੀ ਦੇ ਪਰਿਵਾਰ ਚੋਂ ਆਏ ਸੀ, ਥੋੜੇ ਜ਼ਮੀਨ ਵਾਲੇ ਪਰਿਵਾਰ ਚੋਂ ਆਏ ਸੀ, ਤੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਵੀ ਸੰਗਰੂਰ ਜ਼ਿਲ੍ਹੇ 'ਚ ਹੀ ਹੈ ਗਦੜਿਆਣੀ, ਤੇ ਉੱਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਹੀ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਕਿਉਂਕਿ ਪਿੰਡ ਉਹਨਾਂ ਦਾ ਗਰੇੜਿਆ ਨਹੀਂ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਮਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ, ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ-ਪ੍ਰੈਜ਼ੀਡੈਂਟ ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜੋ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ ਉਹ ਤੇ ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ ਤੇ ਜਿਹੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ ਇਤਿਹਾਸ ਸੀ ਪਿਛੋਕੜ ਸੀ ਕਿਉਂਕਿ ਉਦੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸ ਆਏ ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ ਹੋਰ ਵੀ ਸੀ ਚਲੋ ਜਥੇਦਾਰ ਟੌੜਾ ਤੇ ਜਥੇਦਾਰ ਲੌਂਗੋਵਾਲ ਸੰਤ ਲੌਂਗੋਵਾਲ ਜਿਹੜੇ ਸੀਗੇ ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਹੈ ਤੇ ਉਹ ਪਹਿਲੇ ਟਲ ਟੁਲ ਗਏ ਇੱਧਰ ਉੱਧਰ ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਹੈ ਰਿਹਾਈ ਹੁੰਦੀ ਆ ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਤੇ ਅਰਜਨ ਸਿੰਘ ਜਿਹੜੇ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਪੰਜਾਬ ਦੇ ਗਵਰਨਰ ਨੇ ਉਹ ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਸ ਸਮਝੌਤੇ ਦੇ ਵਿੱਚ ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਹੈ ਬਲੂਸ਼ਾਰ ਹੁੰਦਾ ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ ਟੌੜਾ ਸਾਹਿਬ ਵੀ ਨੇ ਜਥੇਦਾਰ ਤਲਵੰਡੀ ਵੀ ਨੇ ਹੋਰ ਨੇ ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ ਸਾਨੂੰ ਪੁੱਛਿਆ ਨਹੀਂ ਗਿਆ ਆਪਣੇ ਤੌਰ ਤੇ ਸੰਤ ਚਲਿਆ ਗਿਆ ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋਂ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਆ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਨਵੀਂ ਸਿਆਸਤ ਚੱਲਦੀ ਹੈ ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਹਨਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰ ਨਾ ਜਿਹਨਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ। ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ, ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ। ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਉਹ ਘਟਾ ਕੇ ਸਜ਼ਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ, ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਇਹ ਹੱਤਿਆਵਾਂ ਇਹ ਨੀ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਿਆ ਜਾਂ ਇਮੋਸ਼ਨ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ। ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ, ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ। ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ। ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67-67%, ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ। ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਸੀ ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ। ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨੀ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ, ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੇ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਥੇ ਬੰਨੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਪੇਸ਼ੈਂਟ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਤੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆਇਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਤਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ ਇਹਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਪੋਲਿਟਿਕਸ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰ ਨੇ, ਇਹ ਪੋਲੀਟੀਕਲ ਮਾਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ। ਜਦੋਂ ਤੁਸੀਂ ਕਹਿੰਦੇ ਨਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨਸ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ ਆ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਆ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ। ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰਦਾ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਆ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਹ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਈ ਗਈ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੀ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤੇ ਦੂਜੇ ਕੁਛ ਤਰ੍ਹਾਂ ਇਹ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ। ਤੇ ਪਰ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ, ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਹੀ ਨਹੀਂ, ਜਿਹੜੇ ਸੀਗੇ ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਆ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋਏ ਨੇ ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ ਉਹ MLA ਜਿੱਤੇ, ਤੇ ਉਦੋਂ ਬਾਅਦ ਫੇਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਉਹ ਹਨ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਇੱਕ ਪਾਰਟੀ ਹੈ, ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ, ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ, ਦੇਖੋ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ। ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਏਦਾਂ ਦੀਆਂ ਅਸੈਸੀਨੇਸ਼ਨ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਏਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀਆਂ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਏਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨਹੀਂ ਕਿ ਇਹਦੇ ਤੇ ਵਿਚਾਰ ਹੀ ਨਹੀਂ ਕਰਨੀ ਵੀ ਇਹ ਕਿਉਂ ਹੈ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੇਅੰਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹ ਚੀਜ਼ਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ। ਜਿਹੜੀ ਉਹ ਜੱਜਮੈਂਟ, ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜ੍ਹਨ ਆਈ ਹੈ, ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ। ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨਹੀਂ ਜਾਂ ਏਦਾਂ ਦੀ ਗੱਲ ਨਹੀਂ। ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ, ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ, ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਏਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ, ਇਹ ਚੁੱਪ ਕਰਨ ਵਾਲੀ ਗੱਲ ਵੱਲ ਵੀ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੀ ਕਾਰਗੁਜ਼ਾਰੀ ਹੈ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤੋਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਣਾ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣ ਜੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਨੀ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਆ ਉਦਾਂ ਦੀ ਕਿਵੇਂ ਕਰਨੀ ਆ ਇਸ ਪਾਸੇ ਨੂੰ, ਉਹ ਕਦੇ ਨਹੀਂ ਤੁਰੇ। ਉਹਨਾਂ ਨੇ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਆ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ ਅਰਜਨ ਸਿੰਘ, ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਕੋਈ ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਜਦੋਂ ਆਪਾਂ ਲਾਈਨ ਬੈਸ ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕਾਊਂਟ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹ ਤਾਂ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ਼ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਆ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ। ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਤ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋ ਰਹੇ, ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ, ਤੇ ਇਹ ਹੋ ਗਿਆ, ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ। ਇਹ ਇੱਦਾਂ ਨੀ, ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ, ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ, ਠੀਕ ਉਹ ਚ ਕਾਫੀ ਕੁਛ ਹੈ, ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ, ਜਾਂ ਇੱਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ, ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ, ਨਾ ਹੁਣ ਹੁੰਦੀ ਆ। ਹੁਣ ਠੀਕ ਹੈ, ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ, ਉੱਥੇ ਚਲੇ ਜਾਂਦੇ ਆ, ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ, ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ, ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ, ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ,
0: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਉ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਅਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ, ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ ਉਹਨਾਂ ਨੂੰ ਉਤਾਰਿਆ ਗਿਆ ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵਰ ਨੇਤਾ, ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ, ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ, ਬਾਦਲ, ਤਲਵੰਡੀ, ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਅਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ, ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ, ਤਲਵੰਡੀ ਇਹ ਸਾਰੇ ਵੱਡੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਇੱਦਾਂ ਕਿਉਂ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਉ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ, ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ, ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਅਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ। ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਬਾਰ ਬਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ?
1: ਨਹੀਂ, ਚਲੋ ਇਹਨੂੰ ਜਦੋਂ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਹਾਂ ਜੀ, ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਕਿ ਜਿਹੜਾ ਇੱਕ ਇਹ ਹੈ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ, ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ, ਇੱਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ, ਆਗੂ ਦੀ, ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ, ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਏਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਹੈ, ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ, ਹੁਣ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ, ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ, ਫਿਰ ਉਹ ਲੱਗਦਾ ਹੁੰਦਾ। ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ, ਹਲੀਮੀ ਵਾਲਾ ਸੁਭਾਅ ਸੀਗਾ, ਇਹ ਇਸ ਕਰਕੇ ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸੀ ਸਕਦਾ, ਡੇਅਰ ਹੀ ਨਹੀਂ ਸੀ ਕਰ ਸਕਦਾ। ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ, ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ। ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ, ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ, ਉਹ ਜਾ ਕੇ ਘਰੇ ਬਹਿ ਗਏ ਸੀ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ। ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ, ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿਛੋਕੜ ਦੇਖੋ ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ, ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੋੜ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ। ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ, ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ। ਇਹ ਵੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ। ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ ਚਲੋ ਅਕਾਲੀ ਦਲ ਦੇ, ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ, ਮੰਨ ਲੈਂਦੇ ਸਾਰੇ ਗਰੁੱਪ ਸਾਰੇ ਧੜੇ। ਤੇ ਪਰ ਜਿਹੜਾ ਹੈਗਾ ਇਹ ਧੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਹੈ ਲੌਂਗੋਵਾਲ ਗਰੁੱਪ ਨੂੰ ਦੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ। ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ। ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਸੀ, ਫਿਰ ਅਲੱਗ ਅਲੱਗ ਹੋ ਗਏ ਸੀਗੇ। ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ। ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ। ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀਆਂ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜੋ ਫੜ ਗਈ ਸੀ। ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੇਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ ਤਾਂ ਕਿ ਗੱਲ ਅੱਗੇ ਫਿਰ ਤੁਰੇ। ਤੇ ਉਹਦਾ ਇਹ ਹੈ ਜੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਪਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ ਹੈ, ਫਿਰ ਉਹ ਸੰਤ ਲੌਂਗੋਵਾਲ ਨੂੰ ਸਿਰਾ ਸਾਰਾ ਉਹ ਆਪਣੀ ਧਰਨਾ ਪਿਆ। ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਪਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ ਹੈ, ਫਿਰ ਉਹ ਸੰਤ

0: ਲੌਂਗੋਵਾਲ ਨੂੰ ਜਿਹੜਾ ਸਵਾਲ ਉਹ ਆਪਣੀ ਧਰਨਾ ਪਿਆ।
1: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ ਸ਼ੁਕਰੀਆ।
1: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ, ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ, ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ, ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ। ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ, ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ, ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ। ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ, ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੰਜਾਬ, ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ, ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ, ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ। ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ, ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ, ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। immigration.com.au
4: Attention travelers, the upgraded Air India experience is now boarding with warm Indian hospitality, gourmet meals and over 3000 hours of

0: Better non-stop with Air India.
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होएगा। समा चुका अज दी कहानी दा अज दे विचार दा। कहिंदे ने एक वारी एक बंदा नदी वल नूं भज्जा जावे काली काली दे विच भज्जे जांदे ने नदी छाल मारती जिहड़ी थां ते छाल मारी पानी भी बहुत डूंगा पिछे एक भला बंदा तुरिया हुंदा सी कंडे ते खलो के वेखण लग पिया लगते रहा ही कि इन्हें अपनी जान देने दे लई छाल मारी। कुछ पल इंतजार किया पर हुण ओह मदद दे लई आवाजा मारन लगा उहदा हथ दस रहा उहदा चेहरा दस रहा कि हुण उहदा दम घुट रहा। इस भले बंदे ने छाल मारी तैरना आउंदा सी कढ के बाहर किनारे ते लै आया उहदी मदद कीती। थोड़ी देर बाद थोड़ा जिहा पैरां सिर होया ते पुछया भलिया तू अपनी जान क्यों गवाउण दे उत्ते तुलिया। कुछ देर दे लई चुप रहिण तों बाद कहिंदा वैसे तुहानूं मैनूं बचाउणा नहीं सी चाहीदा। ते उस बंदे ने हस के कहा मैं नहीं सी बचा रहा मैं उन्नी देर तक तेनू नहीं बचाया जिनी देर तक तू मैनू मदद दे लई पुकारिया नहीं तू पुकारिया ते मैं ना जांदा फिर मेरे धर्म के खिलाफ सी मेरा इंसानियत का धर्म ये कहिंदा सी कोई मदद कर रहा मदद दे लई पुकार रहा ते मैं मदद जरूर करा। वैसे मेरे सवाल का तू जवाब नहीं दिता क्यों मर रहा सी क्यों जिंदगी गवानी चाहना इस जिंदगी दे विच रखे की है। कहन लगा घर दे विच बहुत झगड़ा रहिंदा ये अज तो नहीं है पिछले 2 सालों तो मैं यह कुछ घर दे विच वेंदा आया बाहरों मैं कमाई करके जाना घर पहुँचदे ही कदी वोटी का मूँह बनया हुंदा कदी माँ का जे सिर्फ एक कोई हस के बुलाउंदा तां ओह मेरे बच्चे। मैनूं इदां लगदा कि मेरी उस घर दे विच कोई इज्जत ही नहीं। वोटी कहिंदी मां दे नाल ना बोल मां कहिंदी आ वोटी कलैणी आ वोटी कहिंदी आ मां दे नालों अड रह लईए मां कहिंदी इहनूं तलाक दे दे दोवें आपस विच दिन रात इन्ना क ज़्यादा झगड़दियां कि मैं दोवां दे विच पिस के रह गया। बड़ी वारी मैं कह चुका कि मैं इस काम के नालों अपनी जान ही दे देनी पहला तो थोड़ा जा इस चीज़ तो झकदियां सी थोड़ा जा मठियां पै जांदियां सी पर हुण तो इस गल दे उत्ते भी नहीं वो झकदियां हुण तो साफ कह देंदियां बड़े चिर दा तू इदां ही कहना मरना कोई सौखा नहीं हुंदा। वोटी ने तो इत्थों तक कहता अगली वारी धमकियां ना दई मरना होगा तो जाके मर जी मैं तो ऑलरेडी मरिया वर्गी जिंदगी बतीत कर रही एक बारी सुन दो बारी आखिरकार यहोजे हालातों के किदा कोई रवे मेरा सच्ची जीन जी नहीं करता। उठ के फिर नदी वल नूं भज्जा भले बंदे ने फिर पिछों फड़ के रोकया वेखे जिंदगी दोबारा नहीं मिलती ये वार वार नहीं मिलती जिंदगी तो जिंदगी दे विच झंबेले इस तरह चलते रहने भला तुसी मैनूं दसो सारे घरां दे विच इदां लड़ाई झगड़ा चलता रहिंदा। हाँ थोड़ा बहुत तो सारिआं दे विच ही चलता रहिंदा थोड़े बहुत की कोई गल नहीं तुसी मेरे घर जाओ ना तो तुहानूं पता लग जाए। मैनूं लगदा मरन तो बाद भावें मैं नरकां च जावां पर वो नरक भी इन्ने भैड़े नहीं होने जिन्ने साडे घर दे हालात ने। रात दिन चीक झेड़ा किसी भी पल चैन नहीं मैं तो जींदे जी नरक भोग रहा पर फिर भी मैं तो यही कहूँगा कि मर के किसी चीज़ का हल नहीं हुंदा जींदे जी तू बहुत कुछ कर सकदा मरन तो बाद की करेंगा। श्री मान जी जदों मैं मर ही गया ਮੈਨੂੰ ਕੀ ਮਗਰੋਂ ਜੋ ਇਹ ਮਰਜ਼ੀ ਕਰਨ, ਮੈਨੂੰ ਕੀ ਲੈਣਾ ਦੇਣਾ। ਜਿਨ੍ਹਾਂ ਨੇ ਜਿਉਂਦੇ ਜੀ ਮੈਨੂੰ ਕੋਈ ਚੈਨ ਨਹੀਂ ਦਿੱਤਾ, ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਕਦੀ ਕਦਰ ਨਹੀਂ ਪਾਈ ਕਿ ਮੈਂ ਸਾਰਾ ਟੱਬਰ ਚਲਾਉਣਾ ਘਰੋਂ, ਸਵੇਰ ਦਾ ਨਿਕਲਦਾ ਰਾਤ ਨੂੰ ਆਉਣਾ, ਕਮਾਈ ਕਰਕੇ ਲੈ ਕੇ ਆਉਣਾ, ਬੱਚੇ ਪਾਲ ਰਿਹਾ, ਵਹੁਟੀ ਪਾਲ ਰਿਹਾ, ਆਪਣੇ ਮਾਂ ਪਿਓ ਨੂੰ ਪਾਲਿਆ, ਹੋਰ ਦੱਸੋ ਮੈਂ ਕੀ ਕਰਾਂ। ਪਰ ਇਸ ਸਾਰੇ ਕੁਛ ਦੇ ਲਈ ਕਿਸੇ ਨੂੰ ਵੀ ਕੋਈ ਕਦਰ ਨਹੀਂ, ਕਿਸੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮੈਂ ਬਾਹਰੋਂ ਕਿੰਨਾ ਔਖਾ ਆਇਆ, ਕਿਹਦੇ ਨਾਲ ਲੜ ਕੇ ਆਇਆ, ਕਿੱਥੋਂ ਕਿੱਦਾਂ ਕਮਾਈ ਕਰਕੇ ਲੈ ਕੇ ਆਇਆ, ਅੱਜ ਕਮਾਈ ਹੋਈ ਵੀ ਹੈ ਜਾਂ ਨਹੀਂ ਹੋਈ। ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਸਿਰਫ ਇੱਕ ਦੂਸਰੇ ਨਾਲ ਲੜਨ ਤੋਂ ਵਿਹਲ ਨਹੀਂ। ਆਖਿਰਕਾਰ ਮੈਨੂੰ ਵੀ ਕਦੀ ਆਸਰਾ ਚਾਹੀਦਾ ਹੁੰਦਾ, ਮੈਨੂੰ ਵੀ ਕੋਈ ਪਿਆਰ ਦੇ ਦੋ ਬੋਲ ਚਾਹੀਦੇ ਹੁੰਦੇ ਆ। ਪਰ ਫਿਰ ਵੀ ਮੈਂ ਤਾਂ ਤੈਨੂੰ ਇਹੋ ਹੀ ਕਹੂੰਗਾ ਕਿ ਜਿਉਂਦੇ ਜੀ ਤੂੰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਸਕਦਾ, ਮਰਨ ਤੋਂ ਬਾਅਦ ਨਹੀਂ। ਅਤੇ ਇੰਨੀ ਦੇਰ ਨੂੰ ਥੋੜ੍ਹਾ ਜਿਹਾ ਰੌਲਾ ਰੱਪਾ ਜਿਹਾ ਦੂਰੋਂ ਸੁਣਦਾ ਨਜ਼ਰ ਆਇਆ, ਉੱਠ ਕੇ ਵੇਖਿਆ ਤਾਂ ਉਹ ਭਲਾ ਪੁਰਸ਼ ਕਹਿਣ ਲੱਗਾ, ਕਾਫੀ ਲੋਕ ਨਦੀ ਵੱਲ ਨੂੰ ਤੁਰੇ ਆਉਂਦੇ ਨੇ, ਮੈਨੂੰ ਲੱਗਦਾ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ। ਇੰਨੀ ਦੇਰ ਨੂੰ ਉਹ ਹੋਰ ਲੱਗ ਗਿਆ ਅੱਗੇ, ਇੱਕ ਬੰਦਾ ਅੱਗੇ ਭੱਜਾ ਆਉਂਦਾ, ਮੈਂ ਇੱਧਰ ਨੂੰ ਆਉਂਦਾ ਵੇਖਿਆ ਸੀ, ਉਹ ਨਦੀ ਵੱਲ ਨੂੰ ਗਿਆ। ਇੱਕ ਨੇ ਕਿਹਾ ਹਾਂ ਮੈਂ ਵੇਖਿਆ ਸੀ ਉਹਨੂੰ ਛਾਲ ਮਾਰਦਿਆਂ, ਪਤਾ ਨਹੀਂ ਵੇਖਿਆ ਵੀ ਜਾਂ ਨਹੀਂ। ਨਦੀ ਦੇ ਕਿਨਾਰੇ ਪਹੁੰਚ ਕੇ ਵੇਖਦੇ ਨੇ ਉਹਦੀ ਜੁੱਤੀ ਪਈ ਹੈ, ਸਮਝ ਗਏ ਕਿ ਉਹ ਨਦੀ ਵਿੱਚ ਛਾਲ ਮਾਰ ਕੇ ਮਰ ਗਿਆ। ਸਾਰਾ ਟੱਬਰ ਚੀਕ ਝਾੜਾ ਪਾਉਣ ਲੱਗਾ, ਰੋਣ ਧੋਣ ਲੱਗਾ, ਬੁਰੇ ਹਾਲ ਨੇ, ਮਾਂ ਰੋਂਦੀ ਵੇਖੀ ਨਹੀਂ ਜਾਂਦੀ, ਵਹੁਟੀ ਉਹਦੇ ਤੋਂ ਅੱਗੇ ਉਹ ਕੇ ਰੋਂਦੀ ਹੈ, ਬੱਚਿਆਂ ਦਾ ਬੁਰਾ ਹਾਲ ਹੈ, ਬੱਚੇ ਰੋਂਦੇ ਵੇਖੇ ਨਹੀਂ ਗਏ। ਅਤੇ ਉੱਠ ਕੇ ਭੱਜਣ ਲੱਗਾ, ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਮਰਿਆ ਨਹੀਂ। ਅਤੇ ਭਲੇ ਬੰਦੇ ਨੇ ਬਾਹੋਂ ਫੜ ਲਿਆ, ਥੋੜ੍ਹੇ ਦੇਰ ਰੋਕਦੇ ਸਹੀ, ਵੇਖਦੇ ਸਹੀ, ਅਤੇ ਨਾਲੇ ਤੂੰ ਹੀ ਤਾਂ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਕਿਸੇ ਨੂੰ ਕੀ ਫਰਕ ਪੈਣ ਲੱਗਾ, ਤੂੰ ਸੋਚ ਕੇ ਤੂੰ ਮਰ ਗਿਆ, ਤੂੰ ਸੋਚ ਲਾ ਕਿ ਮੈਂ ਤੈਨੂੰ ਬਚਾਇਆ ਹੀ ਨਹੀਂ, ਮਰਨ ਤੋਂ ਬਾਅਦ ਪਤਾ ਨਹੀਂ ਤੂੰ ਇਹਨਾਂ ਨੂੰ ਵੇਖ ਸਕਣਾ ਸੀ ਜਾਂ ਨਹੀਂ ਸੀ ਵੇਖ ਸਕਣਾ, ਹੁਣ ਜਿਉਂਦੇ ਜੀ ਮਰਿਆ ਵਾਂਗੂ ਵੇਖ, ਤੇਰੇ ਜਾਣ ਤੋਂ ਬਾਅਦ ਇਹ ਕੀ ਕਰਦੇ ਨੇ, ਤੈਨੂੰ ਪਤਾ ਤਾਂ ਹੋਵੇ। ਇਹਨੇ ਨੂੰ ਚੀਕ ਝਾੜਾ, ਥੋੜ੍ਹਾ ਜਿਹਾ ਰੁੱਖ ਬਦਲ ਗਿਆ, ਨੌਂ ਸੱਸ ਫਿਰ ਆਪਸ ਵਿੱਚ ਲੜਨ ਲੱਗ ਪਈਆਂ ਨੇ, ਜਿਹੜੇ ਕੁਛ ਨੌਂ ਦੇ ਸਪੋਰਟਰ ਸੀ ਉਹ ਸੱਸ ਨੂੰ ਬੁਰਾ ਭਲਾ ਕਹਿਣ ਲੱਗ ਪਏ, ਤੇਰੇ ਦੁੱਖੋਂ ਮਰ ਗਿਆ, ਸੱਸ ਨੌਂ 'ਤੇ ਦੋਸ਼ ਲਾਉਣ ਲੱਗ ਪਈ ਉਹ ਤੇਰੇ ਦੁੱਖੋਂ ਮਰਿਆ। ਦੋਵੇਂ ਜਣੀਆਂ ਆਪਸ ਦੇ ਵਿੱਚ ਚੀਕ ਝਾੜਾ ਪਾਉਣ ਲੱਗੀਆਂ ਅਤੇ ਫਿਰ ਉੱਠ ਕੇ ਭੱਜਣ ਲੱਗਾ, ਮੈਂ ਦੱਸਦਾ ਮੈਂ ਕਿਹਦੇ ਦੁੱਖੋਂ ਮਰਿਆ। ਅਤੇ ਭਲੇ ਬੰਦੇ ਨੇ ਫਿਰ ਬਾਹੋਂ ਫੜ ਲਿਆ, ਨਹੀਂ ਹਾਲੇ ਤੂੰ ਵੇਖ ਤਾਂ ਸਹੀ, ਤੂੰ ਸਮਝ ਕਿਉਂ ਨਹੀਂ ਲੈਂਦਾ ਤੂੰ ਮਰ ਗਿਆ, ਇੱਕ ਪਾਸੇ ਤੂੰ ਮਰਨ ਨੂੰ ਭੱਜਾ ਸੀ, ਹੁਣ ਤੂੰ ਜੀਣ ਨੂੰ ਕਾਲਾ ਹੈ, ਭੱਜ ਭੱਜ ਕੇ ਜਾਂਦਾ, ਮੈਂ ਦੱਸਦਾ ਮੈਂ ਜੀਣਾ, ਮੈਂ ਦੱਸਦਾ ਮੈਂ ਜੀਣਾ, ਇੱਕ ਪਾਸੇ ਤੂੰ ਵਾਕਈ ਮਰਨ ਲੱਗਾ ਹੈ, ਦੂਸਰੇ ਪਾਸੇ ਤੂੰ ਹੁਣ ਮਰਿਆ ਰਹਿ ਵੀ ਨਹੀਂ ਸਕਦਾ, ਵੇਖ ਤਾਂ ਸਹੀ ਇਹ ਕੀ ਕਰਦੇ ਨੇ। ਚੀਕ ਝਾੜਾ ਵੱਧਦਾ ਰਿਹਾ, ਕੁਛ ਲੋਕ ਵਾਕਈ ਜਿਨ੍ਹਾਂ ਨੂੰ ਦੁੱਖ ਸੀ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ, ਚੁੱਪ ਚਾਪ ਰੋ ਰਹੇ ਨੇ, ਨਦੀ ਵੱਲ ਵੇਖ ਰਹੇ ਨੇ, ਬੱਚੇ ਚੱਪਲਾਂ ਫੜ ਫੜ ਕੇ ਮੂੰਹ ਨਾਲ ਲਾਉਂਦੇ ਨੇ, ਧੀ ਨੇ ਫੜ ਕੇ ਇੱਕ ਚੱਪਲ ਆਪਣੀ ਹਿੱਕ ਦੇ ਨਾਲ ਲਾ ਲਈ ਹੈ, ਉਸ ਬੱਚੇ ਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਆਪਣਾ ਦੁੱਖ ਪ੍ਰਗਟ ਕਰਾਂ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਵਾਕਈ ਕੋਈ ਦਿਲੋਂ ਦੁਖੀ ਲੱਗ ਰਿਹਾ ਤਾਂ ਉਹ ਬੱਚੇ, ਜਿਹੜੇ ਚੱਪਲਾਂ ਦੇ ਉੱਤੇ ਅੱਥਰੂ ਸੁੱਟੀ ਜਾਂਦੇ ਨੇ, ਸ਼ਾਇਦ ਉਹਨਾਂ ਨੂੰ ਪਤਾ ਤਾਂ ਨਹੀਂ ਆਪਾਂ ਬੋਲ ਕੇ ਕੀ ਕਹਿਣਾ, ਪਰ ਦੁੱਖ ਉਹਨਾਂ ਨੂੰ ਸਭ ਤੋਂ ਵਧੇਰੇ। ਇਹਦੇ ਕੋਲੋਂ ਫੇਰ ਨਹੀਂ ਵੇਖਿਆ ਗਿਆ, ਉਹ ਮੈਨੂੰ ਆਪਣੇ ਬੱਚਿਆਂ ਨੂੰ ਤਾਂ ਮਿਲ ਲੈਂਦੇ, ਤੇ ਹੁਣ ਉਸ ਭਲੇ ਬੰਦੇ ਨੇ ਬਾਂਹ ਛੱਡ ਦਿੱਤੀ, ਜਾ। ਪਰ ਇੱਕ ਗੱਲ ਮੇਰੀ ਸੁਣ ਜਾ, ਇਹ ਸਾਰਾ ਕੁਛ ਤੂੰ ਤਾਂ ਕਰ ਪਾ ਰਿਹਾ, ਆਪਣੇ ਬੱਚਿਆਂ ਨੂੰ ਦੱਸਣ ਤੂੰ ਤਾਂ ਚੱਲਿਆ ਕਿਉਂਕਿ ਤੂੰ ਜਿਉਂਦਾ, ਜਿਉਂਦੇ ਜੀ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਬੜੇ ਬੜੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜਾ ਕੁਛ ਇੱਦਾਂ ਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਹੁਣ ਨਾ ਹੀ ਵੇਖਾਂ ਚੰਗਾ, ਮੈਂ ਇਸ ਦੁਨੀਆਂ ਤੋਂ ਚਲੇ ਜਾਵਾਂ ਚੰਗਾ। ਸ਼ਾਇਦ ਇਹ ਸਾਨੂੰ ਇੱਕ ਆਸਾਨ ਰਾਹ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਦੁੱਖਾਂ ਦਾ ਕੁਛ ਨਹੀਂ ਕਰ ਸਕਦੇ ਅਤੇ ਤੁਹਾਨੂੰ ਇੱਕ ਚੀਜ਼ ਅੰਦਰੋਂ ਅੰਦਰੀ ਬੜੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਆ ਮੌਤ। ਸ਼ਾਇਦ ਲੱਗਦਾ ਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੋਊਗੀ। ਉੱਧਰਲੇ ਪਾਸੇ ਤੁਹਾਨੂੰ ਇੱਕ ਸਕੂਨ ਦੀ, ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਪੈਂਦੀ ਹੈ। ਉਹ ਹੈ ਜਾਂ ਨਹੀਂ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ, ਪਰ ਮੈਂ ਤੈਨੂੰ ਇੰਨਾ ਕੀ ਦੱਸ ਸਕਦਾ ਕਿ ਜਿਉਂਦੀ ਜਾਣੇ ਤੂੰ ਬੜਾ ਕੁਛ ਠੀਕ ਕਰ ਸਕਦਾ। ਹੁਣ ਤੂੰ ਜਾ ਕੇ ਬੱਚਿਆਂ ਨੂੰ ਗੱਲ ਨਾਲ ਲਾ ਸਕਦਾ, ਜਾ ਕੇ ਤੂੰ ਆਪਣੀ ਵਹੁਟੀ ਨੂੰ ਸਮਝਾ ਸਕਦਾ, ਮਾਂ ਨੂੰ ਸਮਝਾ ਸਕਦਾ। ਕਿਤੇ ਨਾ ਕਿਤੇ ਤੇਰੇ 'ਚ ਵੀ ਕਮੀ ਪੇਸ਼ੀ ਰਹੀ ਹੋਊਗੀ, ਤੂੰ ਵੀ ਕਿਤੇ ਨਾ ਕਿਤੇ ਦੋਵਾਂ ਦੇ ਵਿੱਚ ਸੁਲਾਹ ਕਰਾਉਣ 'ਚ ਨਾਕਾਮਯਾਬ ਤੇ ਰਿਹਾ ਹੈ। ਕਰ ਸਕਦਾ ਹੱਲ ਜਾਂ ਨਹੀਂ ਕਰ ਸਕਦਾ, ਜੋ ਵੀ ਆ ਜਿੱਦਾਂ ਵੀ ਆ, ਪਰ ਜਿੰਦੀ ਜਾਣੇ ਤੂੰ ਬਹੁਤ ਕੁਛ ਕਰ ਸਕਦਾ। ਪਰ ਜੇ ਤੂੰ ਚਲਾ ਗਿਆ ਤਾਂ ਯਾਦ ਰੱਖੀ, ਇਹ ਵੀ ਨਹੀਂ ਪਤਾ ਤੂੰ ਇਹਨਾਂ ਨੂੰ ਵੇਖ ਸਕਦਾ ਕਿ ਨਹੀਂ ਵੇਖ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਸੋਹਣੀਆਂ ਅੱਖਾਂ ਬੁੱਲ ਸੁਰਖ ਤੇਰੇ, ਹੱਥ ਗੁਲਾਬ ਤੇ ਵਾਲ ਸ਼ਾਹ ਕਾਲੇ, ਤੇਰੇ ਗਲ ਨਾਲ ਖਹਿ ਕੇ ਸੋਨਾ ਹੋਰ ਚੌਂਕੇ, ਇਹ ਗਹਿਣੇ ਕਰ ਮਾਲੇ, ਤੂੰ ਨਜ਼ਰ ਪਾਤੀ ਅਸੀਂ ਪਾਰ ਲੰਘ ਗਏ, ਉਹ ਅਸੀਂ ਖੀਰ 'ਚ ਖੜੇ ਸੀ ਕਰਮਾਂ ਵਾਲੇ ਨੇ, ਅਸੀਂ ਦਿਲ ਵਾਲੇ ਨੇ, ਉਹ ਅਸੀਂ ਦਿਲ ਵਾਲੇ ਨੇ।

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ? ਹੱਥ ਦਿਖਾਓ ਕਿੰਨੇ ਕਿੰਨੇ ਤੇ ਲੱਗੀ
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ, ਨੈਣੀ ਸੁਰਮਾ ਪਾ ਕੇ ਨਿਕਲੇ ਓ, ਓਏ ਰੱਬ ਜਾਣੇ ਚਮਕਦੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ। ਹਾਂਜੀ ਹਾਂ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ।

ਮਹਾਨ ਹਿਤ ਵਾਰ ਨਾ ਜੋਗੀ ਜਾਣ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨੂੰ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇਰੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ।

ਸਮਾਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਗੁਣ ਸਖੀ ਪ੍ਰਭ ਮਿਲਨ ਨੀਸਾਨੀ ਮਨ ਤਨ ਅਰਬ ਤਜ ਲਾਜ ਲੁਕਾਨੀ ਸੁਣ ਸਖੀ ਪ੍ਰਭ ਮਿਲਨ ਨੀਸਾਨੀ ਮਨ ਤਨ ਅਰਬ ਤਜ ਲਾਜ ਲੁਕਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੁਗੋ ਜੁਗ ਅਟਲ ਤਖ਼ਤ ਚਵਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਬਹੁਤ ਵੱਡੇ ਕਰਮਾਂ ਵਾਲੇ ਹੋ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਕੀ ਬਾਣੀ ਦਾ ਕੀਰਤਨ ਨਿਤਨੇਮ ਅਤੇ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਕਰਨ ਵਾਸਤੇ ਅਤੇ ਸੁਣਨ ਵਾਸਤੇ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ। ਬੜਭਾਗੀ ਹਰ ਸੰਗਤ ਪਾਵੈ, ਭਾਗ ਵੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾਂ, ਸ੍ਰੇਸ਼ਟ ਕਰਮ ਕੀ ਹੈ ਸਤਸੰਗਤ ਕਰਨੀ। ਇੱਕ ਸੰਗਤ ਹੁੰਦੀ ਹੈ, ਸੰਗਤ ਜਿੱਥੇ ਦੋ ਇਕੱਤਰ ਹੋ ਕੇ ਬਹਿੰਦੇ ਹਨ, ਉਹ ਚੰਗਿਆਂ ਦੀ ਵੀ ਹੋ ਸਕਦੀ ਹੈ, ਮਾੜਿਆਂ ਦੀ ਵੀ। ਇੱਕ ਸਾਧ ਸੰਗਤ ਹੁੰਦੀ ਹੈ, ਭਲੇ ਪੁਰਸ਼ਾਂ ਦੀ ਸੰਗਤ। ਇੱਕ ਸਤਸੰਗਤ ਹੈ, ਜਿੱਥੇ ਸਤ ਵਸਤੂ ਦੀ ਵਿਚਾਰ, ਆਤਮਕ ਸਰੂਪ ਦੀ ਸੋਝੀ ਬਾਰੇ ਵਿਚਾਰ ਹੋਵੇ, ਉਹ ਸਤਸੰਗਤ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਇੱਕ ਪਰਮੇਸ਼ਰ ਦੇ ਘਰ ਦੀ ਗੱਲ ਹੋਵੇ, ਨਾਮ ਦੀ ਗੱਲ ਹੋਵੇ, ਉਹ ਸਤਸੰਗਤ ਹੈ। ਸਤਸੰਗਤ ਜੀ, ਆਪਾਂ ਨੇ ਯਤਨ ਕਰਨਾ ਹੈ, ਜਿੰਨੀ ਕੁ ਅਕਾਲ ਪੁਰਖ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਸਾਰੇ ਅਰਥ ਤਾਂ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਹਨ। ਆਪਾਂ ਅਲਪੱਗ ਜੀਵ ਜੇ ਕਹੀਏ ਵੀ ਅਸੀਂ ਸਾਰੇ ਅਰਥ ਕਰ ਜਾਣਦੇ ਹਾਂ, ਬੜੇ ਵਿਦਵਾਨ ਹਾਂ, ਤਾਂ ਫਿਰ ਬਾਣੀ ਕਹਿੰਦੀ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹੜਾ ਬਹੁਤਾ ਵਿਦਵਤਾ ਘੋਟਦਾ ਵੀ ਮੇਰੇ ਤੋਂ ਵੱਡਾ ਕੋਈ ਗਿਆਨੀ ਕੋਈ ਸਿਆਣਾ ਨਹੀਂ, ਜਿਹਨੂੰ ਹੰਗਤਾ ਹੈ ਉਹ ਮੂਰਖ ਹੈ ਖਾਲਸਾ ਜੀ, ਵਿਦਵਾਨ ਨਹੀਂ। ਇਹ ਪਾਵਨ ਪਵਿੱਤਰ ਸਟੇਜ ਹੈ, ਕਿਸੇ ਸਮੇਂ ਇਸ ਸਟੇਜ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗਰਜਿਆ ਕਰਦੇ ਸਨ। ਇੱਕ ਗਰਜ ਮਾਰਦੇ ਦਿੱਲੀ ਦੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਸੀ। ਇਹ ਗਰਜ ਉਹਨਾਂ ਦੀ ਆਵਾਜ਼ ਵਿੱਚ ਤਾਕਤ ਆਈ ਕਿੱਥੋਂ? ਨਾਮ ਸਿਮਰਨ ਤੋਂ, ਬੰਦਗੀ ਤੋਂ। 18-18, 20-20 ਘੰਟੇ ਨਾਮ ਦਾ ਅਭਿਆਸ ਕਰਨਾ, ਥੋੜ੍ਹਾ ਸਮਾਂ ਆਰਾਮ ਕਰਨਾ, ਫਿਰ ਲੱਗ ਜਾਣਾ, ਹੱਥੀਂ ਕਿਰਤ ਕਰਨੀ, ਰਸਨਾ ਦੇ ਨਾਲ ਨਾਮ ਜਪਣਾ, ਐਸੀ ਅਵਸਥਾ ਸੀ ਉਹਨਾਂ ਗੁਰੂ ਪਿਆਰਿਆਂ ਦੀ। ਸੋ ਇਹ ਮੰਜੀ ਸਾਹਿਬ ਦੀਵਾਨ ਹਾਲ ਬੜੇ ਵੱਡੇ ਇਤਿਹਾਸ ਨੂੰ ਆਪਣੇ ਕੋਲੇ ਸੰਭਾਲੀ ਬੈਠੀ ਹੈ ਇਹ ਪਵਿੱਤਰ ਜਗ੍ਹਾ। ਆਪਣੀ ਉਮਰ ਲੰਘੀ ਜਾ ਰਹੀ ਹੈ, ਜਿਵੇਂ ਪੰਛੀ ਹੁੰਦਾ ਹੈ ਦਰਖਤ ਤੇ ਬੈਠਦਾ ਹੈ,
ਦਿਨ ਚੜ੍ਹਦਾ ਹੈ ਉਡਾਰੀ ਮਾਰ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਆਪਾਂ ਜੀਵ ਰੂਪੀ ਪੰਛੀ ਹਾਂ, ਸੰਸਾਰ ਰੂਪੀ ਬ੍ਰਿਸ਼ ਤੇ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਏ ਹਾਂ। ਜਦੋਂ ਕਾਲ ਰੂਪੀ ਦਿਨ ਚੜ੍ਹੇਗਾ ਭਾਵ ਜਦੋਂ ਕਾਲ ਦਾ ਸਮਾਂ ਮੌਤ ਦਾ ਸਮਾਂ ਆਵੇਗਾ ਆਪਾਂ ਜੀਵ ਰੂਪੀ ਪੰਛੀ ਸੰਸਾਰ ਰੂਪੀ ਬ੍ਰਿਸ਼ ਤੋਂ ਉਡਾਰੀ ਮਾਰ ਜਾਵਾਂਗੇ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ। ਹੇ ਮਨੁੱਖ ਤੇਰੀ ਉਮਰ ਇਉਂ ਲੰਘਦੀ ਜਾ ਰਹੀ ਹੈ ਜਿਵੇਂ ਨਦੀ ਦਾ ਬਹਿਣ ਹੁੰਦਾ ਹੈ, ਨਦੀ ਦਾ ਬਹਿਣ ਪੈਂਦਾ ਹੈ ਇਉਂ ਆਪਣੀ ਉਮਰ ਲੰਘਦੀ ਜਾ ਰਹੀ ਹੈ। ਟਾਈਮ ਐਂਡ ਟਾਈਡ ਵੇਟ ਫਾਰ ਨਨ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਿਆ ਕਰਦੀਆਂ। ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਹੈ ਫੜ ਫੜ ਰਹੀ ਧਰੀਕ ਸਮੇਂ ਨੇ ਇੱਕ ਨਾ ਮੰਨੀ। ਸਮਾਂ ਲੰਘਦਾ ਜਾ ਰਿਹਾ ਹੈ, ਜਿਹੜਾ ਅੱਜ ਲੰਘ ਗਿਆ ਕੱਲ ਨੂੰ ਨਹੀਂ ਆਉਣਾ। ਇਸ ਕਰਕੇ ਬਾਣੀ ਕਹਿੰਦੀ ਹੈ ਕਾਲ ਕਰਨ ਤਾਂ ਅਵੇ ਕਰ ਅਵੇ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏ ਗੋ ਜੋ ਸਿਰ ਪਰ ਆਵੇ ਕਾਲ। ਭਾਈ ਇਹ ਨਾ ਕਹਿ ਮੈਂ ਅੱਜ ਨਿਤਨੇਮ ਨਹੀਂ ਕਰਿਆ ਕੱਲ ਨੂੰ ਕਰ ਲਵਾਂਗਾ, ਅੱਜ ਮੈਂ ਕਥਾ ਨਹੀਂ ਸਰਵਣ ਕੀਤੀ ਮੰਜੀ ਸਾਹਿਬ ਤੋਂ, ਟਾਈਮ ਨਹੀਂ ਮੇਰੇ ਕੋਲ, ਮੈਂ ਕੱਲ ਨੂੰ ਕਰ ਲਵਾਂਗਾ। ਹੋ ਸਕਦਾ ਕੱਲ ਨੂੰ ਤੇਰਾ ਕਾਲ ਆ ਜਾਵੇ। ਇਹ ਸਰੀਰ ਰਹੇ ਨਾ ਰਹੇ ਇੱਕ ਬਿੰਦ ਦਾ ਵੀ ਖਾਲਸਾ ਜੀ ਭਰੋਸਾ ਨਹੀਂ। ਹਮ ਆਦਮੀ ਹਾਂ ਇੱਕ ਦਮੀ, ਜੇ ਦਮ ਆ ਗਿਆ ਆਦਮੀ ਹਾਂ, ਜੇ ਦਮ ਨਾ ਆਇਆ ਮਿੱਟੀ ਦੀ ਢੇਰੀਆਂ ਚਾਰ ਭਾਈ ਚੁੱਕ ਕੇ ਲੱਕੜਾਂ ਚ ਦੇ ਦੇਣਗੇ। ਆਓ ਖਾਲਸਾ ਜੀ, ਜੋ ਹੁਕਮਨਾਮਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ, ਇਸ ਹੁਕਮਨਾਮੇ ਦੇ ਵਿੱਚ ਮਹਾਤਮਾ ਰੂਪੀ ਸਖੀ ਅਤੇ ਉੱਤਮ ਤੇ ਮੱਧਮ ਦੀ ਗੱਲ ਇਸ ਹੁਕਮਨਾਮੇ ਦੇ ਵਿੱਚ ਮਹਾਰਾਜ ਕਰ ਰਹੇ ਹੈ। ਉੱਤਮ ਕੀ ਹੈ, ਮੱਧਮ ਕੀ ਹੈ, ਤਿੰਨ ਪ੍ਰਕਾਰ ਦੇ ਵਕਤੇ ਹੁੰਦੇ ਨੇ, ਉੱਤਮ ਮੱਧਮ ਤੇ ਕਨਿਸ਼ਟ। ਇੱਥੇ ਉੱਤਮ ਤੇ ਮੱਧਮ ਦੀ ਗੱਲ ਹੈ, ਉੱਤਮ ਮੱਧਮ ਨੂੰ ਉਪਦੇਸ਼ ਦੇ ਰਹੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ। ਕੀ ਫਰਮਾਉਣਾ ਕਰਦੇ ਹਨ, ਆਓ ਪ੍ਰੇਮ ਸਹਿਤ ਸਾਰੇ ਬਿਰਤੀਆਂ ਨੂੰ ਉਕਾਗਰ ਕਰਕੇ ਸਰਵਣ ਕਰੋ।

0: ਯਾਦ ਹੈ ਪੰਜਵੇਂ ਪਾਤਸ਼ਾਹ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਸੁਹਾਗਣ ਜੋ ਪ੍ਰਭੂ ਪਛਾਨਾ। ਧੰਨ ਸੁਹਾਗਣ, ਧੱਦਾ ਨੰਨੇ ਨੂੰ ਔਂਕੜ ਹੈ, ਇਹਦਾ ਅਰਥ ਹੈ ਜੀਵ ਇਸਤਰੀ। ਇੱਕ ਧਨ ਹੁੰਦਾ ਉਹਨੂੰ ਧੱਦਾ ਨੰਨਾ, ਉਹ ਪੈਸਾ ਕਹਿੰਦੇ ਨੇ। ਇੱਥੇ ਜਿਹੜਾ ਧਨ ਦਾ ਅਰਥ ਹੈ ਉਹ ਹੈ ਜੀਵ ਇਸਤਰੀ। ਉਹ ਜੀਵ ਇਸਤਰੀ ਧਨ ਹੈ ਜੋ ਪ੍ਰਭੂ ਦੇ ਹੁਕਮ ਨੂੰ ਪਛਾਣ ਲੈਂਦੀ ਹੈ। ਗੁਰਬਾਣੀ ਚ ਮਹਾਰਾਜ ਨੇ ਕਿਹਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਸੇ ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹਨੂੰ ਕਹਿੰਦੇ ਨੇ ਗੁਰਮੁਖ, ਜਿਹੜਾ ਮਨ ਦੇ ਅਕੋਰਡਿੰਗਲੀ ਚੱਲਦਾ ਉਹਨੂੰ ਕਹਿੰਦੇ ਨੇ ਮਨਮੁਖ। ਸੋ ਉਹ ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਉਹ ਜੀਵ ਇਸਤਰੀ ਸੰਤ ਰੂਪ ਸਖੀ ਧਨ ਹੈ ਜੋ ਪ੍ਰਭੂ ਨੂੰ ਪਛਾਣਦੀ ਹੈ, ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ। ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਹਨੇ ਅੰਤਸ਼ਕਰਨ ਰੂਪ ਸੇਜਾ ਤੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਅੰਤਸ਼ਕਰਨ ਰੂਪ ਸੇਜਾ ਹੈ, ਤੁਲਤਾ ਦੀ ਵਿਛਾਈ ਹੈ, ਵਿਸ਼ਿਆਂ ਦਾ ਤਿਆਗ ਰੂਪ ਫੁੱਲ ਹਨ। ਖਾਲਸਾ ਜੀ, ਜਿਸ ਜੀਵ ਇਸਤਰੀ ਨੇ ਅੰਤਸ਼ਕਰਨ ਰੂਪ ਸੇਜਾ ਤੇ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪਛਾਣ ਲਿਆ, ਉਹ ਜੀਵ ਇਸਤਰੀ, ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਸ ਜੀਵ ਇਸਤਰੀ ਨੇ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪਛਾਣ ਲਿਆ।
1: ਮਨ ਹੁਕਮ ਤਦਾ ਅਭਿਮਾਨ,
0: ਜਿਹੜੀ ਫਿਰ ਐਸੀ ਜੀਵ ਇਸਤਰੀ ਹੈ ਨਾ, ਉਹ ਭਾਗਾਂ ਵਾਲੀ ਹੈ, ਉਹ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ, ਸੰਤ ਰੂਪ ਸਖੀ ਕਰਮਾਂ ਵਾਲੀ ਹੈ, ਜੋ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ, ਮਾਣ ਅਵਮਾਨ ਨੂੰ ਛੱਡ ਕੇ, ਹੰਕਾਰ ਦਾ ਤਿਆਗ ਕਰ ਛੱਡ ਕੇ, ਹੰਗਤਾ ਮਮਤਾ ਨੂੰ ਛੱਡ ਕੇ। ਬੜਾ ਆਪਾਂ ਨੂੰ ਕਈ ਵਾਰੀ ਖਾਲਸਾ ਜੀ ਹੰਕਾਰ ਹੋ ਜਾਂਦਾ, ਸਾਧਨਾ ਦਾ ਵੀ ਹੰਕਾਰ ਹੋ ਜਾਂਦਾ, ਮੈਂ ਬੜਾ ਸਾਧਕ ਹਾਂ, ਬੜੀ ਸਾਧਨਾ ਕਰਨ ਵਾਲਾ ਹਾਂ। ਸੋ ਇਹ ਸਾਰਾ ਕੁਝ ਛੱਡਣਾ ਪੈਂਦਾ ਕਈ ਵਾਰੀ। ਮੇਰੀ ਬੜੀ ਚੜ੍ਹਦੀ ਕਲਾ ਹੈ, ਲੋਕ ਮੈਨੂੰ ਬੜਾ ਮੰਨਦੇ ਹੈ, ਇਹ ਵੀ ਇੱਕ ਬਾਸ਼ ਨਹੀਂ ਹੈ, ਇਹ ਵੀ ਹੰਕਾਰ ਦੇ ਵਿੱਚ ਆਉਂਦਾ। ਹੰਕਾਰ ਨੂੰ ਤਿਆਗ ਕੇ, ਛੱਡ ਕੇ, ਅਕਾਲ ਪੁਰਖ ਦਾ ਹੁਕਮ ਮੰਨ ਕੇ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਅੰਤਸ਼ਕਰਨ ਰੂਪ ਸੇਜਾ ਤੇ ਪ੍ਰਾਪਤ ਕਰ ਸਕਦੀ ਹੈ। ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਹੜੀ ਹੰਕਾਰ ਨੂੰ ਛੱਡ ਕੇ, ਸਾਧਨਾ ਰੂਪੀ ਹੰਕਾਰ ਨੂੰ ਛੱਡ ਕੇ, ਡਿਵਾਈਨ ਆਰਡਰ ਹੈ ਜਿਹੜਾ ਵਾਹਿਗੁਰੂ ਦਾ ਹੁਕਮ, ਅਲਾਹੀ ਹੁਕਮ ਨੂੰ ਪਛਾਣਦੀ ਹੈ, ਮੰਨਦੀ ਹੈ ਹੁਕਮ
1: ਨੂੰ।
0: ਐਸੀ ਜੀਵ ਇਸਤਰੀ ਹੈ ਜਿਹੜੀ ਕਰਮਾਂ ਵਾਲੀ ਹੈ, ਉਹ ਪ੍ਰੇ ਸਿਓ ਰਾਤੀ, ਪ੍ਰੇ ਸਿਓ ਰਾਤੀ, ਪ੍ਰੇ ਦਾ ਭਾਵ ਹੈ ਪਿਆਰਾ ਪਤੀ ਪਰਮੇਸ਼ਵਰ। ਆਪਾਂ ਸਾਰੇ ਜੀਵ ਇਸਤਰੀਆਂ ਹਾਂ, ਆਪਣਾ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਠਾਕਰ ਏਕ ਸਵਾਈ ਨਾਰ, ਠਾਕਰ ਇੱਕ ਹੈ ਆਪਣਾ ਮਾਲਕ, ਆਪਾਂ ਇਸਤਰੀਆਂ ਹਾਂ ਉਹਦੀਆਂ। ਸੋ ਭਾਈ, ਜਿਹੜੀਆਂ ਸੰਤ ਰੂਪ ਸਖੀਆਂ ਹਨ, ਜੀਵ ਰੂਪ ਇਸਤਰੀਆਂ ਜਿਨ੍ਹਾਂ ਨੇ ਪਤੀ ਪਰਮੇਸ਼ਵਰ ਨੂੰ ਪਾਲਿਆ, ਪ੍ਰੇ ਸਿਉ ਰਾਤੀ, ਉਹ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਚ ਰੰਗੀਆਂ ਹੋਈਆਂ ਰਹਿੰਦੀਆਂ ਹਨ, ਰਲੀਆ ਮਨ ਹੈ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਕਾਲ ਪੁਰਖ ਦੀ ਦਰ ਤੋਂ। ਜਿਹੜੇ ਜੀਵ ਨਾਮ ਚ ਰੰਗੇ ਹੈ ਨਾ, ਉਹ ਸਦਾ ਹੀ ਖੁਸ਼ੀਆਂ ਪ੍ਰਾਪਤ ਕਰਦੇ ਹਨ, ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਜਿਵੇਂ ਸੁਖਮਨੀ ਸਾਹਿਬ ਦੀ ਅੱਠਵੀਂ ਅਸ਼ਟਪਦੀ ਵਿੱਚ ਪਾਠ ਆਉਂਦਾ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਸਦਾ ਹੀ ਆਨੰਦ ਵਿੱਚ ਰਹਿੰਦੀਆਂ ਹਨ ਐਸੀਆਂ ਜੀਵ ਇਸਤਰੀਆਂ। ਇਤਿਹਾਸ ਦੱਸਦਾ ਹੈ, ਭਾਵੇਂ ਉਹਨਾਂ ਦੇ ਸਿਰ ਤੇ ਆਰਾ ਕਿਉਂ ਨਾ ਚੱਲ ਜਾਵੇ। ਐਸੇ ਗੁਰੂ ਕੇ ਪਿਆਰੇ ਕਹਿ ਦਿੰਦੇ ਹਨ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਮਤੀ ਦਾਸ ਜੀ ਦਾ ਜੀਵਨ ਨਾਮ ਚ ਜੁੜੇ ਹੋਏ ਸੀ, ਨਾਮ ਚ ਇੰਨੇ ਰੰਗੇ ਹੋਏ ਸੀ। ਸੀਸ ਤੇ ਆਰਾ ਚੱਲਿਆ, ਜਲਾਦ ਨੂੰ ਕਹਿ ਦਿੱਤਾ ਤੂੰ ਆਰਾ ਤਿੱਖਾ ਕਰ ਲੈ, ਮੈਂ ਆਪਣੇ ਆਪ ਨੂੰ ਆਪਣੇ ਮਨ ਨੂੰ ਤਿੱਖਾ ਕਰਦਾ ਹਾਂ। ਜਪ ਜੀ ਦਾ ਪਾਠ ਸ਼ੁਰੂ ਕੀਤਾ, ਜਲਾਦ ਨੂੰ ਇੱਥੋਂ ਤੱਕ ਕਹਿ ਦਿੱਤਾ ਜਿਹੜਾ ਚੀਰ ਪਾ ਰਹੇ ਹੈ ਤੂੰ ਮੈਨੂੰ ਚੀਰ ਰਿਹਾ, ਸਿੱਧਾ ਜਾਵੇ ਬਿਲਕੁਲ, ਜੇ ਕਿਤੇ ਟੇਢਾ ਹੋ ਗਿਆ। ਇਤਿਹਾਸ ਨੇ ਮੁਆਫ ਨਹੀਂ ਕਰਨਾ ਕਿ ਗੁਰੂ ਕਾ ਸਿੱਖ ਤਕਲੀਫ ਮੰਨ ਗਿਆ। ਕਈ ਮਨਮੁਖ ਕਹਿ ਦਿੰਦੇ ਨੇ ਫਿਰ ਗੁਰੂ ਨੇ ਰਾਖੀ ਕਿਉਂ ਨਹੀਂ ਕੀਤੀ, ਕਿਉਂ ਨਹੀਂ ਬਚਾਇਆ ਮਤੀਦਾਸ ਨੂੰ ਆਰੇ ਤੋਂ। ਉਹਨਾਂ ਮੂਰਖਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਿਤੇ ਲਿਖਿਆ ਇਤਿਹਾਸ ਵਿੱਚ ਕਿ ਭਾਈ ਮਤੀਦਾਸ ਭਾਈ ਦਿਆਲਾ ਜੀ ਨੂੰ ਕੋਈ ਤਕਲੀਫ ਹੋਈ, ਕੋਈ ਦੁੱਖ ਲੱਗਿਆ? ਨਹੀਂ, ਐਦੋ ਵੱਡੀ ਰਾਖੀ ਕੀ ਕਰ ਸਕਦੇ ਨੇ। ਆਰਾ ਸਿਰ ਤੇ ਚੱਲਦਾ ਤੇ ਸਿੱਖ ਜਪ ਜੀ ਦਾ ਪਾਠ ਕਰਦਾ ਹੈ। 16 ਪੌੜੀਆਂ ਜਪ ਜੀ ਦੀਆਂ ਪੜ ਲੀਆਂ ਤੇ ਇੰਨੇ ਨੂੰ ਸਰੀਰ ਦੋ ਟੁਕੜਿਆਂ ਚ ਕਰ ਦਿੱਤਾ ਜਲਾਦ ਨੇ ਚੀਰ ਕੇ। ਪੰਜ ਪ੍ਰਵਾਨ ਵਾਲੀ ਪੌੜੀ ਤੇ ਪਾਠ ਪਹੁੰਚਿਆ ਸੀ, ਬਾਕੀ ਦਾ ਪਾਠ ਜਿਹੜਾ ਰਹਿੰਦਾ ਹੈ ਉਹ ਦੋ ਟੁਕੜਿਆਂ ਤੋਂ ਦੇ ਵਿੱਚੋਂ ਹੋਇਆ। ਦੋਨੋਂ ਤਨ ਤੇ ਜਪ ਜੀ ਪੜਿਆ, ਜਿਵੇਂ ਗ੍ਰੰਥੀ ਸਿੰਘ 9ਵੇਂ ਮਹੱਲੇ ਦੇ ਸਲੋਕ ਪੜ੍ਹਦੇ ਹੁੰਦੇ ਨੇ, ਇਉਂ ਜਾਪ ਕਰਵਾਇਆ। ਭਾਈ ਮਣੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟ ਕੇ ਟੋਕਰੇ ਚ ਪਾਤਾ ਜਲਾਦ ਨੇ। ਜਲਾਦ ਨੂੰ ਕਿਹਾ ਕਿ ਇੱਕ ਉਂਗਲ ਦੇ ਤਿੰਨ ਤਿੰਨ ਟੋਟੇ ਕਰ ਤੇ 8 ਅਸ਼ਟਪਦੀਆਂ ਦਾ ਜਾਪ ਹੋਇਆ ਸੀ, ਬਾਕੀ ਰਹਿੰਦੀਆਂ 16 ਅਸ਼ਟਪਦੀਆਂ ਦਾ ਜਾਪ ਬੰਦ ਬੰਦ ਕੱਟਣ ਤੋਂ ਬਾਅਦ ਹੋਇਆ। ਐਦੋਂ ਵੱਡੀ ਰਾਖੀ ਸਤਿਗੁਰੂ ਸਾਹਿਬ ਕੀ ਕਰ ਸਕਦੇ ਨੇ, ਮੁੱਖੋਂ ਸੀ ਤੱਕ ਨਹੀਂ ਉਚਾਰੀ। ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਮਤੀਦਾਸ ਜੀ, ਕਿੰਨੀਆਂ ਉਦਾਹਰਨਾਂ ਹਨ। ਉਹ ਐਸੀਆਂ ਸੰਤ ਰੂਪ ਸਖੀਆਂ ਸਨ ਜਿਹੜੀਆਂ ਨਾਮ ਚ ਰੱਤੀਆਂ ਹੋਈਆਂ ਸੀ। ਨਾਮ ਚ ਜਿਹੜੀ ਜੀਵ ਇਸਤਰੀ ਰੱਤੀ ਗਈ ਉਹ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ, ਗੁਰੂ ਕੀਆਂ ਖੁਸ਼ੀਆਂ ਮਾਣਦੀ ਹੈ। ਖਾਲਸਾ ਜੀ ਰਾਤੀ ਰਲੀਆ ਮਨ ਰਲੀਆ ਤੋਂ ਭਾਵ ਖੁਸ਼ੀ ਆ। ਉਹ ਜੀਵ ਇਸਤਰੀ ਸਦਾ ਹੀ ਆਨੰਦ ਪ੍ਰਸੰਨ ਖੁਸ਼ੀਆਂ ਮਾਣਦੀ ਹੈ ਜਿਹੜੀ ਜੀਵ ਇਸਤਰੀ ਆਪਣੇ ਪ੍ਰਿਆ ਪਤੀ ਪਰਮਾਤਮਾ ਦੇ ਨਾਮ ਚ ਰੰਗੀ ਹੁੰਦੀ ਹੈ, ਰੱਤੀ ਹੁੰਦੀ ਹੈ। ਜਿਵੇਂ ਆਪ ਜੀ ਨੇ ਸਿੱਖ ਸ਼ਹੀਦਾਂ ਦਾ ਇਤਿਹਾਸ ਸਰਵਣ ਕੀਤਾ ਹੈ, ਨਾਮ ਚ ਇੰਨੇ ਰੱਤੇ ਹੋਏ ਸੀ ਆਰੇ ਦੀ ਤਕਲੀਫ਼ ਨਹੀਂ ਹੋਈ, ਬੰਦ ਬੰਦ ਕੱਟ ਕੇ ਪਾ ਦਿੱਤਾ ਟੋਕਰੇ ਚ ਤਾਂ ਨਹੀਂ ਤਕਲੀਫ਼ ਹੋਈ। ਐਸੇ ਗੁਰੂ ਕੇ ਪਿਆਰੇ ਨਾਮ ਚ ਰੱਤੇ ਹੋਏ ਗੁਰੂ ਕੀਆਂ ਖੁਸ਼ੀਆਂ ਮਾਣਦੇ ਹਨ।
1: ਸੁਣ ਸਖੀ ਪ੍ਰਭ ਮਿਲਣ ਨੀਸਾਨੇ।
0: ਹੁਣ ਉੱਤਮ ਸਖੀ ਮੱਧਮ ਨੂੰ ਉਪਦੇਸ਼ ਦਿੰਦੀ ਹੈ, ਇਹ ਮੱਧਮ ਸਖੀ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਸੁਣ, ਮੈਥੋਂ ਕੀ ਨਿਸ਼ਾਨੀ ਹੈ ਪ੍ਰਭੂ ਨੂੰ ਮਿਲਣ ਦੀ। ਖਾਲਸਾ ਜੀ ਜਿਹੜਾ ਪ੍ਰਭੂ ਨੂੰ ਮਿਲ ਲੈਂਦਾ ਨਾ ਉਹ ਦੱਸਣ ਯੋਗ ਨਹੀਂ ਰਹਿੰਦਾ, ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਦੱਸੂਗਾ ਤਾਂ ਜੇ ਵੱਖਰਾ ਹੋਊ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਕੱਲ੍ਹ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ, ਕਈ ਐਵੇਂ ਖਾਲਸਾ ਜੀ ਬੈਠੇ ਹੁੰਦੇ ਨੇ, ਝੂਠ ਮਾਰੀ ਜਾਂਦੇ ਨੇ ਨੇਤਾ ਪ੍ਰਤੀ ਟੀਵੀ ਚੈਨਲਾਂ ਤੇ ਮੀਡੀਆ ਦੇ ਵਿੱਚ। ਮੈਨੂੰ ਰੱਬ ਮਿਲ ਗਿਆ, ਮੈਂ ਇੱਥੇ ਯਾਤਰਾ ਕਰ ਲਈ, ਮੈਂ ਉੱਥੇ ਯਾਤਰਾ ਕਰ ਲਈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਗੂੰਗਾ ਕਿਤੇ ਗੁੜ ਦਾ ਸਵਾਦ ਦੱਸ ਦੂਗਾ ਵੀ ਗੁੜ ਦਾ ਸਵਾਦ ਮਿੱਠਾ ਹੈ ਜਾਂ ਖੱਟਾ ਹੈ, ਜੇ ਦੱਸ ਦਿੱਤਾ ਉਹ ਗੂੰਗਾ ਕਾਹਦਾ ਹੋਇਆ ਫਿਰ। ਇਸੇ ਤਰ੍ਹਾਂ ਜਿਹਨੂੰ ਪਰਮੇਸ਼ੁਰ ਮਿਲਿਆ ਉਹ ਚੈਨਲਾਂ ਤੇ ਰੌਲਾ ਨਹੀਂ ਪਾਉਂਦਾ ਹੁੰਦਾ, ਅਨਭਵ ਨਹੀਂ ਕਿਸੇ ਨੂੰ, ਉਹ ਦੱਸਣ ਜੋਗਾ ਰਹਿੰਦੀ ਨਹੀਂ, ਪਰਮੇਸ਼ੁਰ ਦੇ ਹੀ ਸਰੂਪ ਹੋ ਜਾਂਦਾ। ਵਾਹਿਗੁਰੂ ਵਾਹਿਗੁਰੂ ਕਹਿੰਦਾ ਵਾਹਿਗੁਰੂ ਚ ਹੀ ਮਿਲ ਜਾਂਦਾ। ਸੋ ਅੱਜ ਦੇ ਸਮੇਂ ਐਵੇਂ ਰੌਲਾ ਪਾਈ ਜਾਂਦੇ ਹੈ। ਜਿਹੜੇ ਗੁਰਮੁਖ ਹੁੰਦੇ ਨੇ ਗੁਪਤ ਰਹਿਣਾ ਪਸੰਦ ਕਰਦੇ ਨੇ, ਉਹ ਆਪਣਾ ਅਨੁਭਵ ਨਹੀਂ ਕਿਸੇ ਨਾਲ ਸ਼ੇਅਰ ਕਰਦੇ। ਬ੍ਰਹਮ ਗਿਆਨੀ ਕੀ ਮਿੱਤ ਕੌਣ ਵਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਗਤੀ ਨੂੰ, ਬ੍ਰਹਮ ਗਿਆਨੀ ਦੀ ਮਰਿਆਦਾ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਆਪਾਂ ਕਲਯੁਗ ਦੇ ਜੀਵ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੀ ਜਾਣਦੇ ਹਾਂ। ਸੋ ਇਸ ਕਰਕੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਰੱਬ ਮਿਲ ਗਿਆ ਨਾ, ਉਹ ਫਿਰ ਦੱਸਣ ਯੋਗ ਨਹੀਂ ਰਹਿੰਦੇ, ਪਰ ਉਹਨਾਂ ਦਾ ਜਿਹੜਾ ਫੇਸ ਇੰਪ੍ਰੈਸ਼ਨ ਹੈ, ਉਹਨਾਂ ਦੇ ਜੀਵਨ ਦੀ ਤਬਦੀਲੀ ਸਾਨੂੰ ਨਜ਼ਰ ਆਉਂਦੀ ਹੈ। ਨਿਸ਼ਾਨੀ ਕੀ ਹੈ ਵੀ ਜਿਹਨੂੰ ਰੱਬ ਮਿਲ ਗਿਆ ਕਿਵੇਂ ਪਤਾ ਲੱਗੇ, ਇਹ ਵੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਇਹ ਨਿਸ਼ਾਨੀ ਸਾਧ ਕੀ ਜਿੱਤ ਭੇੜਤ ਤਰੀਐ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ। ਇਹ ਸਾਧੂ ਦੀ ਨਿਸ਼ਾਨੀ ਹੈ, ਰੱਬ ਨੂੰ ਮਿਲੇ ਹੋਏ ਦੀ ਨਿਸ਼ਾਨੀ ਹੈ, ਜਿਹਨੂੰ ਮਿਲ ਕੇ ਸਾਡੇ ਅੰਦਰ ਨਿਤਨੇਮ ਚੱਲ ਪਵੇ, ਵਾਹਿਗੁਰੂ ਦਾ ਜਾਪ ਚੱਲ ਪਵੇ, ਐਸੇ ਗੁਰਮੁਖ ਉਹ ਸਮਝ ਲਓ ਰੱਬ ਨੂੰ ਮਿਲਿਆ ਹੋਇਆ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜਦੋਂ ਵੀ ਉਹਨਾਂ ਦੇ ਕੋਈ ਦਰਸ਼ਨ ਕਰਦਾ ਸੀ ਇਸ ਸਟੇਜ ਤੇ ਆ ਕੇ, ਉਹਨਾਂ ਦੇ ਬਚਨ ਸੁਣ ਕੇ ਖਿੱਚਿਆ ਜਾਂਦਾ ਸੀ, ਅੰਦਰ ਨਾਮ ਚੱਲ ਪੈਂਦਾ ਸੀ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਚੱਲ ਪੈਂਦੀ ਸੀ। ਤੇ ਖਾਲਸਾ ਜੀ ਸੰਤਾਂ ਦੇ ਵਿੱਚ ਐਡੀ ਨਿਮਰਤਾ, ਐਡੀ ਪਦਵੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਕੀਟ ਕਿਹਾ ਕਰਦੇ। ਜਿਵੇਂ ਦਸਮ ਗ੍ਰੰਥ ਵਿੱਚ ਕਈ ਜਗ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਆਪ ਨੂੰ ਕੀਟ ਲਿਖਿਆ, ਕੀਟ ਨਾਮ ਕੀੜੇ ਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਦਾ ਸਰੂਪ ਆਪਣੇ ਆਪ ਨੂੰ ਕੀਟ ਕਹਿ ਰਹੇ ਹੈ, ਸੰਤ ਜਰਨੈਲ ਸਿੰਘ ਖਾਲਸਾ ਆਪਣੇ ਆਪ ਨੂੰ ਕੀਟ ਕਹਿ ਰਹੇ ਹੈ, ਤੇ ਫਿਰ ਸਾਨੂੰ ਕਿਹਨੇ ਅਧਿਕਾਰ ਦੇਤਾ ਚੈਨਲਾਂ ਤੇ ਬੈਠ ਬੈਠ ਕੇ ਐਵੇਂ ਰੌਲਾ ਪਾਈ ਜਾਈਏ, ਮੈਨੂੰ ਅਨੁਭਵ ਹੋ ਗਿਆ, ਮੈਨੂੰ ਰੱਬ ਦਿਖ ਗਿਆ। ਸੋ ਇਹ ਨਿਸ਼ਾਨੀ ਸਾਧ ਕੀ ਜਿੱਤ ਭੇੜਤ ਤਰੀਐ, ਜਿਸ ਗੁਰਮੁਖ ਗੁਰਸਿੱਖ ਬੀਬੀ ਭਾਈ ਮਾਈ ਭਾਈ ਦੇ ਦਰਸ਼ਨ ਕਰਕੇ ਨਾਮ ਚੱਲ ਪਵੇ, ਸਮਝ ਲਓ ਇਹਨੂੰ ਰੱਬ ਮਿਲਿਆ ਹੋਇਆ, ਇਹ ਰੱਬ ਨੂੰ ਮਿਲ ਗਿਆ। ਐਸੇ ਗੁਰਮੁਖ ਦੀ ਸੰਗਤ ਕਰਕੇ ਧਰਮ ਰਾਜੇ ਦੇ ਜਮ ਵੀ ਨੇੜੇ ਨਹੀਂ ਆਉਂਦੇ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ, ਤੇ ਵਾਰ ਵਾਰ ਜੰਮਣਾ ਤੇ ਮਰਨਾ ਨਹੀਂ ਖਾਲਸਾ ਜੀ ਹੁੰਦਾ। ਸੋ ਐਸੇ ਨਿਤਨੇਮੀ ਪ੍ਰੇਮੀ ਦੇ ਦਰਸ਼ਨ ਕਰਕੇ, ਹੁਣ ਆਪਾਂ ਨਿਤਨੇਮ ਕਰਨਾ ਬਹੁਤ ਘਟਾ ਦਿੱਤਾ ਹੈ, ਗੁਟਕਿਆਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ। ਪਹਿਲੇ ਸਮਿਆਂ ਚ ਸਿੱਖ ਅੱਜ ਵੀ ਹੋਣਗੇ ਕਈ ਸੱਤ ਬਾਣੀਆਂ ਦਾ ਨਿਤਨੇਮ ਤਾਂ ਕਰਦੇ ਕਰਦੇ ਸੀ, ਨਾਲ ਨਾਲ ਪੰਜ ਗ੍ਰੰਥੀ ਦਾ ਸਾਰਾ ਜਾਪ ਕਰਿਆ ਕਰਦੇ, ਕਈ ਦਸ ਗ੍ਰੰਥੀ ਵੀ ਨਾਲ ਪੜ੍ਹ ਲਿਆ ਕਰਦੇ ਸੀ। ਭਗਤਾਂ ਦੀ ਬਾਣੀ ਦਾ ਨਿਤਨੇਮ 22-12 ਸਾਰੀਆਂ ਪੜ੍ਹਨੀਆਂ, ਐਸੇ ਗੁਰੂ ਕੇ ਪਿਆਰੇ ਗੁਰਸਿੱਖ। ਇਹ ਨਹੀਂ ਵੀ ਅੱਜ ਕਾਲ ਪੈ ਗਿਆ, ਅੱਜ ਵੀ ਬੜੇ ਨਿਤਨੇਮੀ ਪ੍ਰੇਮੀ ਹੈ, ਅੱਜ ਵੀ ਕਈ ਐਸੇ ਗੁਰਮੁਖ ਹਨ ਜਿਹੜੇ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਇਕੱਲੇ ਹੀ ਖਾਲਸਾ ਜੀ ਸ੍ਰੀ ਅਖੰਡ ਪਾਠ ਸਾਹਿਬ ਕਰ ਲੈਂਦੇ ਹਨ, ਇੱਕ ਦੋ ਇੱਕ ਚੜ੍ਹਾਉਂਦੇ ਆ, ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦਾ, ਕਦੇ ਕਾਲ ਨਹੀਂ ਪਿਆ ਕਰਦਾ, ਕਦੇ ਚੰਗਿਆਈ ਜਿਹੜੀ ਹੈ ਨਾ ਇਹਦਾ ਬੀਜ ਨਾਸ਼ ਨਹੀਂ ਹੋਇਆ ਕਰਦਾ। ਹੋ ਸਕਦਾ ਸੰਗਤ ਵਿੱਚ ਕੋਈ ਕਿੱਡਾ ਕੁ ਗੁਰਮੁਖ ਬੈਠਾ ਹੋਵੇ, ਕਿੱਡਾ ਕੁ ਨਿਤਨੇਮੀ ਬੈਠਾ ਹੋਵੇ। ਇਸ ਕਰਕੇ ਭਾਈ ਹੋ ਖਤਮ ਸਖੀ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਸੁਣ ਲਾ ਮੈਥੋਂ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ?
1: ਮਨ ਤਨ ਅਰਪ ਤਜ ਲਾਜ ਲੋਕਾਨੀ।
0: ਹੇ ਮੱਧਮ ਸਖੀ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਇਹ ਹੈ, ਮਨ ਤਨ ਅਰਪਣ ਕਰਦੇ ਪ੍ਰਭੂ ਨੂੰ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ। ਮਨ ਤਨ ਅਰਪ, ਮਨ ਤਨ ਅਰਪ ਅਰਪਣ ਕਰਦੇ ਵਾਹਿਗੁਰੂ ਨੂੰ, ਤਾਂ ਜੋ ਲਾਜ ਲੋਕਾਨੀ ਆ ਲੋਕ ਲੱਜਿਆ ਤੋਂ ਉੱਪਰ ਉੱਠ ਜਾ। ਜਿਹੜਾ ਬੰਦਗੀ ਕਰਦਾ ਨਾ ਉਹ ਲੋਕ ਲੱਜਿਆ ਤੋਂ ਉੱਪਰ ਉੱਠ ਜਾਂਦਾ, ਆਪਾਂ ਤਾਂ ਲੋਕ ਲੱਜਿਆ ਚ ਫਸੇ ਬੈਠੇ ਆ। ਸਾਡੇ ਕੋਲੋਂ ਤਾਂ ਇਹੀ ਨਹੀਂ ਠੀਕ ਆਉਂਦਾ ਵੀ ਲੋਕ ਇਹ ਨਾ ਕਹਿ ਦੇਣ, ਲੋਕ ਆ ਨਾ ਕਹਿ ਦੇਣ। ਉਹ ਜਿਹੜਾ ਲੋਕ ਲੱਜਿਆ ਚ ਫਸਿਆ ਕਾਹਦਾ ਗੁਰਮੁਖ ਹੈ? ਗੁਰਮੁਖ ਨਹੀਂ ਕਿਸੇ ਦੀ ਪ੍ਰਵਾਹ ਕਰਿਆ ਕਰਦੇ। ਗੁਰਮੁਖ ਤਾਂ ਇੱਕੋ ਹੀ ਗੱਲ ਕਹਿੰਦੇ ਨੇ, ਸਾਡਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਜੇ ਕਲੰਗੀਆਂ ਵਾਲਾ ਰੁੱਸ ਗਿਆ ਪੱਲੇ ਕੱਖ ਨਹੀਂ, ਲੋਕਾਂ ਨੂੰ ਖੁਸ਼ ਕਰਦਾ ਫਿਰ ਕੱਖ ਨਹੀਂ ਤੇਰੇ ਪੱਲੇ। ਤੇ ਜੇ ਕਲੰਗੀਆਂ ਵਾਲਾ ਖੁਸ਼ ਹੈ, ਲੱਖ ਲੋਕ ਵੀ ਤੇਰਾ ਕੱਖ ਨਹੀਂ ਵਿਗਾੜ ਸਕਦੇ। ਇਹ ਲੋਕ ਲੱਜਿਆ, ਲੋਕ ਲਾਜ, ਕੁੱਲ ਲਾਜ, ਇਹਦੇ ਵਿੱਚੋਂ ਉੱਠਣਾ ਇੰਨਾ ਸੌਖਾ ਨਹੀਂ। ਨਿਤਨੇਮ ਭਜਨ ਬੰਦਗੀ ਕਰਨੀ ਪੈਂਦੀ ਹੈ, ਫੇਰ ਇਹ ਅਵਸਥਾ ਬਣਦੀ ਹੈ। ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਤਾਂ ਬੇਪਰਵਾਹ ਹੁੰਦੇ ਨੇ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭੂ ਦੇ ਪਿਆਰੇ ਤਾਂ ਹੁੰਦੇ ਹੀ ਬੇਪਰਵਾਹ ਨੇ, ਉਹ ਵੀ ਪ੍ਰਵਾਹ ਕਰਦੇ ਕੋਈ ਚੰਗਾ ਕਹੇ ਚਾਹੇ ਕੋਈ ਮਾੜਾ ਕਹੇ, ਉਹਨਾਂ ਨੇ ਤਾਂ ਆਪਦੇ ਗੁਰੂ ਦੀ ਖੁਸ਼ੀ ਲੈਣੀ ਹੁੰਦੀ ਹੈ। ਆਪਾਂ ਲੋਕ ਲੱਜਿਆ ਚ ਫਸੇ ਬੈਠੇ ਆ, ਇਸ ਕਰਕੇ ਆਪਾਂ ਤਰੱਕੀ ਨਹੀਂ ਕਰ ਰਹੇ ਅਧਿਆਤਮਕਵਾਦ ਦੇ ਖੇਤਰ ਚ। ਹੁਣ ਲੋਕ ਲੱਜਿਆ ਚੋਂ ਨਿਕਲਣਾ ਤਾਂ ਨਿਤਨੇਮ ਬਾਣੀ, ਗੁਰੂ ਕੀ ਬਾਣੀ ਦੇ ਅਰਥ, ਇਹ ਸਾਰਾ ਕੁਝ ਆਪਾਂ ਨੂੰ ਪੜ੍ਹਨਾ ਪੈਣਾ, ਵਿਚਾਰਨਾ ਪੈਣਾ, ਫਿਰ ਇਹ ਲੋਕ ਲੱਜਿਆ ਚੋਂ ਆਪਾਂ ਨਿਕਲਾਂਗੇ। ਇਸ ਕਰਕੇ ਭਾਈ ਇਹ ਗੱਲ ਦੀ ਪਰਵਾਹ ਨਹੀਂ ਕਰੀਂਦੀ ਵੀ ਲੋਕ ਕੀ ਕਹਿੰਦੇ ਨੇ। ਲੋਕ ਕਈ ਕਹਿਣਗੇ ਜੇ ਮੈਂ ਭਾਂਡੇ ਮਾਂਜਤੇ ਗੁਰੂ ਘਰ ਜਾ ਕੇ, ਜੇ ਮੈਂ ਅੰਮ੍ਰਿਤ ਵੇਲੇ ਚਲਿਆ ਗਿਆ, ਲੋਕ ਕੀ ਕਹਿਣਗੇ। ਉਹ ਭਾਈ ਜਦੋਂ ਸਰੀਰ ਛੱਡੇਗਾ ਲੋਕਾਂ ਨੇ ਤੇਰੇ ਨਾਲ ਨਹੀਂ ਜਾਣਾ, ਸੇਵਾ ਤੇ ਸਿਮਰਨ ਨੇ ਨਾਲ ਜਾਣਾ ਹੈ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰੇਗਾ ਲੋਕ ਲਾਜ ਤੋਂ ਉੱਪਰ ਉੱਠ ਜਾਵੇਗਾ। ਹੁਣ ਸੰਤ ਰੂਪ ਸਖੀ ਮੱਧਮ ਸਖੀ ਨੂੰ ਉਪਦੇਸ਼ ਦਿੰਦੀ ਹੈ, ਹੇ ਮੱਧਮ ਰੂਪ ਸਖੀ ਮਨ ਤਨ ਅਰਪ ਦੇ, ਜਿਹੜੀ ਲੋਕ ਲੱਜਿਆ ਇਹਨੂੰ ਤਿਆਗ ਦੇ। ਜਦੋਂ ਮਨ ਤਨ ਗੁਰੂ ਨੂੰ ਅਰਪਣ ਕਰਤਾ ਫਿਰ ਆਪੇ ਲੋਕ ਲੱਜਿਆ ਚ ਉੱਠ ਜਾਵਾਂਗੇ। ਲੋਕ ਜੋ ਕਹਿੰਦੇ ਨੇ ਕਈ ਜਾਨ, ਡੋਂਟ ਕੇਅਰ ਫਾਰ ਦੈਟ, ਕੋਈ ਪਰਵਾਹ ਨਹੀਂ, ਮੈਂ ਆਪਣੇ ਗੁਰੂ ਦੀ ਖੁਸ਼ੀ ਲੈਣੀ ਹੈ। ਸੋ ਮਨ ਤਨ ਅਰਪ ਦੇ, ਹੇ ਸੰਤ ਮਾਧਮ ਸਖੀ, ਲੋਕ ਲੱਜਿਆ ਨੂੰ ਬ੍ਰਹਮ ਅਗਨੀ ਦੇ ਵਿੱਚ ਸਾੜ ਦੇ। ਇਉਂ ਸਤਿਗੁਰੂ ਸਾਹਿਬ ਉਪਦੇਸ਼ ਕਰਦੇ ਹਨ। ਰਹਾਓ ਦੇ ਕਈ ਅਰਥ ਨੇ, ਇੱਕ ਤਾਂ ਵਿਸ਼ਰਾਮ ਹੈ, ਦੂਜਾ ਰਹਾਓ ਦਾ ਅਰਥ ਹੈ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ, ਸੰਸਾਰ ਚਲਾਏਮਾਨ ਹੈ, ਚਲੋ ਚਲੀ ਦਾ ਮੇਲਾ ਹੈ। ਇੱਕ ਰਹਾਓ ਦਾ ਅਰਥ ਹੈ ਨਾਭੀ, ਜਿਵੇਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਸਾਡੀ ਧੁੰਨੀ ਚ ਹੁੰਦਾ ਨਾਭੀ ਚ, ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਹੁੰਦਾ ਹੈ। ਜੋ ਮੋਰਲ ਹੈ, ਜੋ ਕੇਂਦਰੀ ਭਾਵ ਹੈ, ਰਹਾਓ ਦੀਆਂ ਪੰਗਤੀਆਂ ਦੇ ਵਿੱਚ ਹੁੰਦਾ ਹੈ। ਸਤਿਗੁਰੂ ਜੀ ਰਹਾਓ ਦਾ ਵਿਸ਼ਰਾਮ ਉਚਾਰਨ ਕਰਕੇ ਅੱਗੇ ਫਰਮਾਉਣਾ ਕਰਦੇ ਹਨ।
1: ਸਖੀ ਸਹੇਲੀ ਕਉ ਸਮਝਾਵੈ,
0: ਸਖੀ ਸਹੇਲੀ ਕਉ ਸਮਝਾਵੈ, ਉੱਤਮ ਸਖੀ ਮੱਧਮ ਸਖੀ ਨੂੰ ਸਮਝਾਉਂਦੀ ਹੈ, ਸੰਤ ਰੂਪ ਸਖੀ ਸਮਝਾਉਂਦੀ ਹੈ ਕਲਯੁਗ ਦੇ ਜੀਵਾਂ ਨੂੰ। ਸਾਨੂੰ ਕੀ ਸਮਝਾਉਂਦੀ ਹੈ? ਅੱਗੇ ਸਰਵਣ ਕਰੋ।
1: ਸੋਈ ਕਮਾਵੈ ਜੋ ਪ੍ਰਭ ਭਾਵੈ,
0: ਹੇ ਮੱਧਮ ਸਖੀ ਤੂੰ ਉਹੀ ਕਰਮ ਕਮਾਉਣੇ ਕਰ ਜਿਹੜੇ ਕਰਮ ਪ੍ਰਭੂ ਨੂੰ ਭਾਉਂਦੇ ਹੈ, ਭਾਵ ਚੰਗੇ ਕਰਮ। ਕਿਉਂਕਿ ਕਰਮ ਜਿਹੜੇ ਨੇ ਆਪਾਂ ਅੱਗ ਚ ਵੀ ਮਚ ਜਾਂਦੇ ਹਾਂ, ਮਰ ਜਾਂਦੇ ਹਾਂ, ਸਰੀਰ ਡੈਡ ਹੋ ਜਾਂਦਾ, ਕਰਮ ਨਾਲ ਜਾਂਦੇ ਨੇ। ਕਰਮਾਂ ਦੇ ਮੁਤਾਬਕ ਹੀ ਅਗਲਾ ਜਨਮ ਸਾਡਾ ਤੈਅ ਹੋਣਾ ਹੈ। ਕਿਰੇਮਾਨ ਕਰਮ, ਸੰਚਿਤ ਕਰਮ, ਪਰਾਲਬਧ ਕਰਮ, ਕਈ ਪ੍ਰਕਾਰ ਦੇ ਕਰਮ ਹਨ। ਅਗਲਾ ਜਨਮ ਤੈਅ ਹੋਣਾ ਵੀ ਕੀ ਮਿਲਣਾ। ਸੋ ਕਰਮ ਜਿਹੜੇ ਨੇ ਉਹ ਸ੍ਰੇਸ਼ਟ ਕਰਮ ਕਰ, ਬਾਣੀ ਪੜ੍ਹ। ਆਪਾਂ ਕਹਿ ਦਿੰਦੇ ਹਾਂ ਜੀ ਫਲਾਣੇ ਨੇ ਸਾਡਾ ਬੁਰਾ ਕਰਤਾ, ਹੋ ਸਕਦਾ ਪਹਿਲੇ ਜਨਮ ਚ ਆਪਾਂ ਉਹਦਾ ਬੁਰਾ ਕਰਿਆ ਹੋਵੇ। ਗੁਰਮੁਖ ਇਸ ਗੱਲ ਨੂੰ ਸਮਝ ਲੈਂਦੇ ਨੇ ਜਿਹੜੇ ਬਾਣੀ ਦੀ ਵਿਚਾਰ ਕਰਦੇ ਹੈ। ਗੁਰਬਾਣੀ ਕਹਿੰਦੀ ਹੈ ਕੋਈ ਤੇਰਾ ਬੁਰਾ ਨਹੀਂ ਕਰਦਾ, ਤੇਰੇ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ।

0: ਇਹ ਤਾਂ ਲੰਮੀ ਚੱਲੀ ਜਾਂਦਾ ਫਿਰ ਕਰਮਾਂ ਦਾ ਹਿਸਾਬ ਕਿਤਾਬ ਤਾਂ ਕਈ ਜਨਮ ਬਸ ਕਰਮਾਂ ਦੇ ਵਿੱਚ ਹੀ ਫਸੇ ਫਿਰਦੇ ਆ। ਇੱਕ ਵਾਰੀ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ, ਕਬੀਰ ਸਾਹਿਬ ਜੀ ਇਹ ਜਿਹੜਾ ਕਰਮਾਂ ਦਾ ਜੰਜਾਲ ਸਾਡੇ ਗਲ ਪਿਆ ਇਹ ਲਹਿੰਦਾ ਵੀ ਆ ਮੁੱਕਦਾ ਵੀ ਆ ਕਦੇ? ਕਿਉਂਕਿ ਕਰਮਾਂ ਦੇ ਅਨੁਸਾਰ ਜੂਨੀ ਮਿਲੀ ਜਾਂਦੀ ਹੈ, ਟੇਢੀ ਜੂਨੀ ਮਿਲ ਗਈ, ਕਦੇ ਮਨੁੱਖਾ ਜੂਨੀ ਮਿਲ ਗਈ, ਜੰਮਣਾ ਮਰਨਾ ਖਤਮ ਨਹੀਂ ਹੁੰਦਾ। ਮਹਾਰਾਜ ਜੀ ਕਦੇ ਇਹ ਕਰਮਾਂ ਦਾ ਜਿਹੜਾ ਗਲ ਜੰਜਾਲ ਪਿਆ ਲਹਿੰਦਾ ਹੈ? ਉਹ ਕਹਿੰਦੇ ਹਾਂ ਲਹਿੰਦਾ ਹੈ। ਕਦੋਂ? ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਕਰੋੜਾਂ ਮਾੜੇ ਕਰਮ ਨਾਸ ਹੋ ਜਾਂਦੇ ਨੇ। ਉਦਾਹਰਣਾਂ ਨੇ ਸਾਡੇ ਕੋਲੇ, ਬਾਲਮੀਕ ਜੀ ਦਾ ਪਹਿਲਾ ਜੀਵਨ ਕਿਹੋ ਜਿਹਾ ਸੀ, ਬਾਬਾ ਬਿਧੀ ਚੰਦ ਸਾਹਿਬ ਜਿਨ੍ਹਾਂ ਵਾਸਤੇ ਗੁਰੂ ਨੇ ਆਪਣਾ ਕਲੇਜਾ ਅੱਖਰ ਵਰਤਿਆ ਹੈ, ਕਲੇਜਾ ਹੋਰ ਕਿਸੇ ਸਿੱਖ ਵਾਸਤੇ ਨਹੀਂ ਵਰਤਿਆ, ਇਤਿਹਾਸ ਦੱਸਦਾ ਹੈ ਸਿਰਫ ਤੇ ਸਿਰਫ ਬਾਬਾ ਬਿਧੀ ਚੰਦ ਨੂੰ ਕਹਿ ਬਿਧੀਆ ਸ਼ੀਨਾ ਗੁਰੂ ਕਾ ਸੀਨਾ, ਨਗਰ ਸੁਰ ਸਿੰਘ ਵਿਖੇ ਉਹਨਾਂ ਦੀ ਵੰਸ਼ ਅੱਜ ਵੀ ਵਸ ਰਹੀ ਹੈ। ਗੁਰੂ ਕਾ ਹਿਰਦਾ ਕਿਹਾ ਪਹਿਲਾ ਜੀਵਨ ਕੀ ਸੀ, ਭਾਈ ਅਦਲੀ ਦੇ ਰਾਹੀਂ ਉਹ ਗੁਰੂ ਕੀ ਸੰਗਤ ਵਿੱਚ ਆਏ, ਇੰਨਾ ਨਾਮ ਜਪਿਆ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ। ਗਣਕਾ ਕੀ ਸੀ, ਇੱਕ ਬੇਸ਼ਵਾ ਸੀ, ਸੂਆ ਪੜਾਵਤ ਗਣਕਾ ਤਰੀ, ਉਹ ਤੋਤੇ ਨੂੰ ਨਾਮ ਜਪਾਉਂਦੀ ਜਪਾਉਂਦੀ ਰਾਮ ਰਾਮ ਰਾਮ ਕਹਿੰਦੀ ਹੋਈ ਆਪੇ ਰਾਮ ਦੇ ਵਿੱਚ ਮਿਲ ਗਈ। ਸੁਣਤੇ ਪਨੀਤ ਕਹਿਤੇ ਪਵਿੱਤ, ਨਾਮ ਨੂੰ ਸੁਣ ਕੇ ਪਨੀਤ ਤੇ ਪਵਿੱਤ ਹੋ ਜਾਵਾਂਗੇ, ਸੁਣਤੇ ਪਨੀਤ ਹੋਵਾਂਗੇ, ਨਾਮ ਨੂੰ ਜਪਣ ਨਾਲ ਪਵਿੱਤ ਹੋ ਜਾਵਾਂਗੇ। ਨਾਮ ਪਵਿੱਤਰ ਕਰਦਾ, ਅੰਦਰੋਂ ਸ਼ੁੱਧ ਕਰਦਾ, ਜਿਹੜੀ ਸਾਡੇ ਅੰਦਰ ਜਨਮਾਂ ਜਨਮਾਂ ਦੀ ਮੈਲ ਚੜੀ ਪਈ ਹੈ। ਜਿਵੇਂ ਕੋਹਲੂ ਨੂੰ ਸਾਫ ਕਰਨ ਵਾਲਾ ਕੱਪੜਾ ਹੁੰਦਾ, ਜੇ ਉਹਨੂੰ ਆਪਾਂ ਧੋਈਏ ਨਾ, 100 ਧੋਆਂ ਪਾਈਏ ਖਾਲਸਾ ਜੀ, ਤਾਂ ਵੀ ਉਹਦੇ ਵਿੱਚ ਉਹ ਦਾਗ ਨਹੀਂ ਜਾਂਦੇ। ਇਸੇ ਤਰ੍ਹਾਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਹਾਓ, ਖਨਲੀ ਧੋਤੀ ਉਜਲ ਨਾ ਹੋਵੀ, ਜੇ ਸੋ ਧੋਵਣ ਪਾਓ। ਜਨਮਾਂ ਜਨਮਾਂਤਰਾਂ ਦੀ ਮੈਲ ਮਨ ਨੂੰ ਚੜੀ ਪਈ ਹੈ। ਇੱਕ ਬ੍ਰਹਮ ਅਗਨੀ ਹੈ, ਬ੍ਰਹਮ ਗਿਆਨ ਹੈ, ਨਾਮ ਸਿਮਰਨ ਦੀ ਕਮਾਈ ਹੈ, ਜਿਹੜੀ ਕਰੋੜਾਂ ਪਾਪਾਂ ਨੂੰ ਨਾਸ਼ ਕਰਦੀ ਹੈ। ਇਸ ਕਰਕੇ ਸੋਈ ਕਮਾਵੇ ਜੋ ਪ੍ਰਭਾਵੈ, ਹੇ ਸਖੀਏ ਉਹੀ ਕਰਮ ਕਰੀ ਜਿਹੜੇ ਪ੍ਰਭੂ ਨੂੰ ਪਾਉਂਦੇ ਹੈ। ਸੇਵਾ ਕਰ, ਸਿਮਰਨ ਕਰ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ, ਉਹ ਸੇਵਾ ਕੀਤੀ ਸਫਲੀ ਹੈ ਜਿਹੜੀ ਸੇਵਾ ਤੋਂ ਗੁਰੂ ਖੁਸ਼ ਹੋ ਜਾਵੇ। ਜਿਵੇਂ ਭਾਈ ਬਹਿਲੋਂ ਸਾਹਿਬ ਨੇ ਬੜੀ ਸੇਵਾ ਕੀਤੀ ਇਸ ਧਰਤੀ ਤੇ, ਤਾਂ ਗੁਰੂ ਸਾਹਿਬ ਨੇ ਖੁਸ਼ ਹੋ ਕੇ ਵਰ ਦਿੱਤਾ ਭਾਈ ਬਹਿਲੋਂ ਸਭ ਤੋਂ ਪਹਿਲੋਂ ਸੇਵਾ ਕਰਕੇ ਗੁਰੂ ਨੂੰ, ਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰ ਲਿਆ। ਸੇਵਾ ਕੀਤੀ ਉਹ ਸਫਲੀ ਹੈ ਜਿਹੜੀ ਸੇਵਾ ਕਰਕੇ ਗੁਰੂ ਦਾ ਮਨ ਖੁਸ਼ ਹੁੰਦਾ ਹੈ। ਜੇ ਆਪਾਂ ਹੁਣ ਭਾਂਡੇ ਵੀ ਮਾਂਜੀ ਗਏ, ਝਾੜੂ ਵੀ ਮਾਰੀ ਗਏ, ਪ੍ਰਸ਼ਾਦਾ ਵੀ ਬਣਾਈਗੇ ਤੇ ਨਾਲ ਨਾਲ ਗਾਈਗੇ, ਗਾਉਣਾ ਸ਼ੁਰੂ ਕਰਤਾ ਲੋਕਾਂ ਚ ਬੋਲਣਾ, ਮੈਂ ਭਾਂਡੇ ਮਾਂਜਦਾ, ਮੈਂ ਝਾੜੂ ਮਾਰਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ, ਨਾ ਕਰ, ਤੂੰ ਨੀ ਕਰੇਗਾ ਕੋਈ ਹੋਰ ਕਰ ਲੂ, ਇਹ ਹੰਕਾਰ ਹੈ। ਇਹ ਕੀਤੀ ਹੋਈ ਸੇਵਾ ਨੂੰ ਵੀ ਖਤਮ ਕਰ ਦੂ। ਇੱਕ ਮੈਥ ਦੇ ਵਿੱਚ ਫਾਰਮੂਲਾ ਆਉਂਦਾ, ਪਲੱਸ ਮਾਈਨਸ ਇਜ ਇਕਲ ਟੂ ਮਾਈਨਸ, ਪਲੱਸ ਮਾਈਨਸ ਜੇ ਇਕੱਠੇ ਹੋ ਜਾਣ ਤਾਂ ਉਹਦਾ ਨਤੀਜਾ ਮਾਈਨਸ ਆਉਂਦਾ, ਇਹ ਮੈਥ ਦਾ ਫਾਰਮੂਲਾ ਹੈਗਾ। ਸੋ ਹੰਕਾਰ ਜਿੱਥੇ ਆ ਗਿਆ ਉੱਥੇ ਕਰੀ ਕਤਰੀ ਸੇਵਾ ਖਤਮ ਹੈ। ਚਾਹੇ ਤੀਰਥ ਯਾਤਰਾ ਤੇ ਤੁਰਿਆ ਫਿਰ, ਜੇ ਭਾਈ ਹੰਕਾਰ ਕਰ ਲਿਆ ਅੰਦਰੋਂ ਤੇਰੇ ਮੈਲ ਨਾ ਗਈ, ਫਿਰ ਤੀਰਥ ਦਾ ਵੀ ਕੋਈ ਫਾਇਦਾ ਨਹੀਂ। ਜੇ ਤੀਰਥਾਂ ਤੇ ਜਾ ਕੇ ਵੀ ਹੰਕਾਰ ਕਰ ਲਿਆ, ਕਿਸੇ ਦੀ ਸਰੀਰ ਕਰਕੇ ਚੋਰੀ ਕਰ ਲਈ, ਮਨ ਕਰਕੇ ਕਿਸੇ ਦਾ ਬੁਰਾ ਸੋਚ ਲਿਆ, ਫਿਰ ਇਹ ਵੀ ਗੱਲ ਕੱਖ ਵੀ ਤੇਰੇ ਪੱਲੇ ਨਹੀਂ ਪੈਣਾ। ਇਸ ਕਰਕੇ ਉਹ ਕਰਮ ਕਮਾ ਜਿਹੜੇ ਕਰਮਾਂ ਕਰਕੇ ਗੁਰੂ ਖੁਸ਼ ਹੋ ਜਾਵੇ, ਜੋ ਪ੍ਰਭੂ ਨੂੰ ਭਾਉਂਦੇ ਆ ਉਹਦੇ ਹੁਕਮ ਚ ਚੱਲ।
1: ਸਾ ਸੁਹਾਗਣ ਅੰਕ ਸਮਾਵੇ,
0: ਐਸੀ ਸੁਹਾਗ ਬੰਤੀ ਜੀਵ ਇਸਤਰੀ ਜਿਹੜੀ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਰੂਪ ਅੰਤ ਸ਼ਕਾ

0: ਜਿਨ੍ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਲਖ ਨਾ ਜਾਣਿਆ ਜਾਣ ਵਾਲਾ ਪਰਮੇਸ਼ਰ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ, ਗੁਰੂ ਦੀ ਕਿਰਪਾ ਕਰਕੇ ਗੁਰ ਅਲੱਖ ਲਿਖਾਇਆ, ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੂੰ ਜਨਾ ਦਿੱਤਾ, ਉਹਦਾ ਗਿਆਨ ਦੇ ਦਿੱਤਾ। ਜਦੋਂ ਉਸ ਪਰਮੇਸ਼ਰ ਦੀ ਮਹਿਮਾ ਨੂੰ ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਉਹਦੇ ਚ ਜੁੜੇ, ਅਲੱਖ ਲਿਖਾਇਆ, ਇਹਨੂੰ ਜਾਣਿਆ, ਆਵਰਨਾ ਦੂਜਾ ਭਾਲੇ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਲਿਆ ਭਾਈ, ਉਹ ਹੋਰ ਨਹੀਂ ਦੂਜਿਆਂ ਚ ਚਿੱਤ ਲਾਉਂਦੇ, ਉਹ ਕਿਸੇ ਦੇਵੀ ਦੇਵ ਦੀ ਪੂਜਾ ਦੇ ਵਿੱਚ ਨਹੀਂ ਲੱਗਦੇ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਜਿਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਨੂੰ ਜਾਣ ਲਿਆ, ਆਵਰਨਾ ਦੂਜਾ ਭਾਲੇ, ਉਹ ਹੋਰ ਨਹੀਂ ਕਿਸੇ ਨੂੰ ਭਾਲਦੇ, ਹੋਰ ਨਹੀਂ ਕਿਸੇ ਦੇ ਪਿੱਛੇ ਲੱਗਦੇ, ਐਸੀ ਉਹਨਾਂ ਦੀ ਅਵਸਥਾ ਹੈ। ਬਸ ਗੁਰੂ ਦੇ ਨਾਮ ਦੇ ਵਿੱਚ ਹੀ ਉਹ ਗੁੜੁੰਦ ਰਹਿੰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣ ਲਿਆ ਹੈ, ਗੁਰੂ ਦੀ ਕਿਰਪਾ ਦੇ ਨਾਲ। ਜਿਨ੍ਹਾਂ ਨੇ ਜਾਣ ਲਿਆ, ਪਰਮੇਸ਼ਰ ਚ ਹੀ ਲੀਨ ਹੋ ਜਾਂਦੇ ਨੇ, ਉਹ ਦੱਸਣ ਜੋਗੇ ਨਹੀਂ ਰਹਿੰਦੇ। ਬਸ ਉਹਨਾਂ ਦਾ ਜੀਵਨ ਹੀ ਦੱਸਦਾ ਹੈ ਵੀ ਇਹਨਾਂ ਦੀ ਅਵਸਥਾ ਕੀ ਹੈ, ਉਹ ਬੋਲਦੇ ਨਹੀਂ ਬਹੁਤਾ। ਵੱਡੇ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਭਿੰਡਰਾਂ ਵਾਲੇ, 15ਵੇਂ ਮੁਖੀ ਦਮਦਮੀ ਟਕਸਾਲ ਦੇ, ਉਹਨਾਂ ਨੇ ਕਦੇ ਬੋਲ ਕੇ ਪ੍ਰਚਾਰ ਨਹੀਂ ਕੀਤਾ। ਖਾਲਸਾ ਜੀ ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ। ਉਹਨਾਂ ਕੋਲੇ ਚਲੇ ਜਾਣਾ, ਉਹਨਾਂ ਦੇ ਦਰਸ਼ਨ ਕਰਕੇ ਹੀ ਨਾਮ ਚ ਸੁਰਤ ਜੁੜ ਜਾਣੀ। ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਉਹ ਦੂਜਿਆਂ ਨੂੰ ਨਹੀਂ ਲੱਭਦੇ ਫਿਰਦੇ। ਆਪਣੀ ਹਾਲਤ ਤਾਂ ਇਹ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਕੋਈ ਇੱਧਰ ਨੂੰ ਭੱਜ ਗਿਆ, ਕੋਈ ਪਹਾੜਾਂ ਦੇ ਵਿੱਚ ਕਿਸੇ ਦੇਵੀ ਨੂੰ ਪੂਜਦਾ ਫਿਰਦਾ ਹੈ। ਜਿਹਦਾ ਧਰਮ ਹੈ ਉਹ ਜ਼ਰੂਰ ਦੇਵੀ ਦੇਵਤਿਆਂ ਨੂੰ ਪੂਜਣ, ਪਰ ਗੁਰੂ ਕੇ ਸਿੱਖ ਨੇ ਤਾਂ ਕੇਵਲ ਤੇ ਕੇਵਲ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਸਿਰਫ ਅਕਾਲ ਦਾ ਪੁਜਾਰੀ ਹੋਣਾ ਗੁਰੂ ਕੇ ਸਿੱਖ ਨੇ। ਗੁਰ ਅਲੱਖ ਲਿਖਾਇਆ, ਨਾ ਲਿਖਿਆ ਜਾਣ ਵਾਲਾ ਪਰਮੇਸ਼ਰ ਸਤਿਗੁਰੂ ਜੀ ਨੇ ਲਿਖਾਇਆ ਹੈ, ਜਿਨ੍ਹਾਂ ਨੇ ਫਿਰ ਨਾ ਜਾਣ ਵਾਲੇ ਜਿਹਦੀ ਕੋਈ ਅੰਤ ਨਹੀਂ ਪਾ ਸਕਦਾ, ਉਹ ਪਰਮੇਸ਼ਰ ਦੇ ਨਾਮ ਚ ਜੁੜ ਗਏ, ਹੋਰਾਂ ਦੀ ਭਾਲ ਨਹੀਂ ਫਿਰ ਕਰਦੇ।
1: ਗੁਰ ਅਲੱਖ ਲਿਖਾਇਆ ਜਾਂ ਤਿਸ ਪਾਇਆ ਜਾਂ ਪ੍ਰਭ ਕਿਰਪਾ ਧਾਰੀ।
0: ਜਿਨ੍ਹਾਂ ਤੇ ਪਤੀ ਪਰਮੇਸ਼ਵਰ ਜੀ, ਪ੍ਰਭੂ ਜੀ ਕਿਰਪਾ ਧਾਰਨੀ ਕਰਦੇ ਹਨ, ਕਿਰਪਾ ਕਰਦੇ ਹਨ। ਗੁਰ ਅਲੱਖ ਲਿਖਾਇਆ ਜਾਂ ਤਿਸ ਪਾਇਆ, ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ ਫਿਰ ਉਹ ਮਨੁੱਖ ਗੁਰੂ ਨੂੰ ਭਾ ਜਾਂਦਾ ਹੈ। ਜਦੋਂ ਗੁਰੂ ਨੂੰ ਭਾ ਗਿਆ ਤੇ ਫਿਰ ਗੁਰੂ ਸਾਹਿਬ ਜੀ ਆਪਣੇ ਸਰੂਪ ਦੀ ਸਾਖਤਾ ਕਰਾ ਦਿੰਦੇ ਨੇ, ਉਹਨੂੰ ਉਹਨੂੰ ਆਪਣਾ ਸਰੂਪ ਜਣਾ ਦਿੰਦੇ ਹਨ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਹੋਰ ਪਾਸੇ ਚਿੱਤ ਨੂੰ ਨਹੀਂ ਲਾਉਂਦੇ, ਬਸ ਗੁਰੂ ਦੇ ਨਾਲ ਹੀ ਚਿੱਤ ਉਹਨਾਂ ਦਾ ਅੱਠੇ ਪੈਰ ਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।
1: ਜਗ ਜੀਵਨ ਦਾਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ।
0: ਜਗ ਜੀਵਨ ਦਾਤਾ, ਜਗਤ ਨੂੰ ਜੀਵਨ ਦੇਣ ਵਾਲਾ, ਪੁਰਖ ਊ ਨਾਮ ਨਰਕ ਦਾ ਹੈ, ਰੱਖ ਮਤਲਬ ਰੱਖ, ਨਰਕਾਂ ਤੋਂ ਰੱਖਣ ਵਾਲਾ ਵਧਾਤਾ, ਫਲਵਰ ਦਾਤਾ ਵਾਹਿਗੁਰੂ, ਵਧਾਤਾ ਤੋਂ ਭਾਵ ਸਾਡੇ ਲੇਖ ਲਿਖਣ ਵਾਲਾ ਪਰਮੇਸ਼ਰ। ਸਹਿਜ ਮਿਲੇ ਬਨਵਾਰੀ, ਬਨਵਾਰੀ ਤੋਂ ਭਾਵ ਬਨਵਾਰੀ ਬਣਾ ਚ ਰਹਿਣ ਵਾਲਾ, ਕਿਉਂਕਿ ਪਰਮੇਸ਼ਰ ਦੇ ਕਈ ਨਾਮ ਨੇ, ਉਹ ਬਣਾ ਦੇ ਵਿੱਚ ਵੀ ਹੈ, ਹਰ ਜਗ੍ਹਾ ਸਰਵ ਵਿਆਪਕ ਹੈ। ਉਹ ਜਿਹੜਾ ਵਾਹਿਗੁਰੂ ਹੈ, ਸਹਿਜ ਮਿਲੇ ਬਨਵਾਰੀ, ਜਿਹੜਾ ਪੁਰਖ ਹੈ, ਨਰਕਾਂ ਤੋਂ ਰੱਖਣ ਵਾਲਾ ਪਰਮੇਸ਼ਰ ਹੈ, ਵਧਾਤਾ ਸਾਡੇ ਲੇਖ ਲਿਖਣ ਵਾਲਾ, ਜੱਗ ਨੂੰ ਜੀਵਨ ਦੇਣ ਵਾਲਾ ਹੈ, ਉਹ ਸਹਿਜ ਅਵਸਥਾ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਉਹ ਉਦੋਂ ਪ੍ਰਾਪਤ ਹੁੰਦਾ ਹੈ।

0: ਨਦਰ ਕਰਹਿ ਤੂੰ ਤਾਰੈ। ਜਿਨ੍ਹਾਂ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਸੰਸਾਰ ਰੂਪੀ ਭਾਵ ਸਾਗਰ ਦੇ ਵਿੱਚੋਂ ਤੂੰ ਤਾਰ ਦੰਨਾ ਹੈ। ਤੇਰੇ ਤਾਰਨ ਦੇ ਨਾਲ ਹੀ ਅਸੀਂ ਤਰ ਸਕਦੇ ਹਾਂ। ਤਾਰ ਹੈ ਤਰੀਐ ਸੱਚ ਦੇਵ ਹੋ ਦੀਨ ਦਿਆਲਾ। ਹੈ ਦੀਨ ਦਿਆਲ ਵਾਹਿਗੁਰੂ ਸੱਚੇ ਪਾਤਸ਼ਾਹ, ਸੱਚ ਕੀ ਹੈ? ਸੱਚ ਪਰਮੇਸ਼ਰ ਨਿਤ ਨਵਾ, ਸਾਨੂੰ ਨਾਮ ਦੀ ਦਾਤ ਦੇ ਦਿਓ। ਨਾਮ ਦੀ ਦਾਤ ਮਿਲ ਗਈ ਫਿਰ ਕਿਰਪਾ ਦ੍ਰਿਸ਼ਟੀ ਹੋਵੇਗੀ। ਕਿਰਪਾ ਦ੍ਰਿਸ਼ਟੀ ਦੇ ਨਾਲ ਨਦਰ ਕਰੇ ਤੂੰ ਤਾਰੇ ਤਰੀਐ, ਉਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਨੁੱਖ ਦਾ ਜੀਵਨ ਰੂਪੀ ਵਿਹੜਾ ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਤਰਦਾ ਹੈ। ਜਦੋਂ ਸੱਚ ਦੇਵੋ ਦੀਨ ਦਿਆਲਾ, ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਪਿਆਰੇ ਨੂੰ ਸੱਚਾ ਨਾਮ ਬਖਸ਼ਦੇ ਹਨ, ਫਿਰ ਸਾਡਾ ਜੀਵਨ ਰੂਪੀ ਵਿਹੜਾ ਸੰਸਾਰ ਰੂਪੀ ਭਵ ਸਾਗਰ ਵਿੱਚੋਂ ਤਰਦਾ ਹੈ, ਪਾਰ ਹੁੰਦਾ ਹੈ। ਖਾਲਸਾ ਜੀ
1: ਧੰਨਵਾਦ। ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਭ ਪਾਲਾ।
0: ਪਰਣਵਤ ਤੋਂ ਭਾਵ ਬੇਨਤੀ ਪੂਰਵਕ ਬਚਨ ਕਰਦੇ ਹੈ। ਪਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਿਤ ਪਾਲਾ, ਮੈਂ ਤਾਂ ਤੇਰੇ ਦਾਸਾਂ ਦਾ ਦਾਸ ਹਾਂ ਸੱਚੇ ਪਾਤਸ਼ਾਹ। ਤੂੰ ਸਾਰਿਆਂ ਜੀਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ ਹੈ। ਰੋਜੀ ਰੋਟੀ ਦੇਣੀ, ਘਰ ਮਕਾਨ ਦੇਣੇ, ਫਿਰ ਲੈ ਕਰਨਾ, ਇਹ ਸਾਰੀ ਪ੍ਰਿਤ ਪਾਲਣਾ ਤੂੰ ਕਰਦਾ ਹੈ। ਸਭ ਕੁਝ ਕਰਨ ਕਾਰਨ ਸਮਰੱਥ ਹੈ ਤੂੰ। ਇੱਥੋਂ ਤੱਕ ਮਾਤਾ ਦੇ ਗਰਭ ਦੇ ਵਿੱਚ ਜਠਰਾ ਆਦਨੀ ਬੱਚੇ ਨੂੰ ਸਾੜ ਕੇ ਸਵਾਹ ਕਰ ਦੇਵੇ, ਜੇ ਤੂੰ ਉੱਥੇ ਰੱਖਿਆ ਨਾ ਕਰੇ। ਬੱਚੇ ਦਾ ਸਰੀਰ ਗੁਲਾਬ ਦੇ ਫੁੱਲ ਨਾਲੋਂ ਵੱਧ ਕੋਮਲ ਹੁੰਦਾ ਹੈ। ਜੇ ਮਾਤਾ ਰੋੜ ਚੱਬ ਲਵੇ, ਰੋੜ ਸੜਕੇ ਸਵਾਹ ਹੋ ਜਾਂਦੇ ਹਨ, ਪਰੰਤੂ ਬੱਚਾ ਕਿਵੇਂ ਬਚਦਾ? ਫਿਰ ਜਠਰਾ ਅਗਨੀ ਹੁੰਦੀ ਹੈ, ਜਿਹੜੀ ਗਰਭ ਚੱਗ ਹੈ ਨਾ, ਉਹਨੂੰ ਜਠਰਾ ਅਗਨੀ ਕਹਿੰਦੇ ਨੇ। ਫਿਰ ਬੱਚਾ ਕਿਵੇਂ ਬਚਦਾ ਹੈ? ਮਹਾਰਾਜ ਕਹਿੰਦੇ ਮਾਤਾ ਕੇ ਉਧਰ ਮਹਿ ਪ੍ਰਿਤ ਪਾਲ ਕਰੈ, ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉੱਥੇ ਬੱਚੇ ਦੀ ਜਿਹੜੀ ਸੁਰਤ ਹੁੰਦੀ ਹੈ, ਬੱਚੇ ਦਾ ਜਿਹੜਾ ਮੁੱਖ ਹੁੰਦਾ ਥੱਲੇ ਵੱਲ ਨੂੰ ਪੈਰ ਉੱਪਰ ਵੱਲ ਹੁੰਦੇ ਨੇ, ਮੁੱਖ ਤਲੈ ਪੈਰ ਉੱਪਰ ਹੈ। ਬਸੰਦੋ ਕਹੁਥੜੇ ਥਾਏ, ਸਾਰਾ ਮਲਮੂਤਰ ਤੇਰੇ ਨੱਕ ਕੋਲ ਦੀ ਵਗਦਾ ਹੁੰਦਾ ਹੈ। ਤੇ ਉੱਥੇ ਫਿਰ ਤੂੰ ਵਾਅਦਾ ਕਰਦਾ ਹੈ, ਪਰਮੇਸ਼ਰ ਮੈਨੂੰ ਇੱਥੋਂ ਕੱਢ ਲੈ, ਮੈਨੂੰ ਜਨਮ ਦਵਾ ਦੇ ਸੱਚੇ ਪਾਤਸ਼ਾਹ, ਮੈਂ ਤੇਰਾ ਨਾਮ ਜਪਾਂਗਾ। ਬੱਚੇ ਦੀ ਸੁਰਤੀ ਮਾਤਾ ਦੇ ਗਰਭ ਵਿੱਚ ਸੁਖਮਣਾ ਨਾੜੀ ਚ ਪ੍ਰਵੇਸ਼ ਕਰੀ ਹੁੰਦੀ ਹੈ। ਤਿੰਨ ਨਾੜੀਆਂ ਨੇ, ਨੱਕ ਦੇ ਸੱਜੇ ਪਾਸੇ ਇੜਾ ਹੈ, ਖੱਬੇ ਪਾਸੇ ਪਿੰਗਲਾ ਹੈ, ਆ ਨੱਕ ਦੇ ਸੈਂਟਰ ਦੇ ਵਿੱਚ ਸੁਖਮਣਾ ਨਾੜੀ ਹੈ। ਸੁਖਮਣਾ ਨਾੜੀ ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਅੱਠੇ ਪੈਰ ਨਾਮ ਚੱਲਦਾ ਰਹਿੰਦਾ। ਉਹ ਨਾਮ ਜਿਹੜਾ ਉਹ ਬੱਚੇ ਨੂੰ ਬਚਾਉਂਦਾ ਜਠਰਾ ਅਗਨੀ ਤੋਂ, ਨਹੀਂ ਤਾਂ ਉੱਥੇ ਜੇ ਗਰਭਵਤੀ ਮਾਂ ਰੋੜ ਚੱਬੇ ਉਹ ਸਵਾਹ ਹੋ ਜਾਂਦੇ ਨੇ। ਸੋ ਇਸ ਕਰਕੇ ਕਈ ਤਾਂ ਹੁਣ ਨਾਮ ਨੂੰ ਵੀ ਮਨਮੁੱਖ ਲੋਕ ਤੋਤਾ ਰੱਟਣੇ ਦੱਸਦੇ ਨੇ, ਬਾਣਾ ਪਾਇਆ ਪ੍ਰਚਾਰ ਕਰਦੇ ਨੇ, ਪਰ ਕਹਿੰਦੇ ਨਾਮ ਨੂੰ ਵਾਰ ਵਾਰ ਜਪਣਾ ਤੋਤਾ ਰੱਟਣ ਹੈ। ਖਾਲਸਾ ਜੀ, ਗੁਰਬਾਣੀ ਚ ਤਾਂ ਜਗ੍ਹਾ ਜਗ੍ਹਾ ਲਿਖਿਆ ਸਿਮਰ ਸਿਮਰ ਨਾਮ ਵਾਰੰਵਾਰ, ਇਹਨੂੰ ਝੂਠਾ ਪਾ ਦੋਗੇ ਤੁਸੀਂ? ਮਹਾਰਾਜ ਕਹਿੰਦੇ ਵਾਰ ਵਾਰ ਉਹਦੇ ਨਾਮ ਨੂੰ ਜਪ, ਜਦੋਂ ਵਾਰ ਵਾਰ ਜਪੇਗਾ ਫੇਰ ਇਹ ਨਾਮ ਅੰਦਰ ਚੱਲੂਗਾ। ਇਸ ਕਰਕੇ ਭਾਈ ਉੱਥੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਹੈ। ਮਾਤਾ ਦੇ ਗਰਭ ਦੇ ਵਿੱਚ ਤੂੰ ਸਰਬ ਜੀਆਂ ਪ੍ਰਿਤ ਪਾਲਾ, ਪਾਲਣਾ ਕਰਨ ਵਾਲਾ ਹੈ ਪਰਮੇਸ਼ਰ। ਉਹਦੇ ਅੱਗੇ ਬੇਨਤੀ ਕਰਦੇ ਨੇ, ਅਸੀਂ ਤਾਂ ਤੇਰੇ ਦਾਸਾਂ ਦੇ ਦਾਸ ਹਾਂ ਵਾਹਿਗੁਰੂ ਜੀ।
1: ਹਰ ਪੁਰ ਧਾਰ ਰਹੇ ਅਤ ਪਿਆਰੇ,
0: ਹਰ ਪੁਰ ਧਾਰ ਰਹੇ ਅਤ ਪਿਆਰੇ, ਅਤ ਪਿਆਰੇ ਬਹੁਤ ਪਿਆਰੇ ਪਰਮੇਸ਼ਰ, ਤੇ ਤੁਸੀਂ ਸੰਸਾਰ ਦੀ ਰਚਨਾ ਕਰਕੇ ਤੁਹਾਡੇ ਆਸਰੇ ਖੜਾ ਸੰਸਾਰ, ਤੇਰੇ ਨਾਮ ਦੇ ਆਸਰੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਅਖੰਡ ਬ੍ਰਹਿਮੰਡ, ਨਾਮ ਕੇ ਸਾਰਾ ਕੁਝ ਤੇਰੇ ਨਾਮ ਦੇ ਆਸਰੇ ਖੜਾ ਹੈ। ਤੇ ਸੰਸਾਰ ਦੀ ਰਚਨਾ ਕਰਕੇ ਤੁਸੀਂ ਸਰਵ ਵਿਆਪਕ ਹੋ, ਭਰਪੁਰ ਧਾਰੇ ਹਰ ਜਗ੍ਹਾ ਸੱਚੇ ਪਾਤਸ਼ਾਹ ਜੀ, ਤੁਸੀਂ ਸਰਵ ਵਿਆਪਕ ਹੋ, ਆਪ ਪਿਆਰੇ ਹੋ ਤੇ ਸੰਸਾਰ ਦੀ ਰਚਨਾ ਵੀ ਤੁਸੀਂ ਹੋਈ ਕੀਤੀ ਹੈ।
1: ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ,
0: ਜਿਹੜੇ ਸ਼ਬਦ ਦੇ ਵਿੱਚ ਜੁੜ ਗਏ ਨਾ ਨਾਮ ਚ ਨਿਤਨੇਮ ਚ ਬਾਣੀ ਪੜਨ ਚ, ਸ਼ਬਦ ਰਵ ਰਹਿਆ ਰਵ ਰਹਿਆ, ਜਿਹੜੇ ਸ਼ਬਦ ਵਿੱਚ ਰੰਗੇ ਰਹਿੰਦੇ ਨੇ, ਅੱਠੇ ਪੈਰ ਚੱਲਦਾ ਰਹਿੰਦਾ ਜਾਪ, ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ, ਮੁਰਾਰੇ ਵੀ ਉਹਦਾ ਨਾਮ ਹੈ ਵਾਹਿਗੁਰੂ ਦਾ, ਮੁਰਾਰੇ ਮੁਰ ਨਾਮ ਦੇ ਦੈਂਤ ਨੂੰ ਸੰਘਾਰ ਕਰਨ ਵਾਲੇ ਵਾਹਿਗੁਰੂ। ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ, ਜਿਹੜੇ ਸ਼ਬਦ ਵਿੱਚ ਰੰਗੇ ਹੁੰਦੇ ਨੇ ਉਹ ਪਰਮੇਸ਼ਰ ਦੇ ਹੀ ਸਰੂਪ ਹੋ ਜਾਂਦੇ ਨੇ, ਗੁਰੂ ਦੇ ਹੀ ਰੂਪ ਹੋ ਜਾਂਦੇ ਹਨ, ਜਿਹੜੇ ਅੱਠੇ ਪੈਰ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਰਗੀਆਂ ਸ਼ਖਸੀਅਤਾਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਐਸੀ ਅਵਸਥਾ ਉਹਨਾਂ ਗੁਰਮੁਖਾਂ ਦੀ ਬਣ ਜਾਂਦੀ ਹੈ ਜੀ।
1: ਗੁਰ ਰੂਪ ਮੁਰਾਰੇ ਤ੍ਰਿਭਵਨ ਧਾਰੇ, ਤਾਕਾ ਅੰਤ ਨਾ ਪਾਇਆ।
0: ਗੁਰ ਰੂਪ ਮੁਰਾਰੇ, ਇਹ ਮੁਰਾਰੇ ਪਰਮੇਸ਼ਰ, ਗੁਰ ਰੂਪ ਜਿਹੜੇ ਗੁਰੂ ਦੇ ਹੀ ਰੂਪ ਹੋ ਗਏ, ਗੁਰੂ ਦਾ ਰੂਪ ਧਾਰਨ ਕਰਕੇ ਤੁਸੀਂ ਤ੍ਰਿਭਵਨਾਂ ਨੂੰ ਧਾਰਨਾ ਕੀਤਾ ਹੈ, ਬਣਾਇਆ ਹੈ, ਤ੍ਰਿਭਵਨ ਧਾਰੇ, ਤਾਕਾ ਅੰਤ ਨਾ ਪਾਇਆ, ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਗੁਰੂ ਰੂਪ ਧਾਰਨ ਕਰਕੇ ਗੁਰ ਰੂਪ ਮਰਾਰੇ ਤ੍ਰਿਭਵਨ ਧਾਰੇ, ਤਿੰਨੇ ਭਵਨਾਂ ਦਾ ਤੁਸੀਂ ਨਿਰਮਾਣ ਕੀਤਾ, ਤਾਕਾ ਅੰਤ ਨਾ ਪਾਇਆ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਪਰਮੇਸ਼ਰ ਜੀ ਨੇ 10 ਜਾਮੇ ਗੁਰੂ ਰੂਪ ਵਿੱਚ ਬਤੀਤ ਕੀਤੇ, ਆਪਾਂ ਨੂੰ ਪਤਾ 245 ਸਾਲ ਦਾ ਸਮਾਂ। ਫਿਰ 11ਵੀਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਉਦੋਂ ਵਚਨ ਕੀਤਾ ਸੀ ਕਲਯੁਗ ਦੇ ਸਮੇਂ ਵਿੱਚ ਮੈਂ 10 ਦੇਹਾਂ ਧਾਰਨ ਕਰਾਂਗਾ, ਮੇਰੇ ਵੱਖਰੇ ਵੱਖਰੇ ਨਾਂ ਵੱਖਰੇ ਵੱਖਰੇ ਥਾਂ ਹੋਣਗੇ ਜਿੱਥੇ ਮੈਂ ਮੇਰਾ ਆਗਮਨ ਹੋਵੇਗਾ, ਪਰ ਜੋਤ ਅਤੇ ਜੁਗਤ ਇੱਕੋ ਹੀ ਹੋਵੇਗੀ। 2 ਜਾਮੇ ਮੇਰੇ ਐਸੇ ਹੋਣਗੇ ਜਿੱਥੇ ਸ਼ਬਦ ਦੇ ਖੰਡੇ ਨਾਲ ਪ੍ਰਤੱਖ ਖੰਡਾ ਚੱਕਾਂਗਾ, ਉਹ ਸ਼ਬਦ ਜਾਮੇ 6ਵਾਂ ਤੇ 10ਵਾਂ ਜਾਮਾ, ਜਿੱਥੇ ਸ਼ਬਦ ਦਾ ਨਾਮ ਦਾ ਖੰਡਾ ਫੇਰਿਆ ਉੱਥੇ ਪ੍ਰਤੱਖ ਖੰਡਾ ਚੁੱਕ ਕੇ ਬੈਰੀਆਂ ਦੇ ਆਹੂ ਲਾਹੇ ਖਾਲਸਾ ਜੀ, ਬੈਰੀਆਂ ਨੂੰ ਜੰਗ ਦੇ ਮੈਦਾਨ ਚ ਭਾਜੜਾਂ ਪਾਈਆਂ। ਗੁਰ ਰੂਪ ਮਰਾਰੇ, ਹੇ ਮਰਾਰੇ ਪਰਮੇਸ਼ਵਰ, ਗੁਰੂ ਰੂਪ ਤੁਸੀਂ ਤ੍ਰਿਭਵਨ ਨੂੰ ਧਾਰਨ ਕੀਤਾ ਹੈ, ਬਣਾਇਆ ਹੈ, ਨਿਰਮਾਣ ਕੀਤਾ, ਤਾਕਾ ਅੰਤ ਨਾ ਪਾਇਆ, ਤੁਹਾਡਾ ਅੰਤ ਨਹੀਂ ਕੋਈ ਪਾ ਸਕਦਾ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਪੁੱਤਰ, ਸ਼ਿਵਜੀ ਵਰਗੇ, ਮਹੇਸ਼ ਤੋਂ ਭਾਵ ਸ਼ਿਵਜੀ ਵਰਗੇ ਤੇਰਾ ਜਸ ਕਰਨ ਰੂਪ ਵਿੱਚ ਸਮਾ ਰਹੇ ਹਨ। ਸੇਖ ਨਾਗ ਤੇਰੋ ਮਰਮ ਨਾ ਜਾਣਾ, ਸੱਪਾਂ ਦਾ ਰਾਜਾ ਸ਼ੇਸ਼ ਨਾਗ, ਕਈ ਜਗ੍ਹਾ ਸੇਖ ਨਾਗ ਪਾਠ ਆਉਂਦਾ, ਕਈ ਜਗ੍ਹਾ ਸ਼ੇਸ਼ ਨਾਗ, ਜਿਹੜਾ ਹਜ਼ਾਰਾਂ ਨਾਓ ਤੁਹਾਡੇ ਨਵੇਂ ਉਚਾਰਦਾ ਹੈ ਰੋਜ਼ਾਨਾ, ਉਹ ਵੀ ਤੇਰੇ ਅੰਤ ਨੂੰ ਨਹੀਂ ਪਾ ਸਕਦਾ। ਗੁਰ ਰੂਪ ਮੁਰਾਰੇ ਤ੍ਰਿਭਵਨ ਧਾਰੇ, ਤਿੰਨੇ ਭਵਨਾਂ ਦਾ ਨਿਰਮਾਣ ਕਰਨ ਵਾਲੇ ਸਤਿਗੁਰੂ ਜੀ, ਤਾਕਾ ਅੰਤ ਨਾ ਪਾਇਆ, ਤੁਹਾਡਾ ਅੰਤ ਨਹੀਂ ਕੋਈ ਪਾ ਸਕਦਾ।
1: ਰੰਗੇ ਜਨ ਸੇ ਜੰਤੋ ਪਾਏ, ਨਿਤ ਦੇਵਾ ਚੜਾ ਸਵਾਇਆ।
0: ਰੰਗੀ ਜਿਨਸੀ ਜੰਤ ਪਾਏ, ਇਹ ਸਾਰੇ ਰੰਗ ਤੁਹਾਡੇ ਨੇ, ਜਿੰਨੇ ਜੀਵ ਜੰਤ ਪੈਦਾ ਕੀਤੇ ਨੇ ਤੁਸੀਂ ਪੈਦਾ ਕੀਤੇ ਨੇ, ਜਦੋਂ ਤੁਸੀਂ ਦਾਨ ਦਿੰਦੇ ਹੋ ਨਿਤ ਦੇਵੈ ਚੜੇ ਸਵਾਇਆ, ਦੇਵੈ ਚੜੇ ਸਵਾਇਆ, ਉਹ ਫਿਰ ਨਿਤਾ ਪ੍ਰਤੀ ਦੂਨ ਸਵਾਈ ਹੋ ਜਾਂਦਾ ਹੈ। ਜਾਂ ਆਪਾਂ ਇਹ ਕਹਾਂਗੇ, ਹੇ ਸਤਿਗੁਰੂ ਜੀ, ਜਿਨ੍ਹਾਂ ਨੂੰ ਤੁਸੀਂ ਬ੍ਰਹਮ ਗਿਆਨ ਰੂਪ ਦਾਤ ਦੇਣਾ ਕਰਦੇ ਹੋ, ਬ੍ਰਹਮ ਗਿਆਨ ਰੂਪ ਦਾਤ ਦਾ ਦਾਨ ਦੇਣਾ ਕਰਦੇ ਹੋ, ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਹਨ, ਦਿਨ ਦਿਨ ਚੜ੍ਹੇ ਸਵਾਇਆ ਵਾਲੀ ਗੱਲ ਉਹਨਾਂ ਦੀ ਹੋ ਜਾਂਦੀ ਹੈ। ਪੂਰਨ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਜਿਹੜਾ ਪੂਰਨ ਪੁਰਖ ਹੁੰਦਾ ਕਦੇ ਡੋਲਿਆ ਨਹੀਂ ਕਰਦਾ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ, ਉਹ ਚੜ੍ਹਦਾ ਹੀ ਰਹਿੰਦਾ। ਇਸੇ ਤਰ੍ਹਾਂ ਜਿਹਨੂੰ ਤੁਸੀਂ ਸੱਚੇ ਪਾਤਸ਼ਾਹ ਬ੍ਰਹਮ ਗਿਆਨ ਰੂਪ ਦਾਤ ਦਾ ਦਾਨ ਦੇਣਾ ਕਰਦੇ ਹੋ, ਨਿਤ ਦੇਵੈ ਚੜ੍ਹੈ ਸਵਾਇਆ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਨੇ ਭਾਵ ਆਨੰਦ ਵਿੱਚ ਰਹਿੰਦੇ ਹਨ
1: ਪਰੰਪਰ ਆਪੇ ਥਾਪ ਥਾਪੇ ਤਿਸ ਭਾਵ ਸੋ ਹੋਵੇ
0: ਆਪਰੰਪਰ ਤੋਂ ਭਾਵ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਆਪੇ ਥਾਪ ਆਪੇ ਹੀ ਰਚਨਾ ਕਰਦਾ ਹੈ ਸੰਸਾਰ ਦੀ ਊ ਥਾਪੇ ਊੜੇ ਨੂੰ ਔਂਕੜ ਥੱਥੇ ਨੂੰ ਕੰਨਾ ਪੱਪੇ ਨੂੰ ਲਾਵਾਂ ਊ ਥਾਪੇ ਦਾ ਅਰਥ ਹੈ ਨਾਸ਼ ਕਰਨਾ ਥਾਪ ਤੋਂ ਭਾਵ ਥਾਪਦਾ ਹੈ ਆਪੇ ਸੰਸਾਰ ਦੀ ਰਚਨਾ ਕਰਦਾ ਹੈ ਜਦੋਂ ਉਹਦੀ ਮੌਜ ਹੁੰਦੀ ਹੈ ਆਪੇ ਭਾਈ ਉਹ ਨਾਸ਼ ਕਰ ਦਿੰਦਾ ਹੈ ਉਥਾਪੇ ਤੋਂ ਭਾਵ ਤਿਸ ਭਾਵੈ ਸੋ ਹੋਵੇ ਜੋ ਉਹਨੂੰ ਭਾਉਂਦਾ ਉਹ ਹੁੰਦਾ ਉਹਦੇ ਹੁਕਮ ਚ ਹੀ ਹੁੰਦਾ ਸਾਰਾ ਕੁਝ
1: ਨਾਨਕ ਹੀਰਾ ਹੀਰਾ ਵਿਦਿਆ ਗੁਣ ਕੈ ਹਾਰ ਪਰੋਵੈ
0: ਨਾਨਕ ਹੀਰਾ ਹੀਰੇ ਵਿਦਿਆ ਮਨੁੱਖਾ ਜਨਮ ਹੀਰੇ ਦੀ ਨਿਆਈ ਹੈ ਤੇ ਨਾਮ ਸਿਮਰਨ ਦੇ ਨਾਲ ਇਹਨੂੰ ਬਿੰਨਣਾ ਹੈ ਜਦੋਂ ਮਨੁੱਖਾ ਜਨਮ ਨੂੰ ਅਸੀਂ ਸਾਡੇ ਜੀਵਨ ਦੇ ਨਿਸ਼ਾਨੇ ਨੂੰ ਨਾਮ ਸਿਮਰਨ ਦੇ ਤੀਰ ਨਾਲ ਬਿੰਨ ਲਿਆ ਨਾ ਸੰਸਾਰ ਤੇ ਆਉਣਾ ਸਾਡਾ ਸਫਲਾ ਹੋ ਜਾਵੇਗਾ ਇਸ ਕਰਕੇ ਨਾਮ ਰੂਪੀ ਰਤਨਾਂ ਨੂੰ ਸਾਡੇ ਸਵਾਸ ਨੇ ਜਿਹੜੇ ਵੀ ਹੀਰੇ ਲਾਲਾਂ ਦੀ ਨਿਆਈ ਨੇ ਖਾਲਸਾ ਜੀ ਸੋ ਇਸ ਕਰਕੇ ਭਾਈ ਨਾਮ ਰੂਪੀ ਬਾਣ ਦੇ ਨਾਲ ਬਿੰਨੀਏ ਆਪਣੇ ਹਿਰਦੇ ਨੂੰ ਜਦੋਂ ਨਾਮ ਰੂਪੀ ਬਾਣ ਚੱਲ ਗਿਆ ਨਾ ਫਿਰ ਜੀਵਨ ਸਫਲਾ ਹੋ ਜਾਵੇਗਾ ਸੋ ਸਮਾਂ ਇੱਥੇ ਸਮਾਪਤ ਹੁੰਦਾ ਹੈ ਕਥਾ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰੂ ਸਾਹਿਬ ਸਾਰੇ ਅਰਥ ਆਪ ਜਾਣਦੇ ਨੇ ਦਾਸ ਕੋਈ ਵਿਦਵਾਨ ਨਹੀਂ ਹੋ ਮੂਰਖ ਕਾਲੇ ਲਾਇਆ ਇੱਕ ਮੂਰਖ ਬੰਦੇ ਨੂੰ ਸਤਿਗੁਰੂ ਮਹਾਰਾਜ ਇੱਥੇ ਬਿਠਾ ਕੇ ਕਥਾ ਕਰਾ ਰਹੇ ਹੈ ਇਹ ਸਤਿਗੁਰਾਂ ਦੀ ਵਡਿਆਈ ਹੈ ਆਓ ਦੋ ਪੰਗਤੀਆਂ ਪੜ੍ਹ ਕਰਕੇ ਅਖੀਰਲੀਆਂ ਸਮਾਪਤੀ ਕਰੀਏ ਜੀ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ

ਚੱਲਦੀ ਦਾ ਨਾਮ ਗੱਡੀ ਆਹਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਸੋਹਣੇ ਦਿਨ ਦੀਆਂ ਸੋਹਣੀਆਂ ਮੁਬਾਰਕਾਂ। ਆਓ ਉਸ ਰੱਬ ਦਾ ਓਟ ਆਸਰਾ ਲੈ ਕੇ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਅੱਜ 21 ਤਰੀਕ ਹੈ, ਸ਼ੁੱਕਰਵਾਰ ਦਾ ਦਿਨ ਆ। ਕਹਿੰਦੇ ਨੇ ਸ਼ੁਕਰ ਆ, ਅੱਜ ਸ਼ੁੱਕਰਵਾਰ ਹੈ। ਸ਼ੁਕਰ ਜਿਨ੍ਹਾਂ ਨੂੰ ਅੱਜ ਦੇ ਦਿਨ ਤੋਂ ਬਾਅਦ ਫਿਰ ਛੁੱਟੀਆਂ ਹੋਣੀਆਂ ਨੇ, ਅਤੇ ਉਹਨਾਂ ਲਈ ਵੀ ਸ਼ੁਕਰ ਹੈ ਜਿਨ੍ਹਾਂ ਨੂੰ ਅੱਜ ਦੇ ਦਿਨ ਤੋਂ ਸੋਹਣੀਆਂ ਕਮਾਈਆਂ ਹੋਣੀਆਂ ਨੇ। ਸੜਕਾਂ ਦੇ ਉੱਤੇ ਹੋ ਅਤੇ ਕੋਸ਼ਿਸ਼ ਕਰਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ। ਜਗ੍ਹਾ ਜਗ੍ਹਾ ਦੇ ਉੱਤੇ ਕੈਮਰੇ ਹਾਈਟੈਕ ਲੱਗੇ ਨੇ, ਅਤੇ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਫੋਟੋ ਖਿੱਚੀ ਜਾ ਸਕਦੀ ਹੈ। ਇਸ ਚੀਜ਼ ਦਾ ਜ਼ਰੂਰ ਧਿਆਨ ਤੁਸੀਂ ਰੱਖਿਓ, ਆਪਣੀ ਸਪੀਡ ਦੇ ਉੱਤੇ ਜ਼ਰੂਰ ਕਾਬੂ ਰੱਖਿਓ, ਅੱਜ ਦੇ ਦਿਨ ਦਾ ਆਨੰਦ ਮਾਣਿਓ। 21 ਤਰੀਕ ਅਗਸਤ ਦਾ ਮਹੀਨਾ, ਸ਼ੁੱਕਰਵਾਰ ਦਾ ਦਿਨ, 7:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ। ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਝਾਤੀ ਮਾਰ ਲੈਂਦੇ ਹਾਂ, ਟ੍ਰੈਫਿਕ 'ਤੇ ਝਾਤੀ ਮਾਰ ਲੈਂਦੇ ਹਾਂ, ਅਤੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰ ਲੈਂਦੇ ਹਾਂ। ਮੌਸਮ ਸਿਡਨੀ ਦਾ ਅੱਜ ਕਿਵੇਂ ਦਾ, ਕੱਲ੍ਹ ਅਤੇ ਪਰਸੋਂ ਕਿਵੇਂ ਦਾ, ਉਹ ਮਾਰਦੇ ਹਾਂ ਝਾਤੀ। ਅੱਜ ਧੁੱਪ ਵੀ ਲੱਗੂਗੀ ਅਤੇ ਅੱਜ ਮੀਂਹ ਦੇ ਹਲਕੇ ਜਿਹੇ ਨਾਂ ਦੇ ਬਰਾਬਰ ਚਾਂਸ ਨੇ, ਹਲਕੀ ਗਤੀ ਦੇ ਵਿੱਚ ਹਵਾਵਾਂ ਨੇ, ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 23 ਤੱਕ ਜਾ ਸਕਦਾ, ਯਾਨੀ ਕਿ ਅੱਜ ਠੰਡ ਟਾਈਪ ਮਾਹੌਲ ਚਾਲ 'ਤੇ ਨਹੀਂ ਆ, ਸਵੇਰੇ ਸਵੇਰੇ 17 ਤੱਕ ਚਲਿਆ ਗਿਆ। ਇੱਧਰ ਮੈਲਬਨ ਵਾਲੇ ਪਾਸੇ ਨੂੰ ਆਈ ਤਾਂ ਮੈਲਬਨ 'ਚ ਵੀ ਲੱਗਦਾ ਆ ਵੀ ਅੱਜ ਸੋਹਣੀ ਧੁੱਪ ਲੱਗੂਗੀ, ਪਰ ਬੱਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ। 8-9 ਦੇ ਆਸ ਪਾਸ ਤਾਪਮਾਨ ਆ, ਅਤੇ ਜ਼ਿਆਦਾ ਤੋਂ ਜ਼ਿਆਦਾ 16 ਤੱਕ ਅੱਜ ਦੇ ਦਿਨ ਜਾ ਸਕਦਾ। ਸੋ ਅੱਜ ਦੇ ਦਿਨ ਮੀਂਹ ਦੇ ਚਾਂਸ ਡੈਨੀਨੋਂਗ ਵਾਲੇ ਪਾਸੇ ਜ਼ਰੂਰ ਦਿਖਾਈ ਦੇ ਰਹੇ ਨੇ, ਬਾਕੀ ਪਾਸਿਆਂ ਦੇ ਵਿੱਚ ਪਰਹੇਜ ਆ, ਹੋ ਸਕਦਾ ਬੱਦਲਬਾਜ਼ੀ ਤੱਕ ਹੀ ਸੀਮਤ ਰਹਿ ਜੇ। ਪਰ ਕੱਲ੍ਹ ਅਤੇ ਪਰਸੋਂ ਦਿਨ, ਹਾਂਜੀ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਬੜਾ ਸੋਹਣਾ ਪਿਆਰਾ ਦਿਨ, ਧੁੱਪ ਵਾਲਾ, ਅਤੇ ਇਹਦਾ ਤੁਸੀਂ ਮਾਣੋ ਆਨੰਦ। ਅਤੇ ਸਿਡਨੀ ਦਾ ਕੱਲ੍ਹ ਪਰਸੋਂ ਮੈਂ ਛੱਡ ਗਿਆ, ਅਤੇ ਆਹ ਉਹ ਵੀ ਝਾਤੀ ਮਾਰੋ ਨੇ। ਹਾਂਜੀ ਸਿਡਨੀ ਦੇ ਵਿੱਚ ਕੱਲ੍ਹ ਅਤੇ ਪਰਸੋਂ ਬਹੁਤ ਸੋਹਣੀ ਧੁੱਪ ਲੱਗੂਗੀ, ਤਾਪਮਾਨ ਵੀ ਕੋਈ 20-22 ਦੇ ਆਸ ਪਾਸ ਮੈਕਸੀਮਮ ਜਾਣਦੇ ਆ ਸਾਰ ਨੇ। ਅਤੇ ਬ੍ਰਿਸਬੇਨ ਦੇ ਵਿੱਚ ਤਾਂ ਹੁੰਦਾ ਹੀ ਮੌਸਮ ਪਿਆਰਾ ਹੈ ਜੀ, ਅੱਜ 24 ਤਾਪਮਾਨ ਜਾਊਗਾ, ਬੜੀ ਸੋਹਣੀ ਪਿਆਰੀ ਧੁੱਪ ਲੱਗੂਗੀ। ਸਵੇਰੇ ਸਵੇਰੇ ਸਮੇਂ ਵੈਸਟ ਵਾਲੇ ਪਾਸੇ ਧੁੰਦ ਵੇਖੀ ਗਈ ਹੈ, ਹਲਕੀ ਹਲੀ ਜੀ ਹਵਾ, ਅਤੇ 13 ਦੇ ਆਸ ਪਾਸ ਤਾਪਮਾਨ, ਅਤੇ ਬੜਾ ਸੋਹਣਾ ਪਿਆਰਾ ਇੰਨੀ ਦਿਨੀ ਮੌਸਮ। ਪਰਥ ਦੇ ਵਿੱਚ ਵੀ ਅੱਜ ਬਹੁਤ ਪਿਆਰਾ ਮੌਸਮ ਰਹਿਣ ਵਾਲਾ, 7-8 ਦੇ ਆਸ ਪਾਸ ਤਾਪਮਾਨ ਚਲਾ ਗਿਆ, ਸਵੇਰੇ ਸਵੇਰੇ 23 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਬੜੀ ਸੋਹਣੀ ਤਿੱਖੀ ਧੁੱਪ, ਕਰਾਰੀ ਧੁੱਪ, ਪਰ ਕੱਲ੍ਹ ਦੇ ਦਿਨ ਮੀਂਹ ਪੈਣ ਦੇ ਚਾਂਸ ਨੇ, ਹਾਲਾਂਕਿ ਦਿਨ ਦੇ ਸਮੇਂ ਧੁੱਪ ਸੋਹਣੀ ਲੱਗ ਜੂਗੀ, ਉਸ ਤੋਂ ਬਾਅਦ ਫਿਰ ਮੀਂਹ। ਐਤਵਾਰ ਦੇ ਦਿਨ ਫਿਰ ਦੁਬਾਰਾ ਤੋਂ ਬੜਾ ਸੋਹਣਾ ਪਿਆਰਾ ਧੁੱਪ ਵਾਲਾ ਦਿਨ। ਐਡੀਲੇਡ ਦੇ ਵਿੱਚ ਵੀ ਮੈਲਬਨ ਵਾਲੇ ਮਾਹੌਲ ਚਾਲ ਹੈ, 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਸਵੇਰੇ ਸਵੇਰੇ 10-11 ਦੇ ਆਸ ਪਾਸ ਚਲਾ ਗਿਆ, ਧੁੱਪ ਸੋਹਣੀ ਲੱਗੂਗੀ। ਉਸ ਤੋਂ ਬਾਅਦ ਫਿਰ ਹਲਕੇ ਜਿਹੇ ਸ਼ਾਮ ਦੇ ਸਮੇਂ ਮੀਂਹ ਦੇ ਚਾਂਸ ਬਣ ਸਕਦੇ ਨੇ, ਪਰ 40% ਚਾਂਸ ਨੇ, ਇੰਨੇ ਕੁ ਦੇ ਉੱਤੇ ਘੱਟ ਹੀ ਕਈ ਵਾਰੀ ਪੈਂਦਾ। ਹੁਬਾੜ ਦੇ ਵਿੱਚ 90% ਚਾਂਸ ਨੇ, ਅੱਜ 1-5 ਮਿਲੀਮੀਟਰ ਤੱਕ ਮੀਂਹ ਪਊਗਾ, 6-7 ਦੇ ਆਸ ਪਾਸ ਤਾਪਮਾਨ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋਹਣੀ ਧੁੱਪ ਦਾ ਆਨੰਦ ਮਾਣ ਲਿਓ, ਅਤੇ ਬਾਕੀ ਉਸ ਤੋਂ ਬਾਅਦ ਵੇਖੀ ਜਾਊ। ਕੱਲ੍ਹ ਦੇ ਦਿਨ ਅਤੇ ਪਰਸੋਂ ਦੇ ਦਿਨ ਸੋਹਣੀ ਧੁੱਪ ਲੱਗਣ ਦੇ ਆਸਾਰ ਦੱਸੇ ਜਾ ਰਹੇ ਨੇ, ਕੱਲ੍ਹ ਠੰਡ ਥੋੜ੍ਹੀ ਜਿਹੀ ਵੱਧ ਰਹੂਗੀ। ਕੈਨਬਰਾ ਦੇ ਵਿੱਚ ਅੱਜ 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 10 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ, ਅਤੇ ਸੋਹਣੀ ਧੁੱਪ ਦਾ ਭਾਈ ਤੁਸੀਂ ਮਾਣੋ ਆਨੰਦ। ਨੌਰਥ ਵੈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਵੀ ਹੋ ਸਕਦੀ ਹੈ। ਸ਼ਨੀਵਾਰ ਅਤੇ ਐਤਵਾਰ ਦੇ ਦਿਨ ਸੋਹਣੀ ਧੁੱਪ ਲੱਗਣ ਦੇ ਆਸਾਰ ਨੇ। ਡਾਰਵਿਨ ਦੇ ਵਿੱਚ ਤਾਂ ਹੁੰਦੀ ਗਰਮੀ, ਅੱਜ 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਕੱਲ੍ਹ ਅਤੇ ਪਰਸੋਂ ਵੀ 33 ਮੈਕਸੀਮਮ, ਇਸ ਵੇਲੇ ਮੌਜੂਦਾ 22 ਦੇ ਆਸ ਪਾਸ ਸ਼ੋ ਹੋ ਰਿਹਾ। ਅਤੇ ਇਸ ਤੋਂ ਬਾਅਦ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਾਂ, ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। 044-747-1674, 0444-7171-674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ 'ਤੇ ਮੈਸੇਜ ਭੇਜ ਸਕਦੇ ਹੋ। ਅੱਜ ਜਿਹੜੀਆਂ ਟ੍ਰੇਨ ਨੇ ਉਹ ਮੈਲਬਨ ਸ਼ੋ ਗਰਾਊਂਡ ਨੂੰ ਸਿੱਧੀਆਂ ਰਨ ਕਰਨਗੀਆਂ, ਕੁਛ ਨਵੇਂ ਰੂਟ ਅੱਜ ਚੱਲਣਗੇ। ਵੀਕਐਂਡ ਦੇ ਉੱਤੇ ਖਾਸ ਤੌਰ ਦੇ ਉੱਤੇ ਇੱਥੇ ਇੱਕ ਪ੍ਰੋਗਰਾਮ ਹੈ, 4x4 ਆਊਟਡੋਰ ਸ਼ੋਅ ਆ। ਪਾਰਕਿੰਗ ਇੱਧਰਲੇ ਪਾਸੇ ਤੁਹਾਨੂੰ ਲੱਭਣ 'ਚ ਪਰੇਸ਼ਾਨੀ ਆ ਸਕਦੀ ਹੈ, ਕਹਿ ਰਹੇ ਨੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੀ ਹੀ ਵਰਤੋਂ ਕੀਤੀ ਜਾਵੇ। ਟਰਾਮ ਨੰਬਰ 57, ਬੱਸ ਦੇ ਰੂਟ 404 ਅਤੇ 472, ਇਹ ਸਾਰੇ ਜਿਹੜੇ ਨੇ ਇੱਧਰਲੇ ਪਾਸੇ ਤੁਹਾਨੂੰ ਛੱਡ ਆਉਣਗੇ, ਅਤੇ 4x4 ਆਊਟਡੋਰ ਸ਼ੋਅ ਮੈਲਬਨ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਮੈਲਬਨ ਸ਼ੋਅ ਗਰਾਊਂਡਸ ਦੇ ਵਿੱਚ ਜੇਕਰ ਤੁਸੀਂ ਜਾਣਾ ਅਤੇ ਇੱਧਰਲੇ ਪਾਸੇ ਗੱਡੀ ਤੁਸੀਂ ਨਾ ਲੈ ਕੇ ਜਾਇਓ, ਇਹ ਹਦਾਇਤਾਂ ਨੇ, ਅਤੇ ਜੇਕਰ ਵੈਸੇ ਵੀ ਤੁਸੀਂ ਇੱਧਰੋਂ ਦੀ ਲੰਘਣਾ ਤਾਂ ਫਿਰ ਇੱਕ ਵਾਰੀ ਟ੍ਰੈਫਿਕ ਵੇਖ ਕੇ ਲੰਘਿਓ, ਇੱਧਰ ਜਾਮ ਲੱਗ ਸਕਦੇ ਨੇ ਇਸ ਵੀਕਐਂਡ ਦੇ ਉੱਤੇ। ਲੈਫਟਨ ਨੌਰਥ MIT ਰਿੰਗ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਵਾ ਸਵੇਰੇ ਸਵੇਰੇ ਦੇ ਸਮੇਂ। ਵੈਸਟ ਲੇਨ ਬਲੋਕ ਆ, ਗ੍ਰੀਨਸਬਰੋ ਬਾਉਂਡ ਨੇੜੇ ਪੈਂਦੀ ਹੈ ਬਾਉਂਡਰੀ ਰੋਡ ਅਤੇ ਲੈਫਟਨ ਨੌਰਥ ਦੇ। ਇੱਥੇ ਐਕਸੀਡੈਂਟ ਹੋਇਆ ਵਾ, ਤਿੰਨ ਲਾਈਨਾਂ ਖੁੱਲ੍ਹੀਆਂ ਨੇ ਪਰ ਸਪੀਡ ਘਟਾ ਕੇ 40 ਦੀ ਕਰ ਦਿੱਤੀ ਗਈ ਆ। ਗਹਿਮਾ ਗਹਿਮੀ ਸਵੇਰੇ ਸਵੇਰੇ ਦੇ ਸਮੇਂ ਕਾਫ਼ੀ ਮਿਲ ਸਕਦੀ ਹੈ। ਇਸੇ ਤਰ੍ਹਾਂ ਦੇ ਨਾਲ MIT ਰਿੰਗ ਰੋਡ ਦੇ ਉੱਤੇ ਥੋਮਸਨ ਦੇ ਇਲਾਕੇ ਦੇ ਵਿੱਚ ਵੀ ਐਕਸੀਡੈਂਟ ਹੋਇਆ ਵਾ। ਸੋ ਥੋਮਸਨ ਦੇ ਲਾਗੇ ਜਿਹੜਾ ਹੋਇਆ ਐਕਸੀਡੈਂਟ, ਇਸ ਵਜ੍ਹਾ ਕਰਕੇ ਸਪੀਡ ਹਾਂਜੀ ਇੱਥੇ ਵੀ 40 ਦੀ ਰੱਖੀ ਗਈ ਆ ਅਤੇ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਪੇਸ਼ੈਂਸ ਜ਼ਰੂਰ ਰੱਖਿਓ ਭਾਈ, ਨਾਲ ਸਵੇਰੇ ਸਵੇਰੇ ਰੱਖ ਲਿਓ, ਨਾਲ ਦੀ ਸੀਟ ਦੇ ਉੱਤੇ ਬਹਾ ਕੇ ਲੈ ਜਾਓ। ਅਤੇ ਫਿਲਹਾਲ ਇਹ ਸਾਡੇ ਕੋਲ ਮੈਲਬਨ ਦੇ ਸੂਰਤ ਹਾਲ, ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਸਿਡਨੀ ਵਾਲੇ ਪਾਸੇ ਨੂੰ ਜਾਣਾ ਤਾਂ ਈਸਟਰਨ ਕ੍ਰੀਕ M4 ਮੋਟਰਵੇ ਬਾਲਵਨ ਡਰਾਈਵ ਅੰਡਰਪਾਸ, ਇੱਥੇ ਟਰੱਕ ਖਰਾਬ ਹੋਇਆ ਅਤੇ ਵੈਸਟ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਇਹਨੇ ਪ੍ਰਭਾਵਿਤ ਕੀਤੀ ਹੈ ਅਤੇ ਵਧੇਰੇ ਸਮਾਂ ਤੁਹਾਨੂੰ ਲੱਗ ਰਿਹਾ। ਇਸ ਤੋਂ ਇਲਾਵਾ ਸੇਂਟ ਪੀਟਰ ਟੂ ਰੋਜ਼ੇਲ M8 ਮੋਟਰਵੇ ਤੋਂ M4 ਮੋਟਰਵੇ M8 ਤੋਂ M4 ਇੱਥੇ ਕੰਮਕਾਰ ਚੱਲ ਰਹੇ ਨੇ ਅਤੇ ਮੇਨਟੇਨੈਂਸ ਦਾ ਕੰਮਕਾਰ ਚੱਲ ਰਿਹਾ, ਇਸ ਵਜ੍ਹਾ ਕਰਕੇ ਰਾਹ ਬੰਦ ਨੇ ਅਤੇ ਤੁਹਾਨੂੰ ਡੀਟੂਰ ਦਿੱਤੇ ਗਏ ਨੇ ਅਤੇ ਇੱਥੇ ਵੱਧ ਸਮਾਂ ਤੁਹਾਨੂੰ ਲੱਗੂਗਾ। ਇਸੇ ਤਰ੍ਹਾਂ ਹੌਸਲੇ ਪਾਕ M7 ਮੋਟਰਵੇ ਇੱਥੇ ਵੀ ਟ੍ਰੈਫਿਕ ਇਸ ਟਾਈਮ ਕਾਫ਼ੀ ਦਿਖਾਈ ਦੇ ਰਹੀ, ਹਾਲਾਂਕਿ ਰੀਜ਼ਨ ਨਹੀਂ ਲਿਖਿਆ ਨਜ਼ਰ ਆ ਰਿਹਾ ਪਰ ਇੱਥੇ ਤੁਹਾਨੂੰ ਟ੍ਰੈਫਿਕ ਮਿਲੂਗੀ। ਡਾਰਲਿੰਗਹਸਟ ਦਾ ਇਲਾਕੇ ਦੇ ਵਿੱਚ ਵੀ ਕੰਮਕਾਰ ਚੱਲ ਰਹੇ ਨੇ, ਸੜਕੀ ਮੁਰੰਮਤ ਚੱਲ ਰਹੀ ਹੈ, ਇਸ ਵਜ੍ਹਾ ਕਰਕੇ ਆਮ ਦੇ ਨਾਲੋਂ ਵਧੇਰੇ ਟ੍ਰੈਫਿਕ ਤੁਹਾਨੂੰ ਮਿਲ ਸਕਦੀ ਹੈ। ਇਸ ਚੀਜ਼ ਦਾ ਭਾਈ ਤੁਸੀਂ ਖਿਆਲ ਰੱਖਿਓ ਅਤੇ ਚੜ੍ਹਦੀ ਕਲਾ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ ਪੇਸ਼ੈਂਸ ਬਣਾ ਕੇ ਰੱਖਿਓ ਤੁਸੀਂ। ਧੰਨਵਾਦ ਤੁਹਾਡਾ, ਆਓ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਅੱਜ ਦਾ ਸ਼ਬਦ ਕੀਰਤਨ ਹਰ ਰੋਜ਼ ਦੀ ਤਰ੍ਹਾਂ ਬੜਾ ਵਧੀਆ, ਬੜਾ ਪਿਆਰਾ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਮਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਪਰਿਵਾਰ ਨੂੰ ਕਹਿੰਦੇ ਇੰਜੋਏ ਕਰੋ, ਇਟਸ ਫਰਾਈਡੇ, ਤੁਹਾਡਾ ਤਾਂ ਡਬਲ ਡਬਲ ਇੰਜੋਏ ਹੋ ਗਿਆ ਅੱਜ ਸਿਮਰਨ ਜੀ। ਡਾਰੀ ਪਰਿਵਾਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਆਏ ਜੀ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਪਠਾਰਨੇੜ ਤੋਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ, ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਪ੍ਰਿਆ ਅਮਿਤ ਸ਼ਾਇਨ, ਕੁਲਦੀਪ ਸਿੰਘ ਜੀ ਕਹਿੰਦੇ ਗਾਭ ਸਾਹਿਬ ਦਾ ਦਿਨ ਵਧੀਆ ਵਧੀਆ ਰਹੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪ ਸਭ ਸੁਣਨ ਵਾਲਿਆਂ ਦੇ ਲਈ। ਅੰਮ੍ਰਿਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਦਾ ਦਿਨ ਵਧੀਆ ਵਧੀਆ ਚੜ੍ਹਾਉਣ ਲਈ ਪਰਮਾਤਮਾ ਦਾ ਧੰਨਵਾਦ। ਵਾਹਿਗੁਰੂ ਸਭਨਾ ਉੱਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘੇ। ਸੁਖਦੀਪ ਸਿੰਘ ਘੁੰਮਣ ਜੀ ਇੱਕ ਪਿਆਰੀ ਜੀ ਕਹਾਣੀ ਭੇਜਦੇ ਨੇ, ਬਹੁਤ ਧੰਨਵਾਦ। ਜਸਵਾਲ ਸਾਹਿਬ ਇੱਕ ਪਿਆਰਾ ਜਿਹਾ ਸੁਨੇਹਾ ਭੇਜਦੇ ਨੇ, ਕਹਿੰਦੇ ਕਿ ਇਨਸਾਨ ਦੀ ਜਾਣ ਪਹਿਚਾਣ ਵੱਡੇ ਲੋਕਾਂ ਨਾਲ ਨਹੀਂ ਸਗੋਂ ਸਮੇਂ ਦੇ ਨਾਲ ਖੜ੍ਹਨ ਵਾਲਿਆਂ ਦੇ ਨਾਲ ਹੋਣੀ ਚਾਹੀਦੀ ਹੈ। ਸ਼ੁਭ ਸਵੇਰ, ਬਹੁਤ ਧੰਨਵਾਦ, ਮਿਹਰਬਾਨੀ, ਸੋਹਣਾ ਪਿਆਰਾ ਵਿਚਾਰ ਹਰ ਰੋਜ਼ ਦੀ ਤਰ੍ਹਾਂ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਵੰਡਰਫੁੱਲ ਜਿਹਾ ਡੇ ਰਹੇ, ਸਾਰਿਆਂ ਦਾ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਵੀਕਐਂਡ ਵਧੀਆ ਵਧੀਆ ਰਹੇ। ਕਰਨ ਜੀ ਕਹਿੰਦੇ ਨੇ ਕਿ ਇੱਕ ਵਾਰੀ ਹੋਰ ਸੇਮ ਵੀਕ ਰੂਹ ਖੁਸ਼ ਕਰਤੀ, ਇੰਨਾ ਪਿਆਰਾ ਸ਼ਬਦ ਪਲੇ ਕੀਤਾ, ਬਹੁਤ ਮਿਹਰਬਾਨੀ ਜੀ ਤੁਹਾਡੀ। ਸਭ ਸ਼ਬਦ ਸਾਰੇ ਰੂਹ ਖੁਸ਼ ਕਰਦੇ ਨੇ, ਬੰਦਾ ਜਦੋਂ ਵੀ ਕਿਤੇ ਧਿਆਨ ਦੇ ਨਾਲ ਸੁਣ ਲਿਓ ਉਦੋਂ ਹੀ ਤੁਹਾਨੂੰ ਤਸੱਲੀ ਮਿਲ ਜਾਂਦੀ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਐਂਬਰ, ਗੁਰਪਾਜ, ਤਾਜਵੀਰ ਸਾਰਿਆਂ ਦੇ ਵੱਲੋਂ ਢੇਰ ਸਾਰਾ ਪਿਆਰ ਹੈ ਭਾਈ, ਧੰਨਵਾਦ ਤੁਹਾਡਾ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕੁਛ ਤੋਂ ਚਾਹਤ ਰਹੀ ਹੋਗੀ ਇਨ ਬਾਰਿਸ਼ ਕੀ ਬੂੰਦੋਂ ਕੀ ਵੀ, ਵਰਨਾ ਕੌਣ ਗਿਰਤਾ ਹੈ ਜਮੀ ਪਰ ਆਸਮਾਨ ਤੱਕ ਪਹੁੰਚਣੇ ਕੇ ਬਾਅਦ। ਵਾਹ, ਬਹੁਤ ਸੋਹਣਾ ਪਿਆਰਾ ਸਵੇਰੇ ਸਵੇਰੇ ਦੇ ਸਮੇਂ ਵਿਚਾਰ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਸੋਹਣਾ ਸੋਹਣਾ ਜਿਹਾ ਲੰਘੇ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਭੇਜਦੇ ਨੇ। ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ। ਗੁਰਦੀਪ ਦਿਓਲ ਜੀ ਕਹਿੰਦੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਸੇਖੋਂ ਸਿੰਘ ਜੀ ਗੁੱਡ ਮੋਰਨਿੰਗ ਭੇਜਦੇ ਨੇ। ਮਾਨ ਸਾਹਿਬ ਕਹਿੰਦੇ ਨੇ ਕਿ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਪਿੰਡ ਟਾਰਨੇਟ, ਮਾਫੀ ਚਾਹੁੰਦਾ, ਪਿੰਡ ਡੀਨ ਸਾਈਡ ਤੋਂ ਕਹਿੰਦੇ ਨੇ ਕਿ ਆਲੋ ਚਾਹ ਕੌਫੀ ਵਿੱਕੀ ਅਤੇ ਢੇਰ ਸਾਰਾ ਪਿਆਰ। ਸੋਨੂੰ ਬਰਾੜ ਜੀ ਕਹਿੰਦੇ ਨੇ ਪੈਕਨਮ ਤੋਂ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭਾਈ, ਕਬੂਲ ਕਰੋ। ਹਰਮਿੰਦਰ ਜੀ ਕਨੇਡਾ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਬਹੁਤ ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ ਅਤੇ ਹੁਣ ਸਮਾਂ ਆ ਗਿਆ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਚੜ੍ਹਦੀ ਕਲਾ ਦੇ ਵਿੱਚ ਹੋਊਗੀ ਚਿਹਰੇ 'ਤੇ ਹੋਊਗੀ ਖੁਸ਼ੀ ਉਸ ਰੱਬ ਦੇ ਲਈ ਸ਼ੁਕਰਾਨਾ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ ਸੋਹਣੇ ਲੱਗਦੇ ਨੇ ਉਹ ਚਿਹਰੇ ਜਿਹੜੇ ਖੁਸ਼ ਨੇ ਆਸ ਰਹਿੰਦੀ ਆ ਉਹਨਾਂ ਚਿਹਰਿਆਂ ਤੋਂ ਜਿਹੜੇ ਚਿਹਰਿਆਂ ਦੇ ਉੱਤੇ ਖੁਸ਼ੀ ਨੇ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਨਵਾਬ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਧਨ ਕਮਾਇਆ ਕਹਿੰਦੇ ਨੇ ਬੜਾ ਜ਼ਿਆਦਾ ਪੈਸਾ ਕਮਾ ਲਿਆ ਆਸ ਪਾਸ ਸਾਰੇ ਲੋਕਾਂ ਦੇ ਵਿੱਚ ਗੱਲਾਂ ਬੜਾ ਪੈ ਸਮੇਂ ਸਿਰ ਪੈਸਾ ਕਮਾ ਕੇ ਆਰਾਮ ਦੇ ਨਾਲ ਬੈਠੇ ਨੇ ਪਰ ਅਸਲ ਦੇ ਵਿੱਚ ਉਹ ਆਰਾਮ ਦੇ ਨਾਲ ਕਿੱਥੇ ਬੈਠੇ ਨੇ ਉਹਨਾਂ ਦੀਆਂ ਤਾਂ ਚਿੰਤਾਵਾਂ ਹੋਰ ਜ਼ਿਆਦਾ ਵੱਧ ਰਹੀਆਂ ਨੇ ਜਿੱਦਾਂ ਜਿੱਦਾਂ ਪੈਸਾ ਵੱਧਦਾ ਉੱਦਾਂ ਉੱਦਾਂ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਹੋਰ ਮਜ਼ਬੂਤ ਕਰ ਦਿੱਤਾ ਉਹਨਾਂ ਨੂੰ ਹੋਰ ਮੁਨਾਫਾ ਹੋਇਆ ਅਤੇ ਉਹਨਾਂ ਨੇ ਹੋਰ ਵੱਡਾ ਜਿੰਦਰਾ ਲਿਆ ਕੇ ਮਾਰਿਆ ਉਹਨਾਂ ਨੂੰ ਡਰਿਆ ਕਿ ਇਹ ਸਮਾਨ ਚੋਰੀ ਨਾ ਹੋ ਜਾਵੇ ਆਪਣੇ ਗਹਿਣੇ ਗੱਟੇ ਜੇਵਰਾਤ ਉਹ ਸਾਰਾ ਕੁਛ ਉਹਨਾਂ ਨੇ ਹੁਣ ਇਕੱਠਾ ਕਰਕੇ ਆਪਣੇ ਲਾਗੇ ਲਾਗੇ ਤਿਜੋਰੀ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਰਾਤ ਨੂੰ ਉਹ ਸੌਂਦੇ ਨੇ ਤਾਂ ਉਹਨਾਂ ਨੂੰ ਇੱਕ ਬੇਚੈਨੀ ਜਿਹੀ ਰਹਿੰਦੀ ਉਹ ਸਾਰਾ ਕੁਛ ਇਕੱਠਾ ਕਰਕੇ ਆਪਣੇ ਲਾਗੇ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਜੋ ਕੁਛ ਵੀ ਆ ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਇਕੱਠਾ ਕਰ ਲਿਆ ਉਹਨਾਂ ਦਾ ਧਿਆਨ ਰਹਿੰਦਾ ਕਿ ਸਾਰੇ ਪਾਸੇ ਦਾ ਸਾਰੇ ਆਲੇ ਦੁਆਲੇ ਦਾ ਧਿਆਨ ਹੈ ਮੇਰੇ ਪੈਸੇ ਦੇ ਉੱਤੇ ਇਸ ਕਰਕੇ ਇਹ ਮੇਰੇ ਇਰਦ ਗਿਰਦ ਰਹੂਗਾ ਅਤੇ ਮੈਂ ਇਹਨਾਂ ਦਾ ਬਚਾਅ ਕਰ ਸਕੂੰਗਾ ਸੋ ਜੋ ਕੁਛ ਵੀ ਉਹਨਾਂ ਦਾ ਖੱਟਿਆ ਕਮਾਇਆ ਉਹ ਸਾਰਾ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਨੇ ਉਹਨਾਂ ਨੂੰ ਇੰਨੀ ਬੇਵਸਾਈ ਹੋ ਗਈ ਹੈ ਵੀ ਹੌਲੀ ਹੌਲੀ ਉਹਨਾਂ ਨੇ ਆਪਣੇ ਪਰਿਵਾਰ ਦੇ ਜੀਅ ਵੀ ਵਿਸਾਰ ਦਿੱਤੇ ਉਹਨਾਂ ਨੂੰ ਲੱਗਦਾ ਕਿ ਪਰਿਵਾਰ ਦੇ ਜੀਅ ਇਹ ਕਿਸੇ ਦੇ ਨਾਲ ਰਲ ਕੇ ਚੋਰੀ ਡਾਕਾ ਮਾਰਨਗੇ ਅੰਦਰੋਂ ਖਿੱਝ ਇਸੇ ਗੱਲ ਦੀ ਹੈ ਵੈਸੇ ਪਰ ਬਾਹਰੋਂ ਬਾਹਰੋਂ ਹੋਰ ਹੋਰ ਗੱਲਾਂ ਕਰਕੇ ਉਹਨਾਂ ਨੇ ਲੜਾਈ ਝਗੜਾ ਜਾਰੀ ਰੱਖਿਆ ਸਮਾਂ ਆਇਆ ਕਿ ਪਰਿਵਾਰ ਵੀ ਛੱਡ ਕੇ ਚਲਾ ਗਿਆ ਇਹ ਸੰਕੀ ਬੰਦੇ ਦੇ ਨਾਲ ਕਿਹੜਾ ਰਹੇ ਹੁਣ ਸਾਰਾ ਕੁਛ ਇਕੱਠਾ ਕਰਕੇ ਉਹਨਾਂ ਨੇ ਆਪਣੀ ਤਿਜੋਰੀ ਦੇ ਵਿੱਚ ਰੱਖ ਲਿਆ ਤਿਜੋਰੀ ਉਹਨਾਂ ਦੇ ਸਿਰਹਾਣੇ ਕਿਸੇ ਹੱਦ ਤੱਕ ਉਹਨਾਂ ਨੂੰ ਲੱਗਦਾ ਵੀ ਹੁਣ ਮੇਰਾ ਪੈਸਾ ਕਦੇ ਚੋਰੀ ਨਹੀਂ ਹੋ ਸਕਦਾ ਹੁਣ ਤਾਂ ਉਹ ਚੱਤੇ ਪੈਰ ਘਰ ਦੇ ਵਿੱਚ ਹੀ ਧਿਆਨ ਰੱਖਦੇ ਆ ਬਾਹਰ ਅੰਦਰ ਜਾਂਦੇ ਨੇ ਅਤੇ ਚਿੱਤ ਉਹਨਾਂ ਦਾ ਘਰ ਦੇ ਵਿੱਚ ਲੱਗਾ ਰਹਿੰਦਾ ਰਾਤ ਨੂੰ ਸੌਂਦੇ ਨੇ ਅਤੇ ਰਾਤ ਉੱਬੜ ਪਾਏ ਉੱਠ ਉੱਠ ਕੇ ਵੀ ਵੇਖਦੇ ਪਰ ਖੈਰ ਥੋੜ੍ਹਾ ਸਮਾਂ ਲੰਘਿਆ ਅਤੇ ਇਹ ਗੱਲਾਂ ਸ਼ਹਿਰ ਦੇ ਵਿੱਚ ਆਮ ਹੋਣ ਲੱਗ ਪਈਆਂ ਵੀ ਭਾਈ ਪੈਸਾ ਬਹੁਤ ਕਮਾ ਲਿਆ ਨੇ ਖੁੱਲ੍ਹਾ ਮਾਲ ਹੈ ਇਹ ਗੱਲ ਸ਼ਹਿਰ ਦੇ ਕਿਸੇ ਸ਼ਾਤਰ ਚੋਰ ਦੇ ਕੰਨੀ ਵੀ ਪੈ ਗਈ ਅਤੇ ਚੋਰ ਨੇ ਇੱਕ ਦਿਨ ਇਹਨਾਂ ਦੇ ਘਰ ਸੰਨ ਲਾ ਲਈ ਰਾਤ ਜਦੋਂ ਗੂੜੀ ਨੀਂਦ ਦੇ ਸੁੱਤੇ ਸੀ ਚੋਰ ਨੇ ਬੜੀ ਸਫਾਈ ਦੇ ਨਾਲ ਆ ਕੇ ਦਰਵਾਜ਼ਾ ਖੋਲ੍ਹਿਆ ਉਹ ਮਹਿੰਗੇ ਮਹਿੰਗੇ ਤਾਲੇ ਉਹਨੇ ਪਤਾ ਨਹੀਂ ਕਿੱਦਾਂ ਬਿਨਾਂ ਆਵਾਜ਼ ਕੀਤੇ ਤੋਂ ਖੋਲ੍ਹ ਲਏ ਤਿਜੋਰੀ ਤੋੜੀ ਅਤੇ ਸਾਰਾ ਕੁਛ ਇਕੱਠਾ ਕਰਕੇ ਰਾਤ ਦੇ ਹਨੇਰੇ

ਤੇ ਹੋ ਗਿਆ ਤੇ ਹੋ ਗਿਆ। ਇੱਧਰ ਨਵਾਬ ਸਾਹਿਬ ਜਦੋਂ ਸਵੇਰੇ ਉੱਠੇ ਨੇ ਕੀ ਵੇਖਦੇ ਨੇ ਕਿ ਤਿਜੋਰੀ ਦਾ ਦਰਵਾਜ਼ਾ ਤਾਂ ਖੁੱਲ੍ਹਾ, ਤਿਜੋਰੀ ਖੁੱਲ੍ਹੀ ਪਈ ਆ। ਇੱਧਰ ਉੱਧਰ ਹੱਥ ਮਾਰਦੇ ਨੇ, ਸਾਰਾ ਕੁਛ ਹੀ ਚਲਾ ਗਿਆ, ਪੈਸਾ, ਧਨ, ਜੇਵਰਾਤ, ਗਹਿਣੇ, ਜੋ ਕੁਛ ਵੀ ਸੀ, ਜਿਹਦੇ ਜਿਹਦੇ ਉੱਤੇ ਵੀ ਉਹਨਾਂ ਨੂੰ ਮਾਣ ਸੀ, ਜੋ ਵੀ ਉਹਨਾਂ ਨੂੰ ਲੱਗਦਾ ਸੀ, ਬੜੀ ਮਿਹਨਤ ਦੇ ਨਾਲ ਉਹਨਾਂ ਨੇ ਕਮਾਇਆ, ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਹੁਣ ਪਲ ਪਲ ਦੇ ਵਿੱਚ ਜਾਂਦੀ ਰਹੀ। ਇੱਧਰ ਉੱਧਰ ਬਥੇਰੇ ਹੱਥ ਪੈਰ ਮਾਰੇ, ਪੁਲਿਸ ਕੋ ਗਏ ਨੇ, ਕੋਤਵਾਲ ਸੱਦੇ, ਪਰ ਹਾਲੇ ਕੋਈ ਕਿਸੇ ਕਿਸਮ ਦੀ ਕੋਈ ਕਾਮਯਾਬੀ ਹੱਥ ਨਹੀਂ ਲੱਗੀ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ। ਹੁਣ ਉਹ ਸਾਰਾ ਦੋਸ਼ ਆਪਣੀ ਤਿਜੋਰੀ ਨੂੰ ਦਿੰਦੇ ਨੇ, ਜਿੱਥੋਂ ਤਿਜੋਰੀ ਖਰੀਦ ਕੇ ਲਿਆਂਦੀ ਸੀ ਉਹਦੇ ਨਾਲ ਲੜਨ ਚਲ ਗਏ। ਇੱਦਾਂ ਕਿੱਦਾਂ ਖੁੱਲ੍ਹ ਸਕਦੀ ਹੈ, ਤੂੰ ਦਾਅਵੇ ਕੀਤੇ ਹੀ ਇਹ ਨਹੀਂ ਖੁੱਲੂਗੀ, ਇਹ ਤਾਂ ਮੇਰੇ ਕੋਲੋਂ ਵੀ ਔਖੀ ਖੁੱਲ੍ਹਦੀ ਸੀ, ਉਹ ਕਿੱਦਾਂ ਖੋਲ੍ਹ ਕੇ ਲੈ ਗਿਆ, ਮੈਨੂੰ ਇਹ ਗੱਲ ਸਮਝਾ। ਪਰ ਖੈਰ ਹੁਣ ਕੀ ਹੋ ਸਕਦਾ ਸੀ, ਜਦੋਂ ਕਿਸੇ ਨੇ ਨਾ ਸੁਣੀ ਤਾਂ ਘਰ ਆ ਕੇ ਤਿਜੋਰੀ ਦੇ ਉੱਤੇ ਗੁੱਸਾ ਕੱਢਿਆ। ਅੱਜ ਉਹਨਾਂ ਨੇ ਡਾਂਗ ਫੜੀ ਅਤੇ ਪਹਿਲਾਂ ਡਾਂਗ ਤਿਜੋਰੀ ਦੇ ਉੱਤੇ ਤੋੜੀ, ਜੇ ਤੂੰ ਨਾ ਖੁੱਲ੍ਹਦੀ ਤਾਂ ਪੈਸਾ ਚੋਰੀ ਨਾ ਆਉਂਦਾ। ਉਹਨਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਭਾਰੀ ਤਿਜੋਰੀ ਨੂੰ ਚੁੱਕ ਕੇ ਸੋਚਦੇ ਨੇ ਹੁਣ ਮੈਂ ਬਾਹਰ ਹੀ ਸੁੱਟਣਾ। ਫਿਰ ਇੱਕਦਮ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤਿਜੋਰੀ ਦੇ ਕਰਕੇ ਮੈਂ ਕੰਗਾਲ ਹੋ ਗਿਆ, ਨਾ ਇਹ ਤਿਜੋਰੀ ਖੁੱਲ੍ਹਦੀ, ਨਾ ਉਹ ਮੇਰਾ ਪੈਸਾ ਲੈ ਕੇ ਜਾਂਦੇ, ਅਤੇ ਨਾ ਮੈਨੂੰ ਪਛਤਾਉਣਾ ਪੈਂਦਾ। ਹੁਣ ਉਹਦਾ ਹੱਲ ਉਹਨਾਂ ਨੇ ਇਹ ਕੱਢਿਆ, ਇਹ ਤਿਜੋਰੀ ਮੈਂ ਆਪਣੇ ਕੋਲੇ ਰੱਖੂੰਗਾ, ਜਦੋਂ ਇਹ ਤਿਜੋਰੀ ਮੇਰੇ ਕੋਲ ਹੋਊਗੀ ਇਹਨੂੰ ਮੈਂ ਮੋਰਾਂ 'ਤੇ ਲੱਦ ਕੇ ਤੁਰਿਆ ਫਿਰੂੰਗਾ, ਚੱਤੇ ਪੈਰ ਮੈਂ ਆਪਣੇ ਕੋਲ ਰੱਖੂੰਗਾ, ਫਿਰ ਕੌਣ ਮੇਰੇ ਸਾਹਮਣੇ ਮੇਰੇ ਹੱਥਾਂ ਦੇ ਵਿੱਚ ਇਹਨੂੰ ਖੋਲ੍ਹ ਲੂ ਅਤੇ ਚੋਰੀ ਕਰ ਲੂੰ। ਹਾਂ, ਇਹ ਤਰਕੀਬ ਉਹਨਾਂ ਨੂੰ ਵਧੀਆ ਲੱਗੀ ਅਤੇ ਉਹਨਾਂ ਨੇ ਤਿਜੋਰੀ ਆਪਣੇ ਜਗ੍ਹਾ ਦੇ ਉੱਤੋਂ ਪੁੱਟੀ ਅਤੇ ਹੁਣ ਉਹ ਚੱਤੇ ਪੈਰ ਨਾਲ ਲੈ ਕੇ ਘੁੰਮਣ ਲੱਗੇ, ਇਸ ਚੀਜ਼ ਤੋਂ ਬੇਫਿਕਰ ਕਿ ਹੁਣ ਤਾਂ ਉਸ ਤਿਜੋਰੀ ਦੇ ਵਿੱਚ ਰਿਹਾ ਹੀ ਕੁਛ ਨਹੀਂ, ਹੁਣ ਤਾਂ ਉਹ ਖਾਲੀ ਪਈ ਹੈ, ਹੁਣ ਭਾਵੇਂ ਘਰ ਰਹੇ ਅਤੇ ਭਾਵੇਂ ਬਾਹਰ, ਫਰਕ ਹੀ ਕੋਈ ਨਹੀਂ ਪੈਂਦਾ। ਪਰ ਨਹੀਂ, ਉਹ ਸਾਰਾ ਦਿਨ ਆਪਣੀਆਂ ਮੋਹਰਾਂ 'ਤੇ ਚੁੱਕੀ ਫਿਰਦੇ ਨੇ, ਜੇ ਕੋਈ ਪੁੱਛਦਾ ਤਾਂ ਦੱਸਦੇ ਨੇ, ਹੁਣ ਕੋਈ ਚੋਰੀ ਕਰਕੇ ਵਿਖਾਵੇ ਖਾਂ ਭਲਾ, ਹੈ ਕਿਸੇ ਦੇ ਵਿੱਚ ਜ਼ਰੂਰਤ? ਅਤੇ ਕਈ ਵਾਰੀ ਬਾਜ਼ਾਰ ਦੇ ਵਿੱਚ ਵੀ ਉੱਚੀ ਉੱਚੀ ਕਹਿਣ ਲੱਗ ਪੈਂਦਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਇਸੇ ਬਾਜ਼ਾਰ ਦੇ ਵਿੱਚ ਹੀ ਕਿਤੇ ਨਾ ਕਿਤੇ ਚੋਰ ਹੈ ਜਿਹਨੇ ਮੇਰੇ ਘਰ ਦੇ ਵਿੱਚ ਸੰਨ ਲਾਈ, ਅਤੇ ਹੁਣ ਉਹ ਜਿੱਦਾਂ ਉਹਨੂੰ ਪ੍ਰਵੋਕ ਕਰਦੇ ਨੇ। ਹੁਣ ਮੈਂ ਚੱਤੇ ਪੈਰ ਜਾਗਦਾ ਰਹਿੰਦਾ, ਤਿਜੋਰੀ ਮੇਰੇ ਕੋਲ ਹੁੰਦੀ ਹੈ, ਕਿਸੇ 'ਚ ਹਿੰਮਤ ਹੋਵੇ ਅਤੇ ਹੁਣ ਚੋਰੀ ਕਰਕੇ ਵਿਖਾਵੇ। ਜਿਹੜੀ ਥੋੜ੍ਹੀ ਬਹੁਤੀ ਨੀਂਦ ਆਉਂਦੀ ਸੀ ਉਹ ਵੀ ਜਾਂਦੀ ਰਹੀ, ਹੁਣ ਉਹ ਬੇਚੈਨ ਰਹਿੰਦੇ ਨੇ ਅਤੇ ਲੋਕ ਹੁਣ ਉਹਨੂੰ ਪਾਗਲ ਕਹਿੰਦੇ ਨੇ, ਜਿੱਥੇ ਪਹਿਲਾਂ ਪੈਸੇ ਵਾਲਾ ਕਹਿੰਦੇ ਸੀ, ਧਨਾੜ ਕਹਿੰਦੇ ਸੀ, ਸਿਆਣਾ ਕਹਿੰਦੇ ਸੀ, ਉਹਦੇ ਕੋਲ ਸਲਾਹ ਮਸ਼ਰਾ ਵੀ ਲੈ ਲੈਂਦੇ ਸੀ ਸ਼ਾਇਦ, ਪਰ ਹੁਣ ਉਹਨੂੰ ਉਹ ਪਾਗਲ ਗਿਣਦੇ ਨੇ, ਕਿਉਂਕਿ ਇੱਦਾਂ ਵੀ ਕੋਈ ਭਾਰ ਚੁੱਕੀ ਫਿਰਦਾ ਭਲਾ ਮੋਹਰਾਂ ਦੇ ਉੱਤੇ? ਸ਼ਾਇਦ ਸਾਨੂੰ ਵੀ ਇਹ ਕਹਾਣੀ ਲੱਗ ਰਹੀ ਹੋਵੇ ਵੀ ਬੜਾ ਮੂਰਖ ਜਿਹਾ ਟਾਈਪ ਦਾ ਬੰਦਾ ਯਾਰ, ਇੱਦਾਂ ਕੌਣ ਕਰਦਾ? ਪਰ ਇਹਨਾਂ ਕਹਾਣੀਆਂ ਨੂੰ ਜੇ ਗੌਰ ਦੇ ਨਾਲ ਵੇਖੀਏ ਤਾਂ ਲਿਖਣ ਵਾਲਿਆਂ ਨੇ ਇਹ ਸਾਡੇ ਸਾਰਿਆਂ ਦੇ ਲਈ ਲਿਖੀਆਂ। ਸ਼ਾਇਦ ਇਹਨੂੰ ਕਹਾਣੀ ਨੂੰ ਆਪਾਂ ਡੀਕੋਡ ਕਰਾਂਗੇ ਅਤੇ ਸਾਡੇ ਵਿੱਚੋਂ ਜਾਂ ਸਾਡੇ ਆਸ ਪਾਸ ਤੁਹਾਨੂੰ ਇੱਦਾਂ ਦੇ ਬੜੇ ਨਵਾਬ, ਬੜੇ ਮੁੱਲਾਂ ਮਿਲ ਜਾਣਗੇ, ਬੜੇ ਅਮੀਰ ਮਿਲ ਜਾਣਗੇ। ਅਸਲ ਦੇ ਵਿੱਚ ਇਹ ਸਾਡੀ ਤੁਹਾਡੀ ਸਾਰਿਆਂ ਦੀ ਕਹਾਣੀ, ਜਿਹੜੇ ਵੀ ਇਸ ਦੁਨੀਆਂ ਦੇ ਵਿੱਚ ਆਏ ਨੇ ਪੈਸੇ ਦੀ ਦੌੜ ਦੇ ਵਿੱਚ ਪਏ ਨੇ, ਮਨ 'ਚ ਆਇਆ ਪੈਸਾ ਕਮਾਇਆ, ਜਿਨ੍ਹਾਂ ਨੇ ਵੀ ਲੋੜ ਤੋਂ ਵੱਧ ਕਮਾ ਲਿਆ। ਵੈਸੇ ਤਾਂ ਕਦੀ ਵੀ ਕਿਸੇ ਕੋਲ ਲੋੜ ਤੋਂ ਵੱਧ ਨਹੀਂ ਹੁੰਦਾ, ਪਰ ਮੰਨਿਆ ਜਾਂਦਾ ਕਿ ਲੋੜ ਤੋਂ ਵੱਧ ਉਹ ਜਿਹੜਾ ਤੁਸੀਂ ਇਕੱਠਾ ਕਰ ਲਿਆ। ਲੋੜਾਂ ਤਾਂ ਬੰਦੇ ਦੀਆਂ ਬਹੁਤ ਸੀਮਿਤ ਨੇ, ਬਾਕੀ ਤਾਂ ਸਭ ਇਕੱਠਾ ਕਰਕੇ ਤਿਜੋਰੀਆਂ ਭਰਨ ਵਾਲੀ ਗੱਲ ਹੈ। ਇਨਸਾਨ ਨੂੰ ਇਹ ਚੀਜ਼ ਸਮਝਣੀ ਪਊਗੀ ਕਿ ਜਿਹੜਾ ਭਾਰ ਆਪਾਂ ਮੋਹਰਾਂ ਦੇ ਉੱਤੇ ਲੱਦੀ ਫਿਰਦੇ ਹਾਂ, ਇਕੱਲਾ ਨਵਾਬ ਜੀ ਥੋੜ੍ਹੀ ਲੱਦੀ ਫਿਰਦੇ, ਇਹ ਤਾਂ ਆਪਾਂ ਸਾਰੇ ਲੱਦੀ ਫਿਰਦੇ ਹਾਂ। ਅਸਲ ਦੇ ਵਿੱਚ ਸਾਡਾ ਸੁੱਖ, ਚੈਨ, ਆਰਾਮ, ਇਹ ਸਾਰਾ ਕੁਛ ਇੱਕ ਦਿਨ ਚੋਰੀ ਹੋ ਗਿਆ,
ਕਮਾਲ ਦੀ ਗੱਲ ਇਹ ਹੈ ਵੀ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ ਸਾਡੇ ਸੁੱਤੇ ਪਏ ਕਦੋਂ ਕਿਸੇ ਨੇ ਸਾਨ ਲਾਈ ਆ ਅਤੇ ਚੋਰੀ ਲੈ ਕਰਕੇ ਗਾਂ ਗਿਆ। ਅਸਲ ਵਿੱਚ ਇਹੋ ਹੀ ਤਾਂ ਸਾਡੇ ਕੋਲ ਜਾਇਦਾਦ ਸੀ, ਜੋ ਵੀ ਅਸੀਂ ਕਮਾਇਆ, ਜੋ ਵੀ ਸਾਨੂੰ ਕੁਦਰਤ ਦੇ ਕੋਲੋਂ ਮਿਲਿਆ, ਜੋ ਸਾਡੇ ਕਹਿ ਲਓ ਮਾਪਿਆਂ ਨੇ ਮਿਹਨਤ ਕਰ ਕਰਕੇ ਸਾਨੂੰ ਦਿੱਤਾ, ਉਹ ਇਹੋ ਹੀ ਤਾਂ ਸੀ ਸਾਡਾ ਸੁੱਖ ਚੈਨ ਆਰਾਮ, ਇਹ ਸਾਡੀ ਜਾਇਦਾਦ ਸੀ। ਇੱਕ ਦਿਨ ਕਿਸੇ ਨੇ ਚੋਰੀ ਕਰ ਲਈ ਅਤੇ ਉਸ ਤੋਂ ਬਾਅਦ ਇਹ ਜਿਹੜੀ ਤਰਜੋਰੀ ਆਪਾਂ ਮੋਹਰਾਂ ਦੇ ਉੱਤੇ ਚੁੱਕੀ ਫਿਰਦੇ ਹਾਂ, ਸਾਡੀ ਝੂਠੀ ਆਕੜ, ਗਰੂਰ, ਸਾਡਾ ਸਟੇਟਸ ਸਿੰਬਲ ਅਤੇ ਪੈਸਾ, ਸਾਨੂੰ ਲੱਗਦਾ ਕਿ ਪੈਸੇ ਦੇ ਨਾਲ ਫਿਰ ਦੁਬਾਰਾ ਤੋਂ ਆਪਾਂ ਇਹ ਚੀਜ਼ਾਂ ਹਾਸਲ ਕਰ ਲੈਣੀਆਂ। ਆਪਾਂ ਰਾਤ ਦਿਨ ਜਿਹੜਾ ਭੱਜਿਆ ਫਿਰਦੇ ਹਾਂ, ਇੱਕ ਭਾਰ ਜਿਹਾ ਨਹੀਂ ਮਹਿਸੂਸ ਕਰਦੇ ਮੋਹਰਾਂ 'ਤੇ ਸਿਰ ਦੇ ਉੱਤੇ, ਐਵੇਂ ਨਜਾਇਜ਼ ਇੱਕ ਬੋਝ ਜਿਹਾ, ਉਹ ਸਮਝ ਨਹੀਂ ਆਉਂਦੀ ਕਿ ਕੀ ਆ ਕਾਹਦਾ। ਇਹਦੇ ਨਾਲ ਮੋਹਰਾਂ ਵੀ ਪੀੜ ਹੁੰਦੀਆਂ ਕਈ ਵਾਰੀ, ਸ਼ਾਇਦ ਇਹ ਉਹੀ ਭਾਰ ਆ ਸਾਡੀ ਝੂਠੀ ਆਕੜ ਪੈਸਾ। ਸਾਨੂੰ ਲੱਗਦਾ ਕਿ ਅਸੀਂ ਰਾਤ ਦਿਨ ਪੈਸਾ, ਹੋਰ ਪੈਸਾ, ਹੋਰ ਪੈਸਾ ਕਮਾਵਾਂਗੇ, ਇਹ ਤਿਜੋਰੀ ਇਸੇ ਤਰ੍ਹਾਂ ਮੋਹਰਾਂ 'ਤੇ ਚੁੱਕੀ ਫਿਰਾਂਗੇ, ਝੂਠੀ ਆਕੜ ਲਈ ਫਿਰਾਂਗੇ, ਆਪਣੇ ਸਟੇਟਸ ਨੂੰ ਆਪਾਂ ਟੈਗ ਬਣਾ ਕੇ ਮੱਥੇ 'ਤੇ ਲਾਈ ਫਿਰਾਂਗੇ, ਅਤੇ ਫਿਰ ਇੱਕ ਦਿਨ ਸਾਨੂੰ ਸੁੱਖ ਮਿਲ ਜੂਗਾ, ਚੈਨ ਮਿਲ ਜੂ, ਆਰਾਮ ਮਿਲ ਜੂ, ਯਾਨੀ ਕਿ ਉਹ ਚੋਰੀ ਹੋਈ ਜਾਇਦਾਦ ਵਾਪਸ ਮਿਲ ਜੂਗੀ। ਪਰ ਸ਼ਾਇਦ ਔਖਾ, ਇਹ ਚੀਜ਼ ਇਨਸਾਨ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਤਿਜੋਰੀ ਲੁੱਟੀ ਜਾ ਚੁੱਕੀ, ਹੁਣ ਤਾਂ ਤਿਜੋਰੀ ਦੇ ਵਿੱਚ ਹੀ ਕੁਛ ਨਹੀਂ ਰਿਹਾ, ਹੁਣ ਭਾਵੇਂ ਉਹਨੂੰ ਆਪਾਂ ਮੋਹਰਾਂ 'ਤੇ ਚੁੱਕੀ ਫਿਰੀਏ ਅਤੇ ਭਾਵੇਂ ਉਹ ਘਰੇ ਪਈ ਰਹੇ, ਹੁਣ ਤਾਂ ਕੋਈ ਫਾਇਦਾ ਹੀ ਨਹੀਂ। ਪਹਿਲਾਂ ਨੀਂਦ ਗਵਾ ਲਈ ਅਤੇ ਹੁਣ ਜਿਹੜੀ ਚਾਰ ਪੈਰ ਆਉਂਦੀ ਸੀ ਉਹ ਵੀ ਗਵਾ ਦਿੱਤੀ। ਵੇਖਿਆ ਜਾਵੇ ਤਾਂ ਸਾਡੇ ਕੋਲ ਪੈਸਾ ਨਹੀਂ ਸੀ, ਸਾਡੇ ਕੋਲ ਪੈਸਾ ਨਹੀਂ ਸੀ ਤਾਂ ਇਹ ਹੋ ਕਿੱਦਾਂ ਗਿਆ। ਇਹ ਸੋਚ ਕੇ ਕਿ ਸਾਰੀ ਉਮਰ ਦੀ ਕਮਾਈ ਸਾਡੀ ਜਾਂਦੀ ਰਹੀ, ਆਪਾਂ ਹੋਰ ਸੁੱਖ ਆਰਾਮ ਚੈਨ ਆਪਣਾ ਗਵਾਉਂਦੇ, ਅਤੇ ਸ਼ਾਇਦ ਇਨਸਾਨ ਦੀ ਮੁੱਢ ਕਦੀਮ ਤੋਂ ਇਹੋ ਕਹਾਣੀ, ਅਤੇ ਸ਼ਾਇਦ ਇੱਦਾਂ ਦੀਆਂ ਕਹਾਣੀਆਂ ਲਗਾਤਾਰ ਬਣਦੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਲਿਖਦਾ ਰਹਿੰਦਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝਾਉਣ ਦੀ ਇਨਸਾਨ ਨੂੰ ਕੋਸ਼ਿਸ਼ ਕਰਦਾ ਰਹਿੰਦਾ, ਅਤੇ ਇਨਸਾਨ ਬੜੇ ਸਵਾਦ ਦੇ ਨਾਲ ਚਟਕੋਰਿਆਂ ਦੇ ਨਾਲ ਇਹ ਕਹਾਣੀਆਂ ਸੁਣਦਾ, ਅਤੇ ਫਿਰ ਉਸੇ ਦੌੜ ਦੇ ਵਿੱਚ ਲੱਗਾ ਰਹਿੰਦਾ, ਕਿਉਂਕਿ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ, ਉਹਨੂੰ ਆਪਣੀਆਂ ਮੋਹਰਾਂ ਵਾਲੀ ਤਿਜੋਰੀ ਨਹੀਂ ਦੇਦੀ। ਕਮਾਲ ਦੀ ਗੱਲ ਇਹ ਆ ਕਿ ਸਾਨੂੰ ਇੱਕ ਦੂਸਰੀਆਂ ਦੀਆਂ ਮੋਹਰਾਂ ਦੇ ਉੱਤੇ ਭਾਰ ਜ਼ਰੂਰ ਦੇਦਾ। ਆਪਾਂ ਜਦੋਂ ਬਾਹਰ ਦੁਨੀਆਂ ਦੇ ਵਿੱਚ ਵਿਚਰਦੇ ਹਾਂ ਅਤੇ ਸਾਨੂੰ ਪਤਾ ਹੁੰਦਾ ਆ ਵੀ ਭਾਰ ਲੱਦੀ ਫਿਰਦਾ, ਇਹਦੇ ਵੀ ਰੰਗ ਉੱਡੇ ਨੇ, ਇਹਦੇ ਵੀ ਵਾਲ ਚਿੱਟੇ ਹੋ ਗਏ, ਇਹਦੀਆਂ ਵੀ ਅੱਖਾਂ ਦੇ ਦੁਆਲੇ ਕਾਲੇ ਘੇਰੇ ਹੋ ਗਏ, ਆਹ ਵੀ ਲੱਗਦਾ ਰਾਤ ਨੂੰ ਅੱਜ ਕੱਲ੍ਹ ਘੱਟ ਹੀ ਸੌਂਦਾ, ਆਹ ਵੀ ਲੱਗਦਾ ਬਹੁਤ ਜ਼ਿਆਦਾ ਕੰਮ ਕਰਦਾ, ਇਹਦਾ ਵੀ ਸੁੱਖ ਚੈਨ ਆਰਾਮ ਖੁੱਸਿਆ, ਆਹ ਮੁੱਲਾ ਤਿਜੋਰੀ ਲੱਦੀ ਫਿਰਦਾ ਆਪਣੀਆਂ ਮੋਹਰਾਂ ਦੇ ਉੱਤੇ। ਤੁਹਾਨੂੰ ਆਪਣੇ ਆਸ ਪਾਸ ਬਹੁਤ ਸਾਰੇ ਲੋਕ ਇੱਦਾਂ ਦੇ ਮਿਲ ਜਾਣਗੇ। ਕਮਾਲ ਦੀ ਗੱਲ ਹੈ ਕਿ ਸਾਨੂੰ ਆਪਣੀਆਂ ਮੋਹਰਾਂ ਦੇ ਉੱਤੇ ਲੱਦਿਆ ਕੁਛ ਨਹੀਂ ਦੀਦਾ, ਜੋ ਸਾਡੀਆਂ ਮੋਹਰਾਂ ਦੇ ਉੱਤੇ ਲੱਦਿਆ ਉਹਨੂੰ ਆਪਾਂ ਕਹਿੰਦੇ ਹਾਂ ਇਹ ਸਾਡੀ ਮਿਹਨਤ ਹੈ, ਇਹ ਸਾਡੀ ਹੱਕ ਲਾਲ ਦੀ ਕਮਾਈ। ਆਪਾਂ ਰਾਤ ਦਿਨ ਹੱਡ ਭੰਨ ਕੇ ਕਮਾਈ ਕਰਦੇ ਹਾਂ, ਇਹ ਉਹ ਆ, ਅਤੇ ਇੱਕ ਦਿਨ ਇਹ ਇਨਫ ਹੋ ਜਾਣੀ ਆ ਜਦੋਂ ਆਪਾਂ ਆਰਾਮ ਦੇ ਨਾਲ ਬਹਿ ਕੇ ਖਾਣਾ। ਪਰ ਸ਼ਾਇਦ ਇਸੇ ਲਾਲਚ ਦੇ ਵਿੱਚ ਸਾਰੀ ਜ਼ਿੰਦਗੀ ਬੰਦਾ ਕੱਢ ਦਿੰਦਾ, ਅਤੇ ਹੌਲੀ ਹੌਲੀ ਇਹ ਭੁੱਖ ਹੋਰ ਵੀ ਜ਼ਿਆਦਾ ਵੱਧਦੀ ਰਹਿੰਦੀ, ਹੌਲੀ ਹੌਲੀ ਇਹ ਅਹਿਸਾਸ ਹੀ ਨਹੀਂ ਰਹਿੰਦਾ ਕਿ ਆਪਾਂ ਇੰਨਾ ਭਾਰ ਲੱਦੀ ਫਿਰਦੇ। ਅਤੇ ਫਿਰ ਹੋਣਾ ਕੀ ਚਾਹੀਦਾ, ਇਹ ਵੀ ਸ਼ਾਇਦ ਸਾਰਿਆਂ ਨੂੰ ਪਤਾ, ਪਰ ਫਿਰ ਵੀ ਇਹ ਸਵਾਦ ਛੱਡਣਾ ਔਖਾ ਬੜਾ। ਹੋਣਾ ਤਾਂ ਇਹ ਚਾਹੀਦਾ ਕਿ ਸਾਡਾ ਸੁੱਖ ਚੈਨ ਆਰਾਮ ਅਸਲ ਦੇ ਵਿੱਚ ਸਾਡੀ ਉਹ ਜਾਇਦਾਦ ਆ ਜੇ ਮੋਹਰਾਂ 'ਤੇ ਚੁੱਕਣਾ, ਅਤੇ ਉਹਨੂੰ ਬੰਦਾ ਚੁੱਕੀ ਫਿਰੇ ਇਸ ਝੂਠੀ ਆਕੜ ਨੂੰ, ਗਰੂਰ ਨੂੰ, ਪੈਸੇ ਨੂੰ, ਇਸ ਤਿਜੋਰੀ ਨੂੰ ਆਪਣੇ ਮੋਹਰਾਂ ਦੇ ਉੱਤੇ ਲੱਦਿਆਂ ਫਾਇਦਾ ਵੀ ਕੀ ਹੋਣ ਵਾਲਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਜੇਕਰ ਵਧੀਆ ਲੱਗੇ ਤਾਂ ਤੁਸੀਂ ਅੱਗੇ ਹੋਰਾਂ ਦੇ ਨਾਲ ਵੀ ਸਾਂਝੀ ਕਰ ਸਕਦੇ ਹੋ। ਸਾਡੀ ਪੋਡਕਾਸਟ ਦੇ ਉੱਤੇ ਕਹਾਣੀਆਂ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਸੁਣ ਸਕਦੇ ਹੋ।
ਸਾਡੀ ਐਪਲੀਕੇਸ਼ਨ ਜੇਕਰ ਤੁਸੀਂ ਡਾਊਨਲੋਡ ਕਰ ਹੀ ਲਈ ਤਾਂ ਫਿਰ 24 ਘੰਟੇ ਕਹਾਣੀਆਂ ਤੁਸੀਂ ਸਾਡੇ ਕਹਾਣੀ ਕਿਤਾਬ ਕਹਾਣੀ ਚੈਨਲ ਦੇ ਉੱਤੇ ਵੀ ਜਾ ਕੇ ਸੁਣ ਸਕਦੇ ਹੋ। ਤੁਹਾਡਾ ਦਿਨ ਵਧੀਆ ਰਹੇ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਚਿਹਰੇ ਦੇ ਉੱਤੇ ਇੱਕ ਖੁਸ਼ੀ ਬਣਾ ਕੇ ਰੱਖੋ। ਧੰਨਵਾਦ।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚਿਆਂ ਦੇ ਨਾਲ ਚੁਟਕਲੇ ਸੁਣਦੇ ਹਾਂ ਹੱਸਦੇ ਹਾਂ ਆਪਾਂ ਜ਼ਰੂਰ ਹੱਸਾਂਗੇ ਆਪਾਂ ਵਾਅਦਾ ਕਰਦੇ ਹਾਂ ਅਤੇ ਤੁਸੀਂ ਵੀ ਜ਼ਰੂਰ ਵਾਅਦਾ ਕਰਿਓ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਨੂਨੀਆਂ ਪੀ ਦਿਆ
1: ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਸਾਰਿਆਂ ਨੂੰ ਫਰਾਈਡੇ ਮੋਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਸਾਰਿਆਂ ਦਾ ਫਰਾਈਡੇ ਬਹੁਤ ਸੋਹਣਾ ਚੜਿਆ ਹੋਊਗਾ ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ ਡੈਫੀਨੇਟਲੀ ਗੁਜ਼ਰੂਗਾ ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕੀਤੀ ਹੈ ਹਮੇਸ਼ਾ ਇਹ ਮੰਨ ਕੇ ਚੱਲੋ ਕਿ ਅੱਜ ਦਿਨ ਬਹੁਤ ਸੋਹਣਾ ਚੜਿਆ ਔਰ ਬਹੁਤ ਸੋਹਣਾ ਚੜੂਗਾ ਵੀ ਡੈਫੀਨੇਟਲੀ
0: ਤੇਰੇ ਹੋਈ ਸਵੇਰੇ ਦਰਸ਼ਨ ਨੇ ਅੱਜ ਦਿਨ ਵਧੀਆ ਲੰਘੂਗਾ ਅਤੇ ਚਲੋ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ ਹਾਂ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਬੱਚਿਆਂ ਨੂੰ ਵੀ ਖੁਸ਼ੀ ਖੁਸ਼ੀ 'ਚ ਵਧੇਰੇ ਹੁੰਦੀ ਹੈ ਸਭ ਤੋਂ ਪਹਿਲਾਂ ਸਾਡੇ ਨਾਲ ਰਹੀ ਆਰਜ਼ਾ ਅਤੇ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਆਰਜ਼ਾ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਵੈਰੀ ਗੁੱਡ ਫੀਲਿੰਗ, ਬਹੁਤ ਵਧੀਆ ਲੱਗਦਾ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਨਾ ਆਪਣੇ ਤੋਂ ਉੱਤੇ ਟੱਪਦੇ ਦੇਖੋ ਨਾ, ਫਿਰ ਲੱਗਦਾ ਹੁੰਦਾ ਫਿਰ ਇੱਕ ਡਾਇਲੋਗ ਰਹਿ ਜਾਂਦਾ ਹੁੰਦਾ ਜਦੋਂ ਬੱਚੇ ਕਹਿੰਦੇ ਹੁੰਦੇ ਨੇ ਆਈ ਐਮ ਟੋਲਰ ਦੈਨ ਯੂ, ਫਿਰ ਉਹ ਕਹਿੰਦਾ ਓਕੇ ਠੀਕ ਆ, ਆਪਣੇ ਦਿਮਾਗ ਨੂੰ ਟੋਲ ਕਰਕੇ ਦਿਖਾ ਫਿਰ ਪਤਾ ਲੱਗੂਗਾ. ਗੋਡ ਬਲੈਸ ਯੂ ਛੋੜੇ ਪੁੱਤੂ. ਅੱਜ ਕੀ ਸੁਣਾਉਂਗੇ?
2: ਅੱਜ ਮੈਂ ਚੁਟਕਲਾ ਸੁਣਾਵਾਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਤੁਹਾਨੂੰ ਸਪੋਰਟਸ ਦੀ ਅਪਡੇਟ ਦਿੰਦੀ ਆ. ਤੇ ਇਹ ਹੈਗੀ ਹੈ ਕਿ ਜਿਹੜੇ ਆਸਟ੍ਰੇਲੀਅਨ ਸੋਕਰੂ ਪਲੇਅਰ ਨੇ ਐਲੇਸਾਂਡਰ ਸਿਖਾਰੀ, ਜਿਹੜੇ ਕਿ 22 ਸਾਲ ਦੇ ਨੇ, ਉਹਨਾਂ ਨੇ ਬੈਨਫੀਕਾ ਸੋਕਰ ਕਲੱਬ ਪੋਰਚੁਗਲ ਚ ਜੁਆਇਨ ਕੀਤਾ, ਤੇ ਉਹਨਾਂ ਦੀ ਟ੍ਰਾਂਸਫਰ ਹੋਈ ਹੈ $33 million ਦੀ.
1: ਵਾਓ, 33 million!
2: ਤੇ ਬਹੁਤ ਕੀ ਪਲੇਅਰ ਨੇ ਆਸਟ੍ਰੇਲੀਅਨ ਸੋਕਰੂਜ਼ ਲਈ. ਤੇ ਉਹਨਾਂ ਦੀ ਇੱਕ ਇਹ ਵੀ ਖਾਸੀਅਤ, ਉਹਨਾਂ ਦੀ ਹਾਈਟ ਵੀ ਬਹੁਤ ਲੰਬੀ ਹੈ, ਉਹ ਹੈਗੇ ਨੇ 1.91 meters ਦੇ.
1: 1.91 meter, ਨੀਅਰਲੀ 2 meter. ਹਾਂ
2: ਹਾਂਜੀ.
0: ਹਾਂ, ਇਹ ਕਿੰਨਾ ਕੁ ਹੁੰਦਾ?
2: ਜਿੱਦਾਂ ਕਿ
1: 40 inch ਹੁੰਦੇ ਨੇ 1 meter. 80 inches ਦਾ
2: ਮੇਰੇ ਹਿਸਾਬ ਨਾਲ, ਮੈਨੂੰ ਹਾਈਟ ਦੇ ਹਿਸਾਬ ਨਾਲ ਤਾਂ ਨੀ ਪਤਾ, ਪਰ ਮੈਨੂੰ ਇੰਨਾ ਕੁ ਪਤਾ ਕਿ ਲਾਈਕ ਮੇ ਬੀ ਲਾਈਕ 7 foot ਦੇ ਨੇੜੇ ਹੋ ਸਕਦਾ.
0: ਚਲੋ ਕੀ ਲੈ ਫਿਰ?
2: ਅੱਜ ਮੈਂ ਚੁਟਕਲਾ ਸੁਣਾਵਾਂਗੀ.
0: ਹਾਂਜੀ.
2: ਇੱਕ ਵਾਰੀ ਪੱਪੂ ਦੀ ਘਰ ਲਈ, ਪੱਪੂ ਨਾਲ ਆਪਸ ਵਿੱਚ ਹੀ ਲੜ ਪੈਂਦੇ ਆ, ਤੇ 2-3 ਦਿਨਾਂ ਬਾਅਦ ਪੱਪੂ ਦੀ ਘਰ ਲਈ ਕਹਿੰਦੀ, ਸੁਣੋ ਜੀ ਅਸੀਂ ਸੁਲਾਹ ਕਰ ਲੈਂਦੇ ਆ, ਤੁਸੀਂ ਥੋੜੇ ਨੀਵੇਂ ਹੋ ਜਾਓ ਤੇ ਮੈਂ ਵੀ ਥੋੜੀ ਨੀਵੀ ਹੋ ਜਾਂਦੀ ਆ. ਤੇ ਪੱਪੂ ਕਹਿੰਦਾ ਮੈਂ ਕੀ ਫਿਰ ਕਰਾਂ, ਮੈਂ ਫਿਰ ਕੀ ਕਰਾਂ? ਤੇ ਪੱਪੂ ਵੀ ਘਰ, ਮੈਨੂੰ ਕੀ ਕਰਨਾ ਪਊਗਾ? ਤੇ ਪੱਪੂ ਦੀ ਘਰ ਲਈ ਕਹਿੰਦੀ ਕਿ ਤੁਸੀਂ ਮਾਫ਼ੀ ਮੰਗ ਲਓ ਤੇ ਮੈਂ ਤੁਹਾਨੂੰ ਮਾਫ਼ ਕਰ ਦਿੰਦੀ
1: ਇਕੁਏਸ਼ਨ. ਬੜੀ ਵਧੀਆ ਆ, ਮੈਂ ਅਗਲੀ ਵਾਰੀ ਧਿਆਨ ਚ ਰੱਖੂੰਗੀ. ਥੈਂਕ ਯੂ ਸੋਹਣੇ ਪੁੱਤੂ.
0: ਥੈਂਕ ਯੂ ਆਦਰ, ਥੈਂਕ ਯੂ, ਥੈਂਕ ਯੂ.
1: ਛੋਟੇ ਮੈਮ ਸਾਹਿਬ ਹਾਲੇ ਤੁਸੀਂ ਤਿਆਰ ਨਹੀਂ ਕੀਤੇ?
2: ਮੈਂ ਤਾਂ ਰੋਜ਼ ਕਹਿੰਦੀ ਆ ਕਿ ਫੋਨ ਲਾ ਲੈ. ਨੋ, ਆਮ ਟੂ ਸ਼ਾਈ, ਆਮ ਟੂ ਸ਼ਾਈ.
1: ਓ,
2: ਐਂਡ ਦੇ ਕਰਦੀ ਆ.
1: ਇਟਸ ਓਕੇ, ਦੇ ਟੇਕ ਟਾਈਮ.
0: ਚਲੋ ਕੋਈ ਨਹੀਂ. ਥੈਂਕ ਯੂ, ਥੈਂਕ ਯੂ, ਥੈਂਕ ਯੂ ਪੁੱਤ, ਤੁਹਾਡਾ ਦਿਨ ਵਧੀਆ ਵਧੀਆ ਰਹੇ. ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ. ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਨੇ ਰਹੋ.
3: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ.
0: ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਚਾਲ ਨੇ ਜੀ?
3: ਮੈਂ ਠੀਕ ਆ, ਤੁਸੀਂ ਦੱਸੋ?
1: ਬਹੁਤ ਵਧੀਆ ਜੀ. ਅੱਜ ਅਸੀਂ ਮੰਨਤ ਆ,
0: ਪਹਿਲਾਂ ਕੀ
1: ਪਹਿਲਾਂ ਬਹੁਤ ਬਹੁਤ ਵਧੀਆ ਸੀ ਨਾ, ਬਹੁਤ ਵਧੀਆ ਨੂੰ ਅਸੀਂ ਚੇਂਜ ਕਰਕੇ ਨਾ ਉਹਨੂੰ ਨਾਮ ਦਿੱਤਾ ਮੰਨਤ, ਬਿਕੋਜ਼ ਮੰਨਤ ਇਜ਼ ਆਲਵੇਜ਼ ਫਸਟ ਥਿੰਗ ਇਨ ਦਾ ਮਾਰਨਿੰਗ ਤਿਆਰ ਹੁੰਦੇ ਨੇ ਮੰਨਤ ਐਂਡ ਫਤਿਹ।
0: ਹਾਂਜੀ ਕੀ ਲਿਆਏ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ।
3: ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪੀਜ਼ਾ, ਨੀ ਪੀਜ਼ਾ ਕੀ ਕਰਨਾ ਜੀ ਉਤਨੀ ਪਾਈਆਂ ਚੀਜ਼ਾਂ, ਪੀਜ਼ਾ ਕੀ ਕਰਨਾ ਜੀ ਉਤਨੀ ਪਾਈਆਂ ਚੀਜ਼ਾਂ,
1: ਪੀਜ਼ਾ ਕੀ ਕਰਨਾ ਜੇ ਉਤਨੀ ਪਾਈਆਂ ਚੀਜ਼ਾਂ, ਮੋਜ਼ਰੇਲਾ ਮੋਜ਼ਰੇਲਾ, ਮੈਨੂੰ ਕੋਈ ਚੀਜ਼ ਦਾ ਨਾਮ ਨਹੀਂ ਆਉਂਦਾ, ਫੋਰ ਚੀਜ਼।
0: ਥੈਂਕ ਯੂ ਮਨਤ,
1: ਵੈਰੀ ਨਾਈਸ ਜੀ।
0: ਫਤਿਹ
1: ਜੀ ਤੁਸੀਂ ਵੱਡੇ ਵੱਡੇ ਹੋ ਗਏ ਲੱਗਦੇ, ਲੰਡੀਆਂ ਚੂਹੀਆਂ ਗਏ ਤੇ ਤੁਸੀਂ ਕੁਛ ਕਿਹਾ ਹੀ ਨੀ, ਰਿਐਕਸ਼ਨ ਹੀ ਨੀ ਦਿੱਤਾ।
0: ਉਹ ਲੰਡੀ ਚੂਹੀ ਨੀ ਨਾ ਯਾਦ ਹੀ ਨੀ ਉਹਨਾਂ ਨੂੰ ਲੰਡੀ ਚੂਹੀ ਹੁਣ।
3: ਓਹੋ
0: ਯਾਦ ਆ ਉਹ, ਤੇ ਫਿਰ ਤੁਸੀਂ ਰਿਐਕਟ ਕਿਉਂ ਨਹੀਂ ਕੀਤਾ?
1: ਫਿਰ ਨਹੀਂ ਯਾਰ,
3: ਫਿਰ
1: ਤਾਂ ਹੀ ਕਰਕੇ ਤਾਂ ਕਿਹਾ ਤੁਸੀਂ ਵੱਡੇ ਹੋ ਗਏ।
3: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
1: ਓਕੇ ਓਕੇ।
3: ਵਾਰੀ ਵਰਸੀ ਖੱਟਣ ਗਿਆ ਸੀ, ਵਾਰੀ ਵਰਸੀ ਖੱਟਣ ਗਈ, ਖੱਟ ਕੇ ਲਿਆਂਦਾ ਪਾਵੇ, ਨੀ ਤੂੰ ਸੁੱਤੀ ਸੀ, ਤੇਰਾ ਯਾਰ ਉਬਰ ਚਲਾਵੇ,
1: ਇਹ ਮੈਲਬਨ ਦੀਆਂ ਲੋਕ ਬੋਲੀਆਂ ਹੋਣਗੀਆਂ। ਵੈਰੀ ਨਾਈਸ, ਬਹੁਤ ਵਧੀਆ ਫਤਿਹ ਜੀ,
3: ਥੈਂਕ ਯੂ, ਹੈਵ ਨਾਈਸ ਡੇ,
0: ਬਾਏ, ਥੈਂਕ ਯੂ। ਤੇ ਫਤਿਹ ਸਿੰਘ ਤੇ ਮੰਨਤ ਕੌਰ, ਤੇ ਹੁਣ ਨੈਕਸਟ ਕੌਣ ਹੈ ਸਾਡੇ ਨਾਲ? ਨੈਕਸਟ ਸਾਡੇ ਨਾਲ ਅਰਨਵ, ਉਸ ਤੋਂ ਬਾਅਦ ਤੇਗ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਅਰਨਵ।
1: ਸਤਿ ਸ੍ਰੀ ਅਕਾਲ ਅਰਨਵ ਜੀ।
4: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ ਆਂਟੀ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।
1: ਸੋਹਣੇ ਪੁੱਤੂ, ਕੀ ਹਾਲ ਚਾਲ?
4: ਵਧੀਆ, ਤੁਹਾਡਾ ਕੀ ਹਾਲ ਆ?
0: ਬਹੁਤ ਵਧੀਆ।
1: ਹੋਰ ਤਿਆਰ ਹੋ ਗਏ ਸਕੂਲ ਜਾਣ ਲਈ?
4: ਹਾਂਜੀ।
1: ਬ੍ਰੇਕਫਾਸਟ ਚੈੱਕ?
4: ਹਾਂਜੀ ਕਰ ਲਿਆ।
1: ਬੈਗ ਪੈਕ?
4: ਹਾਂਜੀ।
1: ਚਲੋ, ਅੱਜ ਦਾ ਟੌਪਿਕ ਕੀ ਹੈ ਫਿਰ ਸਾਡੇ ਲਈ?
4: ਕਾਲੇ ਘੋੜੀ ਦੀ ਚਿੱਟੀ ਸਵਾਰੀ, ਇੱਕ ਤੋਂ ਬਾਅਦ ਦੂਜੇ ਦੀ ਵਾਰੀ।
1: ਕਾਲੇ ਘੋੜੇ ਦੀ ਚਿੱਟੀ ਸਵਾਰੀ, ਇੱਕ ਤੋਂ ਬਾਅਦ ਦੂਜੇ ਦੀ ਤਿਆਰੀ,
4: ਵਾਰੀ ਵਾਰੀ
1: ਵਾਰੀ, ਇੱਕ ਤੋਂ ਬਾਅਦ ਦੂਜੇ ਦੀ ਵਾਰੀ। ਕਾਲੇ ਘੋੜੇ ਦੀ ਚਿੱਟੀ ਸਵਾਰੀ, ਕਾਲੇ ਘੋੜੇ ਦੀ ਚਿੱਟੀ ਸਵਾਰੀ। ਯਾਰ ਕਾਲਾ ਤਾਂ ਪੀਜ਼ਾ ਵੀ ਨਹੀਂ ਹੋ ਸਕਦਾ, ਉੱਤੇ ਚੀਜ਼ ਪਾ ਦਈਏ ਤਾਂ ਚਿੱਟਾ ਹੋ ਜੂਗਾ, ਦੈਟ ਇਜ਼ ਨੋਟ। ਆਹ ਪਤਾ ਲੱਗ ਗਿਆ, ਉਹ ਜਿਹੜੀ ਕਾਲੀ ਵਾਲੀ ਗੁਲਾਬ ਜਾਮਣ ਹੁੰਦੀ ਹੈ ਨਾ, ਗਰਮ ਗਰਮ ਗੁਲਾਬ ਜਾਮਣ, ਉਹਦੇ ਉੱਤੇ ਆਈਸਕ੍ਰੀਮ?
4: ਖਾਣ ਵਾਲੀ ਚੀਜ਼ ਆ,
1: ਹੈ
4: ਖਾਣ ਵਾਲੀ ਚੀਜ਼ ਆ,
1: ਖਾਣ ਵਾਲੀ ਚੀਜ਼ ਆ,
0: ਚਪੇੜਾ ਕਹਿੰਦਾ। ਹਾਂਜੀ
1: ਓਕੇ, ਖਾਣ ਵਾਲੀ ਚੀਜ਼, ਕਾਲੇ ਘੋੜੇ ਦੀ ਚਿੱਟੀ ਸਵਾਰੀ,
0: ਕਾਲੇ ਘੋੜੇ ਦੀ ਚਿੱਟੀ ਸਵਾਰੀ, ਚਿੱਟੇ ਘੋੜੇ ਦੀ ਕਾਲੀ ਹੋ ਸਕਦੀ
4: ਨਹੀਂ,
0: ਕਾਲੇ ਘੋੜੇ ਦੀ
1: ਚਿੱਟੀ ਸਵਾਰੀ ਖਾਣ ਵਾਲੀ ਚੀਜ਼ ਹੈ। ਦਿਨ ਰਾਤ?
4: ਨਹੀਂ,
1: ਦਿਨ ਰਾਤ ਵੀ ਨਹੀਂ ਹੈ,
4: ਦਿਨ ਰਾਤ ਦਿਨ ਰਾਤ ਖਾਣ
1: ਵਾਲੀ ਚੀਜ਼ ਨਹੀਂ। ਓ ਯਾ ਯਾ ਯਾ, ਯੂ ਸੈਡ ਇਟ,
0: ਯੈਸ ਯੈਸ ਯੈਸ, ਹੈਗੀ ਖਾਣ ਵਾਲੀ ਚੀਜ਼ ਹੈ,
1: ਖਾਣ ਵਾਲੀ, ਖਾਣ ਵਾਲੀ। ਅੱਛਾ, ਇੰਡੀਅਨ ਖਾਣੇ ਦੀ ਹੈ?
4: ਹਾਂਜੀ।
1: ਮਿੱਠਾ ਆ ਕੋਈ?
4: ਨਹੀਂ।
0: ਸਾਗ?
1: ਸਾਗ ਮੱਕੀ ਦੀ ਰੋਟੀ?
0: ਉਹ ਦੋਵੇਂ ਨਹੀਂ, ਕਾਲਾ ਚਿੱਟਾ।
1: ਹੁਣ ਇਹ ਮੂਲੀ ਕਲੌਂਜੀ ਨਾਲ ਲਾ ਕੇ ਖਾ ਲਓ,
0: ਇਹ ਤਵਾ ਤੇ ਨਾਨ ਨੂਨ ਜਿਹਾ ਹੋ ਸਕਦਾ।
1: ਯੈਸ, ਤਵੇ ਤੇ ਰੋਟੀ।
4: ਹਾਂਜੀ,
1: ਅੱਜ ਤਾਂ ਬੜੀ ਔਖੀ ਪਾਈ ਤੁਸੀਂ ਯਾਰ ਬੇਚਾਰੇ।
2: ਨਹੀਂ ਸੌਖੀ,
0: ਹਾਂ ਸੌਖੀ ਹੀ ਕਹਿੰਦਾ, ਖਾਣ ਵਾਲੀ ਹੀ।
1: ਪਰ ਤਵਾ ਤਵਾ ਤਾਂ ਨਹੀਂ ਖਾਂਦੇ ਆਪਾਂ,
0: ਉਹ ਟ੍ਰਿਕ ਹੀ ਖਾਂਦੇ ਆ, ਉਹ ਟ੍ਰਿਕ ਹੀ, ਉਹ ਟ੍ਰਿਕ, ਉਹ ਟ੍ਰਿਕ ਹੀ। ਥੈਂਕ ਯੂ,
1: ਥੈਂਕ ਯੂ ਵੈਰੀ ਮਚ ਅਰਨ
2: ਪੁੱਤੂ, ਹੈਵ
1: ਅ ਨਾਈਸ ਡੇ,
0: ਥੈਂਕ ਯੂ,
1: ਬਾਏ ਬਾਏ।
0: ਤੇ ਨੈਕਸਟ ਸਾਡੇ ਨਾਲ ਆ ਤੇਗ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਗਈ ਸ਼੍ਰੇਆ। ਸਤਿ ਸ਼੍ਰੀ ਅਕਾਲ ਤੇਗ।
5: ਸਤਿ ਸ਼੍ਰੀ ਅਕਾਲ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਆ?
1: ਹਾਲ ਚਾਲ ਨੇ
5: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
1: ਤੁਹਾਡਾ ਵੀ ਸਹੀ ਆ, ਤੁਹਾਡਾ ਵੀ ਸਹੀ ਆ। ਤੇਗ ਜੀ, ਅੰਤਲ ਨੂੰ ਆਪਣੀ ਭਾਸ਼ਾ ਨੀ ਸਮਝ ਆਉਂਦੀ ਹੈ ਜੀ, ਅੰਕਲ ਨੂੰ ਨੀ ਸਮਝ, ਅੰਕਲ ਨੂੰ ਆਪਣੀ ਲੈਂਗੁਏਜ ਨੀ ਸਮਝ ਆਉਂਦੀ, ਪੰਜਾਬੀ ਲੈਂਗੁਏਜ ਅੰਕਲ ਨੂੰ ਸਮਝ ਨੀ ਆਉਂਦੀ।
0: ਤੇਗ ਤੇਗ
1: ਤੇਗ ਤੇਗ,
0: ਕੀ ਸੁਣਾਓਗੇ ਫਿਰ ਅੱਜ?
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ
0: ਓਕੇ ਓਕੇ ਓਕੇ ਓਕੇ।
5: ਲੰਬੇ ਲੰਬੇ ਕਾ ਉੱਤੇ ਸੱਪ ਫੂਕਾ ਮਾਰਦਾ,
0: ਹਰੇ
5: ਹਰੇ ਲੰਬੇ ਕਾ ਉੱਤੇ ਸੱਪ ਫੂਕਾ ਮਾਰਦਾ, ਪੰਜੋ ਵੀ ਰੋਵੇ ਬਾਪੂ ਕੱਲਾ ਮੱਝਾ ਚਾਰਦਾ,
0: ਪੰਜੋ ਵੀ ਰੋਵੇ ਬਾਪੂ ਕੱਲਾ ਟਰੈਕਟਰ ਭਾਰਦਾ, ਜੋ ਵੀ ਰੋਵੇ ਬਾਪੂ ਕੱਲਾ ਮੱਝਾ ਚਾਰਦਾ, ਬਲ ਬਲ ਬਲ ਬਲ ਬਲ ਵੈ। ਬੋਲੀ ਅੱਜ ਤੇਗ ਨੇ ਸਹੀ ਕੀਤੀ ਆ, ਕਿਉਂਕਿ ਲੰਮਾ ਘਾਹ ਜਿਹੜਾ ਉਹਦੇ ਚ ਸੱਪ ਦੇ ਖਤਰਾ ਜ਼ਿਆਦਾ ਹੁੰਦਾ।
1: ਮੈਂ ਕਿਹਾ ਇੱਧਰ ਹਰੇ ਘਾਹ ਤੇ ਉਹਨੇ ਲੰਬੇ ਕਰਤੇ, ਮੈਂ ਬਲਦਾਂ ਦੀ ਥਾਂ ਟਰੈਕਟਰ ਕਰਤੇ, ਅਸੀਂ ਸੇਮ ਸੇਮ ਹੈ ਨਾ, ਸੇਮ ਸੇਮ।
0: ਇਸ ਬੋਲੀ ਤੋਂ ਇੱਕ ਚੀਜ਼ ਹੋਰ ਕਲੀਅਰ ਹੋ ਗਈ, ਵੀ ਜਿਹੜੇ ਮੁੰਡੇ ਨਾ ਉਹ ਵਿਹਲੜ ਆ, ਬਾਪੂ ਵਿਚਾਰਾ ਮੱਝਾਂ ਚਾਰਨ ਡਿਆ, ਜਦੋਂ ਸੱਪ ਆਇਆ ਉਦੋਂ ਹੀ ਆਵਾਜ਼ ਮਾਰੀ ਹੈ, ਫਿਰ ਦਫਾ ਹੋ ਆ ਜਾਓ ਵੇ। ਬਾਪੂ ਲਵੇਟਿਆ ਚੱਲਿਆ ਜੇ, ਹੈ ਨਾ ਤੇਗ?
5: ਹਾਂਜੀ
0: ਹਾਂਜੀ। ਤੇ ਐਮਰ ਹੈਗੀ ਆ?
5: ਹਾਂਜੀ, ਪਰ ਮੈਂ ਪਹਿਲਾਂ ਇੱਕ ਹੋਰ ਗੱਲ ਸੁਣਾਉਣੀ ਆ।
0: ਹਾਂਜੀ
1: ਜੀ,
5: ਅੱਜ ਆਪਾਂ ਨੇ ਜਦੋਂ ਆਪਾਂ ਨੇ ਰਾਈਟਿੰਗ ਜਿਹੜੀ ਆ ਮਸਕੂਲਰ ਸਿਸਟਮ ਦੀ, ਜਿਹੜਾ ਆਪਾਂ ਰਾਈਟ ਕਰਦੇ ਸੀ ਵੀਕਲੀ, ਆਪਾਂ ਫਿਨਿਸ਼ ਕਰਨਾ।
0: ਓਕੇ ਗੁੱਡ,
1: ਵਾਓ। ਸੋ ਅੱਜ ਬੋਲੋ ਪੁੱਤੋ।
0: ਹਾਂਜੀ,
5: ਤੇ ਅੱਜ ਜੇ ਆਪਾਂ ਨੇ ਮਲਟੀਪਲੀਕੇਸ਼ਨ ਦੀ ਲਾਸਟ ਸੈਸ਼ਨ ਹੋਇਆ।
0: ਓਕੇ ਓਕੇ ਓਕੇ।
1: ਤੁਹਾਨੂੰ ਮਲਟੀਪਲੀਕੇਸ਼ਨ ਆਉਂਦੀ ਹੈ
5: ਕੀ?
1: ਤੁਹਾਨੂੰ ਮਲਟੀਪਲੀਕੇਸ਼ਨ ਆਉਂਦੀ ਹੈ?
5: ਹਾਂਜੀ।
1: ਓ ਮਾਈ ਗੋਡ, ਮੈਨੂੰ ਤਾਂ ਪਤਾ ਹੀ ਨਹੀਂ ਆ, ਮੈਨੂੰ ਤਾਂ ਆਉਂਦੀ ਨਹੀਂ ਆ। ਆਈ ਹੈਵ ਟੂ ਲਰਨ ਫਰਮ ਯੂ ਦਮ।
0: ਤੇ ਜੇ ਤਿੰਨ ਭੈਣ ਭਰਾ ਹੋਣ, ਤਿੰਨ ਭੈਣ ਭਰਾ ਹੋਣ ਤੇ ਦੋ ਸਕੂਲ ਚਲ ਜਾਣ, ਤੇ ਕਿੰਨੇ ਘਰ ਬਚਦੇ?
5: ਇੱਕ।
0: ਹਾਂ, ਵੈਰੀ ਨਾਈਸ,
1: ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ ਯਾਰ,
0: ਇਹਨੂੰ ਵਾਕਈ ਆਉਂਦਾ ਹੈ।
1: ਯੈਸ, ਮੈਂ ਤਾਂ ਟਿਊਸ਼ਨ, ਮੈਂ ਤਾਂ, ਮੈਨੂੰ ਟਿਊਸ਼ਨ ਦਿਓਗੇ ਪਲੀਜ਼?
5: ਠੀਕ ਆ,
1: ਪੱਕਾ?
5: ਹਾਂਜੀ।
1: ਓਕੇ, ਯੇ,
0: ਥੈਂਕ ਯੂ ਤੇਗ,
5: ਥੈਂਕ ਯੂ। ਅੰਬਰ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅੰਬਰ।
5: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
0: ਸਤਿ ਸ਼੍ਰੀ ਅਕਾਲ
1: ਅੰਬਰ ਜੀ, ਕੀ, ਨਹੀਂ ਨਹੀਂ, ਅੰਬਰ ਨੂੰ ਅੰਬਰ
0: ਨੂੰ ਬੋਲ, ਅੰਬਰ
1: ਅੰਬਰ, ਸਤਿ ਸ਼੍ਰੀ ਅਕਾਲ ਅੰਬਰ ਜੀ।
0: ਓਏ, ਇਹ ਕੌਣ ਸੀ?
5: ਅੰਬਰ
1: ਅੰਬਰ,
0: ਅੱਛਾ, ਐਂਬਰ ਨਹੀਂ ਅੰਬਰ ਆ,
1: ਅੰਬਰ ਅੰਬਰ ਅੰਬਰ ਅੰਬਰ, ਮੇਰੀ ਫਿਲਮ ਯਾਦ ਆ ਗਈ, ਪ੍ਰੀਤੀ ਜ਼ਿੰਟਾ।
0: ਹਾਂਜੀ,
5: ਵਧੀਆ,
1: ਬਹੁਤ ਵਧੀਆ,
0: ਜਿਉਂਦਾ
1: ਪਾਸਾ ਰਵੇ ਮੇਰਾ ਸੋਹਣਾ ਪੁੱਤ, ਹਮੇਸ਼ਾ ਵਧੀਆ ਵਧੀਆ ਰਵੇ।
0: ਅੱਜ ਜਾ ਰਹੇ ਹੋ ਤੁਸੀਂ?
5: ਹਾਂਜੀ।
0: ਓਕੇ
1: ਯਾਰ, ਅੱਜ ਕੱਲ ਦੇ ਨਿਆਣੇ ਬੜੇ ਖੁਸ਼ ਹੋ ਕੇ ਜਾਂਦੇ ਨੇ।
0: ਹਾਂ,
1: ਸਾਡੇ ਤਾਂ ਜਾਣ ਤੱਕ ਅੱਧੀਆਂ ਗੁੱਤਾਂ ਖੁੱਲੀਆਂ ਹੁੰਦੀਆਂ ਸੀਗੀਆਂ ਚੀਚਾੜਾ ਪਾ ਕੇ।
0: ਸ਼ੁਕਰ ਕਰੋ ਖੁਸ਼ ਹੋ ਕੇ ਜਾਂਦੇ, ਜੇ ਮੰਨ ਲਓ ਇੱਥੇ ਵੀ ਨਿਆਣੇ ਚੀਕ ਝਾੜਾ ਪਾਉਣ ਤਾਂ ਮਾਂ ਪਿਓ ਕੰਮ ਕਿੱਦਾਂ ਕਰਨ? ਇਹ ਇਹ ਸਿਸਟਮ ਓਦਾਂ ਦਾ ਬਣਾਇਆ ਉਹਨਾਂ ਨੇ ਵੀ ਇਹ ਇਹ ਚਾਅ ਦੇ ਨਾਲ ਚੱਲ ਜਾਣ,
1: ਅਸੀਂ ਚਾਹ ਨਾਲ ਚਾਰ ਛਿੱਲੜ ਕਮਾ ਲਈਏ
0: ਨਹੀਂ ਕਿੰਨਾ ਪੰਗਾ ਪਵੇ ਹੈ ਨਾ।
1: ਓ ਯੈਸ ਟਰੂ।
0: ਐਮਰ ਕੀ ਸੁਣਾਓਗੇ?
6: ਓਲੀ
0: ਹਾਂਜੀ,
6: ਇਟਲੀ ਪਿਟਲੀ ਚੋਰੀ ਕਰਨ ਬਗਾ ਵਿੱਚ ਖਲੋਤੀ ਜਦ ਚੰਦ ਪੁੱਛਿਆ ਕੇ ਰਵਾ ਬੱਚੇ ਤੋਂ ਕੇ ਤੇ ਦਵਿਆ।
0: ਓ ਇਹ ਤੇ ਬੜੀ ਔਖੀ ਹੈ, ਤੇ ਇਹ ਤੁਸੀਂ ਕਿੱਦਾਂ ਯਾਦ ਕਿੱਦਾਂ ਕਰ ਲਈ ਇੰਨੀ
1: ਇੰਨੀ ਲੰਬੀ?
0: ਅੱਛਾ, ਬੜੀ ਵਾਰੀ ਪਾਈ ਆ ਤੁਸੀਂ ਰੇਡੀਓ ਤੇ, ਸਾਨੂੰ ਸਾਰੀ ਸੁਣ ਡਈ ਤੁਹਾਡੀ ਫੇਸ ਫੇਸ।
1: ਉਹ ਮੈਂ ਤਾਂ ਇੱਕ ਲਾਈਨ ਸਵੇਰੇ ਯਾਦ ਕਰਨੀ ਸੀ, ਮੈਨੂੰ ਉਹ ਨਹੀਂ ਯਾਦ ਹੋਈ ਹਲੇ ਤੱਕ।
0: ਆਹੋ ਇਹ ਤੇ ਇੰਡੀ ਔਖੀ ਆ
1: ਯਾ,
0: ਸਾਨੂੰ ਹਿੰਟ ਦਿਓ ਕੋਈ।
6: ਖਿੰਚ ਨਹੀਂ ਹੈਗਾ।
0: ਅੱਛਾ ਅੱਜ ਤੈਨੂੰ ਸਮਝਾਇਆ ਵਾ ਕੁੜੀਏ, ਹੈ ਅੱਗੇ ਤੇ ਤੁਸੀਂ ਅੰਬਰ ਹਿੰਟ ਦੇ ਦਿੰਦੇ ਹੋ,
1: ਅੱਜ ਨਹੀਂ ਦਿੰਦੇ।
0: ਅੱਜ ਤੁਸੀਂ ਹਿੰਟ ਵੀ ਬੰਦ ਕਰਤਾ।
1: ਵਹੁਟੀ
0: ਲਾੜਾ ਅੱਛਾ ਪਛਾਣਿਆ ਨਹੀਂ ਕਿ ਫੇਰ ਫੇਰ ਫੇਰ
1: ਇੱਕ ਵਾਰੀ ਫੇਰ ਸੁਣਾ ਦੋ।
6: ਇਟਲੀ ਪਿਛਲੀ ਚੋਰੀ ਕਰ ਬਗਾ ਵਿੱਚ ਖਲੋਤੀ ਜਦ ਚੰਦ ਪੁੱਛਿਆ ਕੇ ਰਾਜਾ ਬੱਚੇ ਢੋਲ ਕੇ ਦੀਦੀ ਦੇ ਦੇ ਵਿਆਹ।
0: ਬੱਚੇ ਢੋਲ ਕੇ ਦੀਦੀ ਦੇ ਵਿਆਹ।
1: ਬਲੇ ਬਲੇ ਬਲੇ ਬਲੇ ਬਲੇ।
0: ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਅਮਰ।
1: ਇਹਨਾਂ ਨੇ ਮੇਰਾ ਨਾਮ ਬਦਲਿਆ, ਮੈਂ ਇਹਨਾਂ ਦਾ ਬਦਲਤਾ?
0: ਨਹੀਂ ਨਹੀਂ, ਤੁਸੀਂ ਨਾਂ ਸਹੀ ਲਓ, ਇਹ ਬਲਜੀਤ ਕੌਰ ਜੀ ਨੇ।
1: ਬਲਜੀਤ ਕੌਰ ਜੀ ਨੇ, ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ।
0: ਹੈਲੋ
7: ਹੈਲੋ
0: ਹਾਂਜੀ
1: ਹੈਲੋ,
0: ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਨੇ?
7: ਮੇਰਾ ਨਾਂ ਨਹੀਂ ਹੈ ਬਲਜੀਤ ਕੌਰ।
0: ਅੱਛਾ ਤੁਹਾਡਾ ਨਹੀਂ ਆ,
1: ਹੋਰ ਕੀ ਹੈ, ਤੁਹਾਡਾ ਨਾਮ ਕੀ ਹੈ ਭੈਣ ਜੀ?
7: ਜਿਹੜੇ ਮੇਰੇ ਮੂਹਰੇ ਖੜੇ ਉਹ ਬਲਜੀਤ ਕੌਰ ਹੈਗੇ ਜੀ।
0: ਹਾਂ, ਫਿਰ ਸਾਨੂੰ ਭੁਲੇਖਾ ਪਿਆ, ਉਹ ਪਿੱਛੇ ਸ਼ੀਸ਼ੇ 'ਚ ਦਿਖਣ ਡਿਆ ਫਿਰ ਉਹ।
1: ਯੈਸ,
0: ਸਾਨੂੰ ਲੱਗਾ ਉਹ ਨੇ। ਅੱਛਾ ਤੁਸੀਂ ਤਾਂ ਥੱਲੇ ਰਹਿ ਗਏ, ਓਕੇ, ਸ਼ੀਸ਼ਾ ਉੱਚਾ ਲੱਗਾ ਵਾ।
7: ਅੱਛਾ ਮੈਂ ਕੌਣ ਹੈ, ਮੈਂ ਕੌਣ ਹੈ?
0: ਤੁਸੀਂ ਤੁਸੀਂ ਮੰਨਤ ਕੌਰ? ਚਲੋ ਉੱਠ ਕੇ ਖਲੋ ਫਿਰ, ਆਇਆ ਵਾ ਸਾਨੂੰ ਨਾ ਅੱਜ ਸ਼ੀਸ਼ੇ ਚ ਦਿਖਣ ਨਹੀਂ ਰਹੇ, ਤੁਸੀਂ ਨੀਵੇਂ ਹੋ, ਤੁਸੀਂ ਥੋੜੇ ਜੇ ਥੋੜੀ ਅੱਡੀਆਂ ਚੁੱਕਿਓ ਭਲਾ, ਮਾੜੀਆਂ ਜੀ ਅੱਡੀਆਂ ਚੁੱਕਿਓ ਮਾੜੀਆਂ।
7: ਤੁਸੀਂ ਮੈਨੂੰ ਰੋਜ਼ ਸ਼ੀਸ਼ੇ ਤੋਂ ਦੇਖਦੇ ਨਹੀਂ?
0: ਰੋਜ਼ ਵੇਖਦੇ ਆਂ, ਤੁਹਾਨੂੰ ਤੁਹਾਨੂੰ ਨਹੀਂ ਪਤਾ ਲੱਗਦਾ, ਤੁਸੀਂ ਗੱਡੀ ਚ ਹੁੰਦੇ ਹੋ ਨਾ ਤੇ ਗੱਡੀ ਵਾਲੇ ਸ਼ੀਸ਼ੇ ਚ ਆਪਾਂ ਵੇਖ ਲੈਨੇ ਆ।
7: ਹਾਂ ਹੁਣ ਕਿਉਂ ਨਹੀਂ ਦੇਖ ਸਕਦੇ?
0: ਹੁਣ ਤੁਸੀਂ ਖਲੋਇਓ ਮਾੜਾ ਜਿਹਾ, ਖਲੋਇਓ ਤਾਂ,
1: ਇਹ ਥੋੜੇ ਉੱਪਰ ਨੂੰ ਕਰੋ,
0: ਅੱਡੀਆਂ ਚੁੱਕਿਓ
1: ਕਰੋ ਨਾ। ਹਾਂ
0: ਅਸੀਂ ਸਿਆਏ,
1: ਓਕੇ,
0: ਅਸੀਂ ਸਕੋਰ,
1: ਅਸੀਂ ਇਹ ਅਸੀਂ ਭੈਣ ਜੀ ਨੇ।
0: ਭੈਣ
1: ਜੀ ਕੀ ਹਾਲ ਚਾਲ ਤੁਹਾਡਾ?
0: ਠੀਕ ਹੈ ਠੀਕ ਹੈ।
1: ਹੋਰ ਭੈਣ ਜੀ ਰੋਟੀ ਰੋਟੀ ਬਣਾ ਲਈ?
0: ਇਹ ਥੋੜੀ ਇਹ ਥੋੜੀ ਬਣਾਉਂਦੇ ਆ,
7: ਰੋਟੀ ਰੋਟੀ ਖਾ ਲਈ? ਮੈਂ ਤਾਂ ਰੋਟੀ ਖਾਦੀ ਨਹੀਂ, ਮੇਰੇ ਅੱਜ ਬ੍ਰੇਕਫਾਸਟ ਰੋਟੀ ਨਹੀਂ ਸੀ, ਮੈਂ ਤਾਂ ਖਾ ਲਿਆ।
1: ਕੀ ਖਾ ਲਿਆ?
0: ਆਂਡੇ ਉੱਤੇ ਆਂਡਾ ਹੈ? ਕੀ ਕਿਹਾ? ਆਂਡੇ ਉੱਤੇ ਆਂਡਾ, ਮੈਂ ਖਾ ਗਈ ਭਾਂਡਾ।
1: ਭਾਂਡਾ
0: ਹੈ? ਤੁਸੀਂ ਭਾਂਡਾ ਬਣਾਇਆ ਵਾ? ਅਸੀਸ ਅਸੀਸ ਭਾਂਡਾ ਬਣਾਇਆ ਤੁਸੀਂ? ਤੁਸੀਂ ਭਾਂਡਾ ਬਣਾਇਆ?
7: ਨਹੀਂ, ਮੈਂ ਕੀ ਖਾਦਾ? ਦੁੱਧ, ਆਂਡਾ ਬਟ ਪੂਰਾ ਫਿਨਿਸ਼ ਨਹੀਂ ਕੀਤਾ ਤੇ ਬਿਸਕਿਟ।
0: ਓ ਪੂਰਾ ਕਿਉਂ ਨਹੀਂ ਫਿਨਿਸ਼ ਕੀਤਾ? ਨਿੱਕੀ ਹੈ ਤੂੰ,
1: ਛੋਟਾ ਜਿਹਾ ਤਾਂ ਆਂਡਾ ਹੁੰਦਾ ਆ।
0: ਨਿੱਕੀ ਹੈ ਨਾ ਹਲੇ,
1: ਸ਼ੀ ਇਜ਼ ਅ ਬੇਬੀ।
0: ਤੇ ਜੇ ਨੇ ਫਿਨਿਸ਼ ਨਹੀਂ ਕੀਤਾ ਤੇ ਫਿਰ ਵੱਡੀ ਵੀ ਕਿੱਦਾਂ ਹੋਣਾ?
1: ਹਾਂ ਯੈਸ, ਜੇ ਵੱਡੀ ਨਹੀਂ ਹੋਊਂਗੀ ਤਾਂ ਫਿਰ ਮੈਂ ਤੁਹਾਡੀਆਂ ਫਰਾਕਾਂ ਕਿੱਦਾਂ ਲਾਉਂਗੀ?
0: ਇਹ ਚਾਹੁੰਦੀ ਹੈ ਵੀ ਮੈਂ ਥੋੜ੍ਹਾ ਥੋੜ੍ਹਾ ਜਿਹਾ ਖਾਵਾਂ, ਮੈਂ ਵੱਡੀ ਨਾ ਹੋਵਾਂ ਤੇ ਮੇਰੀਆਂ ਫਰਾਕਾਂ ਨਾ ਨੋਨੀ ਆਂਟੀ ਲੈ ਲੈ। ਇਹ ਸਕੀਮ ਹੀ ਲਾਉਂਦੀ ਹੈ ਕੁੜੀ।
1: ਓਕੇ, ਹੁਣ ਨਾ ਮੈਂ ਤੁਹਾਡੀ ਮੰਮੀ ਨੂੰ ਕਹਿਣਾ ਕਿ ਇਹਨੂੰ ਦੋ ਆਂਡੇ ਖਿਲਾਇਆ।
0: ਜੇ ਪੁੱਤ ਤੂੰ ਨਾ ਨਾ ਵੱਡੀ ਹੋਈ ਬਹੁਤਾ ਖਾ ਖਾ ਕੇ ਛੇਤੀ, ਤੇ ਨੋਨੀ ਆਂਟੀ ਨੇ ਨਿੱਕੀ ਹੋ ਕੇ ਤੁਹਾਡੀ ਫਰਾਕ ਲੈ ਲੈਣੀ।
1: ਤੁਹਾਡੇ ਮੂੰਹ 'ਚ ਕਿਉਂ ਸ਼ੱਕਰ?
0: ਤੁਸੀਂ ਨਹੀਂ ਇੱਧਰ ਨੂੰ ਆਓਗੇ ਤੇ ਅੰਗਰੇਜ਼ੀ ਨਹੀਂ ਆਉਂਦੀ ਸਾਨੂੰ ਭੈਣ।
1: ਭੈਣ ਜੀ ਪੰਜਾਬੀ 'ਚ ਗੱਲ ਕਰੋ।
7: ਹੈਂ
1: ਉਹ ਬੇਬੀ ਦਾ
7: ਯੂ ਥਿੰਕ ਆਈ ਐਮ ਅ ਬੇਬੀ?
0: ਉਹ ਨਹੀਂ, ਉਹ ਤੇ ਗਾਣਾ ਬੋਲਦੇ ਸੀ ਬੇਬੀ, ਉਹ ਇਦਾਂ ਕਰਕੇ ਕਿਹੜਾ ਵਾ
1: ਯੂ ਆਰ ਮਾਈ ਸਵੀਟ ਲਿਟਲ ਬੇਬੀ,
0: ਬੇਬੀ ਨਹੀਂ
1: ਆ ਪਿਆਰੀ ਪਿਆਰੀ ਬੇਬੀ।
0: ਤੁਹਾਨੂੰ ਥੋੜੀ ਆਪਾਂ ਬੇਬੀ ਕਹਿੰਦੇ, ਤੁਸੀਂ ਤੇ ਗਰਲ ਲਿਓ, ਬਿਗ ਗਰਲ ਲਿਓ।
1: ਯੈਸ,
0: ਇੰਨੀਆਂ ਗੱਲਾਂ ਕਰਨ ਵਾਲੇ ਬੇਬੀ ਥੋੜੀ ਹੁੰਦੇ ਆ? ਬੇਬੀ ਦੇ ਗੂ ਗੂ ਗਾ ਗਾ ਕਰਦੇ।
7: ਝੂਠ ਨਹੀਂ ਬੋਲਣਾ,
1: ਝੂਠ ਨਹੀਂ ਬੋਲਣਾ।
0: ਅੱਜ ਕਿਸੇ ਹੋਰ ਮੂਡ 'ਚ ਲੱਗਦੀ ਹੈ ਕੁੜੀ।
1: ਅੱਜ ਆਈ ਥਿੰਕ ਭਰਾ ਨਾਲ ਲੜਾਈ ਹੋਈ ਲੱਗਦੀ ਹੈ।
0: ਨਹੀਂ ਨਹੀਂ, ਭਰਾ ਨਾਲ ਨਹੀਂ ਹੋਈ।
1: ਅੱਜ ਵੀਰ ਜੀ ਨਾਲ ਹੋਈ ਹੈ?
0: ਪੂਰਾ ਨੀ ਨਾ ਖਾਦਾ ਅੰਡਾ ਤੇ ਮੰਮਾ
7: ਨੂੰ ਖਾਂਦਾ।
0: ਉਹ ਤੇ ਵੱਡਾ ਹੋ ਗਿਆ ਵਾ, ਤੁਸੀਂ ਤੇ ਵੱਡੇ ਹੋਣਾ ਨਾ।
1: ਯੈਸ,
0: ਫੇਰ ਕੀ ਵੱਡੇ ਨੀ ਹੋਣਾ?
1: ਜੇ ਤੁਸੀਂ ਖਾਣਾ ਸ਼ੁਰੂ ਕਰ ਦੋਗੇ ਨਾ ਫਿਰ ਤੁਸੀਂ ਦੀਪਵੀਰੇ ਤੋਂ ਜਲਦੀ ਵੱਡੇ ਹੋ ਜਾਓਗੇ, ਟੌਲ ਹੋ ਜਾਓਗੇ ਉਤੋਂ।
0: ਜੇ ਤੁਸੀਂ ਖਾਦੇ ਨਾ ਨਾ ਜੇ ਲੰਮਾ ਹੋ ਗਿਆ ਓਹਦੀ ਵੋਟੀ ਲੰਮੀ ਆ ਜਾਣੀ ਆ, ਫਿਰ ਤੁਸੀਂ ਵੋਟੀ ਤੋਂ ਨਿੱਕੇ ਰਹਿ ਜਾਣਾ। ਹਾਂ ਪਰ ਵੋਟੀ ਤੋਂ ਲੰਮੀ ਤੇ ਹੋ ਸਕਦੀ।
1: ਹਾਂ
0: ਭਾਬੀ ਜਿੱਡੀ ਤੇ ਹੋ ਸਕਦੀ। ਹਾਂ ਭਾਬੀ ਜਿੱਡੀ ਤੇ। ਹਾਂ ਫਿਰ ਸਾਨੂੰ ਹੈਲਦੀ ਖਾਣਾ ਪੈਣਾ ਨਾ।
1: ਯੈਸ ਯੈਸ,
0: ਫਿਰ ਸਾਨੂੰ ਹੈਲਦੀ ਖਾਣਾ ਪੈਣਾ। ਫੇਰ ਹੀ ਕਰਾਂਗੇ ਆਪਾਂ ਕਿਸਮਿਸ ਯਾਰ। ਹੈਂ
1: ਲਾਈ ਮਸਕਾਰਾ।
0: ਹਾਂਜੀ ਹਾਂਜੀ, ਸੁਣਾਓ ਸੁਣਾਓ।
7: ਛੋਟੀ ਦੇ ਵੱਡੇ ਵਾਲੀ।
1: ਓਕੇ,
7: ਪਾਣੀ ਵਰਸ਼ੀ ਕਰਨ ਗਿਆ ਸੀ
0: ਬਰਾਬਰ ਕੀਤਾ ਨੀ ਮਾਹੀ ਸਰਨ ਕਾਜਿਆ, ਖਿੱਚ ਕੇ ਬਰਾਬਰ ਕੀਤਾ ਨੀ ਮਾਹੀ ਮੇਰਾ ਨਿਕਾਜਿਆ, ਖਿੱਚ ਕੇ ਬਰਾਬਰ ਕੀਤਾ ਨੀ ਮਾਹੀ ਮੇਰਾ ਨਿਕਾਜਿਆ, ਖਿੱਚ ਕੇ ਬਰਾਬਰ ਕੀਤਾ ਨੀ ਮਾਹੀ ਮੇਰਾ ਨਿਕਾਜਿਆ। ਕੀ ਨੀ ਟੁੱਟ ਗਿਆ
7: ਮੰਮਾ ਕਹਿੰਦੇ ਵੀ ਹੁਣ ਵੱਡੀ ਛੋਟੀ ਬੋਲੀਆਂ ਸੁਣਾਉਣੀ ਆ, ਇੱਕ ਵੱਡੀ ਇੱਕ ਛੋਟੀ। ਮੈਂ ਕਿਹਾ ਮੰਮਾ ਕਿਹੜੀ ਬੋਲੀ ਕਹਿ ਰਹੇ ਹੋ ਵੱਡੀ? ਉਹਨੇ ਕਿਹਾ ਮੈਨੂੰ ਤਾਂ ਪਤਾ ਨੀ।
1: ਉਹ ਵਾਲੀ ਸੁਣਾ ਦੋ, ਟੈਚੀ
0: ਮੈਂ ਬੁਰੀ ਕਰੂੰਗੀ, ਮੇਰਾ ਫੜਵੇ ਮੈਂ ਬੁਰੀ
1: ਗੱਡੀਆਂ
0: ਉਤਰੀ ਟੈਚੀ ਕੇਸ ਮੇਰਾ ਫੜਵੇ, ਮੈਂ ਗੱਡੀਆਂ ਉਤਰੀ ਟੈਚੀ ਕੇਸ ਮੇਰਾ ਫੜਵੇ, ਮੈਂ ਗੱਡੀਆਂ ਉਤਰੀ ਟੈਚੀ ਕੇਸ ਮੇਰਾ ਫੜਵੇ, ਮੈਂ ਗੱਡੀ थैंक यू सिस। खिचता खिचता लम्मा करता
1: मेरा हेडफोन निकल गया खिचते खिचते यार।
0: बाय बाय बाय
1: थैंक यू
0: कौन है भला
1: मन्नत
0: ना तेरे को थ्री ऑप्शन ऑप्शन दो
1: ऑप्शन कड़ी कड़ी ने
8: एशलिन राजवीर और डैडा।
0: हाँ
1: आई थिंक डैडा
8: नहीं
0: नहीं डैडा नहीं आज डैडा तो गए या सिडनी
8: ताले को कल्ला एक ही है गा हम
1: एशलिन
0: जहाँ फिर
8: हाँ जी
1: हाँ एशलिन पर एशलिन ने तो आज डैडा बनना सीखा ना
0: बड़ा बीबा पुत बन गया रोज लेट हो जाते अज ते नहीं लेट अज ते टाइम ना लिया
8: हां जी
0: अज ते ठीक आ
8: तुसी लास्ट वाली जीती
0: हां फिर तुसी पहला ले ले करो फिर
8: तुसी सानू दे देनी
0: पहले टाइम घट हुंदा वा फिर वेख लो तुसी
1: चलो फिर जल्दी जल्दी सुनाइए फिर नहीं तो फिर टाइम घट जाना आ
8: एक बोली
1: हाँ एक बोली ओके
8: वैंटी चाल के जीजा आया पाकी काले बूट भी दे दिया चा काले को तेरी
0: पूछ नहीं जी जी दिया मुच्छा
1: काले को तेरी
0: पूछ नहीं जी जी दिया मुच्छा काले को तेरी पूछ नहीं जी जी दिया मुच्छा
1: काले को तेरी
8: पूछ
0: जीजा काले कुत्ते दी पूछ
1: नो ऑफेंस टू एनी जीजा
0: रिंकल रिंकल पूछ
8: फिर
0: अपने दंद भी चेक करवांदी है ना करके कोई पछाणूगा भी बटाले दियां ने कुड़ियां
8: कल जो स्कूलो जो मामा साडी वेट कर रही सी एक अंकल जी मिले सी ते ओ कहंदे सी ओ मम्मा दी इंटरव्यू देखी ते कहंदे सी मैं भी आना सी बिकॉज़ ओथे मेरे रिश्तेदार ने ते मम्मा कहंदे कौन ओ अंकल जी कहंदे हरमीत टूर।
0: अच्छा
1: हरमीत टूर जी दे रिश्तेदार मिल गए।
8: हां जी
0: गुड गुड गुड। फिर ओना चाय पानी कॉफी कॉफी पियाई तानू कि नहीं? सेलिब्रिटी ना
8: मम्मा चामले हुए मम्मा बहुत खुश हो गई सी मम्मा उठी पुरकर रहे सी
1: पुरकर रहे सी I love it so sweet
0: ਤਾਂ ਤੁਹਾਡੀ ਕਦੋਂ ਹੋਣੀ ਹੈ ਇੰਟਰਵਿਊ?
8: ਕਦੀ ਵੀ ਨਹੀਂ, ਮੈਂ ਨਹੀਂ ਕਰਨੀ।
1: ਕਿਉਂ? ਨੈਵਰ ਸੇ ਨੋ ਬੁੱਤੂ, ਯੂ ਸੇ ਆਲ ਥਿੰਕ ਅਬਾਊਟ ਇਟ। ਨੈਵਰ ਸੇ ਨੋ, ਅਸੀਂ ਥਿੰਕ ਅਬਾਊਟ ਇਟ। ਯੈਸ ਯੈਸ,
8: ਮੈਂ ਸੋਚੋਗੇ, ਮੈਂ ਸੋਚੋਗੇ।
1: ਯਾ ਵਾਹ, ਦੇਖੋ ਮੈਨੂੰ ਪੰਜਾਬੀ ਚ ਟ੍ਰਾਂਸਲੇਟ ਕਰਕੇ ਵੀ ਸੁਣਾ ਤਾ, ਵੈਰੀ ਨਾਈਸ।
0: ਕੀ ਸੁਣਾਓਗੇ ਫਿਰ?
8: ਇੱਕ ਬੋਲੀ।
0: ਹਾਂਜੀ।
8: ਬਾਈ ਬਾਰੀ ਬੱਸੀ ਖੱਟਣ ਗਿਆ ਸੀ, ਬਾਈ ਬਾਰੀ ਬੱਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਰੂ, ਖੱਟ ਕੇ ਲਿਆਂਦਾ ਰੂ।
0: ਵਿਗੜ ਗਿਆ ਬੱਲੇ ਬੱਲੇ, ਸ਼ਾਬਾ ਸ਼ਾਬਾ।
1: ਸਾਰਾ ਨੂੰ ਰੱਖ ਨੂੰ ਚੜ ਗਿਆ ਨੂੰ ਬੱਲੇ ਬੱਲੇ। ਇਹ ਤਾਂ ਬਸੰਤ ਜੀ ਦਾ ਰੋਣਾ ਆ।
0: ਦੋ ਟੋਫੀਆਂ ਦਾ ਜੁਰਮਾਨਾ ਹੋਇਆ।
1: ਪੁੱਤੂ ਜੁਰਮਾਨਾ ਕੀ ਹੁੰਦਾ ਹੈ?
8: ਆਲੀ
1: ਜਨਰੇਸ਼ਨ ਟਿਟ ਫੋਰ ਟੈਟ ਜਦੋਂ ਹੀ ਕਰ ਦਿੰਦੀ, ਚਲੋ ਅਗਲੇ ਦਾ ਬਦਲਾ, ਮੈਨੂੰ ਫਾਈਨ ਫੰਡ ਵੀ ਚੱਕ ਲਓ।
0: ਥੈਂਕ ਯੂ ਤੁਹਾਨੂੰ,
1: ਥੈਂਕ ਯੂ ਵੈਰੀ ਮਚ ਤੁਹਾਡੇ ਪੁੱਤੂ।
0: ਨੈਕਸਟ ਕਿਹਦੀ ਵਾਰੀ?
1: ਦੇਖੋ ਤੈਨੂੰ ਤੈਨੂੰ ਵਾਰੀ ਡਿਫਰੈਂਟ ਆਂਸਰ ਦਿੱਤੇ ਆ, ਦੈਟਸ ਗੁੱਡ।
0: ਹੋਰ ਫਿਰ ਅੱਜ ਕਿੱਦਾਂ ਟ੍ਰੈਫਿਕ ਟ੍ਰੁਫਿਕ ਦੀ ਕੋਈ ਜਾਣਕਾਰੀ?
8: ਸਿਡਨੀ ਟਰੱਕ
0: ਖਰਾਬ ਹੋ
1: ਗਿਆ। ਅੱਛਾ ਸਿਡਨੀ
0: ਟਰੱਕ ਹੋ ਗਿਆ।
8: ਓਕੇ ਹੋਰ? ਬਸ ਸਟਾਪ ਟ੍ਰੈਫਿਕ ਸੀ।
0: ਅੱਛਾ ਟ੍ਰੈਫਿਕ ਹੀ। ਓਕੇ ਤੇ ਮੈਲਬਨ?
8: ਬਸ ਥੋਮਸ ਸਟਾਪ।
0: ਹਾਂ ਥੋਮਸ ਸਟਾਪ। ਅੱਛਾ ਥੋਮਸ ਟਾਊਨ, ਥੋਮਸ ਟਾਊਨ।
8: ਹਾਂਜੀ
0: ਥੋਮਸ ਟਾਊਨ ਕੀ ਹੋਇਆ?
8: ਐਕਸੀਡੈਂਟ।
0: ਕਿੰਨੇ ਸਬਰਬਾਂ ਦੇ ਨਾਮ ਪਤਾ ਦੱਸੋ ਆਂਟੀ ਨੂੰ?
1: ਟਾਰਨੇਟ, ਕ੍ਰੇਗੀਬਨ, ਵਾਓ ਕ੍ਰਿਕਬਨ
2: ਬੈਲਰੈਟ
0: ਓਏ
1: ਇੰਨਾ ਦੂਰ ਬੈਲਰੈਟ
0: ਇਹ ਤੇ ਖੇਤਰੀ ਇਲਾਕਿਆਂ ਚ ਨਿਕਲ ਤੁਰਿਆ
1: ਕਾਪੀਕੈਟ ਫਰੋਮ ਬੈਲਰੈਟ
2: ਸਾਡੇ ਲੱਗੇ ਹੈ
0: ਹਾਂ ਤੁਹਾਡੇ ਤੇ ਲੱਗੇ ਹੀ ਆ
1: ਤੁਹਾਡੇ ਲੱਗੇ ਆ
0: ਬੈਕਸਮਾਸ਼
2: ਬੈਕਿਮਾਸ਼
0: ਹਾਂ
2: ਬੈਰੀਗੋ
0: ਹਾਂ
2: ਬੈਰੀਗੋ
0: ਓ ਯਾਰ ਤੁਹਾਨੂੰ ਤੇ ਬੜਾ ਕੁਝ ਪਤਾ ਵਾ
1: ਬਹੁਤ ਸਾਰੇ ਸਵਾਲ ਪਤਾ ਨੇ ਤੁਹਾਨੂੰ
2: ਹਾਂਜੀ
0: ਵੈਰੀ ਨਾਈਸ ਵੀਰਾ ਜੀ
2: ਤੇ ਬਟਾਲਾ
0: ਅੱਛਾ ਬਟਾਲਾ ਹਾਂ
1: ਬਟਾਲਾ
0: ਬਟਾਲਾ ਤੇ ਆਲਵੇਜ਼ ਫਸਟ ਹੈ
1: ਯੈਸ
0: ਤੇ ਕੀ ਸੁਣਾਓਗੇ ਫਿਰ ਅੱਜ
2: ਇੱਕ ਬੋਲੀ
0: ਓਕੇ
1: ਓਕੇ
2: ਬੋਇਮ
0: ਬੋਇਮ ਪੋਇਮ ਅੱਛਾ
1: ਓਕੇ
2: ਵੇ ਲਾਸ਼ ਗੁੱਲੀਆ ਕਿਹੜੀ ਗੱਲੂ ਫੁੱਲੀਆ ਜੀ ਤਿੰਨ ਜੀ ਕਲੇ ਤਿੰਨੂ ਖਾਲਵਾ ਸਰਦਾਰ ਜੀ ਬੱਲੇ ਬੱਲੇ
0: ਸਰਦਾਰ ਜੀ ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ
1: ਜਿੰਦਾਬਾਦ
0: ਥੈਂਕ ਯੂ ਸਰਦਾਰ ਜੀ
2: ਜਿੰਦਾਬੂਨ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨੈਕਸਟ ਸਾਡੇ ਨਾਲ ਨੇ 295 ਉਸ ਤੋਂ ਬਾਅਦ ਫਿਰ ਲਾਲ ਜੀ ਤੇ ਫਿਰ ਸਮਾਪਤੀ 295 ਤੁਸੀਂ ਆਉਣੇ ਰਹੋ ਜੀ
1: 295 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕੌਣ ਬੋਲ ਰਿਹਾ ਛੋਟਾ ਜਿਹਾ ਪਾਰਾ ਬੱਚਾ
0: ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ
2: ਜਗਫਤਿਹ ਸਿੰਘ
0: ਓਏ ਜਗਫਤਿਹ ਸਿੰਘ
1: ਬੜਾ ਸੋਹਣਾ ਨਾਂ ਆ
0: 80 ਲਾ ਕੇ ਰੱਖਿਆ ਨਾਲੋਂ 80 ਮੁਲਾ ਤਾਂ ਫਿੱਟ ਨਹੀਂ ਕੀਤਾ ਸਵੇਰੇ ਸਵੇਰੇ ਬਰੱਸ਼ ਕਰਨ ਲੱਗਿਆ ਰੱਖਿਆ ਹੋਣਾ ਸਾਈਡ ਤੇ
1: ਡੈਂਚਰ
0: ਆਈ ਡੋਨਟ ਨੋ ਉਹਨੇ ਲਾ ਹੀ ਦਿੱਤਾ ਨਾਲੋਂ ਹੈ
1: ਜਗਫਤਿਹ ਸਿੰਘ ਜੀ
0: ਜਗਫਤਿਹ ਸਿੰਘ ਕੀ ਨਾਂ ਪੂਰਾ ਵੇਖਿਆ ਹੋਣ ਲੱਗਿਆ ਮੈਂ ਕਿਹਾ ਰੇ 80 ਡੈਡੀ ਲੈ ਗਏ ਨਾਲ ਹੈ ਡੈਡੀ ਕਿੱਥੇ ਡੈਡੀ ਕੰਮ ਗਏ ਓਕੇ ਓਕੇ ਡੈਡੀ ਕੰਮ ਤੇ ਠੀਕ ਰਹਿੰਦੇ ਆ ਘਰ ਲੜਦੇ ਰਹਿੰਦੇ ਮੰਮੀਆਂ ਨਾਵੇਂ ਹੈ ਨਾ
1: ਬਾਕੀ ਗੱਲਾਂ ਚ ਮੰਮੀ ਫਿਸ ਫਿਸਾ ਰਹੇ ਸੀ ਹਾਂਜੀ ਤੇ ਆ ਕੇ
0: ਮੰਮੀ ਲੱਗਾ ਹੋਣਾ ਵੀ ਉਹ ਨਾ ਵੇ ਕਵੇ ਨਾ
1: ਮਸਾ ਮਸਾ ਸੱਚਾਈ ਨਿਕਲੀ ਮੰਮੀ ਭਰ ਦੋ
0: ਉਹਦੇ ਬੱਚਾ ਹੈ ਨਾ ਉਹ ਦੱਬ ਵੀ ਸਕਦਾ ਗੱਲ ਕੇ ਹਾਂਜੀ ਜਗਫਤਿਹ ਕੀ ਸੁਣਾਓਗੇ

0: ਕਰਦੇ ਇਹਦਾ ਬਲਕ ਮਾਲ ਪਏ ਸਾਨੂੰ ਇਹਨੇ ਚਲਾਉਣ ਲਈ ਮੇਰੀ ਕਿਸਮਤ ਆ ਗਈ ਮੈਨੂੰ ਮਾਤ ਕਰ ਗਈ ਇਹਨਾਂ ਤੇ ਚੌਂਕੀ ਹੈ ਨਾ ਤੇ ਨੇਹਾ ਚੱਕ ਕਹਿੰਦੇ ਨੇਹਾ ਚੱਕ ਕਹਿੰਦੇ ਮੈਨੂੰ ਇਹਦਾ ਭੂਤ ਚੜ ਗਿਆ ਹਨਾ
1: ਫਿਰ ਵੀ ਨੀ ਉਤਰਿਆ ਖੂਨ ਹੀ ਖੂਨ ਹੀ ਨਿਕਲਿਆ ਪੂਤਾ ਹੀ ਨਿਕਲਿਆ
2: ਨੀ ਫਿਰ ਇਹਨਾਂ ਦਾ ਕੱਢਿਆ ਹੋਣਾ ਨਾ ਡੈਡੀ ਨੇ
0: ਹਾਲੇ ਵੀ ਨਿਸ਼ਾਨ ਹੈ ਮੇਰੀ ਜੀਤੋ ਦੇ ਨਾ ਮੱਥੇ
1: ਓ ਮਾਈ ਗੋਡ ਪੱਕੀਆਂ ਨਿਸ਼ਾਨੀਆਂ ਦਿੱਤੀਆਂ ਨੇ ਕਿਤੇ ਭੈਣ ਭੁੱਲ ਨਾ ਜਾਵੇ
2: ਬੜੇ ਖਤਰਨਾਕ ਤੁਸੀਂ
0: ਭਾਈ ਕਹਿੰਦੇ ਸੰਸਕ੍ਰਿਤ ਕਹੀ ਪਾਹਾ ਭਾਸ਼ਾ ਜਿਹੜੀ ਦਸਵੀਂ ਵਾਰ ਨਾ ਜਿੱਦਾਂ ਵਿਆਹ ਦੇ ਫੇਰਿਆਂ ਸਾਨੂੰ ਮਿਲਦੀ ਹੈ
1: ਸਾਡੀ ਤਾਂ ਸਿੰਘ ਛੇਵੀਂ ਚ ਬੰਦ ਕਰਤੀ ਸੀਗੀ
0: ਲਕਸ਼ਮੀ ਖੜੇ ਹੋ ਤੇ ਆਪਣਾ ਆਪਣਾ ਜਿੱਤ ਗਿਆ ਨਾ ਤੇ ਉਹਨਾਂ ਨੇ 15 ਅਗਸਤ ਤੇ ਨਾ ਪੁੱਛਿਆ ਹਨਾ ਰਿਪੋਰਟਰ ਨੇ ਤੁਸੀਂ 15 ਅਗਸਤ ਤੇ ਉੱਪਰ
2: ਕਿਵੇਂ ਜਾਓ ਹੈ ਰਿਪੋਰਟਰ ਨੇ ਕਿਹਨੇ ਪੁੱਛਿਆ
0: ਹਾਂਜੀ ਹਾਂਜੀ ਵਿਸ਼ਾਲ ਨੇ ਵਿਸ਼ਾਲ ਵਿਜੇ ਸਿੰਘ ਨੇ
2: ਅੱਛਾ
0: 15 ਅਗਸਤ ਦੇ ਉੱਪਰ ਕੁਛ ਬੋਲੋ
1: ਗੱਲ ਸਹੀ ਹੈ ਹੁਣ 15 ਅਗਸਤ ਉੱਤੇ ਕੀ ਬੋਲੂਗਾ 16, 17, 18 ਹੀ ਆਊਗਾ I don't know ਹੋਰ ਸੈਮੀ ਸਾਹਿਬ
0: ਸੈਮੀ ਸਾਹਿਬ ਡਾਕਟਰ ਕੋਲ ਜਾਂਦੇ ਡਾਕਟਰ ਸਾਹਿਬ ਕਹਿੰਦੇ ਕਹਿੰਦੇ ਮੇਰੀ ਨਾ ਵਾਈਫ ਦੀ ਨਾ ਯਾਦਾਸ਼ਤ ਬੜੀ ਖਰਾਬ ਹੈ ਕਹਿੰਦੇ ਕੀ ਹੈ ਕਹਿੰਦੇ ਡਾਕਟਰ ਕਹਿੰਦੇ ਵੀ ਹਰ ਕੀ ਗੱਲ ਇਹ ਹਰ ਘਰ ਭੁੱਲ ਜਾਂਦੀ ਹੈ ਕਹਿੰਦੇ ਨਹੀਂ ਕਹਿੰਦੇ ਫਿਰ ਕਹਿੰਦੇ ਹਰ ਨਿੱਕੀ ਨਿੱਕੀ ਗੱਲ ਯਾਦ ਰੱਖਦੀ
1: ਨਿੱਕੀ ਨਿੱਕੀ ਗੱਲ ਯਾਦ
0: ਓਕੇ
2: ਥੈਂਕ ਯੂ
1: ਥੈਂਕ ਯੂ ਵੈਰੀ ਮਚ ਲਾਲ ਜੀ
2: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਕਹਿੰਦੇ ਵੀ ਕਹਿੰਦੇ ਨੂਨੇ ਜੀ ਚਾਚੇ ਵੀ ਗੰਜੇ ਹੁੰਦੇ ਨੇ ਕਿਉਂਕਿ ਉਹ ਵੀ ਮਾਮੇ ਹੁੰਦੇ ਨੇ ਅੱਛਾ ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕ੍ਰਿਗਬਨ ਤੋਂ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਸੋਹਣੀ ਸਿਹਤ ਮੰਦੀ ਲਈ ਸ਼ੁੱਧ ਖਾਓ ਖੁਸ਼ ਰਹੋ ਇਹ ਹੈ ਜੀਵਨ ਦਾ ਸਾਰ ਤੰਦਰੁਸਤ ਸਰੀਰ ਹੀ ਹੁੰਦਾ ਹੈ ਸਭ ਖੁਸ਼ੀਆਂ ਦਾ ਆਧਾਰ ਨੂਨੀਆ ਜੀ ਦੇ ਕਹਿਣ ਉੱਤੇ ਤ੍ਰਿਫਲਾ ਖਾਓ ਬੇਸ਼ੁਮਾਰ ਇੱਕ ਤਾਂ ਰੱਖੋ ਤੰਦਰੁਸਤ ਅਤੇ ਦੂਜਾ ਵਧਣ ਨਾ ਦੇਵੋ ਤੁਹਾਡਾ ਭਾਰ ਰੋਜ਼ ਸਵੇਰੇ ਸੈਰ ਵੀ ਕਰੀਏ ਅਤੇ ਖਾਣ ਪੀਣ ਦਾ ਵੀ ਰੱਖੀਏ ਪੂਰਾ ਪੂਰਾ ਖਿਆਲ ਘੁੰਮਣ ਵੱਲੋਂ ਨੋਨੀਆ ਜੀ ਅਤੇ ਰਣਜੋਤ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ
2: ਕਰਮ ਜੀ ਥੈਂਕ ਯੂ ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੱਚੇ ਕਹਿੰਦੇ ਕਿ ਬਿਜ਼ੀ ਹੋ ਗਏ ਅਤੇ ਅੱਜ ਬੱਚਿਆਂ ਦੀ ਮਾਸੀ ਦਾ ਅੱਜ ਐਂਡ ਮਾਮੂ ਦਾ ਕੱਲ੍ਹ ਬਰਥਡੇ ਹੈ ਅਤੇ ਮਾਸੀ ਰਾਜੂ ਮਾਮੀ ਐਂਡ ਮਾਮੂ ਮਨੂ
1: ਭੁੱਲ ਗਿਆ
2: ਮਨੀ ਮਾਮੂ ਅਤੇ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਸੋ ਸਾਡੇ ਵੱਲੋਂ ਵੀ ਬਹੁਤ
1: ਬਹੁਤ ਮੁਬਾਰਕਾਂ
2: ਵਧਾਈਆਂ ਜੀ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਅਤੇ ਮਨਦੀਪ ਜੀ ਕਹਿੰਦੇ ਕਿ ਆਈ ਡੈਸਪਰੇਟਲੀ ਵਾਂਟ ਟੂ ਕਾਲ ਯੂ ਬਟ ਆਈ ਹਾਏ ਰੱਬਾ ਮਜਬੂਰੀਆਂ ਮਰ ਜਾਣੀਆਂ ਧੰਨਵਾਦ ਕੋਈ ਨਹੀਂ ਡਿੱਗ ਡਿੱਗ ਗੱਲ ਹੈ ਬੰਦਾ ਬ੍ਰੇਕ 'ਚ ਜਾ ਕੇ ਤਾਂ ਕਰ ਲੈਂਦਾ ਕਾਲ
1: ਬੰਦਾ ਟੁਆਲਟ 'ਚ ਜਾ ਕੇ ਕਰ ਲੈਂਦਾ ਫੋਨ
2: ਹੈ
1: ਟੁਆਲਟ ਜਾ ਕੇ ਕਰ ਲੈਂਦਾ ਬ੍ਰੇਕਾਂ ਨੂੰ ਲੈਣੀ ਹੈ
2: ਮੈਂ ਵੀ ਠੀਕ ਹੈ
1: ਬ੍ਰੇਕ 'ਚ ਆਪਣੀ ਚਾਹ ਪੀਓ
2: ਥੈਂਕ ਯੂ ਜੀ ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਇੱਧਰ ਸਾਡੇ ਨਾਲ ਕਹਿੰਦੇ ਨੇ ਕਿ ਅੱਜ ਇਹਨਾਂ ਦੀ ਕਹਿੰਦੇ ਕਿ ਮੇਰੀ ਧੀ ਦਿਲਰੂਪ ਕੌਰ ਦਾ ਨਵਾਂ ਜਨਮ ਦਿਨ ਹੈ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਡੀਅਰ ਦਿਲ ਰਾਜ
2: ਦਿਲਰੂਪ
1: ਜੀ
2: ਹੈਪੀ ਬਰਥਡੇ ਟੂ ਯੂ
1: ਬਹੁਤ ਸਾਰੀਆਂ ਮੁਬਾਰਕਾਂ ਦਿਲਰੂਪ ਦੇ ਮੰਮ ਨੂੰ ਡੈਡ ਨੂੰ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੀ ਐਕਸਟੈਂਡਡ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਦਿਲਰੂਪ ਦੇ 9ਵੇਂ ਜਨਮ ਦਿਨ ਦੀਆਂ ਸਾਡੀ ਆਸ ਅਰਦਾਸ ਇਹੀ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਵੱਲੋਂ ਕਿ ਦਿਲਰੂਪ ਨੂੰ ਬਹੁਤ ਸਾਰੀਆਂ ਤੰਦਰੁਸਤੀਆਂ ਮਿਲਣ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਜ਼ਿੰਦਗੀ 'ਚ ਹਮੇਸ਼ਾ ਹੱਸਦੀ ਮੁਸਕਰਾਉਂਦੀ ਰਹੇ ਸਾਡੀ ਪਿਆਰੀ ਦਿਲਰੂਪ ਗੋਡ ਬਲੈਸ ਯੂ ਸੋਹਣੇ ਪੁੱਤੂ, ਹੈਪੀ ਬਰਥਡੇ,
2: ਹੈਪੀ ਬਰਥਡੇ ਜੀ. ਅਮ੍ਰਿਤ ਜੀ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ. ਰਵੀ ਜਸਲ ਜੀ ਕਹਿੰਦੇ ਨੇ ਕਿ ਕਿੱਦਾਂ ਜੀ, ਗੁੱਡ ਮਾਰਨਿੰਗ ਜੀ. ਅੰਮ੍ਰਿਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਟੂਡੇ ਇਜ਼ ਮਾਈ ਸਨ, ਸ਼ੀ ਵਾਂਚ 8th ਬਰਥਡੇ,
1: ਅਤੇ
2: ਪਲੀਜ਼ ਵਿਸ਼ ਕਰ ਦਿਓ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਖੁਸ਼ ਰੱਖੇ. ਥੈਂਕ ਯੂ. ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਸ਼ਿਵਾਂਸ਼, ਹੈਪੀ ਬਰਥਡੇ ਟੂ ਯੂ.
1: ਸ਼ਿਵਾਂਸ਼ ਪੁੱਤੂ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ. ਇੰਜੋਏ ਯੋਰ ਡੇ, ਇੰਜੋਏ ਯੋਰ ਈਅਰ, ਇੰਜੋਏ ਯੋਰ ਲੋਟਸ ਆਫ ਈਅਰ ਕਮਿੰਗ. ਹੈਪੀ ਬਰਥਡੇ,
2: ਬਹੁਤ ਬਹੁਤ ਵਧਾਈਆਂ ਜੀ ਮੰਮੀ ਪਾਪਾ ਨੂੰ ਹੀ, ਬਹੁਤ ਬਹੁਤ ਵਧਾਈਆਂ. ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ. ਗੁਰੂ ਜੀ ਧੰਨਵਾਦ ਤੁਹਾਡਾ, ਸੁਖਵਿੰਦਰ ਭੈਣ ਜੀ ਧੰਨਵਾਦ, ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ. ਕਹਿੰਦੇ ਕਿ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਜ਼ਿੰਦਗੀ ਜੀ. ਉਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ. ਸੁਖਦੀਪ ਸਿੰਘ ਘੁੰਮਣ ਜੀ ਪਿਆਰੀ ਜੀ ਕਹਾਣੀ ਸਾਂਝੀ ਕਰਦੇ ਨੇ, ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ. ਅਤੇ ਪਰਮਜੋਸ਼ਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ,
1: ਸਤਿ ਸ਼੍ਰੀ ਅਕਾਲ.
2: ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM.

ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2000

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ ਅਤੇ ਇਸ ਟਾਈਮ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਗੌਤਮ ਕਪਿਲ ਜੁੜ ਚੁੱਕੇ ਨੇ। ਅੱਜ 21 ਤਰੀਕ ਹੈ ਅਗਸਤ ਦਾ ਮਹੀਨਾ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਨਾਈਜੀਰੀਆ ਤੋਂ, ਜਿੱਥੇ ਕਿਸ਼ਤੀ ਪਲਟਣ ਦੇ ਚੱਲਦਿਆਂ 40 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਨਾਈਜੀਰੀਆ 'ਚ ਵੱਡੇ ਹਾਦਸੇ ਦੇ ਅੰਦਰ ਮੰਨਿਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ 50 ਤੋਂ 20 ਪਾਰ ਜਾ ਸਕਦੀ ਹੈ। ਬਚਾਅ ਮੁਹਿੰਮ ਫਿਲਹਾਲ ਜਾਰੀ ਹੈ। ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ ਇਸ ਕਰਕੇ ਵੱਧ ਸਕਦਾ ਹੈ ਕਿਉਂਕਿ ਹਾਲੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਵੀਰਵਾਰ ਦੇ ਦਿਨ ਉੱਤਰ ਪੱਛਮੀ ਨਾਈਜੀਰੀਆ ਦੇ ਸੋਕੋਤੋ ਸੂਬੇ ਦੇ ਵਿੱਚ ਕਿਸ਼ਤੀ ਡੁੱਬਣ ਦੇ ਚੱਲਦਿਆਂ ਇਹ ਹਾਦਸਾ ਸਾਹਮਣੇ ਆਇਆ। ਨਾਈਜੀਰੀਆ ਦੀ ਸਭ ਤੋਂ ਬਿਜ਼ੀ ਜਿਹੜੇ ਜਲ ਮਾਰਗ ਨੇ, ਸਭ ਤੋਂ ਵਿਅਸਤ ਨਦੀਆਂ ਨੇ, ਉਹਨਾਂ ਦੇ ਵਿੱਚ ਅਜਿਹੀਆਂ ਦੁਰਘਟਨਾਵਾਂ ਆਮ ਹੁੰਦੀਆਂ ਨੇ। ਨਾਈਜੀਰੀਆ ਦੇ ਵਿੱਚ ਜਿਹੜੇ ਅਕਸਰ ਖਰਾਬ ਰੱਖ ਰਖਾਅ ਦੇ ਚੱਲਦਿਆਂ ਕਿਸ਼ਤੀਆਂ ਦੇ ਵਿੱਚ ਹਾਦਸੇ ਜਿਹੜੇ ਹੁੰਦੇ ਨੇ ਔਰ ਉਸਦੇ ਚੱਲਦਿਆਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ, ਪਰ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਜਿਹੜਾ ਨਜ਼ਰ ਨਹੀਂ ਆਉਂਦਾ ਕਿਉਂਕਿ ਨਦੀਆਂ ਦੇ ਰਾਹੀਂ ਕਿਸ਼ਤੀਆਂ ਦੇ ਵਿੱਚ ਉਹ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾਂਦੇ ਨੇ। ਜ਼ਿਆਦਾਤਰ ਖੇਤ ਮਜ਼ਦੂਰ ਇਹਨਾਂ ਦੇ ਵਿੱਚ ਦੱਸੇ ਜਾਂਦੇ ਨੇ। ਸੂਬੇ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਦੇ ਦੁਆਰਾ ਦੱਸਿਆ ਗਿਆ ਹੈ ਕਿ ਹਾਲੇ ਦੁਰਘਟਨਾ ਵਾਲੀ ਥਾਂ ਦੇ ਉੱਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹਾਲੇ ਪਿਛਲੇ ਹੀ ਮਹੀਨੇ ਇੱਕ ਹੋਰ ਕਿਸ਼ਤੀ ਪਲਟਣ ਦੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। ਜਿਗਾਵਾ ਨਾਮ ਦੇ ਸੂਬੇ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜਿਗਾਵਾ ਤੋਂ ਯੋਬੋ ਜਾ ਰਹੀ ਇੱਕ ਕਿਸ਼ਤੀ ਪਲਟਣ ਦੇ ਚੱਲਦਿਆਂ 26 ਲੋਕਾਂ ਦੀ ਮੌਤ ਹੋ ਗਈ ਸੀ। ਉਸ ਕਿਸ਼ਤੀ ਦੇ ਵਿੱਚ ਵੀ ਜ਼ਿਆਦਾਤਰ ਕਿਸਾਨ ਤੇ ਮਛੁਆਰੇ ਹੀ ਸ਼ਾਮਲ ਸੀ। ਚੀਨ ਨੂੰ ਰੀਅਲ ਸਟੇਟ ਦੇ ਸੰਕਟ ਦੇ ਵਿੱਚ ਧੱਕਣ ਵਾਲੀ ਕੰਪਨੀ ਐਵਰ ਗ੍ਰੈਂਡੇ ਦੇ ਫਾਊਂਡਰ ਨੂੰ ਹੁਣ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਚੀਨ ਦੇ ਵਿੱਚ ਰੀਅਲ ਅਸਟੇਟ ਦੀ ਕਦੇ ਸਭ ਤੋਂ ਵੱਡੀ ਕੰਪਨੀ ਮੰਨੀ ਜਾਂਦੀ ਐਵਰ ਗ੍ਰੈਂਡੇ ਪਿਛਲੇ ਕਾਫੀ ਅਰਸੇ ਤੋਂ ਚਰਚਾ ਦਾ ਵਿਸ਼ਾ, ਉੱਥੇ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਕੰਪਨੀ ਤੇ ਇਸਦੀ ਇੱਕ ਹੋਰ ਸਹਿਯੋਗੀ ਕੰਪਨੀ ਦੇ ਉੱਤੇ $2 ਅਰਬ ਤੋਂ ਵੀ ਜ਼ਿਆਦਾ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰਵਾਈ 5 ਸਾਲ ਪਹਿਲਾਂ ਕੰਪਨੀ ਦੇ ਕਰਜ਼ ਚੁਕਾਉਣ ਦੇ ਵਿੱਚ ਨਾਕਾਮ ਰਹਿਣ ਤੋਂ ਬਾਅਦ ਕੀਤੀ ਗਈ ਹੈ। ਕੰਪਨੀ ਦਾ ਪਤਨ ਅਜਿਹੇ ਸਮੇਂ 'ਚ ਹੋਇਆ ਜਦੋਂ ਚੀਨੀ ਸਰਕਾਰ ਦੇ ਅਧਿਕਾਰੀਆਂ ਨੇ ਸਾਲ 2020 ਦੇ ਵਿੱਚ ਬਹੁਤ ਜ਼ਿਆਦਾ ਕਰਜ਼ ਲੈਣ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਔਰ ਅਲੱਗ ਅਲੱਗ ਕੰਪਨੀਆਂ ਨੂੰ ਫੜਨਾ ਸ਼ੁਰੂ ਕੀਤਾ ਸੀ। ਐਵਰ ਗ੍ਰਾਂਡੇ ਨੇ ਇਸ ਸੰਕਟ ਦੇ ਦਰਮਿਆਨ ਪੂਰੇ ਦੇ ਪੂਰੇ ਚੀਨ ਦੇ ਵਿੱਚ ਰੀਅਲ ਅਸਟੇਟ ਸੰਕਟ ਖੜਾ ਕਰ ਦਿੱਤਾ ਸੀ। ਐਵਰ ਗ੍ਰਾਂਡੇ ਗਰੁੱਪ ਕਦੇ ਚੀਨ ਦੀ ਰੀਅਲ ਅਸਟੇਟ ਸੈਕਟਰ ਦਾ ਸਭ ਤੋਂ ਵੱਡਾ ਨਾਮ ਵੀ ਮੰਨਿਆ ਜਾਂਦਾ ਸੀ ਔਰ ਪਿਛਲੇ ਇੱਕ ਦਹਾਕੇ ਦੇ ਦਰਮਿਆਨ ਚੀਨ ਦੇ ਵਿੱਚ ਘਰਾਂ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਘਰ ਖਰੀਦਣ ਵਾਲਿਆਂ ਦੀ ਮੰਗ ਵੱਧਦੀ ਜਾ ਰਹੀ ਹੈ। ਚੀਨ ਦੀ ਸਰਕਾਰ ਨੇ ਬਹੁਤ ਜ਼ਿਆਦਾ ਕਰਜ਼ ਲੈਣ, ਸੱਟੇਬਾਜ਼ੀ ਦੇ ਉੱਤੇ ਰੋਕ ਲਗਾਉਣ ਦੇ ਜਦੋਂ ਨਵੇਂ ਨਵੇਂ ਨਿਯਮ ਬਣਾਉਣੇ ਸ਼ੁਰੂ ਕੀਤੇ ਤਾਂ ਕੰਪਨੀਆਂ ਦੇ ਲਈ ਨਵਾਂ ਕਰਜ਼ ਲੈਣਾ ਮੁਸ਼ਕਲ ਹੋ ਗਿਆ। ਕੰਪਨੀ 2021 ਦੇ ਵਿੱਚ ਆਪਣੇ ਕਰਜ਼ ਦੇਣ ਵਾਲਿਆਂ ਦਾ ਪੈਸਾ ਚੁਕਾਉਣ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਆ ਗਈ, ਡਿਫਾਲਟਰ ਬਣ ਗਈ, ਸਮੇਂ ਸਿਰ ਕਰਜ਼ ਖੜਾ ਨਹੀਂ ਚੁੱਕ ਨਹੀਂ ਦੇ ਸਕੇ ਤੇ ਰੀਅਲ ਅਸਟੇਟ ਦੀ ਬ੍ਰਾਂਚ ਦੇ ਉੱਤੇ ਕੁੱਲ 15 ਅਰਬ ਯੁਆਨ ਯਾਨੀ ਕਿ ਲਗਭਗ 2.5 ਅਰਬ ਅਮਰੀਕੀ ਡਾਲਰ ਇਹ ਮੰਨਿਆ ਜਾ ਸਕਦਾ, ਇਹਨਾਂ ਕਰਜ਼ ਇਹਨਾਂ ਦੇ ਉੱਤੇ ਖੜਾ ਹੋ ਗਿਆ। ਉੱਥੇ ਈਰਾਨ, ਜਿੱਥੇ ਹੁਣ ਤੇਲ ਦਾ ਸੰਕਟ ਪੈਦਾ ਹੋ ਰਿਹਾ, ਈਰਾਨ ਵਰਗਾ ਮੁਲਕ ਜਿਹੜਾ ਕਿ ਖੁਦ ਤੇਲ ਦੀ ਸਪਲਾਈ ਕਰਦਾ ਹੈ, ਤੇਲ ਦਾ ਸਭ ਤੋਂ ਵੱਡਾ ਉਤਪਾਦਕ ਮੁਲਕਾਂ ਦੇ ਵਿੱਚੋਂ ਇੱਕ ਹੈ, ਇੱਥੇ ਵੀ ਇਹ ਸੰਕਟ ਪੈਦਾ ਹੋ ਗਿਆ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਰੂਸ ਯੂਕਰੇਨ ਜੰਗ ਦੇ ਵਿੱਚ ਰੂਸ ਦੇ ਅੰਦਰ ਵੀ ਸੰਕਟ ਪੈਦਾ ਹੋਇਆ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਤਪਾਦਕ ਮੁਲਕ ਜਿਹੜੇ ਨੇ ਉਹ ਹੋਰ ਤੇਲ ਦੀ ਸਪਲਾਈ ਜਿਹੜੀ ਹੈ ਨਹੀਂ ਕਰ ਸਕਦੇ, ਬਲਕਿ ਉਹਨਾਂ ਦੇ ਰਿਸੋਰਸਿਸ ਜਿਹੜੇ ਨੇ ਉਹ ਇਸ ਵਕਤ ਸੀਮਤ ਹੋ ਗਏ ਨੇ। ਤੇਲ ਦੇ ਉਤਪਾਦਨ ਦੇ ਨਾਲ ਨਾਲ ਤੇਲ ਨੂੰ ਵੇਚਣਾ ਵੀ ਜਿਹੜਾ ਉੱਥੇ ਦੀਆਂ ਸਥਾਨਕ ਕੰਪਨੀਆਂ ਦੇ ਲਈ ਜ਼ਰੂਰੀ ਹੁੰਦਾ। ਹੁਣ ਅਮਰੀਕਾ ਦੀ ਤਰਫ ਤੋਂ ਈਰਾਨ ਨੂੰ ਵਪਾਰਕ ਤੌਰ ਦੇ ਉੱਤੇ ਅਲੱਗ ਥਲੱਗ ਕਰ ਦੇਣ ਦੀ ਨੀਤੀ ਦਾ ਜਿਹੜਾ ਐਲਾਨ ਕੱਲ੍ਹ ਦੇ ਦਿਨ ਕੀਤਾ ਗਿਆ ਸੀ, ਉਸ ਤੋਂ ਬਾਅਦ ਇਹ ਸੰਕਟ ਹੋਰ ਜ਼ਿਆਦਾ ਗਹਿਰਾ ਸਕਦਾ ਹੈ। ਈਰਾਨ ਦੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਵਿੱਚ ਪੈਟਰੋਲ ਦੀ ਰੋਜ਼ਾਨਾ ਖਪਤ ਲਗਭਗ 13.5 ਕਰੋੜ ਲੀਟਰ ਤੱਕ ਪਹੁੰਚ ਗਈ ਹੈ, ਪਰ ਸੀਮਤ ਉਤਪਾਦਨ ਦੇ ਚੱਲਦਿਆਂ ਔਰ ਜਿਹੜਾ ਰਿਜ਼ਰਵ ਹੈ ਜਿਹੜਾ ਕਿ ਪਹਿਲਾਂ ਹੀ ਭੰਡਾਰ ਪਏ ਨੇ ਉਸ ਦੇ ਉੱਤੇ ਦਬਾਅ ਵਧਣ ਦੇ ਚੱਲਦਿਆਂ ਹੁਣ ਦੇਸ਼ ਦੇ ਵਿੱਚ ਤੇਲ ਸੰਕਟ ਵੱਧਦਾ ਜਾ ਰਿਹਾ। ਖਬਰ ਇਹ ਵੀ ਹੈ ਕਿ ਜੰਗ ਦੇ ਹਾਲਾਤ ਦੇ ਚੱਲਦਿਆਂ ਆਰਥਿਕ ਦਿੱਕਤਾਂ ਪੈਦਾ ਹੋ ਰਹੀਆਂ ਨੇ। ਇਸ ਦੇ ਲਈ ਜਿਹੜਾ ਇਕਨੋਮਿਕਸ ਦਾ ਇੱਕ ਬੇਸਿਕ ਰੂਲ ਹੈ ਖਪਤ ਤੇ ਉਤਪਾਦਨ, ਉਸ ਦੇ ਵਿੱਚ ਇੱਕ ਵੱਡਾ ਫਰਕ ਵੱਧ ਰਿਹਾ। ਪੈਟਰੋਲ ਦੀ ਖਪਤ ਦੇ ਵਿੱਚ ਲਗਾਤਾਰ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ, ਸੀਐਨਜੀ ਦਾ ਇਸਤੇਮਾਲ ਘੱਟ ਰਿਹਾ, ਜਨਤਕ ਟਰਾਂਸਪੋਰਟੇਸ਼ਨ ਦੀ ਸਿਸਟਮ ਜਿਹੜਾ ਸਿਸਟਮ ਹੈ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਚਰਮਰਾ ਰਿਹਾ ਹੈ। ਬਿਆਨ ਅਜਿਹੇ ਸਮੇਂ ਚ ਸਾਹਮਣੇ ਆਏ ਨਾ ਜਦੋਂ ਇਰਾਨੀ ਸਰਕਾਰ ਪੈਟਰੋਲ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਬਦਲਾਅ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ। ਪਿਛਲੇ ਕੁਝ ਅਰਸੇ ਤੋਂ ਇਰਾਨ ਦੇ ਵਿੱਚ ਇਰਾਨ ਦੀ ਤਰਫ ਤੋਂ ਭਾਰਤ ਜਾਂ ਹੋਰਨਾਂ ਦੂਸਰੇ ਦੇਸ਼ਾਂ ਨੂੰ ਤੇਲ ਦੀ ਸਪਲਾਈ ਵੀ ਨਹੀਂ ਕੀਤੀ ਜਾ ਰਹੀ। ਅਸਲ ਦੇ ਵਿੱਚ ਅਮਰੀਕਾ ਦੇ ਦਬਾਅ ਦੇ ਹੇਠ ਭਾਰਤ ਨੇ ਜਿਹੜਾ ਉਹ ਤੇਲ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਹੈ ਇਰਾਨ ਤੋਂ। ਉਧਰ ਰੂਸ ਦੇ ਤਾਜ਼ਾ ਹਮਲਿਆਂ ਦੇ ਵਿੱਚ ਯੂਕਰੇਨ ਦੇ ਰਾਜਧਾਨੀ ਕੀਵ ਦੇ ਵਿੱਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋਈ ਹੈ, 40 ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਯੂਕਰੇਨ ਲਗਾਤਾਰ 에ਅਰ ਡਿਫੈਂਸ ਮਿਜ਼ਾਈਲਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਯੂਕਰੇਨ ਦੇ ਸਟੇਟ ਐਮਰਜੈਂਸੀ ਸਰਵਿਸ ਦੇ ਮੁਤਾਬਕ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਸ਼ਹਿਰ ਦੇ ਕਈ ਅਪਾਰਟਮੈਂਟ, ਬਲਾਕਸ, ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਬੱਚਿਆਂ ਦੇ ਹਸਪਤਾਲ ਤੇ ਸਕੂਲ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ 에ਅਰ ਡਿਫੈਂਸ ਮਿਜ਼ਾਈਲਾਂ ਦੀ ਕਮੀ ਦੀ ਵਜ੍ਹਾ ਦੇ ਚਲਦਿਆਂ ਮੌਤਾਂ ਹੋਈਆਂ ਨੇ। ਯੂਕਰੇਨ ਆਪਣੇ 에ਅਰ ਡਿਫੈਂਸ ਦੇ ਲਈ ਪੱਛਮੀ ਦੇਸ਼ਾਂ ਤੋਂ ਮਿਲਣ ਵਾਲੀ ਮਿਜ਼ਾਈਲਾਂ ਦੇ ਉੱਤੇ ਨਿਰਭਰ ਕਰਦਾ ਹੈ। ਕੀਵ ਦੇ ਮੇਅਰ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇੱਕ ਅਪਾਰਟਮੈਂਟ ਬਲਾਕ ਦੇ ਬਾਹਰ ਯੂਕਰੇਨ ਨੂੰ ਗੋਲਾ ਬਾਰੂਦ ਤੇ ਮਿਜ਼ਾਈਲ ਰੋਧੀ ਸਿਸਟਮ ਦੀ, ਹਰ ਇੱਕ ਅਪਾਰਟਮੈਂਟ ਦੇ ਬਾਹਰ ਇਸ ਕਿਸਮ ਦੇ ਡਿਫੈਂਸ ਸਿਸਟਮ ਦੀ ਲੋੜ ਹੈ। ਔਰ ਇਸ ਦੇ ਲਈ ਯੂਕਰੇਨ ਹੁਣ ਯੂਰਪੀ ਦੇਸ਼ਾਂ ਦੀ ਮਦਦ ਦੇ ਲਈ ਉਹਨਾਂ ਦੇ ਵੱਲ ਤੱਕ ਰਿਹਾ ਹੈ। ਉੱਥੇ ਵੱਡੀ ਖਬਰ ਬਾਂਗਲਾਦੇਸ਼ ਤੋਂ ਵੀ ਸਾਹਮਣੇ ਆਈ ਸੀ, ਜਿੱਥੇ ਲੰਮੇ ਅਰਸੇ ਤੋਂ ਬਾਂਗਲਾਦੇਸ਼ ਦੀ ਸਿਆਸਤ ਉਥਲ ਪੁਥਲ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਔਰ ਐਸੇ ਦਰਮਿਆਨ ਬਾਂਗਲਾਦੇਸ਼ ਦੀ ਸੰਸਦ ਨੇ ਮਿਰਜ਼ਾ ਫਰਖੁਲ ਇਸਲਾਮ ਆਲਮਗੀਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਲਗਭਗ 35 ਸਾਲਾਂ ਬਾਅਦ ਬਾਂਗਲਾਦੇਸ਼ ਦੇ 23ਵੇਂ ਰਾਸ਼ਟਰਪਤੀ ਦੀ ਚੋਣ ਸਿੱਧੀ ਵੋਟਿੰਗ ਦੇ ਜ਼ਰੀਏ ਹੋਈ ਹੈ। ਸੱਤਾਧਾਰੀ ਪਾਰਟੀ BNP ਅਤੇ ਬਾਂਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਤਰਫ ਤੋਂ ਤੇ ਨਵੇਂ ਬਣੇ ਉਮੀਦਵਾਰ ਜਿਹੜੇ ਮਿਰਜ਼ਾ ਫਰੂਖੁਲ ਇਸਲਾਮ ਆਲਮਗੀਰ ਸੀ, ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ 255 ਵੋਟਾਂ ਪਈਆਂ। ਸੱਤਾਧਾਰੀ ਪਾਰਟੀ ਬਾਂਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਹੀ ਨੇਤਾ ਨੇ, ਉਹ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪ੍ਰਮੁੱਖ ਵਿਰੋਧੀਆਂ ਦੇ ਵਿੱਚੋਂ ਵੀ ਇੱਕ ਰਹੇ ਨੇ। ਸਾਲ 2024 ਦੇ ਵਿੱਚ ਸਟੂਡੈਂਟ ਪ੍ਰੋਟੈਸਟ ਤੋਂ ਬਾਅਦ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਸੀ। ਸ਼ੇਖ ਹਸੀਨਾ ਫਿਲਹਾਲ ਭਾਰਤ ਦੇ ਵਿੱਚ ਰਹਿ ਰਹੇ ਨੇ। ਬਾਂਗਲਾਦੇਸ਼ ਨੇ ਭਾਰਤ ਤੋਂ ਉਹਨਾਂ ਦੀ ਹਵਾਲਗੀ ਦੀ ਮੰਗ ਕੀਤੀ ਹੈ, ਔਰ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਵੀ ਇਸੇ ਕਰਕੇ ਫਿਲਹਾਲ ਚਰਚਾਵਾਂ ਦੇ ਵਿੱਚ ਹੈ, ਕਿਉਂਕਿ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਉਦੋਂ ਤੱਕ ਭਾਰਤ ਨਹੀਂ ਆਉਣਾ ਚਾਹੁੰਦੇ ਜਦੋਂ ਤੱਕ ਸ਼ੇਖ ਹਸੀਨਾ ਦੀ ਹਵਾਲਗੀ ਨਹੀਂ ਲੈ ਲਈ ਜਾਂਦੀ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਉਹ ਕਿਸ ਮੂੰਹ ਦੇ ਨਾਲ ਭਾਰਤ ਆਉਣਗੇ ਤੇ ਫਿਰ ਭਾਰਤ ਤੋਂ ਵਾਪਸ ਬਾਂਗਲਾਦੇਸ਼ ਜਾਣਗੇ। ਅਜਿਹੇ ਦੇ ਵਿੱਚ ਆਲਮਗੀਰ ਵੀ ਜਿਹੜੇ ਨੇ ਉਹਨਾਂ ਨੇ ਹੁਣ ਰਾਸ਼ਟਰਪਤੀ ਦਾ ਅਹੁਦਾ ਅਜਿਹੇ ਮੁਸ਼ਕਿਲ ਦੌਰ ਦੇ ਵਿੱਚ ਸੰਭਾਲਿਆ ਜਦੋਂ BNP ਦੀ ਅਗਵਾਈ ਦੇਣ ਵਾਲਾ ਕੋਈ ਵੱਡਾ ਨੇਤਾ ਨਹੀਂ ਹੈ। ਹਾਲਾਂਕਿ ਉਹਨਾਂ ਨੂੰ ਕਈ ਵਾਰ ਪਿਛਲੀ ਸ਼ੇਖ ਹਸੀਨਾ ਦੀ ਸਰਕਾਰ ਵੇਲੇ ਗ੍ਰਿਫਤਾਰ ਵੀ ਕੀਤਾ ਗਿਆ ਸੀ। ਬਾਂਗਲਾਦੇਸ਼ ਦੇ ਵਿੱਚ ਵੈਸੇ ਤਾਂ ਰਾਸ਼ਟਰਪਤੀ ਦਾ ਅਹੁਦਾ ਆਮ ਤੌਰ ਦੇ ਉੱਤੇ ਉਪਚਾਰਕ ਹੀ ਹੁੰਦਾ ਹੈ, ਫਾਰਮਲ ਜਿਹਨੂੰ ਕਿਹਾ ਜਾਂਦਾ, ਜਿਵੇਂ ਭਾਰਤ ਦੇ ਵਿੱਚ ਹੁੰਦਾ। ਹਾਲਾਂਕਿ ਪ੍ਰਸਤਾਵਿਤ ਜਿਹੜੇ ਸੁਧਾਰ ਨੇ ਉਹਨਾਂ ਦੇ ਤਹਿਤ ਰਾਸ਼ਟਰਪਤੀ ਦੇ ਅਹੁਦੇ ਨੂੰ ਸਭ ਤੋਂ ਵਧੇਰੇ ਤਾਕਤਾਂ ਦਿੱਤੀਆਂ ਜਾ ਸਕਦੀਆਂ ਨੇ, ਤਾਂ ਕਿ ਦੇਸ਼ ਦੇ ਸਿਖਰਲੇ ਨੇਤਾਵਾਂ ਦੇ ਦਰਮਿਆਨ ਸੱਤਾ ਦਾ ਸੰਤੁਲਨ ਬਣਿਆ ਰਹੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਇਹ ਵੀ ਭਾਰਤ ਦੇ ਨਾਲ ਹੀ ਜੁੜੀਆਂ ਪਰ ਕੌਮਾਂਤਰੀ ਖਿੱਤੇ ਦੇ ਵਿੱਚੋਂ, ਜਿੱਥੇ ਭਾਰਤ ਅਤੇ ਜਾਪਾਨ ਨੇ ਸਮੁੰਦਰੀ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ ਨੇ, ਅਤੇ ਆਜ਼ਾਦ ਤੇ ਖੁੱਲੇ ਇੰਡੋ ਪੈਸੀਫਿਕ ਖੇਤਰ ਦਾ ਟੀਚਾ ਹਾਸਲ ਕਰਨ ਦੇ ਲਈ ਫੌਜੀ ਸਹਿਯੋਗ ਹੋਰ ਵਧਾਉਣ ਦੇ ਉੱਤੇ ਸਹਿਮਤੀ ਜਤਾਈ ਹੈ। ਇਹ ਐਲਾਨ ਅਜਿਹੇ ਸਮੇਂ ਚ ਹੋਇਆ ਜਦੋਂ ਇਸ ਖਿੱਤੇ ਦੇ ਵਿੱਚ ਚੀਨ ਦੀਆਂ ਵਧਦੀਆਂ ਫੌਜੀ ਗਤੀਵਿਧੀਆਂ ਦੇ ਕਾਰਨ ਚਿੰਤਾਵਾਂ ਵੱਧ ਰਹੀਆਂ ਨੇ। ਜਾਪਾਨ ਭਾਰਤ ਦੇ ਨਾਲ ਮਦਦ ਲੈ ਕੇ ਆਸਟ੍ਰੇਲੀਆ ਨੂੰ ਵੀ ਅੱਗੇ ਇੱਕ ਚੱਲ ਕੇ ਧਿਰ ਬਣਾ ਸਕਦਾ, ਪਰ ਫਿਲਹਾਲ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਹਨਾਂ ਦੇ ਜਾਪਾਨੀ ਹਮਰੁਤਬਾ ਸ਼ਿਨਜ਼ੀਰੋ ਕੋਇਜ਼ੂਮੀ ਨੇ ਜਿਹੜੀ ਵਾਰਤਾ ਕੀਤੀ ਉਸ ਦੇ ਵਿੱਚ ਸਮੁੰਦਰੀ ਆਵਾਜਾਈ ਤੇ ਹਵਾਈ ਮਾਰਗਾਂ ਦੀ ਆਜ਼ਾਦੀ ਦੇ ਉੱਤੇ ਜਿਹੜੀ ਇੱਕ ਪਾਸੜ ਕਾਰਵਾਈ ਕੀਤੀ ਜਾ ਰਹੀ ਉਸ ਦਾ ਵਿਰੋਧ ਕੀਤਾ, ਤੇ ਜਤਾਇਆ ਕਿ ਹਿੰਦ ਪ੍ਰਸ਼ਾਂਤ ਖੇਤਰ ਜਿਹੜਾ ਇੰਡੋ ਪੈਸੀਫਿਕ ਖੇਤਰ, ਇਸ ਨੂੰ ਆਜ਼ਾਦ ਤੇ ਖੁੱਲੇ ਸਹਿਯੋਗ ਦੇ ਲਈ ਜੇਕਰ ਇਸਦਾ ਵਰਤਾਰਾ ਜਾਰੀ ਰੱਖਣਾ ਤਾਂ ਜ਼ਰੂਰੀ ਹੋਏਗਾ ਕਿ ਇੱਥੇ ਇਹ ਦੋਵੇਂ ਮੁਲਕ ਯਾਨੀ ਜਾਪਾਨ ਤੇ ਭਾਰਤ ਰੱਖਿਆ ਖੇਤਰ ਦੇ ਵਿੱਚ ਸਹਿਯੋਗ ਨੂੰ ਹੋਰ ਵਧਾਉਣ। ਉੱਥੇ ਇੱਕ ਖਬਰ, ਵੈਸੇ ਤਾਂ ਅੱਜ ਜ਼ਿਆਦਾਤਰ ਖਬਰਾਂ ਵਿੱਤ ਦੇ ਨਾਲ ਹੀ ਜੁੜੀਆਂ ਹੋਈਆਂ ਹੋਣਗੀਆਂ, ਅੱਗੇ ਚੱਲ ਕੇ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਫਾਈਨੈਂਸ ਸੈਕਟਰ ਦੇ ਨਾਲ ਜੁੜੀਆਂ ਕੁਝ ਖਬਰਾਂ ਦੇ ਨਾਲੋਂ ਵੀ ਵੱਧ ਕੇ ਕਹਿ ਦਈਏ ਕਿ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅੱਜ ਦਾ ਇਹ ਜਿਹੜਾ ਨਿਊਜ਼ ਬੁਲੇਟਿਨ ਹੈ ਇਹ ਖਬਰਾਂ ਦੇ ਨਾਲੋਂ ਵੀ ਵੱਧ ਕੇ ਤੁਹਾਨੂੰ ਕੁਝ ਐਸੇ ਕਿਸਮ ਦੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਜਿਹੜੀ ਆਮ ਤੌਰ ਦੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਹਫਤਾਵਾਰੀ ਸ਼ੋਅਜ਼ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਹੁਣ ਇੱਧਰ ਇੱਕ ਖਬਰ, ਇੱਕ ਸੁਰਖੀ ਇਹ ਵੀ ਸਾਹਮਣੇ ਆਈ ਹੈ, ਬੈਂਕ ਆਫ ਅਮਰੀਕਾ ਨੇ ਇੱਕ ਸਰਵੇਖਣ ਕੀਤਾ। ਵੈਸੇ ਤਾਂ ਭਾਰਤ ਦੇ ਵਿਸ਼ਵ ਗੁਰੂ ਬਣਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਬਟ ਅਮਰੀਕਾ ਦੇ ਸਭ ਤੋਂ ਵੱਡੇ ਬੈਂਕ ਦੀ ਤਰਫ ਤੋਂ ਕੀਤੇ ਸਰਵੇਖਣ 'ਚ ਭਾਰਤ ਇੰਡੋਨੇਸ਼ੀਆ ਤੋਂ ਵੀ ਪਛੜਿਆ ਦਿਖਾਈ ਦਿੰਦਾ। 2 ਸਾਲਾਂ ਦੇ ਸੁਸਤ ਪ੍ਰਦਰਸ਼ਨ ਤੋਂ ਬਾਅਦ ਬਾਜ਼ਾਰ ਦੇ ਮਾਹਰਾਂ ਨੂੰ ਉਮੀਦ ਸੀ ਕਿ 2026 ਦੇ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਵਾਪਸੀ ਵਾਲਾ ਵਰ੍ਹਾ ਲੈ ਕੇ ਆਏਗਾ, ਪਰ ਭਾਰਤੀ ਸ਼ੇਅਰ ਬਾਜ਼ਾਰ ਕਦੇ ਤੇਜ਼ੀ ਦੇ ਨਾਲ ਵੱਧਦਾ ਪਰ ਕਦੇ ਪਿਛਲਿਆਂ ਕੁਝ ਸਾਲਾਂ ਦੇ ਹੇਠਲੇ ਪੱਧਰ ਤੇ ਵੀ ਜਾ ਪੈਂਦਾ। ਅਜਿਹੇ ਦੇ ਵਿੱਚ ਨਿਵੇਸ਼ਕਾਂ ਦਾ ਭਰੋਸਾ ਵੀ ਭਾਰਤੀ ਸ਼ੇਅਰ ਬਾਜ਼ਾਰ ਤੋਂ ਉੱਠਦਾ ਜਾ ਰਿਹਾ ਹੈ। ਇਸ ਸਾਲ ਤਾਂ ਭਾਰਤ ਦਾ ਸ਼ੇਅਰ ਬਾਜ਼ਾਰ ਏਸ਼ੀਆ ਦੇ ਦੂਸਰੇ ਬਾਜ਼ਾਰਾਂ ਦੇ ਨਾਲੋਂ ਕਿਤੇ ਜ਼ਿਆਦਾ ਪਛੜ ਗਿਆ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਵਜ੍ਹਾ ਤਾਂ AI ਦੇ ਵਿੱਚ ਨਿਵੇਸ਼ ਹੈ, ਜੋ ਕਿ ਭਾਰਤ ਦੇ ਵਿੱਚ ਐਸੀਆਂ ਕੰਪਨੀਆਂ ਦੀ ਕਮੀ ਹੈ ਜਿਹੜੀਆਂ ਕਿ AI ਦੇ ਸੈਕਟਰ 'ਚ ਕੰਮ ਕਰ ਰਹੀਆਂ ਹੋਣ। ਜ਼ਾਹਰ ਜੀ ਗੱਲ ਹੈ ਕਿ ਸਾਊਥ ਕੋਰੀਆ, ਜਾਪਾਨ, ਸਿੰਗਾਪੁਰ ਔਰ ਚੀਨ ਇਸ ਮਾਮਲੇ ਦੇ ਵਿੱਚ ਭਾਰਤ ਤੋਂ ਕਿਤੇ ਅੱਗੇ ਨੇ। ਦੂਸਰੀ ਗੱਲ ਇਹ ਵੀ ਹੈ ਕਿ ਨਿਵੇਸ਼ਕਾਂ ਦੀ ਤਰਫ ਤੋਂ ਵੱਡੀ ਗਿਣਤੀ ਦੇ ਵਿੱਚ ਪੈਸਾ ਭਾਰਤੀ ਬਾਜ਼ਾਰ ਦੇ ਵਿੱਚੋਂ ਕੱਢਿਆ ਜਾ ਰਿਹਾ। ਸਿਕਿਉਰਿਟੀ ਡਿਪੋਜ਼ਿਟਰੀ ਦੇ ਮੁਤਾਬਕ ਇਸ ਸਾਲ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਦੇ ਵਿੱਚੋਂ ਲਗਭਗ $26 ਅਰਬ ਵਾਪਸ ਕੱਢ ਲਏ ਨੇ। ਇਸ ਦੇ ਚੱਲਦਿਆਂ ਮਈ ਮਹੀਨੇ ਤੱਕ ਤਾਂ ਸਟਾਕ ਮਾਰਕੀਟ ਵੈਲਿਊਏਸ਼ਨ ਦੇ ਲਿਹਾਜ਼ ਦੇ ਨਾਲ ਭਾਰਤ 5ਵੇਂ ਸਥਾਨ ਤੋਂ ਵੀ ਖਿਸਕ ਕੇ ਦੁਨੀਆ ਭਰ 'ਚ 7ਵੇਂ ਸਥਾਨ ਦੇ ਉੱਤੇ ਆ ਗਿਆ ਸੀ। ਪਰ ਚੀਜ਼ਾਂ ਇੱਕ ਥਾਂ ਦੇ ਉੱਤੇ ਸਥਿਰ ਰਹਿਣ ਤਾਂ ਕਿਆ ਹੀ ਬਾਤਾਂ, ਸਥਿਰ ਨਹੀਂ ਰਹਿੰਦੀਆਂ ਭਾਰਤ ਦੇ ਹਵਾਲੇ ਦੇ ਨਾਲ ਤਾਂ ਘੱਟੋ ਘੱਟ। ਬੈਂਕ ਆਫ ਅਮਰੀਕਾ ਦੇ ਫੰਡ ਮੈਨੇਜਰਸ ਨੇ ਇੱਕ ਸਰਵੇਖਣ 'ਚ ਦੱਸਿਆ ਹੈ ਕਿ ਭਾਰਤ ਇਸ ਸਾਲ ਏਸ਼ੀਆ ਦੇ ਵਿੱਚ ਸਭ ਤੋਂ ਘੱਟ ਪਸੰਦੀਦਾ ਸ਼ੇਅਰ ਬਾਜ਼ਾਰ ਰਿਹਾ, ਇੰਡੋਨੇਸ਼ੀਆ ਤੋਂ ਵੀ ਘੱਟ। ਇਹ ਅਜਿਹੇ ਸਮੇਂ 'ਚ ਹੋਇਆ ਜਦੋਂ ਭਾਰਤੀ ਸ਼ੇਅਰ ਬਾਜ਼ਾਰ ਦੁਨੀਆ ਦੇ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਬਾਜ਼ਾਰਾਂ ਦੇ ਵਿੱਚੋਂ ਇੱਕ ਬਣਦਾ ਜਾ ਰਿਹਾ ਹੈ। ਇਸ ਤੋਂ ਉਲਟ ਇੰਡੋਨੇਸ਼ੀਆ ਦੀ ਹਾਲਤ ਦੇ ਵਿੱਚ ਸੁਧਾਰ ਵੀ ਇਸ ਦੀ ਇੱਕ ਵਜ੍ਹਾ, ਜਿੱਥੇ 32 ਜੁਲਾਈ ਮਹੀਨੇ ਦੇ ਵਿੱਚ 32% ਫੰਡ ਮੈਨੇਜਰ ਇੰਡੋਨੇਸ਼ੀਆਈ ਸ਼ੇਅਰ ਬਾਜ਼ਾਰ ਦੇ ਵਿੱਚ ਹਿੱਸੇਦਾਰੀ ਦੀ ਗੱਲ ਕਰ ਰਹੇ ਨੇ ਕਿ ਉੱਥੇ ਜ਼ਿਆਦਾਤਰ ਲੋਕ ਵੱਧ ਤੋਂ ਵੱਧ ਨਿਵੇਸ਼ ਕਰ ਰਹੇ ਨੇ। ਦੂਸਰੇ ਪਾਸੇ ਤਾਈਵਾਨ ਤੇ ਜਾਪਾਨ ਵੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ। 7 ਤੋਂ 13 ਅਗਸਤ ਦੇ ਦਰਮਿਆਨ ਹੋਏ ਇਸ ਸਰਵੇਖਣ 'ਚ $272 ਅਰਬ ਦੀ ਸੰਪਤੀ ਦਾ ਪ੍ਰਬੰਧ ਕਰਨ ਵਾਲੇ ਕੁੱਲ 98 ਫੰਡ ਮੈਨੇਜਰਸ ਨੇ ਹਿੱਸਾ ਲਿਆ ਸੀ। ਅਮਰੀਕੀ ਆਊਟਲੈਟ ਬਲੂਮਬਰਗ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਸਰਵੇ ਦੇ ਨਤੀਜੇ ਪਿਛਲੇ 2 ਹਫ਼ਤਿਆਂ 'ਚ ਭਾਰਤੀ ਸ਼ੇਅਰ ਬਾਜ਼ਾਰ ਦੇ ਅੰਦਰ ਆਈ ਗਿਰਾਵਟ ਦੇ ਨਾਲ ਮੇਲ ਖਾਂਦੇ ਨੇ। ਅਜਿਹੇ ਦੇ ਵਿੱਚ ਬਲੂਮਬਰਗ ਦੇ ਅੰਕੜਿਆਂ ਦੇ ਮੁਤਾਬਕ ਪਹਿਲੀ ਛਮਾਹੀ ਦੇ ਵਿੱਚ ਤਾਂ ਰਿਕਾਰਡ ਨਿਕਾਸੀ ਹੋਈ ਹੈ, ਯਾਨੀ ਕਿ ਜਿੰਨਾ ਪੈਸਾ ਭਾਰਤ ਦੇ ਸ਼ੇਅਰ ਬਾਜ਼ਾਰਾਂ ਦੇ ਵਿੱਚੋਂ ਇਨਵੈਸਟਰਸ ਨੇ ਬਾਹਰ ਕੱਢਿਆ ਉਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਪਹਿਲੀ ਤਿਮਾਹੀ ਦੇ ਵਿੱਚ ਤਾਂ ਭਾਰਤੀ ਸ਼ੇਅਰ ਬਾਜ਼ਾਰਾਂ 'ਚ $4 ਅਰਬ ਤੋਂ ਵੀ ਵੱਧ ਦਾ ਨਿਵੇਸ਼ ਹੋਇਆ। ਉਸ ਤੋਂ ਬਾਅਦ ਜਦੋਂ ਇਹ ਭਾਰਤ ਉੱਭਰਦੇ ਬਾਜ਼ਾਰਾਂ ਦੇ ਵਿੱਚੋਂ ਇੱਕ ਬਣਿਆ, ਤੇ ਉਮੀਦ ਵੀ ਇਹੀ ਸੀ ਕਿ ਭਾਰਤ 2026 ਦੇ ਵਿੱਚ ਵਧੀਆ ਪ੍ਰਦਰਸ਼ਨ ਕਰੇਗਾ, ਪਰ ਫਿਰ ਜੰਗਾਂ ਦਾ ਮਾਹੌਲ ਬਣਦਾ ਗਿਆ ਔਰ ਇਸ ਮਾਹੌਲ ਦੇ ਦਰਮਿਆਨ ਦੁਨੀਆ ਭਰ ਦੇ ਵਿੱਚ ਜਿਹੜਾ ਮਾਹੌਲ ਬਣਿਆ ਸੀ ਭਾਰਤ ਦੇ ਅੰਦਰ ਭਰੋਸਾ ਆਪਣੇ ਆਪ ਘਟਦਾ ਗਿਆ। ਬੈਂਕ ਆਫ ਅਮਰੀਕਾ ਦੇ ਸਰਵੇ ਦੇ ਮੁਤਾਬਕ ਭਾਰਤੀ ਸ਼ੇਅਰ ਬਾਜ਼ਾਰ ਨੂੰ ਆਖਰੀ ਵਾਰ ਮਈ ਮਹੀਨੇ ਦੇ ਵਿੱਚ ਸਭ ਤੋਂ ਘੱਟ ਪਸੰਦੀਦਾ ਬਾਜ਼ਾਰ ਦੱਸਿਆ ਗਿਆ ਸੀ। ਉਸ ਤੋਂ ਬਾਅਦ ਹੁਣ ਇਹ ਅਗਸਤ ਮਹੀਨੇ 'ਚ ਇਹ ਹਾਲਤ ਫੇਰ ਤੋਂ ਦਿਖ ਰਹੀ ਹੈ। ਹਾਲਾਂਕਿ ਨਿਫਟੀ 50 ਜਿਹੜਾ ਹੈ ਉਹ ਮਾਰਚ ਦੇ ਹਾਲੀਆ ਹੇਠਲੇ ਪੱਧਰ ਤੋਂ 8% ਥੋੜਾ ਜਿਹਾ ਉੱਤੇ ਚੜਿਆ ਹੈ, ਪਰ ਫਿਰ ਵੀ ਇਹ ਏਸ਼ੀਆ ਦੇ ਸ਼ੇਅਰ ਬਾਜ਼ਾਰਾਂ 'ਚ ਦੂਸਰਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਬਾਜ਼ਾਰ ਬਣ ਚੁੱਕਿਆ ਹੈ। ਵਿੱਤ ਤੋਂ ਬਾਅਦ ਹੁਣ ਦੂਜੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਨਿਯਮਾਂ ਦੇ ਵਿੱਚ ਵੱਡੀ ਤਬਦੀਲੀ ਕਰਦਿਆਂ ਹੋਇਆ ਪੰਜਾਬ ਗੁਜਰਾਤ ਰਾਜਸਥਾਨ ਵੈਸਟ ਬੰਗਾਲ ਆਸਾਮ ਤ੍ਰਿਪੁਰਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੇ ਅਧਿਕਾਰ ਸੌਂਪ ਦਿੱਤੇ ਨੇ। ਸਰਕਾਰ ਨੇ ਬੁੱਧਵਾਰ ਦੇ ਦਿਨ ਨਾਗਰਿਕਤਾ ਦੀ ਤੀਜੀ ਸੋਧ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ। ਪਾਕਿਸਤਾਨ, ਅਫਗਾਨਿਸਤਾਨ ਤੇ ਬਾਂਗਲਾਦੇਸ਼ ਦੇ ਗੈਰ ਮੁਸਲਿਮ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਨੂੰ ਨਾਗਰਿਕਤਾ ਦੇ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਉਣ ਦੇ ਲਈ ਕੇਂਦਰ ਸਰਕਾਰ ਨੇ ਨਾਗਰਿਕਤਾ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ। ਸੋਧੇ ਗਏ ਨਿਯਮਾਂ ਦੇ ਤਹਿਤ ਹੁਣ ਇਹਨਾਂ ਸੂਬਿਆਂ ਦੇ ਜਿੰਨੇ ਵੀ ਜ਼ਿਲ੍ਹਾ ਕਲੈਕਟਰ ਨੇ, ਡਿਪਟੀ ਕਮਿਸ਼ਨਰ ਨੇ, ਉਹ ਸਮਰੱਥ ਅਥਾਰਟੀ ਹੋਣਗੇ ਜੋ ਕਿ ਨਾਗਰਿਕਤਾ ਦੇ ਵਿੱਚ ਆਉਣ ਵਾਲੀਆਂ ਅਰਜ਼ੀਆਂ ਨੂੰ ਪ੍ਰਾਪਤ ਕਰਕੇ ਫਿਰ ਉਹਨਾਂ ਦੀ ਘੋਖ ਪੜਤਾਲ ਕਰਨਗੇ ਤੇ ਫਿਰ ਉਹਨਾਂ ਦਾ ਨਿਬੇੜਾ ਕਰਨਗੇ। ਪਹਿਲਾਂ ਇਹ ਸ਼ਕਤੀਆਂ ਹਾਈ ਪਾਵਰਡ ਕਮੇਟੀਆਂ ਤੇ ਨਾਮਜ਼ਦ ਅਧਿਕਾਰੀਆਂ ਦੇ ਕੋਲ ਹੀ ਹੁੰਦੀਆਂ ਸੀ। ਇਸ ਦੇ ਨਾਲ ਪੂਰੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਏਗਾ ਔਰ ਹੇਠਲੇ ਪੱਧਰ ਦੇ ਉੱਤੇ ਹੱਲ ਕੀਤਾ ਜਾ ਸਕੇਗਾ। ਮੌਜੂਦਾ ਸਮੇਂ ਦੇ ਵਿੱਚ ਪੁਰਾਣੀਆਂ ਕਮੇਟੀਆਂ ਦੇ ਕੋਲ ਬਕਾਇਆ ਪਈਆਂ ਸਾਰੀਆਂ ਅਰਜ਼ੀਆਂ ਵੀ ਤੁਰੰਤ ਡਿਪਟੀ ਕਮਿਸ਼ਨਰਸ ਨੂੰ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਉੱਥੇ ਪ੍ਰੈਸ ਕਲੱਬ ਆਫ ਇੰਡੀਆ ਦੇ ਵਿੱਚ ਮੋਦੀ ਚਾਲੀਸਾ ਦਾ ਪਾਠ ਕੇ ਪ੍ਰੈਸ ਕਲੱਬ ਨੇ ਇਸ ਤੋਂ ਇਨਕਾਰ ਕੀਤਾ ਹੈ। ਦਿੱਲੀ ਸਥਿਤ ਪ੍ਰੈਸ ਕਲੱਬ ਆਫ ਇੰਡੀਆ ਦੇ ਕੈਂਪਸ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਪ੍ਰੋਗਰਾਮ ਦੇ ਦਰਮਿਆਨ ਵੀਡੀਓ ਤੇ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ। ਵੀਡੀਓ ਦੇ ਵਿੱਚ ਕੁਝ ਲੋਕ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦੇ ਸਾਹਮਣੇ ਆਰਤੀ ਕਰਦੇ ਮੋਦੀ ਚਾਲੀਸਾ ਦਾ ਪਾਠ ਕਰਦੇ ਨਜ਼ਰ ਆ ਰਹੇ ਨੇ। ਪ੍ਰੋਗਰਾਮ ਦੇ ਦਰਮਿਆਨ ਇਹ ਲੋਕ ਜੈ ਜੈ ਮੋਦੀ ਹਰ ਹਰ ਮੋਦੀ ਗਾਉਂਦੇ ਹੋਏ ਦਿਖ ਰਹੇ ਨੇ। ਪ੍ਰੈਸ ਕਲੱਬ ਨੇ ਇਸ ਮਾਮਲੇ ਚ ਸਪਸ਼ਟੀਕਰਨ ਦਿੱਤਾ ਹੈ। ਕਲੱਬ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪ੍ਰੈਸ ਕਲੱਬ ਆਫ ਇੰਡੀਆ ਨੇ ਦੇਖਿਆ ਹੈ ਕਿ ਅੱਜ ਉਸਦੇ ਕੈਂਪਸ ਦੇ ਵਿੱਚ ਕੁਝ ਫੋਟੋਆਂ ਇੱਕ ਪ੍ਰੋਗਰਾਮ ਦੀਆਂ ਵੀਡੀਓਜ਼ ਪ੍ਰਸਾਰਿਤ ਹੋ ਰਹੀਆਂ ਨੇ, ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ। ਕਲੱਬ ਇਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਉਹਨਾਂ ਨੇ ਨਹੀਂ ਕੀਤਾ, ਇਸ ਇੱਕ ਸੰਗਠਨ ਨੇ ਪ੍ਰੈਸ ਕਾਨਫਰੰਸ ਆਯੋਜਿਤ ਕਰਨ ਦੇ ਲਈ ਕਲੱਬ ਦਾ ਹਾਲ ਕਿਰਾਏ ਦੇ ਉੱਤੇ ਲਿਆ ਸੀ, ਜਦ ਕਿ ਉਹਨਾਂ ਨੇ ਹਾਲ ਕਿਰਾਏ ਦੇ ਉੱਤੇ ਲੈਣ ਦੀਆਂ ਸ਼ਰਤਾਂ ਦਾ ਉਲੰਘਣ ਕੀਤਾ ਤੇ ਕਲੱਬ ਦੇ ਅਧਿਕਾਰੀਆਂ ਨੇ ਤੁਰੰਤ ਦਖਲ ਅੰਦਾਜ਼ੀ ਕਰਕੇ ਪ੍ਰੋਗਰਾਮ ਨੂੰ ਵੀ ਰੁਕਵਾ ਦਿੱਤਾ ਸੀ। ਉੱਥੇ ਇਸ ਵਕਤ ਅੰਦੋਲਨ ਦਾ ਦੌਰ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ, ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਗੈਰ ਇਜਾਜ਼ਤ ਬਾਹਰੀ ਲੋਕਾਂ ਤੇ ਯੂਟਿਊਬਰਸ ਨੂੰ ਦਾਖਲੇ ਦੇ ਲਈ ਜਿਹੜੀ ਰੋਕ ਲਗਾਈ ਗਈ ਹੈ, ਉਸ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਚ ਹੁਕਮ ਜਾਰੀ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਪਿਛਲੇ ਕੁਝ ਅਰਸੇ ਤੋਂ ਅਲੱਗ ਅਲੱਗ ਯੂਟਿਊਬਰਸ ਉੱਤਰ ਪ੍ਰਦੇਸ਼ ਦੇ ਸਕੂਲਾਂ ਦਾ ਹਾਲ ਜਿਹੜਾ ਉਹ ਯੂਟਿਊਬ ਦੇ ਉੱਤੇ ਦਿਖਾ ਰਹੇ ਨੇ, ਲਾਈਵ ਬਲੌਗਸ ਦੇ ਜ਼ਰੀਏ, ਲਾਈਵ ਵੀਡੀਓਜ਼ ਦੇ ਜ਼ਰੀਏ। ਔਰ ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿੱਚ ਖਸਤਾ ਹਾਲਤ ਦੇ ਵਿੱਚ ਪਏ ਜਿਹੜੇ ਪਖਾਨੇ ਨੇ, ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਸਕੀਮ ਦਾ ਜਿਹੜਾ ਬੁਰਾ ਹਾਲ ਹੈ, ਉਸ ਨੂੰ ਲੈ ਕੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਪਰ ਹੁਣ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਇਸ ਤੋਂ ਉਲਟ ਨਿਯਮ ਲਿਆ ਦਿੱਤਾ, ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਬਾਹਰੀ ਵਿਅਕਤੀ ਸਕੂਲਾਂ ਦੇ ਅੰਦਰ ਦਾਖਲ ਨਹੀਂ ਹੋ ਸਕੇਗਾ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਨੇ ਸਕੂਲ ਠੀਕ ਕਰੋ ਮੁਹਿੰਮ ਜਿਹੜੀ ਚਲਾਈ ਹੈ, ਇਹ ਉੱਤਰ ਪ੍ਰਦੇਸ਼ ਤੋਂ ਹੀ ਚਲਾਈ ਸੀ, ਔਰ ਮੰਨਿਆ ਜਾ ਰਿਹਾ ਹੈ ਕਿ ਸੀਜੇਪੀ ਦੀ ਮੁਹਿੰਮ ਨੂੰ ਵੀ ਇੱਕ ਵੱਡਾ ਝਟਕਾ ਹੋਏਗਾ। ਉੱਤਰ ਪ੍ਰਦੇਸ਼ ਦੇ ਕਈ ਸਕੂਲਾਂ ਚ ਜੈਨ ਅਲਫਾ ਵਿਦਿਆਰਥੀ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਆ ਰਹੇ ਨੇ। ਆਜ਼ਮਗੜ੍ਹ, ਬਲੀਆ, ਆਗਰਾ, ਬਸਤੀ, ਅਯੋਧਿਆ, ਬਲਰਾਮਪੁਰ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਬੇਸਿਕ ਸਿੱਖਿਆ ਵਿਭਾਗ ਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉਹੀ ਮੁਹੱਈਆ ਨਹੀਂ ਹੋ ਪਾ ਰਹੀਆਂ, ਔਰ ਹੁਣ ਬਗੈਰ ਇਜਾਜ਼ਤ ਬਾਹਰੀ ਲੋਕਾਂ ਦੇ ਫੋਟੋਗ੍ਰਾਫੀ ਕਰਨ ਜਾਂ ਵੀਡੀਓਗ੍ਰਾਫੀ ਕਰਨ ਦੇ ਉੱਤੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਜਿਸ ਦਾ ਮਤਲਬ ਇਹ ਹੈ ਕਿ ਇਹਨਾਂ ਜਿਹੜੇ ਪ੍ਰਦਰਸ਼ਨ ਨੇ ਇਹਨਾਂ ਨੂੰ ਤਾਂ ਝਟਕਾ ਲੱਗੇਗਾ ਹੀ, ਬਲਕਿ ਉੱਤਰ ਪ੍ਰਦੇਸ਼ ਦੇ ਸਕੂਲਾਂ ਦੇ ਅੰਦਰ ਹਾਲਾਤ ਕੀ ਨੇ ਇਹ ਸੁਤੰਤਰ ਤਰੀਕੇ ਦੇ ਨਾਲ, ਸਪਸ਼ਟ ਤਰੀਕੇ ਦੇ ਨਾਲ ਸਾਹਮਣੇ ਨਹੀਂ ਆ ਸਕਣਗੇ। ਉਧਰ ਸੀਜੇਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਵੀਰਵਾਰ ਦੇ ਦਿਨ ਮਹਾਰਾਸ਼ਟਰ ਦੇ ਸਕੂਲ ਸਿੱਖਿਆ ਮੰਤਰੀ ਦਾਦਾ ਭੂਸੇ ਨੂੰ ਅਸਤੀਫਾ ਦੇਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਵੀ ਸਰਕਾਰੀ ਸਕੂਲਾਂ ਦੀ ਹਾਲਤ ਬੇਹੱਦ ਖਰਾਬ ਹੈ। ਖਬਰ ਏਜੰਸੀ ਪੀਟੀਆਈ ਦੇ ਮੁਤਾਬਕ ਦੀਪਕੇ ਨੇ ਆਪਣੀ ਪਾਰਟੀ ਦੇ ਸਕੂਲ ਠੀਕ ਕਰੋ ਮੁਹਿੰਮ ਦੇ ਤਹਿਤ ਲਾਤੂਰ ਜ਼ਿਲ੍ਹੇ ਦੇ ਵਿੱਚ ਔਸਾ ਦੇ ਅੰਦਰ ਇੱਕ ਸਕੂਲ ਦਾ ਦੌਰਾ ਕੀਤਾ। ਉਹਨਾਂ ਦਾਅਵਾ ਕੀਤਾ ਕਿ ਸਕੂਲ ਦੀਆਂ ਵਿਦਿਆਰਥਣਾਂ ਕੁਝ ਐਸੇ ਸਟੂਡੈਂਟਸ ਦੇ ਨਾਲ ਬੈਠੀਆਂ ਨੇ ਜਿਨ੍ਹਾਂ ਦਾ ਸਕੂਲ ਦੇ ਰਜਿਸਟਰਸ ਦੇ ਵਿੱਚ ਰਿਕਾਰਡ ਵੀ ਨਹੀਂ ਹੈ। ਉਹਨਾਂ ਨੇ ਸਕੂਲ ਦੇ ਕੈਂਪਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਮਿਲਣ ਦਾ ਦਾਅਵਾ ਤੱਕ ਕਰ ਦਿੱਤਾ। ਸਰਕਾਰੀ ਸਕੂਲਾਂ ਦੀ ਬਦਹਾਲ ਸਥਿਤੀ ਨੂੰ ਲੈ ਕੇ ਨੇਤਾਵਾਂ ਨੂੰ ਜ਼ਿੰਮੇਦਾਰ ਠਹਿਰਾਇਆ ਤੇ ਉਹਨਾਂ ਨੇਤਾਵਾਂ ਦੇ ਉੱਤੇ ਜੰਮ ਕੇ ਨਿਸ਼ਾਨਾ ਸਾਧਿਆ ਜੋ ਕਿ ਧਰਮ ਨੂੰ ਖਤਰੇ ਦੇ ਵਿੱਚ ਹੋਣ ਦੀ ਗੱਲ ਕਰਦੇ ਨੇ, ਪਰ ਸਕੂਲਾਂ ਦੀ ਮਾੜੀ ਹਾਲਤ ਦੇ ਉੱਤੇ, ਖਸਤਾ ਹਾਲਤ ਦੇ ਉੱਤੇ ਇੱਕ ਵੀ ਅੱਖਰ ਨਹੀਂ ਬੋਲਦੇ। ਦੀਪਕੇ ਨੇ ਉਜਨੀ ਪਿੰਡ ਦੇ ਇੱਕ ਸਕੂਲ ਦਾ ਵੀ ਦੌਰਾ ਕੀਤਾ, ਜਿਸ ਦਰਮਿਆਨ ਉਹਨਾਂ ਨੇ ਇੱਥੇ ਸਕੂਲ ਦੀ ਕੁਝ ਵੀਡੀਓਜ਼ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਂਝਾ ਕੀਤਾ। ਬਾਅਦ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਕੂਲਾਂ ਦੀ ਹਾਲਤ ਦੇ ਲਈ ਚੁਣੇ ਹੋਏ ਜਨ ਪ੍ਰਤੀਨਿਧੀ ਤੇ ਮੰਤਰੀ ਹੀ ਜਵਾਬਦੇਹ ਹੋਣੇ ਚਾਹੀਦੇ ਨੇ, ਔਰ ਉਹਨਾਂ ਤੋਂ ਇਹ ਸਵਾਲ ਪੁੱਛੇ ਜਾਣੇ ਚਾਹੀਦੇ ਨੇ ਕਿ ਸਕੂਲ ਆਖਰਕਾਰ ਭਾਰਤ ਦੇ ਕਦੋਂ ਠੀਕ ਕੀਤੇ ਜਾਣਗੇ, ਜਦੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਦੁਨੀਆ ਦੀ ਚੌਥੀ ਵੱਡੀ ਆਰਥਿਕ ਸ਼ਕਤੀ ਬਣਨ ਦੇ ਲਈ ਤਿਆਰ ਆ। ਉਧਰ ਸੁਪਰੀਮ ਕੋਰਟ ਨੇ ਦਿੱਲੀ ਜੰਤਰ ਮੰਤਰ ਦੇ ਉੱਤੇ ਸਟੂਡੈਂਟ ਪ੍ਰੋਟੈਸਟ ਦੇ ਦਰਮਿਆਨ ਸਾਹਮਣੇ ਆਏ ਕਈ ਮੁੱਦਿਆਂ ਦੀ ਜਾਂਚ ਦੇ ਲਈ ਸਾਬਕਾ ਜੱਜ ਆਰ ਸੁਭਾਸ਼ ਰੈਡੀ ਦੀ ਅਗਵਾਈ ਦੇ ਵਿੱਚ ਇੱਕ ਹਾਈ ਪਾਵਰਡ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਹੀ ਇਸ ਕਮੇਟੀ ਦਾ ਹਾਲਾਂਕਿ ਐਲਾਨ ਕਰ ਦਿੱਤਾ ਸੀ, ਪਰ ਨਾਵਾਂ ਨੂੰ ਜਨਤਕ ਨਹੀਂ ਸੀ ਕੀਤਾ। ਕਮੇਟੀ ਨੇ ਕਿਹਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਤੇ ਅਰਧ ਫੌਜੀ ਬਲਾਂ ਦੀ ਤਰਫ ਤੋਂ ਜਿਹੜਾ ਲੋੜ ਤੋਂ ਵੀ ਵਧੇਰੇ ਬਲ ਦਾ ਪ੍ਰਯੋਗ ਹੋਇਆ, ਤੇ ਦੂਸਰੇ ਪਾਸੇ ਪੁਲਿਸ ਕਰਮੀਆਂ ਦੇ ਵੀ ਜ਼ਖਮੀ ਹੋਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ, ਉਹਨਾਂ ਸਾਰਿਆਂ ਦੀ ਜਾਂਚ ਪੜਤਾਲ ਕਰਨਗੇ। ਸੁਪਰੀਮ ਕੋਰਟ ਨੇ ਸਾਬਕਾ ਹਾਈਕੋਰਟ ਜੱਜ ਆਰ ਕੇ ਝਾ ਤੇ ਸ਼ੈਲਿੰਦਰ ਕੌਰ ਤੇ ਸਾਬਕਾ ਸੀਬੀਆਈ ਨਿਰਦੇਸ਼ਕ ਆਰ ਕੇ ਸ਼ੁਕਲਾ ਤੇ ਮੇਘਾਲਿਆ ਦੇ ਰਿਟਾਇਰਡ ਡੀਜੀਪੀ ਐਲ ਆਰ ਬਿਸ਼ਨੋਈ ਦੀ ਅਗਵਾਈ ਦੇ ਵਿੱਚ ਇਹ ਕਮੇਟੀ ਬਣਾ ਦਿੱਤੀ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਹੁਣ ਭਾਰਤ ਦੀਆਂ ਖਬਰਾਂ, ਵੈਸੇ ਤਾਂ ਪ੍ਰੀਤਮ ਸਿੰਘ ਰੁਪਾਲ ਹੋਰੀ ਪੰਜਾਬ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਨੇ ਉਹ ਸਾਂਝੀਆਂ ਕਰ ਲੈਣਗੇ, ਪਰ ਇੱਧਰ ਇੱਕ ਖਬਰ ਜਿਹੜੀ ਉਹ ਆਸਟ੍ਰੇਲੀਆ ਦੇ ਕਰਜ਼ੇ ਦੇ ਨਾਲ ਜੁੜੀ ਹੋਈ। ਵੈਸੇ ਤਾਂ ਇਹ ਖਬਰ ਤੁਸੀਂ ਕੱਲ ਰਾਤ ਤੋਂ ਹੀ ਟੀਵੀ ਚੈਨਲਸ ਦੇ ਉੱਤੇ ਦੇਖ ਰਹੇ ਹੋਵੋਗੇ। ਅਦਾਰੇ ABC ਨੇ ਇਸ ਖਬਰ ਨੂੰ ਸ਼ੇਕਸਪੀਅਰ ਦੇ ਇੱਕ ਕੋਟ ਦੇ ਨਾਲ ਸਾਂਝਾ ਕੀਤਾ ਤੇ ਉਹ ਕੋਟ ਵਾਕਈ ਆਸਟ੍ਰੇਲੀਆ ਦੀ ਹਾਲਤ ਦੇ ਉੱਤੇ ਢੁਕਦਾ ਹੈ। ਨੀਦਰ ਅ ਬੋਰੋਰ ਨੋਰ ਅ ਲੈਂਡਰ ਵੀ, ਯਾਨੀ ਕਿ ਹੁਣ ਆਸਟ੍ਰੇਲੀਆ ਦੀ ਹਾਲਾਤ ਜਿਹੜੇ ਕਰਜ਼ੇ ਨੂੰ ਲੈ ਕੇ ਇੱਕ ਸੁਰਖੀ ਸਾਹਮਣੇ ਆਈ ਹੈ। ਜੇਕਰ ਤੁਹਾਨੂੰ ਨਹੀਂ ਪਤਾ ਕਿ ਆਸਟ੍ਰੇਲੀਆ ਦਾ ਕੌਮੀ ਕਰਜ਼ਾ ਜਿਹੜਾ ਉਹ $1 ਟ੍ਰਿਲੀਅਨ ਨੂੰ ਛੋਹ ਚੁੱਕਿਆ ਹੈ, ਪਰ ਹੁਣ ਇਸ ਤੋਂ ਬਾਅਦ ਕੁਝ ਇੱਕ ਸਟੱਡੀਜ਼ ਸਾਹਮਣੇ ਆ ਰਹੀਆਂ ਨੇ, ਕੁਝ ਇੱਕ ਸਰਵੇਖਣ ਸਾਹਮਣੇ ਆ ਰਹੇ ਨੇ ਆਸਟ੍ਰੇਲੀਆ ਦੇ ਕਰਜ਼ੇ ਨੂੰ ਤਾਂ ਨਹੀਂ ਪਰ ਘੱਟੋ ਘੱਟ ਆਸਟ੍ਰੇਲੀਆ ਦੇ ਤੁਲਨਾਤਮਕ ਸਟੱਡੀ ਨੂੰ ਬਾਕੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵਧੀਆ ਦੱਸਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਿਛਲੇ 50 ਸਾਲਾਂ ਦੇ ਵਿੱਚ ਹਰ ਇੱਕ ਕੈਟੇਗਰੀ ਦੇ ਅੰਦਰ ਦੇਸ਼ ਨੇ ਤਰੱਕੀ ਤਾਂ ਕੀਤੀ ਹੈ, ਪਰ ਕੁਝ ਇੱਕ ਸੈਕਟਰ ਨੇ ਜਿਹੜੇ ਕਿ ਦੇਸ਼ ਨੂੰ ਗੁਰਬਤ ਦੇ ਵੱਲ ਧੱਕ ਸਕਦੇ ਨੇ, ਜਿਵੇਂ ਕਿ ਉਸ ਦੇ ਵਿੱਚੋਂ ਇੱਕ ਜਿਹੜਾ ਉਹ ਰੀਅਲ ਅਸਟੇਟ ਹੈ ਜਿਹਨੂੰ ਇੱਕ ਬਬਲ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ। ਹੁਣ ਇਸ ਨੂੰ ਇੱਕ ਇੱਕ ਕਰਕੇ ਜਿਹੜਾ ਹੈ ਤੁਹਾਡੇ ਤੱਕ ਇਸ ਖਬਰ ਨੂੰ ਇੱਕ ਇੱਕ ਇਹਦੇ ਫੈਕਟ ਜਿਹੜੇ ਨੇ ਤੁਹਾਡੇ ਤੱਕ ਰੱਖਾਂਗੇ। ਹੋ ਸਕਦਾ ਹੈ ਕਿ ਅਰਥ ਸ਼ਾਸਤਰ ਦੇ ਨਾਲ ਜੁੜੇ ਹੋਣ ਕਰਕੇ ਇਸ ਦੀ ਭਾਸ਼ਾ ਦੇ ਵਿੱਚ ਕੁਝ ਐਸੇ ਸ਼ਬਦ ਵਰਤੇ ਜਾਣ, ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸੌਖਾ ਸਰਲ ਕਰਕੇ ਸਮਝਾਈਏ। ਪਹਿਲੀ ਗੱਲ ਤਾਂ ਇਹ ਸਮਝ ਲਿਆ ਜਾਵੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਜਦੋਂ ਇੱਥੇ ਦਾ ਕਰਜ਼ਾ ਜਿਹੜਾ ਨੈਸ਼ਨਲ ਡੈਟ ਹੈ ਉਹ $1 ਟ੍ਰਿਲੀਅਨ ਦੇ ਮਾਰਕ ਨੂੰ ਛੂ ਗਿਆ ਹੈ। ਉਧਰ ਦੂਸਰੀ ਆਲਮੀ ਜੰਗ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਇਹ ਪਹਿਲੀ ਵਾਰ ਹੋਇਆ ਹੈ ਕਿ ਉੱਥੇ ਦੇ ਜਿਹੜੇ ਕਰਜ਼ ਨੇ ਉਹ $40 ਲਗਭਗ, ਜੇ ਆਸਟ੍ਰੇਲੀਅਨ ਡਾਲਰ ਤੇ ਕਨਵਰਟ ਕਰ ਲਈਏ ਤਾਂ $56 ਟ੍ਰਿਲੀਅਨ ਜਿਹੜੇ ਨੇ ਉਸ ਦੇ ਵਿੱਚ ਉਹ ਉਸ ਮਾਰਕ ਨੂੰ ਉਹ ਛੂ ਗਿਆ ਹੈ। ਪਰ ਹੁਣ ਇੱਥੇ ਅਮਰੀਕਾ ਤੇ ਆਸਟ੍ਰੇਲੀਆ ਦੀ ਆਰਥਿਕਤਾ ਦੀ ਆਪਸੀ ਤੁਲਨਾ ਕਰਨਾ ਬਿਲਕੁਲ ਵੀ ਵਾਜਬ ਨਹੀਂ ਹੈ। ਉਸਦੇ ਕਈ ਸਾਰੀਆਂ ਵਜੂਹਾਂ ਨੇ। ਪਹਿਲੀ ਗੱਲ ਤਾਂ ਇਹ ਕਿ ਅਮਰੀਕਾ ਦੇ ਕੋਲ US ਡਾਲਰ, ਜਿਸਦਾ ਉਹ ਖੁਦ ਨਿਰਮਾਤਾ ਹੈ, ਉਸਦਾ ਸਭ ਤੋਂ ਵੱਡਾ ਭੰਡਾਰ ਹੈ, ਰਿਜ਼ਰਵ ਹੈ। ਆਸਟ੍ਰੇਲੀਆ ਦੇ ਕੋਲ US ਡਾਲਰ ਦਾ ਓਨਾ ਵੱਡਾ ਰਿਜ਼ਰਵ ਨਹੀਂ ਹੋ ਸਕਦਾ, ਇਸ ਕਰਕੇ ਇਸ ਨੂੰ ਡੈਫੀਸਿਟ ਕਰ ਦਿੱਤਾ ਜਾਂਦਾ, ਯਾਨੀ ਕਿ ਕੁੱਲ ਕਰਜ਼ ਦੇ ਵਿੱਚੋਂ ਮਾਈਨਸ ਕਰ ਦਿੱਤਾ ਜਾਂਦਾ। ਤੇ ਜੇਕਰ ਅਮਰੀਕਾ ਜਿਹੜਾ ਕਿ ਖੁਦ US ਡਾਲਰ ਦਾ ਨਿਰਮਾਤਾ ਮੁਲਕ ਹੈ, ਉਹਨਾਂ ਦੇ ਕੋਲ ਵੀ ਰਿਜ਼ਰਵ ਦੇ ਵਿੱਚ US ਡਾਲਰ ਘੱਟ ਨੇ, ਤਾਂ ਇਸਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਦਾ ਪ੍ਰਦਰਸ਼ਨ ਫਿਰ ਉਹਨਾਂ ਵੀ ਮਾੜਾ ਨਹੀਂ ਹੈ। ਦੂਜੀ ਗੱਲ ਇੱਥੇ ਇਹ ਵੀ ਸਾਹਮਣੇ ਆਉਂਦੀ ਹੈ ਕਿ ਅਮਰੀਕਾ ਦੇ ਕੋਲ ਗਲੋਬਲ ਰਿਜ਼ਰਵਸ ਵੀ ਬਹੁਤ ਜ਼ਿਆਦਾ ਨੇ, ਚਾਹੇ ਉਹ ਅਲੱਗ ਅਲੱਗ ਮਿਨਰਲਸ ਦੇ ਨਾਲ ਜੁੜੇ ਹੋਣ, ਸੋਨੇ ਚਾਂਦੀ ਦੇ ਜੁੜੇ ਹੋਏ ਹੋਣ, ਅਲੱਗ ਅਲੱਗ ਜਿਹੜੇ ਖਣਿਜ ਨੇ ਉਹਨਾਂ ਦੇ ਨਾਲ ਜੁੜੇ ਹੋਣ, ਜਾਂ ਫਿਰ ਤੇਲ ਤੇ ਗੈਸ ਦੇ ਜਾ ਜੁੜੇ ਹੋਣ। ਉਹ ਅਲੱਗ ਗੱਲ ਹੈ ਕਿ ਵੈਨਜ਼ੂਏਲਾ ਦੇ ਉੱਤੇ ਕਬਜ਼ਾ ਲੈ ਕੇ ਹੁਣ ਵੈਨਜ਼ੂਏਲਾ ਦਾ ਤੇਲ ਭੰਡਾਰ ਵੀ ਅਮਰੀਕਾ ਦੇ ਹੀ ਸਟਾਕ ਦੇ ਵਿੱਚ ਮੰਨਿਆ ਜਾਵੇ। ਆਸਟ੍ਰੇਲੀਆ ਨੇ ਕਿਸੇ ਮੁਲਕ ਦੇ ਉੱਤੇ ਕੋਈ ਕਬਜ਼ਾ ਨਹੀਂ ਲਿਆ ਹੋਇਆ, ਆਸਟ੍ਰੇਲੀਆ ਦੇ ਕੋਲ ਨਿਰੋਲ ਆਪਣੇ ਹੀ ਖਣਿਜ ਭੰਡਾਰ ਨੇ ਜਿਹੜੇ ਉਹਨਾਂ ਨੂੰ ਹੀ ਇਸ ਦੇ ਵਿੱਚ ਰੱਖ ਸਕਦੇ ਹਾਂ। ਤੇ ਤੀਸਰੀ ਗੱਲ, ਅਮਰੀਕਾ ਤੇ ਆਸਟ੍ਰੇਲੀਆ ਦੀ ਜਿਹੜੀ ਇੱਕ ਆਬਾਦੀ ਦਾ ਡਿਫਰੈਂਸ ਹੈ, ਜੋ ਆਬਾਦੀ ਜਨਸੰਖਿਆ ਦਾ ਡਿਫਰੈਂਸ ਹੈ, ਅਮਰੀਕਾ ਦੁਨੀਆ ਦਾ ਤੀਸਰਾ ਵੱਡਾ ਮੁਲਕ ਹੈ ਆਬਾਦੀ ਦੇ ਲਿਹਾਜ਼ ਦੇ ਨਾਲ, ਔਰ ਆਸਟ੍ਰੇਲੀਆ ਉਸ ਗਿਣਤੀ ਦੇ ਵਿੱਚ ਨੇੜੇ ਤੇੜੇ ਵੀ ਨਹੀਂ ਕਰਦਾ। ਜ਼ਾਹਰ ਜੀ ਗੱਲ ਹੈ ਕਿ ਕਿਸੇ ਦੇਸ਼ ਦੀ ਆਬਾਦੀ ਉਸ ਦੇਸ਼ ਦੇ ਲਈ ਇੱਕ ਵੱਡਾ ਫਾਇਦਾ ਵੀ ਬਣ ਸਕਦੀ ਹੈ, ਮੁਨਾਫਾ ਵੀ ਬਣ ਸਕਦੀ ਹੈ, ਜਿਸ ਤਰੀਕੇ ਦੇ ਨਾਲ ਅਮਰੀਕੀ ਸੋਸਾਇਟੀ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖਿਆ ਗਿਆ ਸੀ, ਦਹਾਕਿਆਂ ਚ ਨਹੀਂ ਪਿਛਲੇ ਕੁਝ ਸੈਂਚਰੀਜ਼ ਦੇ ਵਿੱਚ। ਆਸਟ੍ਰੇਲੀਆ ਦੇ ਡੈਟ ਦਾ ਸਾਈਜ਼ ਇੱਥੋਂ ਦੀ ਇਕਨੋਮੀ ਦੇ ਹਿਸਾਬ ਦੇ ਨਾਲ ਕੋਈ ਇੰਨਾ ਵੱਡਾ ਵੀ ਨਜ਼ਰ ਨਹੀਂ ਆਉਂਦਾ ਜਿੰਨਾ ਦੂਸਰੇ ਵਿਕਸਿਤ ਮੁਲਕਾਂ ਦੇ ਵਿੱਚ ਨਜ਼ਰ ਆਉਂਦਾ। ਹੁਣ ਜਦੋਂ ਕਿ ਖਬਰਾਂ ਆਸਟ੍ਰੇਲੀਆ ਦੇ ਵਿੱਚ ਇਕੱਲੇ ਇਕੱਲੇ ਬਲੌਗਰ, ਇਕੱਲੇ ਇਕੱਲੇ ਯੂਟਿਊਬ ਚੈਨਲ, ਇਕੱਲੇ ਇਕੱਲੇ ਫੇਸਬੁੱਕ ਪ੍ਰੋਫਾਈਲ ਤੋਂ ਦੇਖੀ ਜਾ ਸਕਦੀ ਹੈ, ਇਕੱਲੇ ਇਕੱਲੇ ਟੀਵੀ ਚੈਨਲ ਤੋਂ ਦੇਖੀ ਜਾ ਸਕਦੀ ਹੈ, ਤਾਂ ਇਸ ਦੀਆਂ ਕੁਝ ਅੰਦਰੂਨ ਵਜੂਹਾਤ ਵੀ ਸਮਝ ਲਵੋ। ਉਦਾਹਰਣ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੀ ਕੁੱਲ GDP ਦਾ ਇਹ 32% ਕਰਜ਼ ਦੱਸਿਆ ਜਾਂਦਾ ਹੈ, ਜਦਕਿ ਇਸੇ ਦੇ ਮੁਕਾਬਲੇ ਜਿਹੜੀਆਂ ਹੋਰ ਉੱਨਤ ਵਿਕਸਿਤ ਇਕੋਨੋਮੀਜ਼ ਜਿਹੜੀਆਂ ਨੇ, ਜਰਮਨੀ ਦੀ ਗੱਲ ਕਰ ਲਈਏ, ਜਰਮਨੀ ਦੀ ਕੁੱਲ GDP ਦਾ ਕਰਜ਼ਾ ਜਿਹੜਾ ਹੈ ਕੁੱਲ ਜੀਡੀਪੀ ਦਾ 70% ਕਰਜ਼ ਹੈ, ਯਾਨੀ ਆਸਟ੍ਰੇਲੀਆ ਦੇ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ। ਬਰਤਾਨੀਆ ਜਿੱਥੇ ਕੁੱਲ ਜੀਡੀਪੀ ਦੇ ਨਾਲੋਂ 95% ਵੱਧ ਕਰਜ਼ ਹੈ। ਅਮਰੀਕਾ ਦੇ ਵਿੱਚ ਉੱਥੋਂ ਦੀ ਜੀਡੀਪੀ ਦੇ ਨਾਲੋਂ 125% ਵੱਧ ਕਰਜ਼ ਹੈ। ਜਾਪਾਨ ਦੇ ਵਿੱਚ ਉੱਥੋਂ ਦੀ ਜੀਡੀਪੀ ਦੇ ਨਾਲੋਂ 250 ਗੁਣਾ ਵਧੇਰੇ ਕਰਜ਼ ਹੈ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਦਾ ਕਰਜ਼ ਓਨਾ ਵੱਡਾ ਨਜ਼ਰ ਵੀ ਨਹੀਂ ਆਉਂਦਾ। ਪਰ ਹੁਣ ਬੈਂਕ ਆਫ ਅਮਰੀਕਾ ਦੇ ਇੱਕ ਚੀਫ ਇਕਨੋਮਿਸਟ ਨੇ ਮੈਰਿਲ ਲਿੰਚ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹਦੇ ਅਲੱਗ ਅਲੱਗ ਕੰਪਲੀਕੇਸ਼ਨ ਵੀ, ਕਿਉਂਕਿ ਕੋਵਿਡ-19 ਤੋਂ ਬਾਅਦ ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਦੇ ਵਿੱਚ ਇੱਕ ਵਿਗਾੜ ਆਇਆ। ਵਿਗਾੜ ਇਹ ਆਇਆ ਹੈ ਕਿ ਹਰ ਇੱਕ ਮੁਲਕ ਨੇ ਆਪੋ ਆਪਣੇ ਤਰੀਕੇ ਜਿਹੜੇ ਨੇ ਉਹ ਬਦਲੇ ਨੇ ਆਪਣੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਸਟ੍ਰੇਲੀਆ ਦੀ ਜਿਹੜੀ ਕ੍ਰੈਡਿਟ ਰੇਟਿੰਗ ਹੈ ਉਹ ਹੁਣ AAA ਦੀ ਹਾਲੇ ਵੀ ਚੱਲ ਰਹੀ ਹੈ, ਔਰ ਇੱਥੇ ਜਿਹੜੇ ਨੇ ਇੱਥੇ ਦੀਆਂ ਬੈਂਕਿੰਗ ਸੰਸਥਾਵਾਂ ਬਿਹਤਰੀਨ ਪ੍ਰਦਰਸ਼ਨ ਕਰ ਰਹੀਆਂ ਨੇ। ਪਰ ਸਿਰਫ ਬੈਂਕਿੰਗ ਸੰਸਥਾਵਾਂ ਪ੍ਰਦਰਸ਼ਨ ਕਰ ਰਹੀਆਂ ਨੇ, ਲੋਕ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੇ। ਕਿਸੇ ਦੇਸ਼ ਦੀ ਸਭ ਤੋਂ ਵੱਡਾ ਸਰਮਾਇਆ ਉੱਥੋਂ ਦੇ ਲੋਕ ਵੀ ਹੁੰਦੇ ਨੇ। ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੱਥੇ ਡੈਟ ਜਿਹੜਾ, ਯਾਨੀ ਪ੍ਰਤੀ ਵਿਅਕਤੀ ਜਿਹੜਾ ਕਰਜ਼ ਹੈ ਉਹ ਹੋਰ ਵੀ ਜ਼ਿਆਦਾ ਹੈ। ਹਾਲਾਂਕਿ ਦੋ ਵੱਖੋ ਵੱਖਰੀਆਂ ਤਸਵੀਰਾਂ ਨੇ। ਪ੍ਰਤੀ ਵਿਅਕਤੀ ਕਰਜ਼ ਕਿਸੇ ਦੇਸ਼ ਦੀਆਂ ਜਿਹੜੀਆਂ ਸਥਾਨਕ ਸੰਸਥਾਵਾਂ ਨੇ, ਵਿੱਤੀ ਸੰਸਥਾਵਾਂ ਨੇ, ਉਹਨਾਂ ਦੇ ਪ੍ਰਤੀ ਹੋ ਸਕਦਾ ਹੈ। ਯਾਨੀ ਕਿ ਤੁਹਾਡੇ ਉੱਤੇ ਜਿਹੜੀ ਤੁਸੀਂ ਮੋਰਟਗੇਜ ਲੈ ਰੱਖੀ ਹੈ ਉਹ ਤੁਸੀਂ ਉਸ ਵਿੱਤੀ ਸੰਸਥਾ ਨੂੰ ਜ਼ਿੰਮੇਦਾਰ ਹੋ। ਪਰ ਜਦੋਂ ਕਿਸੇ ਦੇਸ਼ ਦੇ ਕਰਜ਼ ਦੀ ਗੱਲ ਆਉਂਦੀ ਹੈ ਤਾਂ ਇਸ ਪੂਰੇ ਦੇਸ਼ ਦੀ ਤਰਫ ਤੋਂ ਕਰਜ਼ ਜਿਹੜਾ ਚੁੱਕਿਆ ਗਿਆ ਹੈ ਬਾਹਰੀ ਸੰਸਥਾਵਾਂ ਦੇ ਜ਼ਰੀਏ, ਉਹ ਇੱਕ ਅਲੱਗ ਤਸਵੀਰ ਹੈ। ਦੋਹਾਂ ਦੀ ਤੁਲਨਾ ਤੁਹਾਨੂੰ ਕਰਕੇ ਦੱਸ ਦਿੰਦੇ ਹਾਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਪ੍ਰਤੀ ਵਿਅਕਤੀ ਕਰਜ਼ ਦੀ ਗੱਲ ਕਰਦੇ ਚੱਲੀਏ, ਉਹ ਕੋਈ ਬਹੁਤਾ ਵਧੀਆ ਨਹੀਂ ਹੈ। ਇੱਥੇ ਆ ਕੇ ਆਸਟ੍ਰੇਲੀਆ ਦੀ ਹਾਲਤ ਦੇ ਉੱਤੇ ਤਰਸ ਕੱਢਣਾ ਪੈਂਦਾ। ਇਹ ਇਸ ਕਰਕੇ ਕਿਉਂਕਿ ਰੀਅਲ ਅਸਟੇਟ ਜਿਹੜਾ ਸੈਕਟਰ ਹੈ ਉਹ ਬਹੁਤ ਵੱਡੀ ਹੱਦ ਤੱਕ ਆਸਟ੍ਰੇਲੀਆ ਦੇ ਵਿੱਚ ਜ਼ਿੰਮੇਦਾਰ ਹੈ ਇਸ ਕਰਜ਼ ਨੂੰ ਹੋਰ ਵਧਾਉਣ ਦੇ ਲਈ। ਆਸਟ੍ਰੇਲੀਆ 'ਚ ਮੰਨਿਆ ਜਾਂਦਾ ਹੈ ਕਿ ਇੱਕ ਹਾਊਸ ਹੋਲਡ ਇਨਕਮ ਜਿਹੜੀ ਹੈ ਉਸਦਾ 190% ਕਰਜ਼ ਜਿਹੜਾ ਲੋਕ ਇੱਥੇ ਚੁੱਕੀ ਬੈਠੇ ਨੇ। ਕੈਨੇਡਾ ਦੇ ਵਿੱਚ 180% ਹੀ ਚੁੱਕਿਆ ਹੋਇਆ, ਨਿਊਜ਼ੀਲੈਂਡ 'ਚ 166% ਹੈ, ਬਰਤਾਨੀਆ 'ਚ 118 ਹੈ, ਤੇ ਉਹੀ ਅਮਰੀਕਾ ਜਿਸਦਾ ਦੁਨੀਆ ਭਰ ਦੇ ਵਿੱਚ ਕਰਜ਼ ਵੱਧਦਾ ਜਾ ਰਿਹਾ, ਉੱਥੇ ਪ੍ਰਤੀ ਵਿਅਕਤੀ ਜਿਹੜਾ ਹਾਊਸ ਹੋਲਡ ਇਨਕਮ ਦੇ ਮੁਤਾਬਕ ਜਿਹੜਾ ਕਰਜ਼ ਉਹ 92% ਹੀ ਹੈ। ਯਾਨੀ ਉੱਥੇ ਲੋਕ ਹਾਲੇ ਵੀ ਇੰਨੇ ਇੱਛੁਕ ਨਹੀਂ ਨੇ ਕਿ ਉਹਨਾਂ ਦਾ ਘਰ ਇੱਕ ਹੋ ਸਕੇ ਅਮਰੀਕਾ ਦੇ ਵਿੱਚ। ਰੀਅਲ ਅਸਟੇਟ ਸੈਕਟਰ ਇੱਕ ਵਲਨਰੇਬਲ, ਯਾਨੀ ਕਿ ਇੱਕ ਕਮਜ਼ੋਰ ਕੜੀ ਹੋ ਸਕਦਾ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ, ਜਿਸ ਦੇ ਉੱਤੇ ਆਸਟ੍ਰੇਲੀਆ ਨੂੰ ਕੰਮ ਕਰਨਾ ਹੋਏਗਾ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਅਮਰੀਕਾ ਦੇ ਅੰਦਰ ਜਿਹੜੀ ਬੌਂਡਸ ਮਾਰਕੀਟ ਹੈ, ਜਿਹਦੇ ਉੱਤੇ ਅਮਰੀਕੀ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਕਰਦਾ, ਉਸ ਦੀ ਤਰਫ ਤੋਂ ਹੁਣ ਜਿਸ ਤਰੀਕੇ ਦੇ ਨਾਲ ਹੱਥ ਘੁੱਟਿਆ ਜਾ ਰਿਹਾ, ਕਿਉਂਕਿ ਅਮਰੀਕਾ ਦੇ ਵਿੱਚ ਬੌਂਡਸ ਮਾਰਕੀਟ ਹੀ ਤੈਅ ਕਰਦੀ ਹੈ ਕਿ ਉੱਥੇ ਹੋਮ ਲੋਨ, ਕ੍ਰੈਡਿਟ ਕਾਰਡ, ਸਟਾਕ ਮਾਰਕੀਟ, ਸਾਰਾ ਦਾ ਸਾਰਾ ਅਮਰੀਕੀ ਅਰਥਚਾਰਾ ਜਿਹੜਾ ਉਹ ਕਿਵੇਂ ਚੱਲੇਗਾ। ਬਲਕਿ ਕਿਸੇ ਹੱਦ ਤੱਕ ਇਹ ਵੀ ਕਹਿ ਦਈਏ ਕਿ ਅਮਰੀਕੀ ਬੌਂਡਸ ਮਾਰਕੀਟ ਜਿਹੜੀ ਉਹ ਇਹ ਤੈਅ ਕਰਦੀ ਹੈ ਕਿ ਦੁਨੀਆ ਦੀ ਅਰਥ ਦਸ਼ਾ, ਆਰਥਿਕ ਦਸ਼ਾ ਕਿਸ ਪਾਸੇ ਨੂੰ ਜਾਏਗੀ। ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਗਲੋਬਲ ਇਨਵੈਸਟਰਸ ਹੁਣ ਅਮਰੀਕਾ ਨੂੰ ਇੱਕ ਵੱਡੇ ਨਿਵੇਸ਼ਕ ਬਾਜ਼ਾਰ ਦੇ ਤੌਰ ਤੇ ਨਹੀਂ ਦੇਖਦੇ। ਉਹ ਨਹੀਂ ਦੇਖਦੇ ਕਿ ਅਮਰੀਕਾ ਦੇ ਵਿੱਚ ਹੁਣ ਨਵੇਂ ਸਿਰੇ ਤੋਂ ਕੋਈ ਨਿਵੇਸ਼ ਕੀਤਾ ਜਾਵੇ। ਡੋਨਾਲਡ ਟਰੰਪ ਜਦੋਂ ਪਹਿਲੀ ਵਾਰ 2017 ਚ ਸੱਤਾ ਚ ਆਏ ਸੀ ਉਦੋਂ $20 trillion ਦਾ ਕਰਜ਼ ਸੀ ਅਮਰੀਕਾ ਦੇ ਉੱਤੇ। ਹੁਣ ਜਦੋਂ ਦੂਜੀ ਵਾਰ ਉਹ ਸੱਤਾ ਚ ਨੇ ਤਾਂ $40 trillion ਦਾ ਕਰਜ਼ ਅਮਰੀਕਾ ਦੇ ਉੱਤੇ। ਯਾਨੀ ਕਿ ਅਮਰੀਕਾ ਨੇ ਹੀ ਪਿਛਲੇ 10 ਸਾਲਾਂ ਚ ਕਰਜ਼ ਨੂੰ ਦੁੱਗਣਾ ਕਰ ਲਿਆ। ਆਸਟ੍ਰੇਲੀਆ ਦੇ ਲਿਹਾਜ਼ ਦੇ ਵਿੱਚ ਅਜਿਹਾ ਨਹੀਂ ਸੀ। ਆਸਟ੍ਰੇਲੀਆ ਨੇ ਇਸ ਕਰਜ਼ ਨੂੰ ਪਿਛਲੇ 10 ਸਾਲਾਂ ਚ ਦੁੱਗਣਾ ਨਹੀਂ ਕੀਤਾ। ਪਰ ਜਿੱਥੋਂ ਤੱਕ ਅਮਰੀਕਾ ਦੇ ਫੈਕਟਰ ਨੇ, ਜੇਕਰ ਉਹ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ ਤਾਂ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਦੂਸਰੇ ਬਾਜ਼ਾਰਾਂ ਨੂੰ ਵੀ ਪ੍ਰਭਾਵਿਤ ਕਰਨਗੇ। ਦੱਸ ਦਈਏ ਕਿ ਉਦਾਹਰਨ ਦੇ ਤੌਰ ਦੇ ਉੱਤੇ ਅਮਰੀਕਾ ਦੀ ਬੌਂਡਸ ਮਾਰਕੀਟ ਦੇ ਵਿੱਚ ਸਭ ਤੋਂ ਵੱਡੀ ਇਨਵੈਸਟਮੈਂਟ ਦੁਨੀਆ ਦੀ ਜੇ ਦੂਜਿਆਂ ਕਿਸੇ ਦੇਸ਼ਾਂ ਦੀ ਹੈ ਤਾਂ ਉਹ ਜਾਪਾਨ ਦੀ ਵੀ ਹੈ। ਹੁਣ ਜਾਪਾਨ ਅਜਿਹੇ ਸਮੇਂ ਦੇ ਵਿੱਚ ਜਿਹੜਾ ਉਹ ਕੈਸ਼ ਇਕੋਨਮੀ ਦੇ ਵੱਲ ਨਹੀਂ ਵੱਧ ਸਕਦਾ, ਕਿਉਂਕਿ ਅਮਰੀਕੀ ਸਰਕਾਰ ਦੇ ਬੌਂਡਸ ਉਹਨਾਂ ਨੂੰ ਵੇਚਣੇ ਜ਼ਰੂਰੀ ਹੋਣਗੇ, ਜੋ ਕਿ ਇਸ ਵਕਤ ਜਾਪਾਨ ਨੂੰ ਵੇਚਣ ਨਹੀਂ ਦੇਗਾ ਅਮਰੀਕਾ, ਕਿਉਂਕਿ ਅਮਰੀਕਾ ਦੀ ਹਾਲਤ ਵੀ ਖਸਤੀ ਹੋ ਜਾਏਗੀ। ਅਜਿਹੇ ਦੇ ਵਿੱਚ ਹੁਣ ਜਾਪਾਨ ਵੀ ਅਮਰੀਕਾ ਦੇ ਨਾਲ ਹੀ ਫਸ ਗਿਆ, ਔਰ ਇਹੀ ਕਾਰਨ ਹੈ ਕਿ ਜਾਪਾਨ ਦਾ ਕਰਜ਼ ਅਮਰੀਕਾ ਦੇ ਨਾਲੋਂ ਵੀ ਜ਼ਿਆਦਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਜੁੜੀਆਂ ਹੁੰਦੀਆਂ ਨੇ ਲੌਬਿੰਗ ਦੇ ਨਾਲ, ਕਿਉਂਕਿ ਜਾਪਾਨ ਦੇ ਵਿੱਚ ਦੂਸਰੀ ਆਲਮੀ ਜੰਗ ਤੋਂ ਬਾਅਦ ਅਮਰੀਕਾ ਨੇ ਇੱਕ ਚੰਗੀ ਲੌਬਿੰਗ ਕੀਤੀ ਸੀ। ਆਸਟ੍ਰੇਲੀਆ ਦੇ ਵਿੱਚ ਵੀ ਹੈ, ਕਿਉਂਕਿ ਲੌਬਿੰਗ ਦੀ ਗੱਲ ਇਸ ਕਰਕੇ ਤੁਹਾਨੂੰ ਦੱਸ ਰਹੇ ਹਾਂ, ਇਹ ਕਿਸੇ ਖਬਰ ਦਾ ਹਿੱਸਾ ਨਹੀਂ ਹੈ, ਪਰ ਇਸ ਕਰਕੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜਾ ਅਮਰੀਕੀ ਵੱਡੀਆਂ ਟੈਕ ਕੰਪਨੀਆਂ ਨੇ ਉਹਨਾਂ ਦੇ ਉੱਤੇ ਦਬਾਅ ਵਧਾਇਆ ਜਾ ਰਿਹਾ ਹੈ ਕਿ ਉਹ ਖਬਰਾਂ ਦੇ ਇਵਜ਼ ਦੇ ਵਿੱਚ ਪੈਸੇ ਅਦਾ ਕਰਨ, ਔਰ ਇਸ ਦੇ ਲਈ ਜਿਹੜੀਆਂ ਇਹ ਕੰਪਨੀਆਂ ਨੇ ਇਹਨਾਂ ਦੇ ਉੱਤੇ ਦਬਾਅ ਵਧੇਗਾ। ਜ਼ਾਹਰ ਜੀ ਗੱਲ ਹੈ ਕਿ ਇਹ ਦਬਾਅ ਅਮਰੀਕੀ ਸਰਕਾਰ ਦੇ ਉੱਤੇ ਟ੍ਰਾਂਸਫਰ ਹੋਏਗਾ। ਆਸਟ੍ਰੇਲੀਆ ਦੀਆਂ ਮੀਡੀਆ ਕੰਪਨੀਜ਼ ਜਿਹੜੀਆਂ ਨੇ ਉਹ ਡਿਜੀਟਲ ਐਡਵਰਟਾਈਜ਼ਮੈਂਟ ਦਾ ਹੁਣ 2.3% ਰੈਵਨਿਊ ਭਾਲ ਰਹੀਆਂ ਨੇ। ਨਵਾਂ ਜਿਹੜਾ ਨਿਊਜ਼ ਬਾਰਗੇਨਿੰਗ ਇਨਸੈਂਟਿਵ ਆਫੀਸ਼ੀਅਲੀ ਲਾਂਚ ਪਾਸ ਕੀਤਾ ਗਿਆ, ਲਾਂਚ ਤਾਂ ਨਹੀਂ ਕੀਤਾ ਗਿਆ ਪਰ ਪਾਸ ਕੀਤਾ ਗਿਆ ਕੱਲ ਦੇ ਦਿਨ ਪਾਰਲੀਮੈਂਟ ਦੇ ਵਿੱਚ ਵੀਰਵਾਰ ਦੇ ਦਿਨ। ਫੈਡਰਲ ਸਰਕਾਰ ਇਹ ਚਾਹੁੰਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਰਨਲਿਜ਼ਮ ਸੇਫਗਾਰਡ ਬਣੇ ਰਹਿਣ, ਔਰ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜਿਹੜੀਆਂ ਵੱਡੀਆਂ ਟੈਕ ਕੰਪਨੀਜ਼ ਨੇ, ਚਾਹੇ ਉਹ ਐਕਸ ਹੈ ਚਾਹੇ ਉਹ ਮੇਟਾ ਹੈ, ਸਾਰੀਆਂ ਅਮਰੀਕਾ ਦੇ ਵਿੱਚ ਹੀ ਸਥਾਪਿਤ ਨੇ, ਪਰ ਉਹ ਖ਼ਬਰਾਂ ਨੂੰ ਉਸ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਨਾ ਦਰਸਾਉਣ। ਇਸ ਕਰਕੇ ਅਮਰੀਕੀ ਮਾਫ਼ ਕਰਨਾ ਆਸਟ੍ਰੇਲੀਅਨ ਮੀਡੀਆ ਅਦਾਰਿਆਂ ਦੀ ਵੀ ਹੋਂਦ ਜਿਹੜੀ ਹੈ, ਸਾਖ ਜਿਹੜੀ ਉਹ ਬਰਕਰਾਰ ਰਹੇ। ਅਜੇ ਦੇ ਵਿੱਚ ਹੁਣ ਅਮਰੀਕੀ ਜਿਹੜੇ ਲੋਬਿਸਟ ਨੇ ਉਹ ਨਹੀਂ ਚਾਹੁੰਦੇ ਸੀਗੇ, ਪਹਿਲਾਂ ਤਾਂ ਕਾਫੀ ਲੰਮੇ ਅਰਸੇ ਤੋਂ ਇਹ ਗੱਲ ਤੁਰਦੀ ਰਹੀ ਸੀਗੀ ਕਿ ਇਹ ਨਿਯਮ ਪਾਸ ਨਾ ਹੋਵੇ, ਪਰ ਲੇਬਰ ਸਰਕਾਰ ਦੀ ਤਰਫ ਤੋਂ ਪਿਛਲੇ ਕੁਝ ਸਾਲਾਂ ਦੇ ਵਿੱਚ, ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੁਝ ਇਤਿਹਾਸਕ ਨਿਯਮ ਜਿਹੜੇ ਨੇ ਉਹ ਪਾਸ ਕੀਤੇ ਗਏ ਨੇ। ਬਹੁਤ ਲੋਕਾਂ ਨੂੰ ਉਹਨਾਂ ਤੋਂ ਸੱਟ ਵੀ ਬਚੇਗੀ। ਬੜਾ ਸਾਰਾ ਸਿਸਟਮ ਜਿਹੜਾ ਇੱਕ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਹ ਉਲਟ ਪੁਲਟ ਵੀ ਹੋ ਸਕਦਾ ਹੈ, ਪਰ ਆਸਟ੍ਰੇਲੀਅਨ ਸਰਕਾਰ ਦਾ ਇਹ ਤਰਕ ਹੈ ਕਿ ਇਹ ਲੰਮੇ ਸਮੇਂ ਦੇ ਲਈ ਇਹ ਜ਼ਰੂਰੀ ਨੇ ਇਹ ਬਦਲਾਅ। ਆਸਟ੍ਰੇਲੀਆ ਦੇ ਵਿੱਚ ਅਮਰੀਕਾ ਦੀਆਂ ਵੱਡੀਆਂ ਲੌਬੀਜ਼ ਕਿਵੇਂ ਕੰਮ ਕਰਦੀਆਂ ਨੇ ਇਹਨੂੰ ਵੀ ਅਲੱਗ ਅਲੱਗ ਕੀ ਚੈਨਲਸ ਦੇ ਜ਼ਰੀਏ ਸਮਝਣਾ ਹੋਏਗਾ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਬਾਇਲੈਟਰਲ ਜਿਹੜੀ ਤਵੱਲੀ ਜਿਹੜੀ ਬਿਜ਼ਨਸ ਚੈਂਬਰਸ ਇੰਡਸਟਰੀ ਐਸੋਸੀਏਸ਼ਨ ਹੈ ਉਹਦੇ ਵਿੱਚ ਐਮਚੈਮ ਆਸਟ੍ਰੇਲੀਆ ਇੱਕ ਕਾਫੀ ਮਸ਼ਹੂਰ ਹੈ, ਜਿਹਨੂੰ ਅਮੈਰੀਕਨ ਚੈਂਬਰ ਆਫ ਕਮਰਸ ਆਸਟ੍ਰੇਲੀਆ ਕਹਿ ਦਿੰਦੇ ਆ। ਇਹਨਾਂ ਦਾ ਪੂਰਾ ਧਿਆਨ ਹੁੰਦਾ ਹੈ ਆਸਟ੍ਰੇਲੀਆ ਦੇ ਵਿੱਚ ਟ੍ਰੇਡ ਪਾਲਿਸੀ, ਇੰਟਲੈਕਚੁਅਲ ਪ੍ਰੋਪਰਟੀ ਪ੍ਰੋਟੈਕਸ਼ਨ ਜਾਂ ਅਲੱਗ ਅਲੱਗ ਟੈਕਨੋਲੋਜੀ ਰੈਗੂਲੇਸ਼ਨਸ ਨੇ ਜਿਹੜੇ, ਜਿਵੇਂ ਹੁਣ ਆਹ ਤਾਜ਼ਾ ਕਾਨੂੰਨ ਆਇਆ, ਇਹਨਾਂ ਦੇ ਉੱਤੇ ਨਿਗਾਹ ਰੱਖਣੀ ਔਰ ਇਹਨਾਂ ਨੂੰ ਕੰਟਰੋਲ ਕਰਨਾ ਔਰ ਅਮਰੀਕੀ ਸਰਕਾਰ ਤੱਕ ਇਹਨਾਂ ਦੀਆਂ ਜਾਣਕਾਰੀਆਂ ਪਹੁੰਚਾਉਣੀਆਂ ਔਰ ਆਸਟ੍ਰੇਲੀਆ ਸਰਕਾਰ ਦੇ ਉੱਤੇ ਦਬਾਅ ਬਣਾਈ ਰੱਖਣਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਕੋਈ ਐਸਾ ਕਾਨੂੰਨ ਜਦੋਂ ਪਾਸ ਹੁੰਦਾ ਹੈ ਜਿਹੜਾ ਕਿ ਅਮਰੀਕੀ ਕੰਪਨੀਆਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦਾ ਹੈ ਉਹ ਨਾ ਹੋਵੇ। ਇਸ ਦੇ ਮੈਂਬਰ ਜਿਹੜੇ ਨੇ ਉਹ ਵੱਡੀ ਵੱਡੀਆਂ ਕੰਪਨੀਆਂ ਨੇ ਜਿਵੇਂ ਗੂਗਲ, ਮਾਈਕਰੋਸਾਫਟ, ਸ਼ੈਵਰਨ, ਲੋਕਹੀਡ ਮਾਰਟਿਨ ਵਰਗੀਆਂ ਹਥਿਆਰ ਬਣਾਉਣ ਵਰਗੀਆਂ, ਬੋਇੰਗ ਵਰਗੀਆਂ ਕੰਪਨੀਆਂ, ਜਾਂ ਫਿਰ ਫਾਈਜ਼ਰ ਵਰਗੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਐਮਾਜ਼ਨ ਵਰਗੀਆਂ ਕੰਪਨੀਆਂ। ਵੈਸੇ ਕਾਫੀ ਹੱਦ ਤੱਕ ਦਵਾਈਆਂ ਦਾ ਜਿਹੜਾ ਕਾਰੋਬਾਰ ਹੈ ਉਹ ਕਿਸ ਤਰੀਕੇ ਦੇ ਨਾਲ ਚੱਲਦਾ ਹੈ ਜਾਂ ਉਹਨਾਂ ਦੀ ਅਸਲੀਅਤ ਕੀ ਹੈ ਉਹਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਤੁਹਾਡੇ ਤੱਕ ਇਸ ਵਾਰ ਦੇ ਇਨਸਾਈਟ ਰਿਪੋਰਟ ਦੇ ਵਿੱਚ ਸਾਂਝਾ ਕੀਤਾ ਸੀ। ਉਹ ਜਿਹੜਾ ਪੋਡਕਾਸਟ ਹੈ ਉਹ ਤੁਸੀਂ ਜਾ ਕੇ ਸਾਡੇ ਪੋਡਕਾਸਟ ਸੈਕਸ਼ਨ ਚ ਸੁਣ ਸਕਦੇ ਹੋ, ਪਰ ਅਮਰੀਕਾ ਦੀਆਂ ਵੱਡੀਆਂ ਫਾਰਮਾਸਿਟੀਕਲ ਕੰਪਨੀਆਂ ਵੀ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਬਿੰਗ ਕਰਦੀਆਂ ਨੇ ਉਹ ਇਸ ਕਰਕੇ ਜ਼ਰੂਰੀ ਹੁੰਦਾ ਹੈ ਤਾਂ ਕਿ ਜਿਹੜੀਆਂ PBS ਯਾਨੀ ਕਿ ਫਾਰਮਾਸਿਟੀਕਲ ਬੈਨੀਫਿਟਰੀ ਸਕੀਮਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਅਮਰੀਕੀ ਦਵਾਈਆਂ ਨੂੰ ਐਨਲਿਸਟ ਕਰਵਾ ਲਿਆ ਜਾਵੇ, ਕਿਉਂਕਿ ਉਸਦਾ ਬੋਝ ਤਾਂ ਆਸਟ੍ਰੇਲੀਆ ਦੀ ਸਰਕਾਰ ਤੇ ਹੀ ਪਏਗਾ। PBS ਦੇ ਅਧੀਨ ਵਧੇਰੇ ਅਮਰੀਕੀ ਦਵਾਈਆਂ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਵਿਕ ਸਕਣਗੀਆਂ, ਸਸਤੀਆਂ ਕੀਮਤਾਂ ਤੇ ਵਿਕ ਸਕਣਗੀਆਂ, ਲੋਕ ਇਸ ਦੇ ਆਦੀ ਹੋ ਸਕਣਗੇ। ਇਸ ਦੇ ਲਈ ਵੀ ਲੋਬਿੰਗ ਜਿਹੜੀ ਹੈ ਉਹ ਅਮਰੀਕੀ ਬਾਜ਼ਾਰ ਤੋਂ ਹੀ ਹੋ ਕੇ ਆਉਂਦੀ ਹੈ। ਫਿਰ ਇਸ ਤੋਂ ਇਲਾਵਾ ਹਥਿਆਰਾਂ ਦੇ ਖੇਤਰ ਦੇ ਵਿੱਚ ਵੀ, ਡਿਫੈਂਸ ਦੇ ਸਿਕਿਉਰਿਟੀ ਦੇ ਖੇਤਰ ਦੇ ਵਿੱਚ, ਜਿਵੇਂ ਔਕਸ ਵਰਗਾ ਸਮਝੌਤਾ ਹੋਇਆ ਸੀ ਉਹਦੇ ਚ USSC ਵਰਗਾ ਯਾਨੀ ਯੂਨਾਈਟਿਡ ਸਟੇਟਸ ਸਟੱਡੀ ਸੈਂਟਰ ਜਾਂ ASPI ਵਰਗਾ ਯਾਨੀ ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ, ਇਹ ਜਿਹੜੇ ਨੇ ਕਾਫੀ ਹੱਦ ਤੱਕ ਅਮਰੀਕਾ ਦੇ ਲਈ ਲੋਬਿੰਗ ਕਰਦੇ ਨੇ, ਅਮਰੀਕਾ ਦੇ ਹੱਕ ਦੇ ਵਿੱਚ ਲੋਬਿੰਗ ਕਰਦੇ ਨੇ। ਪੋਲੀਟੀਕਲ ਲੈਵਲ ਦੇ ਉੱਤੇ ਬਹੁਤ ਵੱਡੇ ਵੱਡੇ ਥਿੰਕ ਟੈਂਕਸ ਨੇ ਜਿਹੜੇ, ਬਹੁਤ ਵੱਡੇ ਵੱਡੇ US ਪਾਲਿਸੀ ਮੇਕਰ ਨੇ ਜਿਹੜੇ ਆਸਟ੍ਰੇਲੀਆ ਦੀ ਪੋਲੀਟਿਕਸ ਨੂੰ ਪ੍ਰਭਾਵਿਤ ਕਰਦੇ ਨੇ। ਆਸਟ੍ਰੇਲੀਆ ਦੀ ਪੋਲੀਟਿਕਸ ਆਉਣ ਵਾਲੇ ਕੁਝ ਸਾਲਾਂ ਚ ਕਿਸ ਪਾਸੇ ਨੂੰ ਜਾਵੇ ਇਹ ਕਿਵੇਂ ਤੈਅ ਕਰਦੇ ਨੇ, ਜਿਵੇਂ ALAD ਵਰਗੇ ਯਾਨੀ ਆਸਟ੍ਰੇਲੀਅਨ ਅਮੈਰੀਕਨ ਲੀਡਰਸ਼ਿਪ ਡਾਇਲੋਗ ਜਿਹੜੇ ਨੇ 1993 ਤੋਂ ਉਹ ਹੁੰਦੇ ਆ ਰਹੇ ਨੇ ਔਰ ਬੜੇ ਅਹਿਮ ਡਾਇਲੋਗਸ ਨੇ ਜਿਹੜੇ ਇਹ ਤੈਅ ਕਰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਮੀਡੀਆ ਦਾ ਰੁੱਖ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਕੁਝ ਸਾਲਾਂ ਚ ਚੱਲੇਗਾ। ਜੇਕਰ ਹੁਣ ਪੌਲਿਨ ਹੈਨਸਨ ਦੇ ਹੱਕ ਦੀ ਹਵਾ ਵਗ ਰਹੀ ਹੈ ਤਾਂ ਇਹ ਮੀਡੀਆ ਕਿਸ ਤਰੀਕੇ ਦੇ ਨਾਲ ਤੈਅ ਕਰੇਗਾ ਕਿ ਪੌਲਿਨ ਹੈਨਸਨ ਦੀਆਂ ਖਬਰਾਂ ਜਿਹੜੀਆਂ ਨੇ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਲੱਗਣਗੀਆਂ, ਪ੍ਰਕਾਸ਼ਿਤ ਹੋਣਗੀਆਂ, ਪ੍ਰਸਾਰਿਤ ਹੋਣਗੀਆਂ ਤੇ ਫਿਰ ਉਸ ਤੋਂ ਬਾਅਦ ਕਿਸ ਹੋਰ ਸ਼ਖਸੀਅਤ ਦੀਆਂ ਖਬਰਾਂ ਆਣਗੀਆਂ। US ਆਸਟ੍ਰੇਲੀਆ ਲੀਡਰਸ਼ਿਪ ਫੋਰਮ ਤੇ ਪਾਰਲੀਮੈਂਟਰੀ ਨੈਟਵਰਕ ਜਿਹੜੇ ਨੇ ਉਹ ਵੀ ਇਸੇ ਮਾਮਲਿਆਂ ਦੇ ਉੱਤੇ ਨਿਗਾਹ ਰੱਖਦੇ ਨੇ, ਖਾਸ ਤੌਰ ਦੇ ਉੱਤੇ 5 Eyes ਵਰਗੇ ਇੰਟੈਲੀਜੈਂਸ ਗਰੁੱਪਸ ਨੂੰ ਵੀ ਉਹ ਪ੍ਰਭਾਵਿਤ ਕਰਦੇ ਨੇ। ਸੋ ਇਸ ਹੱਦ ਤੱਕ ਜਿਹੜੀ ਹੈ ਅਮਰੀਕਾ ਦੀ ਲੋਬਿੰਗ ਉਹ ਆਸਟ੍ਰੇਲੀਆ ਦੇ ਵਿੱਚ ਹੁੰਦੀ ਹੈ। ਖੈਰ, ਇਸ ਤੋਂ ਬਾਅਦ ਹੁਣ ਅਗਲੀ ਖਬਰ ਇੱਕ ਰੀਅਲ ਅਸਟੇਟ ਦੇ ਨਾਲ ਹੀ ਜੁੜੀ, ਜਿੱਥੋਂ ਵਿੱਤ ਦੀ ਨਾਲ ਜੁੜੀ ਖਬਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਕੋਟੈਲਿਟੀ ਦੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਔਰ ਇਸ ਰਿਪੋਰਟ ਦਾ ਸਿਰਲੇਖ ਤਾਂ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਮਾਰਕੀਟ ਜਿਸ ਤਰੀਕੇ ਦੇ ਨਾਲ ਗਰਕ ਦੇ ਵਿੱਚ ਜਾ ਰਹੀ ਹੈ, ਹੇਠਲੇ ਪੱਧਰ ਤੇ ਜਾ ਰਹੀ ਹੈ, ਉਸਦਾ ਦੂਸਰਾ ਗੇੜ ਸ਼ੁਰੂ ਹੋ ਚੁੱਕਿਆ। ਦੂਜਾ ਗੇੜ ਕਿੱਦਾਂ? ਹੁਣ ਤੱਕ ਤਾਂ ਵੱਡੇ ਜਿਹੜੇ ਕੈਪੀਟਲ ਸਟੇਟਸ ਸੀ, ਮਾਫ ਕਰਨਾ, ਜਿੰਨੇ ਕੈਪੀਟਲ ਸਿਟੀਜ਼ ਸੀ, ਉਹਨਾਂ ਦੇ ਵਿੱਚ ਮਾਰਕੀਟ ਹੇਠਾਂ ਜਾ ਰਹੀ ਸੀ, ਯਾਨੀ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ। ਹੁਣ ਕੋਟੈਲਿਟੀ ਨੇ ਆਪਣੀ ਰਿਪੋਰਟ ਚ ਦਾਅਵਾ ਕੀਤਾ ਹੈ ਕਿ ਖੇਤਰੀ ਇਲਾਕਿਆਂ ਦੀ ਮਾਰਕੀਟ ਵੀ ਜਿਹੜੀ ਉਹ 0.1% ਥੱਲੇ ਗਈ ਹੈ ਪਿਛਲੇ ਇੱਕ ਤਿਮਾਹੀ ਦੇ ਵਿੱਚ, ਇੱਕ ਕੁਆਟਰ ਦੇ ਵਿੱਚ, ਜਦੋਂ ਕਿ ਕੈਪੀਟਲ ਸਿਟੀਜ਼ ਚ ਇਹ ਲਗਭਗ 2.5% ਥੱਲੇ ਗਈ ਹੈ। ਵੈਸੇ ਪਿਛਲੀ ਵਾਰ ਵੀ ਖਬਰਾਂ ਚ ਤੁਹਾਨੂੰ ਦੱਸਿਆ ਸੀ, ਹਰ ਵਾਰ ਇਹ ਦੱਸਣਾ, ਇਹ ਔਸਤ ਇੱਕ ਦੱਸੀ ਜਾਂਦੀ ਹੈ ਆਸਟ੍ਰੇਲੀਆ ਦੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਇੱਕ ਕੈਪੀਟਲ ਸਿਟੀ ਦੇ ਵਿੱਚ ਜਿਹੜੀ ਪ੍ਰੋਪਰਟੀ ਮਾਰਕੀਟ ਉਹ ਥੱਲੇ ਨੂੰ ਗਈ ਹੈ, ਇੱਕ ਡਾਊਨ ਟਰਨ ਜਿਹੜਾ ਅੱਖਰ ਵਰਤਿਆ ਜਾਂਦਾ ਹੈ। ਸੋ ਹਰ ਇੱਕ ਮਾਰਕੀਟ ਦੇ ਵਿੱਚ ਡਾਊਨ ਟਰਨ ਨਹੀਂ ਦੇਖਣ ਨੂੰ ਮਿਲਿਆ, ਪਰ ਕੋਟੈਲਿਟੀ ਨੇ ਆਪਣੀ ਰਿਪੋਰਟ ਦੇ ਵਿੱਚ ਪਾਇਆ ਹੈ ਕਿ 47 ਅਰਬਨ ਏਰੀਆਜ਼ ਹਾਲੇ ਵੀ ਸੁਰੱਖਿਅਤ ਨੇ, ਜਿੱਥੇ ਪਿਛਲੇ ਕੁਝ ਅਰਸੇ ਦੇ ਵਿੱਚ ਜਿਹੜਾ ਮੁਨਾਫਾ ਉਹ ਥੱਲੇ ਨੂੰ ਨਹੀਂ ਗਿਆ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੇ ਕੁਝ ਅਰਸੇ ਦੇ ਵਿੱਚ ਵਿਆਜ ਦਰਾਂ ਜਾਂ ਤਾਂ ਵਧਾਈਆਂ ਨੇ ਜਾਂ ਸਥਿਰ ਰੱਖੀਆਂ ਨੇ, ਕਟੌਤੀ ਦਾ ਕੋਈ ਦੌਰ ਦੇਖਣ ਨੂੰ ਖਾਸ ਨਹੀਂ ਮਿਲਿਆ। ਪਰ RBI ਨੇ ਆਪਣੀ ਤਾਜ਼ਾ ਬੈਠਕ ਦੇ ਵਿੱਚ ਨਗਦੀ ਰੇਟ ਜਿਹੜੀ ਸੀ ਉਹ 4.35% ਦੇ ਉੱਤੇ ਬਰਕਰਾਰ ਰੱਖੀ ਸੀ, ਯਾਨੀ ਇਸ ਦਰ ਦੇ ਉੱਤੇ ਜਿਹੜਾ RBI ਉਹ ਦੂਸਰੇ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਨੂੰ ਕਰਜ਼ੇ ਦੇ ਰਿਹਾ ਹੈ। ਔਰ ਇਸੇ ਦਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਵਿੱਤੀ ਸੰਸਥਾਵਾਂ ਅੱਗੇ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਲਈ, ਵਪਾਰਕ ਅਦਾਰਿਆਂ ਦੇ ਲਈ ਜਾਂ ਨਿੱਜੀ ਵਰਤੋਂ ਦੇ ਲਈ ਕਰਜ਼ੇ ਦੇ ਰਹੀਆਂ ਨੇ। ਅਜਿਹੇ ਦੇ ਵਿੱਚ ਜਿਹੜਾ RBI ਗਰੁੱਪ, ਇੱਕ ਇਕੋਨੋਮਿਸਟ ਗਰੁੱਪ ਹੈ, ਉਹਦੀ ਤਰਫ ਤੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਨੈਗੇਟਿਵ ਗੇਰਿੰਗ, CJT ਦੇ ਵਿੱਚ ਰੂਲਸ ਦੇ ਵਿੱਚ ਬਦਲਾ, ਇਹ ਸਾਰੇ ਨਿਯਮ ਜਵਾਬਦੇਹ ਨੇ ਜਾਂ ਇੱਕ ਤਰੀਕੇ ਦੇ ਨਾਲ ਕਾਰਕ ਨੇ, ਜਿਹਨੂੰ ਰੀਜ਼ਨਸ ਕਹਿ ਲੈਂਦੇ ਹਾਂ, ਕਿ ਉਹ ਪ੍ਰੋਪਰਟੀ ਮਾਰਕੀਟ ਦੇ ਵਿੱਚ ਡਾਊਨ ਟਰਨ ਜਿਹੜਾ ਦੇਖਣ ਨੂੰ ਮਿਲਿਆ। ਨੈਸ਼ਨਲ ਡਾਊਨ ਟਰਨ ਜਿਹੜਾ ਮੰਥਲੀ ਦੇਖਣ ਨੂੰ ਮਿਲਿਆ ਉਹ 0.4%, ਲਗਭਗ 0.5% ਦਾ ਡਾਊਨ ਟਰਨ ਹੈ। ਇਸ ਵਕਤ ਵੀ ਆਸਟ੍ਰੇਲੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ $9,99,000 ਦੇ ਉੱਤੇ ਬਰਕਰਾਰ ਨੇ। ਦੱਸ ਦਈਏ ਘਰਾਂ ਦੀ ਕੀਮਤਾਂ ਦੀ ਗੱਲ ਕਰ ਰਹੇ ਹਾਂ, ਅਪਾਰਟਮੈਂਟ ਜਾਂ ਜੁਆਇੰਟ ਪ੍ਰੋਪਰਟੀ ਜਿਵੇਂ ਟਾਊਨ ਹਾਊਸਿਸ ਨੇ, ਉਹਨਾਂ ਦੀ ਗੱਲ ਨਹੀਂ ਕਰ ਰਹੇ। ਕੈਪੀਟਲ ਸਿਟੀਜ਼ ਦੇ ਵਿੱਚ ਵੀ 0.5% ਦੀ ਗਿਰਾਵਟ ਆਈ ਹੈ, ਜਦਕਿ ਕੈਪੀਟਲ ਸਿਟੀਜ਼ ਦੀ ਜੇਕਰ ਗੱਲ ਕਰੀਏ, ਯਾਨੀ ਕਿ ਸਿਡਨੀ, ਮੈਲਬਰਨ, ਬ੍ਰਿਸਬੇਨ, ਪਰਥ, ਐਡੀਲੇਡ ਵਰਗੇ ਸ਼ਹਿਰਾਂ ਨੂੰ ਜੇਕਰ ਆਪਸ ਚ ਜੋੜ ਦਈਏ ਤਾਂ ਲਗਭਗ $11,49,000 ਦੀ ਔਸਤ ਕੀਮਤ ਦੇ ਉੱਤੇ ਘਰ ਵਿਕ ਰਹੇ ਨੇ। ਹੁਣ ਖੇਤਰੀ ਇਲਾਕਿਆਂ ਦੀ ਜੇਕਰ ਗੱਲ ਕਰੀਏ, ਹਾਲਾਂਕਿ ਇਹ ਪਹਿਲੀ ਵਾਰ ਪਿਛਲੇ ਕਈ ਸਾਲਾਂ ਦੇ ਵਿੱਚ, ਕਾਫੀ ਮਹੀਨਿਆਂ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ, ਬਲਕਿ ਕੋਵਿਡ ਤੋਂ ਬਾਅਦ, ਕਿ ਗਿਰਾਵਟ ਦਾ ਦੌਰ ਹੋਵੇ। 0.1% ਦੀ ਗਿਰਾਵਟ ਕੋਈ ਬਹੁਤ ਵੱਡੀ ਗਿਰਾਵਟ ਨਹੀਂ ਹੈ, ਪਰ ਇਹ ਸਿਰਫ ਇੱਕ ਵਿਖਾਵਾ ਹੈ, ਇੱਕ ਸੰਕੇਤ ਹੈ। ਹੁਣ ਖੇਤਰੀ ਇਲਾਕਿਆਂ ਚ ਆਸਟ੍ਰੇਲੀਆ ਦੇ ਅੰਦਰ ਜਿਹੜੀ ਮੇਡਨ ਵੈਲਿਊਜ਼ ਨੇ ਘਰਾਂ ਦੀਆਂ, ਉਹ $7,36,000 ਰਹਿ ਗਈਆਂ ਨੇ। ਸਭ ਤੋਂ ਵਧੇਰੇ ਨੁਕਸਾਨ ਜੇਕਰ ਕਿਸੇ ਕੈਪੀਟਲ ਸਿਟੀ ਦੇ ਵਿੱਚ ਹੋਇਆ ਤਾਂ ਉਹ ਜ਼ਾਹਰ ਜੀ ਗੱਲ ਹੈ ਕਿ ਦੋ ਵੱਡੇ ਸ਼ਹਿਰ ਨੇ, ਸਿਡਨੀ ਤੇ ਮੈਲਬਰਨ। ਸਿਡਨੀ ਦੇ ਵਿੱਚ 0.7% ਦਾ, ਮੈਲਬਰਨ ਚ 0.5% ਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਤੇ ਜੇਕਰ ਐਨੂਅਲ ਗਰੋਥ ਦੀ ਗੱਲ ਕਰੀਏ ਤਾਂ ਉਹ ਵੀ ਨੈਗੇਟਿਵ ਚ ਹੀ ਰਹੀ ਹੈ। ਸਿਡਨੀ ਦੀ ਐਨੂਅਲ ਗਰੋਥ -2.6%, -2.6%, ਮੈਲਬਰਨ ਦੀ -3.6% ਰਹੀ ਹੈ। ਸਿਡਨੀ ਚ ਔਸਤ ਘਰਾਂ ਦੀ ਕੀਮਤ ਹਾਲੇ ਵੀ $15,63,000 ਹੈ, ਤੇ ਮੈਲਬਰਨ ਦੇ ਵਿੱਚ $9,71,000 ਹੈ। ਪਰ ਸਿਡਨੀ ਤੋਂ ਬਾਅਦ ਜੇਕਰ ਕਿਤੇ ਸਭ ਤੋਂ ਵਧੇਰੇ ਕੀਮਤਾਂ ਨੇ ਤਾਂ ਉਹ ਬ੍ਰਿਸਬੇਨ, ਜਿੱਥੇ ਹਾਲੇ ਵੀ ਘਰਾਂ ਦੀ ਔਸਤ ਕੀਮਤ $12,06,000 ਹੈ। ਐਡੀਲੇਡ ਚ $10,11,000 ਹੈ। ਪਰਥ ਚ $10,90,000 ਹੈ। ਤੇ ਦੂਸਰਿਆਂ ਸ਼ਹਿਰਾਂ ਦੀ ਜੇ ਗੱਲ ਕਰੀਏ ਤਾਂ ਹਵਾ ਡਾਰਵਿਨ, ਜਿੱਥੇ 7,00,000-7.5 ਲੱਖ ਦੇ ਆਸ ਪਾਸ ਹਾਲੇ ਵੀ ਕੀਮਤਾਂ ਬਰਕਰਾਰ ਨੇ। ਅਜਿਹੇ ਚ ਜਿੱਥੇ ਸਾਰੀਆਂ ਹੀ ਕੈਪੀਟਲ ਸਿਟੀਜ਼ ਦੇ ਵਿੱਚ ਮੰਥਲੀ ਗਰੋਥ ਮਾਈਨਸ ਚ ਗਈ ਹੈ, ਸਿਡਨੀ, ਮੈਲਬਰਨ, ਬ੍ਰਿਸਬੇਨ ਚ 0.3, ਐਡੀਲੇਡ ਚ 0.6, ਪਰਥ ਦੇ ਵਿੱਚ 0.0

ਪਰਥ ਦੇ ਵਿੱਚ ਪਿਛਲੇ 3 ਮਹੀਨਿਆਂ ਦੀ ਜੇਕਰ ਪ੍ਰੋਪ ਟ੍ਰੈਕ ਦੇ ਡੇਟਾ ਦੇ ਉੱਤੇ ਨਿਗਾਹ ਮਾਰੀਏ ਤਾਂ ਇੱਥੇ ਕੀਮਤਾਂ ਵਧੀਆ ਹੀ ਨੇ। ਬ੍ਰਿਸਬੇਨ ਦੇ ਵਿੱਚ ਵੀ ਕੀਮਤਾਂ ਵਧੀਆ ਨੇ, ਐਡੀਲੇਡ ਦੇ ਵਿੱਚ ਵੀ ਕੀਮਤਾਂ ਰਿਕਾਰਡ ਕੀਮਤ ਦੇ ਉੱਤੇ ਦਰਜ ਕੀਤੀਆਂ ਗਈਆਂ ਨੇ। ਉੱਥੇ ਹੀ ਪ੍ਰੀਮੀਅਰ ਬੈਨ ਕੈਰਲ ਵਿਕਟੋਰੀਆ ਦੇ ਪ੍ਰੀਮੀਅਰ ਨੇ, ਨਾਮ ਯਾਦ ਕਰ ਲਓ, ਘੱਟੋ ਘੱਟ ਅਗਲੇ 3-4 ਮਹੀਨੇ ਤਾਂ ਨਾਮ ਯਾਦ ਰੱਖੋ ਜਦ ਤੱਕ ਚੋਣਾਂ ਨਹੀਂ ਹੁੰਦੀਆਂ, ਉਸ ਤੋਂ ਬਾਅਦ ਤਾਂ ਕਿਹਾ ਨਹੀਂ ਜਾ ਸਕਦਾ, ਕਿਉਂਕਿ ਵਿਕਟੋਰੀਆ ਦੇ ਵਿੱਚ ਹੁਣ $50 ਮਿਲੀਅਨ ਦੀ ਲਾਗਤ ਵਾਲਾ ਰਾਇਲ ਕਮਿਸ਼ਨ ਸਥਾਪਿਤ ਕਰ ਦਿੱਤਾ ਗਿਆ। ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਅਲੱਗ ਅਲੱਗ ਮਾਮਲਿਆਂ ਦੀ ਇਹ ਪੜਤਾਲ ਕਰੇਗਾ, ਕਰਪਸ਼ਨ ਨੂੰ ਲੈ ਕੇ, ਕ੍ਰਿਮੀਨਲ ਕੰਡਕਟ ਨੂੰ ਲੈ ਕੇ, ਜਿੰਨੇ ਵੀ ਮਾਮਲੇ ਨੇ, ਚਾਹੇ ਉਹ CFMEU ਵਰਗੀ ਸਭ ਤੋਂ ਵੱਡੀ ਯੂਨੀਅਨ ਹੀ ਕਿਉਂ ਨਾ ਹੋਵੇ ਜਿਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਅਪਰਾਧਕ ਨੈਟਵਰਕ ਦੇ ਨਾਲ ਜੁੜੀਆਂ ਹੋਣ ਦੀਆਂ ਸੁਰਖੀਆਂ ਜਿਹੜੀਆਂ ਬਣਦੀਆਂ ਰਹੀਆਂ ਨੇ। ਕੰਟਰੈਕਟਰ, ਸਬ ਕੰਟਰੈਕਟਰ, ਲੇਬਰ ਹਾਇਰ ਫਰਮਸ ਤੋਂ ਲੈ ਕੇ ਸਪਲਾਇਰ ਤੱਕ, ਇੱਥੋਂ ਤੱਕ ਕਿ ਵਿਕਟੋਰੀਅਨ ਸਰਕਾਰ ਦੀਆਂ ਡਿਲੀਵਰੀ ਏਜੰਸੀਜ਼ ਵੀ ਜਿਹੜੀਆਂ ਨੇ, ਯਾਨੀ ਵਿਕਟੋਰੀਆ ਸਰਕਾਰ ਦੇ ਦਫ਼ਤਰਾਂ ਦੇ ਵਿੱਚੋਂ ਬੈਠ ਕੇ ਕਿਹਨਾਂ ਕਿਹਨਾਂ ਏਜੰਸੀਆਂ ਦੇ ਨਾਲ ਕਿਵੇਂ ਕਿਵੇਂ ਕਦੋਂ ਕਦੋਂ ਕੀ ਕੀ ਸੰਪਰਕ ਕੀਤੇ ਗਏ, ਕਿਹੜੇ ਠੇਕੇ ਦਿੱਤੇ ਗਏ, ਕਿੱਥੋਂ ਮਨੀ ਦੀ ਲੀਕੇਜ ਹੋਈ ਹੈ, ਕਿੱਥੋਂ ਆਖਿਰਕਾਰ ਬਿਗ ਬਿਲਡ ਪ੍ਰੋਜੈਕਟ ਜਿਹੜਾ ਉਹ ਵਿਕਟੋਰੀਆ ਸੂਬੇ ਦੇ ਸਿਰ ਇੱਕ ਗਲੇ ਦੀ ਹੱਡੀ ਬਣ ਕੇ ਜਿਹੜਾ ਉਹ ਫਸਿਆ ਹੋਇਆ, ਨਾ ਤਾਂ ਬਾਹਰ ਆ ਰਿਹਾ ਤੇ ਨਾ ਹੀ ਨਿਕਲਿਆ ਜਾ ਰਿਹਾ ਹੈ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਇਹ ਵਾਅਦਾ ਕੀਤਾ ਸੀ ਕਿ ਪ੍ਰੀਮੀਅਰ ਬਣਦਿਆਂ ਹੀ ਉਹ ਰਾਇਲ ਕਮਿਸ਼ਨ ਸਥਾਪਿਤ ਕਰਨਗੇ, ਤੇ ਹੁਣ ਉਹੀ ਗੱਲ ਕੀਤੀ ਗਈ ਹੈ। ਸਾਊਥ ਆਸਟ੍ਰੇਲੀਆ ਦੇ ਸਾਬਕਾ ਜਿਹੜੇ ਚੀਫ ਜਸਟਿਸ ਨੇ ਕ੍ਰਿਸਟੋਫਰ ਕੋਰਕਸ, ਉਹ ਫਿਲਹਾਲ ਇਸ ਰਾਇਲ ਕਮਿਸ਼ਨ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਜਿਹੜਾ ਇਸ ਕਮਿਸ਼ਨ ਦੀ ਤਰਫ ਤੋਂ 2027 ਦੀ ਅਗਸਤ ਮਹੀਨੇ ਤੱਕ ਆਪਣੀ ਆਖਰੀ ਰਿਪੋਰਟ ਸਬਮਿਟ ਕਰ ਦਿੱਤੀ ਜਾਏਗੀ। ਹਾਲਾਂਕਿ ਚੋਣਾਂ ਤਾਂ ਇਸੇ ਸਾਲ ਹੋ ਜਾਣੀਆਂ ਨੇ, ਪਰ ਇੰਨਾ ਸਮਾਂ ਲੱਗ ਜਾਂਦਾ ਹੈ। ਖਾਸ ਤੌਰ ਦੇ ਉੱਤੇ ਬੜੀ ਬਾਰੀਕ ਸਕਰੂਟਨੀ ਜਿਹੜੀ ਉਹ ਕੀਤੀ ਜਾਣੀ ਹੈ, ਲੇਬਰ ਹਾਇਰ ਤੋਂ ਲੈ ਕੇ ਇੰਡਸਟਰੀਅਲ ਰਿਲੇਸ਼ਨ ਤੱਕ, ਪ੍ਰੋਕਿਓਰਮੈਂਟ, ਸਪਲਾਈ ਚੇਨ, ਹਰ ਇੱਕ ਕਿਸਮ ਦੇ ਕੰਟਰੈਕਚੁਅਲ ਏਜੰਸੀਜ਼ ਔਰ ਅਰੇਂਜਮੈਂਟਸ ਕਿਵੇਂ ਕਿਵੇਂ ਦੇ ਹੋਏ, ਸਾਰਿਆਂ ਦੇ ਬਾਰੇ ਖੁੱਲ੍ਹ ਕੇ ਪੜਤਾਲ ਹੋਏਗੀ। ਇੱਥੋਂ ਤੱਕ ਕਿ ਸਾਬਕਾ ਪ੍ਰੀਮੀਅਰ ਵੀ ਇਸ ਦੇ ਘੇਰੇ 'ਚ ਆ ਸਕਦੇ ਨੇ, ਕਿਉਂਕਿ ਹਾਲੇ ਤੱਕ ਰਾਇਲ ਕਮਿਸ਼ਨ ਦੀ ਤਰਫ ਤੋਂ ਕੀ ਕੁਛ ਪੜਤਾਲ ਦਾ ਜਿਹੜਾ ਇੱਕ ਘੇਰਾ ਹੋਏਗਾ ਇਹ ਸਰਕਾਰ ਨੇ ਜਨਤਕ ਨਹੀਂ ਕੀਤਾ। ਇਸ ਦਾ ਮਤਲਬ ਇਹ ਹੈ ਕਿ ਇਹ ਖੁੱਲੀ ਪੜਤਾਲ ਦਾ ਇੱਕ ਘੇਰਾ ਹੈ, ਯਾਨੀ ਕਿ ਇਸ ਦੇ ਵਿੱਚ ਡੈਨੀਅਲ ਐਂਡਰਿਊਜ਼, ਜਸਿੰਟਾ ਐਲਨ ਜਾਂ ਉਹਨਾਂ ਦੇ ਦਫ਼ਤਰੀ ਸਟਾਫ ਨੂੰ ਵੀ ਘੜੀਸਿਆ ਜਾ ਸਕਦਾ ਹੈ। ਮੰਦਭਾਗੀ ਖਬਰ ਲਈ ਲੀਲੀ ਹੂਪਰ ਦੇ ਹਵਾਲੇ ਦੇ ਨਾਲ ਦੱਸ ਦਈਏ ਕਿ NSW ਦੀ ਪੁਲਿਸ, ਇੱਥੋਂ ਦੇ ਬਚਾਅ ਯੂਨਿਟਸ ਦੀ ਤਰਫ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਨਟਾਈ ਨੈਸ਼ਨਲ ਪਾਰਕ ਦੇ ਵਿੱਚੋਂ 16 ਸਾਲ ਦੀ ਜਿਹੜੀ ਬੁਸ਼ਵਾਕਰ ਸੀ, ਲੀਲੀ ਹੂਪਰ, ਮਾਫ ਕਰਨਾ, 18 ਸਾਲ ਦੀ, ਉਸਦੇ ਗਾਇਬ ਹੋਣ ਦੀ ਖਬਰਾਂ ਸਾਹਮਣੇ ਆਈਆਂ ਸੀ। ਉਸ ਤੋਂ ਬਾਅਦ ਹੁਣ ਕੱਲ ਦੇ ਦਿਨ ਇਸਦਾ ਅਧਿਕਾਰਕ ਐਲਾਨ ਕਰ ਦਿੱਤਾ ਗਿਆ ਕਿ ਉਸਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਹਾਕੀ ਦਾ ਵਿਸ਼ਵ ਕੱਪ ਚੱਲ ਰਿਹਾ। ਕੱਲ ਦੇ ਦਿਨ ਭਾਰਤ ਦੀ ਮਹਿਲਾਵਾਂ ਦਾ ਜਿਹੜਾ ਮੈਚ ਸੀ ਇੰਗਲੈਂਡ ਦੇ ਖਿਲਾਫ, ਉਹ 0-0 ਦੇ ਨਾਲ ਬਰਾਬਰੀ ਦੇ ਉੱਤੇ ਮੁੱਕਿਆ। ਯਾਨੀ ਪੂਲ ਡੀ ਦੇ ਵਿੱਚ ਹੁਣ ਭਾਰਤ ਦੂਸਰੇ ਨੰਬਰ ਦੀ ਟੀਮ ਬਣ ਗਿਆ। ਚੀਨ ਨੇ ਆਪਣਾ ਮੈਚ ਜਿਹੜਾ ਦੂਜਾ, ਵੈਸੇ ਚੀਨ ਦੇ ਨਾਲ ਭਾਰਤ ਦਾ ਮੈਚ ਡਰਾ ਹੋਇਆ ਸੀ, ਪਰ ਭਾਰਤ ਨੇ ਸਾਊਥ ਅਫਰੀਕਾ ਨੂੰ 6-3 ਦੇ ਨਾਲ ਜਿਹੜਾ ਹਰਾ ਦਿੱਤਾ ਸੀ। ਉਸ ਤੋਂ ਬਾਅਦ ਭਾਰਤ ਇਸ ਗਰੁੱਪ ਦੇ ਵਿੱਚ ਦੋ ਮੈਚ ਡਰਾ ਕਰਕੇ ਤੇ ਇੱਕ ਮੈਚ ਜਿੱਤ ਕੇ ਦੂਸਰੇ ਨੰਬਰ ਦੇ ਉੱਤੇ ਹੈ ਤੇ ਸੈਮੀਫਾਈਨਲ ਦੇ ਲਈ ਜਿਹੜੀ ਅਗਲੀ ਦੌੜ ਜਿਹੜੀ ਹੈ ਭਾਰਤ ਦੀ ਚੱਲ ਪਈ ਹੈ। ਉਧਰ ਮਰਦਾਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਨੇ ਵੀ ਸਾਊਥ ਅਫਰੀਕਾ ਦੇ ਨਾਲ 2-2 ਦੇ ਉੱਤੇ ਇਹ ਮੁਕਾਬਲਾ ਮੁਕਾਇਆ। ਦੱਸ ਦਈਏ ਕਿ ਪੂਲ ਸੀ ਦਾ ਇਹ ਮੁਕਾਬਲਾ ਸੀ ਆਸਟ੍ਰੇਲੀਆ ਦਾ, ਜਦਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਉਸ ਤੋਂ ਇੱਕ ਦਿਨ ਪਹਿਲਾਂ ਮਰਦਾਂ ਦਾ ਜਿਹੜਾ ਮੁਕਾਬਲਾ ਹੋਇਆ ਸੀ, ਭਾਰਤ ਨੇ 5-3 ਦੇ ਫਰਕ ਦੇ ਨਾਲ ਪਾਕਿਸਤਾਨ ਨੂੰ ਹਰਾ ਕੇ ਪੂਲ ਡੀ ਦੇ ਵਿੱਚ ਅੱਗੇ ਵਧਿਆ ਸੀ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ

0: ਅਤੇ ਜੈਮਸਟੋਨਸ। ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਇਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

0: पुन खट लै बांकिए नारे, कृष्णा आ गया रेडियो। हां जी, 1674 AM दे खुले अखाड़े दे द्वारे। क्या बात है, सो हैप्पी। किन्ना घैंट बोलिया मैं। क्यों नानिया जी, हाउ आर यू?
1: आई एम फाइन, हाउ आर यू?
0: गुड, ओके रिपोर्ट। आज तक गाने कितने मजेदार लगे हैं।
1: बहुत बढ़िया गाने थे, थैंक यू वेरी मच, वेरी वेरी अपलिफ्टिंग सॉन्ग्स। पर जब तुसी कहने मुंडा मरदा जावे, मैं तो काली पैगी, मैं के मैं एम्बुलेंस कॉल करा।
0: You're very nice like that. Thank you so much.
1: I'm so caring.
0: Very caring.
1: What to do? That's my nature.
0: That's your nature.
1: बस किसी दे जख्म ते नून पाना मेरी बड़ी प्यारी नेचर है।
0: ओह ये राम, ललिता पवार, एक तो आगे जाने।
1: No, शशिकला मेन हुंदी सी, है ना? मेरी फेवरेट पता केड़ी सी?
0: ਜਿਹੜੀ ਆਹ ਮੈਨੂੰ ਨਾਮ ਨਹੀਂ ਹੁਣ ਆਰਟਿਸਟ ਦਾ ਯਾਦ, ਜਿਹੜੀ ਹੇਮਾ ਮਾਲਿਨੀ ਦੀ ਮੂਵੀ ਸੀ, ਦੋਨੋਂ ਸੀਗੀਆਂ ਭੈਣਾਂ, ਸੀਤਾ ਗੀਤਾ ਦੇ ਅੰਦਰ, ਜਿਹੜੀ ਉਹਦੀ ਚਾਚੀ ਮਾਮੀ ਜੋ ਵੀ ਬਣੀ ਹੋਈ ਸੀਗੀ, ਉਹ ਵਾਲੀ ਆਂਟੀ ਥੋੜੀ ਹੈਵੀ ਜਿਹੀ,
1: ਮਨੋਰਮਾ,
0: ਹਾਂ, ਉਹ ਅੱਖ ਮਟਕਾਏ ਕਿ ਨਹੀਂ, ਕਹਾਂ ਜਾ ਰਹੀ ਹੈ ਕਰਮ ਜਲੀ,
1: ਉਹਨਾਂ ਦੇ ਆਈਬ੍ਰੋ ਬੜੇ ਵਧੀਆ।
0: ਓ ਵਾਹ, ਕਹਿਣ ਮੈਂ ਕਿ ਜਦੋਂ ਗੀਤਾ ਆਈ ਨਾ, ਇਹ ਇਹਨੂੰ ਦੱਸੇਗੀ ਕਿ ਤੂੰ ਕਰ ਕੀ ਰਹੀ ਹੈ।
1: I think we are on a same page. ਦੇਖੋ ਤੁਸੀਂ ਕਿ ਮਨੋਰਮਾ ਦਿਮਾਗ ਨਹੀਂ ਹੈ, ਜਦੋਂ ਤੂੰ ਇਸ਼ਾਰਾ ਕੀਤਾ ਨਾ, ਮੈਂ ਸਮਝਿਆ ਸੀ ਮਨੋਰਮਾ ਆਇਆ।
0: Yes. Amazing.
1: For you, it's very, very, very ancient thing. ਮੇਰੇ ਲਈ ancient ਸੀ, ਤੁਹਾਡੇ ਲਈ ਤਾਂ ਹੋਰ ਵੀ ਜ਼ਿਆਦਾ ਆਇਆ।
0: ਨਹੀਂ, ਫਿਰ ਜ਼ੀ ਸਿਨੇਮਾ ਜ਼ਿੰਦਾਬਾਦ ਆਹੀ ਸਭ ਤਾਂ ਆਉਂਦਾ ਰਹਿੰਦਾ ਸੀਗਾ।
1: ਨਹੀਂ, not everybody noticed this one.
0: ਹਰ ਕੋਈ ਹਾਏ ਹੋ ਸਕਦਾ।
1: ਹਰ ਕੋਈ ਨਹੀਂ ਨਾ ਨੋਟ ਕਰਦਾ।
0: ਮੈਨੂੰ ਬਚਪਨ ਤੋਂ ਖਾਸ ਕਰ ਪੁਰਾਣੀ ਫਿਲਮਾਂ ਬਹੁਤ ਵਧੀਆ ਲੱਗਦੀਆਂ। ਮੈਨੂੰ ਤਾਂ ਲੱਗਦਾ ਸੂਰਿਆ ਵੰਸ਼ਮ ਉਹਨਾਂ ਨੇ ਚਲਾਈ ਮੇਰੇ ਕਰਕੇ। ਦੀ ਅਦਰ ਡੇ, ਪਿਛਲੇ ਹਫ਼ਤੇ ਘਰੇ ਨਾ ਖਾਣਾ ਬਣਿਆ ਪਿਆ, ਤੇ ਸਾਗ ਵਗੈਰਾ, ਹੈ ਨਾ, ਤੇ ਮੈਂ ਕਿਹਾ ਮਾਤਾ ਜੀ ਚੂਰੀ ਬਣਾ ਦਿਓ, ਹੈ ਨਾ, ਚੂਰੀ ਬਣ ਰਹੀ, ਮੰਮੀ ਨੇ ਚੂਰੀ ਫੜਾਈ ਆ। ਉਹ ਨਾ ਟੀਵੀ ਦੇਖਣਾ ਸ਼ੁਰੂ ਹੋ ਗਏ ਕਿੰਨੀ ਦੇਰ ਤੱਕ, ਫਿਰ ਮੈਨੂੰ ਕਿੰਨੀ ਦੇਰ ਤੱਕ ਦੇਖਦੇ ਰਹੇ। ਮੈਂ ਕੀ ਹੋਇਆ? ਕਹਿੰਦੇ ਤੂੰ ਸਮਾਰਟ ਟੀਵੀ ਦੇ ਉੱਪਰ ਵੀ ਸੂਰਿਆਵੰਸ਼ਮ ਲੱਭ ਲਈ। ਮੈਂ ਕਿਹਾ ਜਿੱਥੇ ਚਾਹੋ ਉੱਥੇ ਰਹਾ, ਜਦ ਤੱਕ ਠਾਕੁਰ ਭਾਨੂ ਪ੍ਰਤਾਪ, ਉਹ ਜੋ ਹਾਈ ਮਿਲਦਾ ਨਾ ਠਾਕੁਰ ਭਾਨੂ ਪ੍ਰਤਾਪ, ਇੱਕ ਗਾਣੇ ਦੇ ਅੰਦਰ ਅਮੀਰ ਹੋ ਜਾਂਦਾ।